ਖਾਬ ਥਾਪੇ ਆਪੇ, ਕੋਈ ਤੇ ਬਾਹਰ ਕਸ਼ੂ ਨਾ ਹੋਵੇ। ਤੂੰ ਆਪੇ ਘਾਰੇ ਲਾਮਣਿਆ, ਆਪੇ ਮਾਰੇ ਆਪ ਜੀਵਾਏ, ਆਪੇ ਮੇਲੇ ਮੇਲ ਮਲਾਏ, ਸੇਵਾ ਤੇ ਸਦਾ ਸੋ ਪਾਇਆ, ਗੁਰਮੁਖ ਸਹਿ ਸੁਮਾਵਣਿਆ। ਆਪੇ ਉੱਚਾ ਉੱਚ ਹੋਈ, ਆਪ ਖਾਲੇ ਸੋ ਵੇਖੇ ਕੋਈ, ਨਾਨਕ ਨਾ ਵਸੇ ਕੱਟ ਅੰਤਰ, ਆਪੇ ਵੇਖ ਵਿਖਾਲਣਿਆ। ਮਾਜ ਮਹੱਲਾ ਤੀਜਾ, ਮੇਰਾ ਪ੍ਰਭ ਭਰਪੂਰ ਰਹਿਆ ਸਭ ਥਾਈ, ਗੁਰ ਪ੍ਰਸਾਦੀ ਕਰਹੀ ਮੈਂ ਪਾਈ, ਸਦਾ ਸਰੇਵੀ ਇੱਕ ਮਨ ਧਿਆਈ, ਗੁਰਮੁਖ ਸੱਚ ਸੁਮਾਵਣਿਆ। ਹੋ ਮਾਰੀ ਜਿਉ ਮਾਰੀ, ਜਗ ਜੀਵਨ ਮਨ ਮਸਾਵਣਿਆ, ਹਰ ਜਗ ਜੀਵਨ ਨਿਰਭਉ ਦਾਤਾ, ਗੁਰਮਤਿ ਸਹਿ ਸੁਮਾਵਣਿਆ ਰਹਾਉ। ਘਰ ਮੈਂ ਧਰਤੀ ਤੌਲ ਪਾਤਾਲਾ, ਕਰਹੀ ਮੈਂ ਪ੍ਰੀਤ ਸਦਾ ਹੈ ਬਾਲਾ, ਸਦਾ ਆਨੰਦ ਰਹੇ ਸੁਖਦਾਤਾ, ਗੁਰਮਤਿ ਸਹਿ ਸੁਮਾਵਣਿਆ। ਤਾਂ ਅੰਦਰ ਹੋ ਮੈਂ ਮੇਰਾ, ਜੰਮਣ ਮਰਨਾ ਝੂਟੇ ਫੇਰਾ, ਗੁਰਮੁਖ ਹੋਵੇ ਸੋ ਹੋ ਮੈਂ ਮਾਰੇ, ਸੱਚੋ ਸੱਚ ਧਿਆਵਣਿਆ। ਕਾਇ ਅੰਦਰ ਪਾਪ ਹੁੰਦੇ ਭਾਈ, ਦੋਹੀ ਮਿਲ ਕੇ ਸਿਰ ਚੁਪਾਈ, ਦੋਵੇ ਮਾਰ ਜਾਏ ਇਕਤ ਕਰ ਆਵੇ, ਗੁਰਮਤਿ ਸਹਿ ਸੁਮਾਵਣਿਆ। ਤਾਰਗੀ ਮਾਹੇ ਦੂਜੇ ਪਾਏ ਅਨਹੇਰਾ, ਚਾਨਣ ਹੋਵੇ ਛੋਡੇ ਹੋਮੇ ਮੇਰਾ, ਪ੍ਰਗਟ ਸ਼ਬਦ ਹੈ ਸੁਭਦਾਤਾ, ਅੰਦਿਨ ਨਾਮ ਧਿਆਵਣਿਆ। ਅੰਤਰ ਜੋਤ ਪ੍ਰਗਟ ਪਾਸਾਰਾ, ਉਹ ਸਾਖੀ ਮਿਟਿਆ ਅੰਧਿਆਰਾ, ਕਮਲ ਵਿਗਾਸ ਸਦਾ ਸੋ ਪਾਇਆ, ਜੋਤੀ ਜੋਤ ਮਿਲਾਵਣਿਆ। ਅੰਦਰ ਮਹਿਲ ਰਤਨੀ ਪਰੇ ਪੰਡਾਰਾ, ਗੁਰਮੁਖ ਪਾਏ ਨਾਮੇ ਪਾਰਾ, ਗੁਰਮੁਖ ਵਣਜੇ ਸਦਾ ਵਾਪਾਰੀ, ਲਹਾ ਨਾਮ ਸਦ ਪਾਵਣਿਆ। ਆਪੇ ਵੱਥ ਰੱਖ ਆਪੇ ਦੇ, ਗੁਰਮੁਖ ਵਣਜੇ ਕੇ ਹੀ ਕੇ, ਨਾਨਕ ਜਿਸ ਨਦਰ ਕਰੇ ਸੋ ਪਾਏ, ਕਰ ਕਿਰਪਾ ਮਨ ਮਸਾਵਣਿਆ। ਮਾਜ ਮਹੱਲਾ ਤੀਜਾ, ਹਰ ਆਪੇ ਮੇਲੇ ਸੇਵ ਕਰਾਏ, ਗੁਰ ਕੇ ਸਭ ਪਾਉ ਦੂਜਾ ਜਾਏ, ਹਰ ਨਿਰਮਲ ਸਦਾ ਗੁਣਦਾਤਾ, ਹਰ ਗੁਣਮੈ ਆਪ ਸੁਮਾਵਣਿਆ। ਹਉ ਮਾਰੀ ਜਿਉ ਮਾਰੀ, ਤਾਂ ਸੱਚਾ ਹਿਰਦੇ ਵਸਾਵਣਿਆ, ਸੱਚਾ ਨਾਮ ਸਦਾ ਹੈ ਨਿਰਮਲ, ਗੁਰ ਸਬਦੀ ਮਨ ਵਸਾਵਣਿਆ ਰਖਾਓ। ਆਪੇ ਗੁਰਦਾਤਾ ਕਰਮ ਵਿਧਾਤਾ, ਸੇਵ ਸੇਵੈ ਗੁਰਮੁਖ ਹਰ ਜਾਤਾ, ਅੰਮ੍ਰਿਤ ਨਾਮ ਸਦਾ ਜਨ ਸੋਹ ਹੈ, ਗੁਰਮਤ ਹਰਸ ਪਾਵਣਿਆ। ਇਸ ਗੁਫਾ ਮੈਂ ਇਕ ਥਾਂ ਸੁਹਾਇਆ, ਪੂਰੇ ਗੁਰ ਹਉਮੈ ਪਰਮ ਚੁਕਾਇਆ, ਅਨੰਦ ਨਾਮ ਸਲਾਨ ਰੰਗ ਰਾਤੇ, ਗੁਰ ਕਿਰਪਾ ਤੇ ਪਾਵਣਿਆ। ਗੁਰ ਕੈ ਸ਼ਬਦ ਇਹ ਗੁਫਾ ਵਿਚਾਰੇ, ਨਾਮ ਨਿਰੰਜਨ ਅੰਤਰ ਵਸੇ ਮੁਰਾਰੇ, ਹਰ ਗੁਣ ਗਾਵੇ ਸਭ ਸੁਹਾਏ, ਮਿਲ ਪ੍ਰੀਤਮ ਸੁਖ ਪਾਵਣਿਆ। ਜਮ ਜਾਗਾਤੀ ਦੂਜੇ ਭਾਏ ਕਰ ਲਾਏ, ਨਾਵ ਫੁੱਲੇ ਦੇਸ ਜਾਏ, ਕੜੀ ਮੂਧ ਕਾ ਲੇਖਾ ਲੈਵੇ, ਰਤੀਓ ਮਾਸਾ ਤੋਲ ਕਢਾਵਣਿਆ। ਕਈੜੇ ਪਿਰ ਚੇਤੇ ਨਾਹੀ, ਦੂਜੇ ਮੁੱਠੀ ਰੋਵੇ ਤਾਹੀ, ਖਰੀ ਕੁਵਾਲਿਓ ਕਰੂਪ ਕੁਲੱਖਣੀ, ਸੁਭਨੇ ਪਿਰ ਨਹੀਂ ਪਾਵਣਿਆ। ਕਈੜੇ ਪਿਰ ਮਨ ਵਸਾਇਆ, ਪੂਰੇ ਗੁਰ ਹਦੂਰ ਦਿਖਾਇਆ, ਕਾਮਣ ਪਿਰ ਰੱਖਿਆ ਕੰਠ ਲਾਏ, ਸਬਦੇ ਪਿਰ ਰਾਵੇ ਸੇ ਸੁਹਾਵਣਿਆ। ਆਪੇ ਦੇਵੇ ਸਦ ਬੁਲਾਏ, ਆਪਣਾ ਨਾਉ ਮਨ ਵਸਾਏ, ਨਾਨਕ ਨਾਮ ਮਿਲੇ ਵਡਿਆਈ, ਅਨਦਿਨ ਸਦਾ ਗੁਣ ਗਾਵਣਿਆ। ਮਾਜ ਮਹੱਲਾ ਤੀਜਾ, ਉਤਮ ਜਨਮ ਸੁਥਾਨ ਗਏ ਵਾਸਾ, ਸਤਿਗੁਰ ਸੇਵੇ ਕਰਮ ਆਏ ਉਦਾਸਾ, ਹਾਰ ਰੰਗ ਰਹੇ ਸਦਾ ਰੰਗ ਰਾਤੇ, ਹਾਰ ਰਸ ਮੰਤ੍ਰ ਤਾਵਣਿਆ। ਹਉ ਮਾਰੀ ਜਿਉ ਮਾਰੀ, ਪੜ ਬੁਝ ਮਨ ਸਾਵਣਿਆ, ਗੁਰਮੁਖ ਪੜੇ ਹਰਨਾਮ ਸਲਾਹੇ, ਡਰ ਸੱਚੇ ਸੋਭਾ ਪਾਵਣਿਆ ਰਖਾਓ। ਅਲਖ ਪਿਓ ਹਰਿਆ ਸੁਮਾਏ, ਉਪਾਏ ਨਾ ਕੀਤੀ ਪਾਇਆ ਜਾਏ, ਕਿਰਪਾ ਕਰਤਾ ਸਭ ਗੁਰ ਪੇਟੇ, ਨਦਰੀ ਮੇਲ ਮਿਲਾਵਣਿਆ। ਦੂਜੇ ਭਾਏ ਪੜੇ ਨਹੀਂ ਬੂਝੇ, ਤ੍ਰਿਪਤ ਮਾਇਆ ਕਾਰਨ ਲੂਝੇ, ਤ੍ਰਿਪਤ ਬੰਧਨ ਟੁੱਟੇ ਗੁਰਸਬਦੀ, ਗੁਰਸਬਦੀ ਮੁਕਤ ਕਰਾਵਣਿਆ। ਇਹੋ ਮਨ ਚੰਚਲ ਵਸਨ ਆਵੇ, ਦੁਬਧਾ ਲਾਗੇ ਦਹਿਦ ਤਾਵੇ, ਬੇਕਾ ਕੀੜਾ ਬਿਖ ਮੈਂ ਰਾਤਾ, ਬਿਖ ਹੀ ਮਾਏ ਪਚਾਵਣਿਆ। ਹਉ ਹਉ ਕਰਤੇ ਆਪ ਜਿਣਾਏ, ਬਹੁ ਕਰਮ ਕਰੇ ਕਿਛ ਥਾਏ ਨਾ ਪਾਏ, ਕੋਈ ਤੇ ਬਾਹਰ ਕਿਸ਼ੂ ਨਾ ਹੋਵੇ, ਬਖਸੇ ਸਭ ਸੁਹਾਵਣਿਆ। ਉਪਜੇ ਪਤਿਹਰ ਬੂਜੇ ਨਾਇ, ਅੰਦਨ ਦੂਜੇ ਪਾਏ ਫਰਾਹੀ, ਮਨਮੁਖ ਜਨਮ ਗਿਆ ਗੇ ਬਿਰਤਾ, ਅੰਤ ਗਿਆ ਪਛਤਾਵਣਿਆ। ਫਿਰ ਪ੍ਰਦੇਸ ਸਿੰਗਾਰ ਬਣਾਏ, ਮਨਮੁਖ ਅੰਧ ਐਸੇ ਕਰਮ ਕੁਮਾਏ, ਪਲਤਨਾ ਸੋਭਾ ਪਲਤਨਾ ਢੋਈ, ਬਿਰਥਾ ਜਨਮ ਗੁਮਾਵਣਿਆ। ਹਰ ਕਾ ਨਾਮ ਕਿਨੇ ਵਿਰ ਲੈ ਜਾਤਾ, ਪੂਰੇ ਗੁਰ ਕੇ ਸ਼ਬਦ ਪਛਾਤਾ, ਅੰਦਨ ਭਗਤ ਕਰੇ ਦਿਨ ਰਾਤੀ, ਸਹਿਜੇ ਹੀ ਸੁਖ ਪਾਵਣਿਆ। ਸਮੇ ਵਰਤੇ ਇਕੋ ਸੋਈ, ਗੁਰਮੁਖ ਵਿਰਲਾ ਬੂਝੇ ਕੋਈ, ਨਾਨਕ ਨਾਮ ਰਤੇ ਜਨ ਸੋਹੈ, ਕਰ ਕਿਰਪਾ ਆਪ ਮਿਲਾਵਣਿਆ। ਮਾਜ ਮਹੱਲਾ ਤੀਜਾ, ਮਾਨਮੁਖ ਪੜੇ ਪੰਡਿਤ ਕਹਾਵੇ, ਦੂਜੇ ਪਾਏ ਮਹਾਂ ਦੁਖ ਪਾਵੇ, ਵਿਖਿਆ ਮਾਤੇ ਕੇ ਸੂਝੇ ਨਾਹੀ, ਫਿਰ ਫਿਰ ਜੂਨੀ ਆਵਣਿਆ। ਹੋ ਮਾਰੀ ਜਿਉ ਮਾਰੀ,
ਹੋਮੇ ਮਾਰ ਮਿਲਾਵਣਿਆ ਗੁਰ ਸੇਵਾ ਤੇ ਹਰ ਮਨ ਵਸਿਆ ਹਰ ਰਸ ਸਹਿਜ ਪੀਆਵਣਿਆ ਰਹਾਉ ਵੇਦ ਪੜੇ ਹਰ ਰਸ ਨਹੀਂ ਆਇਆ ਵਾਦ ਵਕਾਣੇ ਮੋਹੇ ਮਾਇਆ ਅਗਿਆਨ ਮਤੀ ਸਦਾ ਅੰਧਿਆਰਾ ਗੁਰਮੁਖ ਬੂਝ ਘਰ ਕਾਮਣਿਆ ਆ ਕਥੋ ਕਥਗੇ ਸਭ ਸੁਹਾਵੇ ਗੁਰਮਤੀ ਮਨ ਸੱਚੋ ਪਾਵੇ ਸੱਚੋ ਸੱਚ ਰਵੇ ਦਿਨ ਰਾਤੀ ਪਿਓ ਮਨ ਸੱਚ ਰੰਗਾਮਣਿਆ ਜੋ ਸੱਚ ਰਤੇ ਤਿਨ ਸੱਚੋ ਪਾਵੇ ਆਪੇ ਦੇ ਨਾ ਪਛੋਤਾਵੇ ਗੁਰ ਕੈ ਸ਼ਬਦ ਸਦਾ ਸੱਜਾਤਾ ਮਿਲ ਸੱਚੇ ਸੁ ਪਾਵਣਿਆ ਕੂੜ ਕੁਸੱਤ ਇਨਾ ਮਹਿਲ ਨਾ ਲਾਗੇ ਗੁਰਪ੍ਰਸਾਦ ਦੀ ਅਨੰਦ ਨ ਜਾਗੇ ਨਿਰਮਲ ਨਾਮ ਸੇ ਕੱਟ ਪੀਤਰ ਜੋਤੀ ਜੋਤ ਮਿਲਾਵਣਿਆ ਤ੍ਰੈ ਗੁਣ ਪੜੇ ਹਰ ਤੱਤ ਨ ਜਾਣੇ ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੇ ਮੋਹ ਵਿਆਪੇ ਇਹ ਸੂਝੇ ਨਾਹੀਂ ਗੁਰ ਸ਼ਬਦੀ ਹਰ ਪਾਵਣਿਆ ਵੇਦ ਪੁਕਾਰੇ ਤ੍ਰਿਪਤ ਮਾਇਆ ਮਨਮੁਗਨਾ ਬੂਝੇ ਦੂਜੇ ਪਾਇਆ ਤ੍ਰੈ ਗੁਣ ਪੜੇ ਹਰ ਏਕ ਨ ਜਾਣੇ ਬਿਨ ਬੂਝੇ ਦੁਖ ਪਾਵਣਿਆ ਜਸ ਭਾਵੇ ਤਾਂ ਆਪ ਮਿਲਾਏ ਗੁਰ ਸ਼ਬਦੀ ਸਿਰਸਾ ਦੁਖ ਚੁਕਾਏ ਨਾਨਕ ਨਾਵੇ ਕੀ ਸੱਚੀ ਵਡਿਆਈ ਨਾਮੋ ਮਨ ਸੁਖ ਪਾਵਣਿਆ ਮਾਜ ਮਹੱਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਣੇ ਸੁ ਪੰਡਿਤ ਹੋਈ ਆਪ ਤਰੇ ਸਗਲੇ ਕੁਲ ਤਾਰੇ ਹਰ ਨਾਮ ਮਨ ਸਾਹਮਣਿਆ ਹਉ ਮਾਰੀ ਜਿਉ ਮਾਰੀ ਹਰ ਚਖ ਸਾਧ ਪਾਵਣਿਆ ਹਰ ਚਖੇ ਸੇ ਜਨ ਨਿਰਮਲ ਨਿਰਮਲ ਨਾਮ ਤਿਹਾਵਣਿਆ ਰਹਾਉ ਸੋ ਨੇ ਕਰਮੀ ਜੋ ਸ਼ਬਦ ਵਿਚਾਰੇ ਅੰਤਰ ਤਦ ਗਿਆਨ ਹੋਮੇ ਮਾਰੇ ਨਾ ਪਦਾਰਥ ਨਾ ਹੁੰਦ ਪਾਏ ਤ੍ਰੈਗੁਣ ਮੇੜ ਸੁਮਾਵਣਿਆ ਹੋਮੇ ਕਰੇ ਨੇ ਕਰਮੀ ਨਾ ਹੋਵੇ ਗੁਰਪ੍ਰਸਾਦੀ ਹੋਮੇ ਖੋਵੇ ਅੰਤਰ ਵਿਵੇਕ ਸਦਾ ਆ ਵਿਚਾਰੇ ਗੁਰ ਸ਼ਬਦੀ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਈ ਸੰਤ ਚੁਗੇ ਨਿਤ ਗੁਰਮੁਖ ਹੋਈ ਇਸਨਾਨ ਕਰੇ ਸਦਾ ਦਿਨ ਰਾਤੀ ਹੋਮੇ ਮੈਲ ਚੁਕਾਵਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰਵਸੇ ਹੋਮੇ ਮਾਰ ਆਏ ਨਿਸਪ੍ਰੀਤ ਸਬਦ ਸੱਚ ਹਰ ਸਰਵਸਾ ਪਾਵਣਿਆ ਮਨ ਸਦਾ ਬਗ ਮੈਲਾ ਹੋਮੇ ਮਲ ਲਾਈ ਇਸਨਾਨ ਕਰੇ ਪਰ ਮੈਲ ਨਾ ਜਾਈ ਜੀਤ ਮਰੇ ਗੁਰਸਬਦ ਵਿਚਾਰ ਹੋਮੇ ਮੈਲ ਚੁਕਾਵਣਿਆ ਰਤਨ ਪਦਾਰਥ ਕਰਤੇ ਪਾਇਆ ਪੂਰੇ ਸਗੁਰ ਸਭ ਸੁਣਾਇਆ ਗੁਰ ਪ੍ਰਸਾਦ ਮਿਟਿਆ ਅੰਧਿਆਰਾ ਕੜ ਚਾਨਣਿਆ ਪਛਾਨਣਿਆ ਆਪ ਪਾਏ ਤੈ ਆਪੇ ਵੇਖ ਸਤਿਗੁਰ ਸੇਵੇ ਸੂਜਨ ਲਿਖ ਨਾਨਕ ਨਾਮ ਸੇ ਕਟ ਅੰਤਰ ਗੁਰ ਕਿਰਪਾ ਤੇ ਪਾਵਣਿਆ ਮਾਜ ਮਹੱਲਾ ਤੀਜਾ ਮਾਇਆ ਮੋਹ ਜਗ ਸੁਭਾਇਆ ਤ੍ਰੈਗੁਣ ਦੀਸੇ ਮੋਹੇ ਮਾਇਆ ਗੁਰ ਪ੍ਰਸਾਦੀ ਕੋ ਵਿਰਲਾ ਬੂਝੇ ਚੌਥੇ ਪਦਲੇ ਬਿਲਾਵਣਿਆ ਹਉ ਵਾਰੀ ਜਿਉ ਵਾਰੀ ਮਾਇਆ ਮੋਹ ਸਬਦ ਜਲਾਵਣਿਆ ਮਾਇਆ ਮੋਹ ਜਲਾਏ ਸੁਹਰਸ ਚਿਤ ਲਾਏ ਹਰ ਧਰਮੈ ਨਹੀਂ ਸੋਭਾ ਪਾਵਣਿਆ ਰਖਾਓ ਦੇਵੀ ਦੇਵਾ ਮੂਲ ਹੈ ਮਾਇਆ ਸਿਮਰਤ ਸਤ ਜਿਨ ਪਾਇਆ ਕਾਮ ਕ੍ਰੋਧ ਪਸਰਿਆ ਸੰਸਾਰੇ ਆਏ ਜਾਏ ਦੁਖ ਪਾਵਣਿਆ ਇਸ ਵਿਚ ਗਿਆਨ ਰਤਨ ਇਕ ਪਾਇਆ ਗੁਰਪ੍ਰਸਾਦੀ ਮਨ ਮਸਾਇਆ ਜਤ ਸਤ ਸੰਜਮ ਸਚ ਕਮਾਵੇ ਗੁਰਪੂਰੇ ਨਾਮ ਧਿਆਵਣਿਆ ਤੇਈ ਗੜੇ ਤਨ ਪਰਮ ਫੁਲਾਣੀ ਦੂਜੇ ਲਾਗੀ ਫਿਰ ਪਛੋਤਾਣੀ ਹਲਤ ਪਲਤ ਦੋਵੇਂ ਗਾਵਾਏ ਸੁਪਨੇ ਸੁਗਨਾ ਪਾਵਣਿਆ ਕਈ ਗੜੇ ਤਨ ਕੰਸ ਮਾਲੇ ਗੁਰਪ੍ਰਸਾਦੀ ਵੇਖੇ ਨਾਲੇ ਪਿਰਕੇ ਸਹਿਜ ਰਹੇ ਰੰਗ ਰਾਤੀ ਸਭ ਸਿੰਗਾਰ ਬਿਣਾਵਣਿਆ ਸਬਲ ਜਨਮ ਜਿਨਾਂ ਸਭ ਗੁਰ ਪਾਇਆ ਦੂਜਾ ਪਾਗੁਰ ਸਭ ਜਲਾਇਆ ਏਕੋ ਰਵ ਰਹਿਆ ਕਟਿਅੰਤਰ ਮੇਲ ਸਤ ਸੰਗਤ ਹਰ ਗੁਣ ਗਾਵਣਿਆ ਤਾ ਗੁਰ ਨਾ ਸੇਵੇ ਸੋ ਕਾਹੇ ਆਇਆ ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ ਮਨੁੱਖ ਨਾਮ ਚਿੱਤ ਨਾ ਆਵੇ ਬਿਨ ਆਵੇ ਬਹੁਤ ਗੁਪਾਵਣਿਆ ਜਿਨ ਸਿੱਟ ਸਾਜੀ ਸੋ ਹੀ ਜਾਣੇ ਆਪੇ ਮਿਲੇ ਸ਼ਬਦ ਪਛਾਣੇ ਨਾਨਕ ਨਾਮ ਮਿਲਿਆ ਤਿਨ ਜਨ ਕਹੋ ਜਿਨ ਤੁਰ ਮਸਤਕ ਲੇਖ ਲਿਖਾਵਣਿਆ ਮਾਜ ਮਹੱਲਾ ਚੌਥਾ ਆਦ ਪੁਰਖ ਅਪਰੰਪਰ ਆਪੇ ਆਪੇ ਥਾਪੇ ਥਾਪੋ ਥਾਪੇ ਸਮੇ ਵਰਤੇ ਏਕੋ ਸੋਈ ਗੁਰਮੁਖ ਸੋਭਾ ਪਾਵਣਿਆ ਹਉ ਵਾਰੀ ਜਿਉ ਵਾਰੀ ਨਿਰੰਕਾਰੀ ਨਾਮ ਧਿਆਵਣਿਆ ਇਸ ਰੂਪ ਨਾ ਰੇਖਿਆ ਖੜਖੜ ਦੇਖਿਆ ਗੁਰਮੁਖ ਅਲਖ ਲਖਾਵਣਿਆ ਰਖਾਓ ਤੂੰ ਦਇਆਲ ਕਿਰਪਾਲ ਪ੍ਰਸੋਈ ਤੂੰ ਬਿਨ ਦੂਜਾ ਅਵਰ ਨਾ ਕੋਈ ਗੁਰ ਪ੍ਰਸਾਦ ਕਰੇ ਨਾਮ ਦੇਵੇ ਨਾਮੇ ਨਾਮ ਸੁਮਾਵਣਿਆ ਤੂੰ ਆਪੇ ਸੱਚਾ ਸਿਰਜਣਹਾਰਾ ਭਗਤੀ ਪਰੇ ਤਰੇ ਪੰਡਾਰਾ ਗੁਰਮੁਖ ਨਾਮ ਮਿਲੇ ਮਨ ਪੀਜੇ ਸਹਿਜ ਸਮਾਧ ਲਗਾਵਣਿਆ ਅੰਤਨ ਗੁਣ ਗਾਵਾਂ ਪ੍ਰ ਤੇਰੇ ਤੂੰ ਸਾਰਾਗੀ ਪ੍ਰੀ ਤੂੰ ਮੇਰੇ ਤੁਦ ਬਿਨ ਅਵਰ ਨਾ ਕੋਈ ਜਾਚਾ ਗੁਰਪ੍ਰਸਾਦੀ ਤੂੰ ਪਾਵਣਿਆ ਆਗਮ ਅਗੋਚਰ ਮਿਤ ਨਹੀਂ ਪਾਈ ਆਪਣੀ ਕਿਰਪਾ ਕਰੇ ਤੂੰ ਲਏ ਮਿਲਾਈ ਪੂਰੇ ਗੁਰ ਕੇ ਸ਼ਬਦ ਧਿਆਈ ਹੈ ਸ਼ਬਦ ਸੇਵ ਸੁਖ ਪਾਵਣਿਆ ਰਸਨਾ ਗੁਣਮੰਤੀ ਗੁਣ ਗਾਵੇ
نام سلاگے سچے پہاوے گرمک سدا رہے رنگ راتی میرے سچے سوبا پامنے منمک کرم کرے اہنکاری جوئے جنم سبا جی گاری انتر لوب مہا گبارا پھر پھر آمن جامنے آپے کرتا دے وڈیائی جن کو آپ لکھ تر پائی نانک نہ ملے پو پنجن گر سبدی سکھ پامنے ماج محلہ پنجواں تار پہلا انتر الکھ نہ جائی لکھیا نام رتن لے گجا رکھیا اگم اگوچر سب تے اوچا گر کے سبد لکھامنے ہوماری جیواری کلمے نام سناونے سنت پیارے سچے تھارے وڈ بھاگی درسن پامنے رکھاؤ سادق سدھ جسے کو پھر دے برہمے اندر تھیان ہر دے کوٹ تے تیسا کھو دے تاکو گرمے ہر دے گامنے آڑ پیر دوجا پے پونا ترتی سیوک پائک چرنا کھانی بانی سرب نواسی سبنا کے من پاونے ساچا صاحب گرمک جاپے پورے گر کے سب سنجاپے جن پیا سی ترتا سے سچے سچ اگامنے اس کر سہجا سوئی سہیلا اند بنود کرے سکیلا سو تنمنتا سو وڑسا جو پرچرنی من لامنے پہلو دے تیر سما پچھو دے تے جنتے پا تو جیوڑ دتا اور نہ سوامی لوے نہ کوئی لامنے جس تٹھ سو تو تیائے سجنا کا منتر کمائے آپ ترے سگلے کلتارے تے درگے ٹھاک نہ پاونے توں وڈا توں اوچو اوچا توں بےنت ات موچو موچا ہو قربانی تیرے ونیا نانک داد سوامنے ماج محلہ پنجواں کون سو مکتا کون سو جوتا کون سو گیانی کون سو بھگت کون سو گرہی کون اداسی کون سو قیمت پائے جیو کن بے بادا کن میں شوٹا کن بد آمن جامن ٹوٹا کون کرم کون نے کرما کون سو کہے کہائے جیو کون سو سخیا کون سو دکھیا کون سو سنمخ کون وے مکھیا کن بد ملیے کن بد بشر اے بد کون پرٹائے جیو کون سو اکھر جت تاو ترتا کون اپدیس جت دکھ سکھ سم سہتا کون سو چال جت پار برم تیائے کن بد کیرتن گائے جیو گرمک مکتا گرمک جوتا گرمک گیانی گرمک بھگتا تان گر ہی اداسی گرمک گرمک قیمت پائے جیو ہومے بادا گرمک شوٹا گرمک آمن جامن ٹوٹا گرمک کرم گرمک نہ کرما گرمک کرے سو سپائے جیو گرمک سکھیا منمک دکھیا گرمک سنمک منمک وے مکھیا گرمک ملیے منمک بچر گرمک بل پرگٹا اے جیو گرمک اکھر جت تاو ترتا گرمک اپدیس دکھ سکھ سم سہتا گرمک چال جت پار برم تھائے گرمک کیرتن گائے جیو سگلی بنت بنائی آپے آپے کرے کرائے تھاپے اکستے ہوئے آنتا نانک ایک سمائے سمائے جیو ماج مغل لاپنواں پرب اوناسی تا کیا کاڑا ہر بھگوانتا تا جن کرا سکھالا جی پران منسوداتا توں کرے سوئی سکھ پاونے ہو ماری جیو ماری گرمک من تن پاونے توں میرا پربت توں میرا اولا تم سنگ لوے نہ لاونے رکھاؤ تیرا کیتا جلا گئے میٹھا کڑ کڑ پار بن تین دن دیٹھا تھان سنتر تو ہے تو ہے اکو ایک ور تامنے سگل منورت تو دے منخارا بھگتی پائے پرے پنڈارا دیا تار آخے تو سی پورے کرم سماونے اند کوب تے کنڈے چاڑے ہر کرپا داس نظر نکالے گن گاوے پورن اوناسی فیسن توٹ نہ آمنے ایتھے اوتھے تو ہے رکھوالا ماد گرمے تم ہی پالا مایا اگنا پوکھے تنکو رنگ تے گن گامنے کیا گن تیرے آگ سمالی من تن انتر تد اندر نگالی توں میرا میت ساجن میرا سوامی تد میرا اور نہ جاننے جکو تو پر پیا سہائی تے تتی آو نہ لگے کائی توں صاحب سرن سو داتا ست سنگت جا پرگٹاونے توں اوچ اتھاؤ پارے مولا توں ساچا صاحب دس تیرا گولا توں میرا سچی ٹھکرائی نانک بل بل جامنے ماج محلہ پنجواں کر دوجا نت نتو سمالیے مول نہ منو مساریے رہاؤ سنتا سنگت پائیے جت جمکے پنت نہ جائیے تو سہر

ਅੱਗੇ ਗਾਲ ਜੀਓ, ਜੋ ਸਿਮਰਨ ਦੇ ਸਾਈ ਹੈ ਨਰਕਣ ਸੇ ਹੀ ਪਾਈ ਹੈ, ਤੱਤੀ ਵਾਹੋ ਨਾ ਲੱਗਈ, ਜਿਨ ਮਨ ਉੱਠ ਆਏ ਜੀਓ, ਸੇ ਹੀ ਸੁੰਦਰ ਸੋਹਣੇ, ਸਾਹ ਸੰਗ ਜਿਨ ਬਹਿਣੇ, ਹਰ ਤਨ ਜਿਨੀ ਸੰਜਿਆ, ਸੇ ਹੀ ਗੰਭੀਰ ਅਪਾਰ ਜੀਓ, ਹਰ ਅਮਿਓਰ ਸਾਇਣ ਪੀਵੀਏ, ਮੋਏ ਡਿੱਠੇ ਜਨ ਕਹਿ ਜੀਵੀਏ, ਕਾਰਜ ਸਭ ਸਵਾਰ ਲੈ, ਨਿਰ ਪੂਜੋ ਗੁਰ ਕੇ ਪਾਪ ਜੀਓ, ਜੋ ਹਰ ਕੀਤਾ ਆਪਣਾ, ਤਿਨੇ ਗੁਸਾਈ ਜਾਪਣਾ, ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਦੇ ਭਾਗ ਜੀਓ, ਮਨ ਮਨ ਦੇ ਪ੍ਰਭ ਅਵਗਾਹੀਆਂ, ਇਰਸ ਭੋਗਣ ਪਾਤਸ਼ਾਹੀਆਂ, ਮੰਦਾ ਮੂਲ ਨਾ ਉਪਜਿਓ, ਤਰੇ ਸੱਚੀ ਘਾਰੇ ਲਾਗ ਜੀਓ, ਕਰਤਾ ਮਨ ਨਮਸਾਇਆ, ਜਨਮੇ ਕਾਬਲ ਪਾਇਆ, ਮਨ ਭਾਵਨ ਦਾ ਕੰਤ ਹਰ, ਤੇਰਾ ਸਿਰ ਹੋਵਾ ਸੁਹਾਗ ਜੀਓ, ਅਟਲ ਪਦਾਰਥ ਪਾਇਆ, ਭਏ ਪੰਜਨ ਕੀ ਸਰਣਾਇਆ, ਲਾਏ ਅੰਚਲ ਨਾਂਗ ਤਾਰਿਅਨ, ਜਿੱਤਾ ਜਨਮ ਅਪਾਰ ਜੀਓ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਾਜ ਮਹੱਲਾ ਪੰਜਵਾਂ ਕਰ ਦੀਜਾ, ਹਰ ਜਪ ਜਪੇ ਮਨ ਧੀਰੇ ਰਹਾਓ, ਸਿਮਰ ਸਿਮਰ ਗੁਰਦੇਓ, ਮਿਟ ਗਏ ਭੈ ਦੂਰੇ, ਸਰਨ ਆਵੇ ਪਾਰ ਬ੍ਰਹਮ ਕੀ, ਤਾਂ ਫਿਰ ਕਾਹੇ ਝੂਰੇ, ਚਰਨ ਸੇਵ ਸੰਤ ਸਾਧ ਕੇ, ਸਗਲ ਮਨੋਰਥ ਪੂਰੇ, ਘਟ ਘਟ ਏਕ ਵਰਤਦਾ, ਜਲਸਲ ਮਹੀ ਜਲ ਪੂਰੇ, ਪਾਪ ਬਿਨਾਸਨ ਸੇਵਿਆ, ਪਵਿੱਤਰ ਸੰਤ ਕੀ ਤੂਰੇ, ਸਭ ਛਡਾਈ ਖਸਮ ਆਪ, ਹਰ ਜਬ ਪਈ ਠਰੂਰੇ, ਕਰਤੇ ਕੀਆ ਤਪਾਪ ਸੋ, ਦੁਸ਼ਟ ਮੋਏ ਹੋਏ ਮੂਰੇ, ਨਾਨ ਕਰਤਾ ਸਚ ਨਾਏ, ਹਰ ਵੇਖੇ ਸਦਾ ਹਜੂਰੇ, ਬਾਰੇ ਮਾਹਾ ਮਾਂਜ ਮਹੱਲਾ ਪੰਜਵਾਂ ਕਰ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਿਰਤ ਕਰਮ ਕੇ ਵਿਛੜੇ, ਹਰ ਕਿਰਪਾ ਮੇ ਲੋ ਰਾਮ, ਚਾਰ ਕੁੰਟ ਦੈਸ ਭਰਮੇ, ਥਕਾਏ ਪ੍ਰਭ ਕੀ ਸਾਮ, ਢੇਨ ਦੁਧੇ ਤੇ ਬਹਾਰੀ, ਕਿਤੇ ਨਾ ਆਵੇ ਕਾਮ, ਜਲ ਮੇ ਸਾਖ ਕੁਮਲਾਵਤੀ, ਉਪਜੇ ਨਾ ਹੀ ਦਾਮ, ਹਰ ਨਾ ਨਾ ਮਿਲ ਗਏ ਸਾਜਨ, ਕਦ ਪਾਈ ਗਏ ਵਿਸਰਾਮ, ਜਿਤ ਕਰ ਹਰ ਕੰਤ ਨਾ ਪ੍ਰਗਟਈ, ਪਟ ਨਗਰ ਸੇ ਗ੍ਰਾਮ, ਸਭ ਸੀ ਗਰ ਤਮੂਲ ਰਸ, ਸਣ ਦੇਹੀ ਸਭ ਖਾਮ, ਪ੍ਰਭ ਸਵਾਮੀ ਕੰਤ ਵਿਖੂਣੀਆਂ, ਮੀਤ ਸਜਨ ਸਭ ਜਾਮ, ਨਾਨਕ ਕੀ ਬੇਨੰਤੀਆ, ਕਰ ਕਿਰਪਾ ਦੀ ਜੇ ਨਾਮ, ਹਰ ਮਿਲੋ ਸਵਾਮੀ ਸੰਗ ਪ੍ਰਭ, ਜਿਤਾ ਨਿਚਲ ਧਾਮ, ਚੇਤ ਗੋਵਿੰਦ ਆਰਾਧੀਏ, ਹੋਵੇ ਆਨੰਦ ਘਣਾ, ਸੰਤ ਜਨਾ ਮਿਲ ਪਾਈਏ, ਰਸਨਾ ਨਾਮ ਭਣਾ, ਜਿਨ ਪਾਇਆ ਪ੍ਰਭ ਆਪਣਾ, ਆਏ ਤਿਸੇ ਗਣਾ, ਇਕ ਖੇਨ ਸਿਬਨ ਜੀਵਣਾ, ਬਿਰਥਾ ਜਨਮ ਜਣਾ, ਜਲਥਾ ਲਮਹੀ ਜਲ ਪੂਰਿਆ, ਰਵਿਆ ਵਿਚ ਵਣਾ, ਹੋ ਪ੍ਰਭ ਚੇਤਨ ਆਵਈ, ਕਿੱਤੜਾ ਦੁਖ ਗਣਾ, ਜਿੰਨੀ ਰਾਵਿਆ ਸੋ ਪ੍ਰਭੂ, ਤਿੰਨਾ ਪਾਗ ਮਣਾ, ਹਰ ਦਰਸ਼ਨ ਕੌ ਮਨ ਲੋਚਦਾ, ਨਾਨਕ ਪਿਆਸ ਮਨਾ, ਚੇਤ ਮਲਾਏ ਸੋ ਪ੍ਰਭੂ, ਤਿਸਕੇ ਪਾਏ ਲਗਾ, ਵੈਸਾਗ ਤੀਰਨ ਕਿਉ ਵਾਂਢੀਆ, ਜਿੰਨਾ ਪ੍ਰੇਮ ਸੋਹ, ਹਰ ਸਾਜਨ ਪੁਰਖ ਵਸਾਰ ਕੈ, ਲੱਗੀ ਮਾਇਆ ਤੋਹ, ਪੁੱਤਰ ਕਲੱਤਰ ਨਾ ਸੰਗ ਧਨਾ, ਹਰ ਅਵਨਾਸੀ ਓਹ, ਪਲਚ ਪਲਚ ਸਗਲੀ ਮੋਈ, ਝੂਠੇ ਤੰਦੇ ਮੋਹ, ਇਕ ਸਵਰ ਕੇ ਨਾ ਬਿਨ, ਅੱਗੇ ਲਈਏ ਖੋਹ, ਦਈਓ ਵਿਸਾਰ ਗੁਚਣਾ, ਪ੍ਰਭਨ ਅਵਰਨਾ ਕੋਏ, ਪ੍ਰੀਤਮ ਚਰਣੀ ਜੋ ਲਗੇ, ਤੇ ਕੀ ਨਿਰਮਲ ਸੋਏ, ਨਾਨਕ ਕੀ ਪ੍ਰਾ ਬੇਨਤੀ, ਪ੍ਰਮਿਲੋ ਪ੍ਰਾਪਤ ਹੋਏ, ਵੈਸਾਗ ਸੁਹਾਵਾ ਤਾਂ ਲੱਗੇ, ਜਾਂ ਸੰਤ ਫੇਟੇ ਖਰ ਸੋਏ, ਹਰ ਜੇਠ ਜੁੜਨ ਦਾ ਲੋੜੀਏ, ਜੇ ਅੱਗੇ ਸਭ ਨਿਵੰਨ, ਹਰ ਸੱਜਣ ਦਾਵਣ ਲੱਗਿਆ, ਕਿਸੇ ਨਾ ਦੇਈ ਬੰਨ, ਮਾਣਕ ਮੋਤੀ ਨਾਮ ਪ੍ਰਭ, ਹੁਣ ਲੱਗੇ ਨਾ ਹੀ ਸੰਨ, ਰੰਗ ਸਵੇ ਨਾਰਾਇਣੇ, ਜਿਤੇ ਮਨ ਪਾਵਨ, ਜੋ ਹਰ ਲੋੜੇ ਸੋ ਕਰੇ, ਸੋਈ ਜੀ ਕਰੰਨ, ਜੋ ਪ੍ਰਭ ਕੀਤੇ ਆਪਣੇ, ਸੇਈ ਕਹੀਏ ਤਨ, ਆਪਣ ਲੀਆ ਜੇ ਮਿਲੇ, ਵਿਛੜ ਕਿਉ ਰੋਵਨ, ਸਾਧੂ ਸੰਗ ਪ੍ਰਾਪਤੇ, ਨਾਨਕ ਰੰਗ ਮਾਣਨ, ਹਰ ਜੇਠ ਰੰਗੀਲਾ ਤਿਸ ਧਣੀ, ਜਿਕੇ ਪਾਗ ਮਥਨ, ਆਸਾੜ ਪੰਦਾ ਤਿਸ ਲੱਗੇ, ਹਰ ਨਹੁ ਨਾ ਜਿੰਨਾ ਪਾਸ, ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ, ਦੋਏ ਪਾਏ ਵਿਗੁਚੀਏ, ਗਲ ਪਈ ਸੋ ਜਮ ਕੀ ਫਾਸ, ਜਿਹਾ ਬੀਜੇ ਸੋ ਲੁਣੇ, ਮੱਥੇ ਜੋ ਲਿਖੇ ਆਸ, ਰੈਣ ਵਿਖਾਣੀ ਪਛਤਾਣੀ, ਉੱਠ ਚੱਲੀ ਗਈ ਨਿਰਾਸ, ਜਿਨ ਕਹੋ ਸਾਧੂ ਪੇਟੀਏ, ਤੋ ਉਧਰ ਗਏ ਹੋਏ ਖਲਾਸ, ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ, ਪ੍ਰਭ ਤੋ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ, ਆਸਾੜ ਸੁਹੰਦਾ ਤਿਸ ਲੱਗੇ, ਜਿਸ ਮਨ ਹਰ ਚਰਨ ਨਿਵਾਸ, ਸਾਵਣ ਸਰਸੀ ਕਾਮਣੀ, ਚਰਨ ਕਵਣ ਸਿਉ ਪਿਆਰ, ਮਨ ਤਾਂ ਰੱਤਾ ਸੱਚ ਰੰਗ, ਇੱਕੋ ਨਾਮ ਆਧਾਰ, ਵਿਖਿਆ ਰੰਗ ਕੂੜਾ ਵਿਆ, ਦਿਸਣ ਸਭੇ ਸ਼ਾਰ, ਹਰ ਅੰਮ੍ਰਿਤ ਬੂੰ ਸੁਹਾਵਣੀ, ਮਿਲ ਸਾਧੂ ਭੀਵਣਗਾਰ, ਵਣ ਤਿਨ ਪ੍ਰਸੰਗ ਮੋਲਿਆ, ਸਮਰਥ ਪੁਰਖੇ ਪਾਰ, ਹਰ ਮਿਲਣੇ ਨੂੰ ਮਨ ਲੋਚਦਾ,
ਕਰਮ ਮਿਲਾਵਣ ਹਾਰ ਜਿਨੀ ਸਗੀਏ ਪ੍ਰਪਾਇਆ ਹਉ ਤਨਕੇ ਸਦਬਿਰਗਾਰ ਨਾਨ ਖਰਜੀ ਮਾਇਆ ਕਰ ਸਬਦ ਸੁਵਰਨ ਹਾਰ ਤਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਭਾਦੋਏ ਪਰਮ ਭੁਲਾਣੀਆਂ ਦੂਜੇ ਲੱਗਾ ਹੇਤ ਲਕਸ਼ੀਗਾਰ ਬਣਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇਹ ਬਿਨਸ ਸੀ ਇਤ ਵੇਲੇ ਕੈਸਨ ਪ੍ਰੇਤ ਪਗੜ ਚਲਾਇਨ ਦੂਤ ਜਮ ਕਿਸੇ ਨਾ ਦੇ ਨੀ ਪੇਤ ਛੱਡ ਖੜੋ ਤਿੱਖ ਨੇ ਮਾਹੇ ਜਿਸ ਨੂੰ ਲੱਗਾ ਹੇਤ ਹੱਥ ਮਰੋੜੇ ਤਨ ਕਪੇ ਸਿਆਹ ਹੋਵਾ ਸੇਤ ਜਿਹਾ ਬੀਜੇ ਸੋ ਲੁਣੇ ਕਰਮਸਨੜਾ ਖੇਤ ਨਾਨਕ ਪ੍ਰਸਰਣਾਗਤੀ ਕਰਨ ਬੋਹਿਤ ਪ੍ਰਦੇਤ ਸੇ ਭਾਦੋ ਏ ਨਰਕ ਨਾ ਪਾਈ ਹੈ ਗੁਰ ਰੱਖਣ ਵਾਲਾ ਹੇਤ ਅਸੁਨ ਪ੍ਰੇਮ ਉਮਾੜਾ ਕਿਉਂ ਮਿਲ ਗਏ ਹਰ ਜਾਏ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾ ਵੇ ਮਾਏ ਸੰਤ ਸਹਾਈ ਪ੍ਰੇਮ ਕੇ ਹੋ ਤਿਨਕੇ ਲਾਗਾ ਪਾਏ ਬਿਨ ਪ੍ਰਕਿਉ ਸੁਖ ਪਾਈ ਹੈ ਦੂਜੀ ਨਾ ਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਹਾਏ ਆਪ ਤਿਆਗ ਬੇਨਤੀ ਕਰੇ ਲਿਓ ਪ੍ਰਭੂ ਲੜ ਲਾਏ ਜੋ ਹਰਕੰਤ ਮਲਾਈਆ ਸੇ ਵਿਛੜ ਕਤੇ ਨਾ ਜਾਏ ਪ੍ਰਭਣ ਦੂਜਾ ਕੋ ਨਹੀਂ ਨਾਨ ਖਰ ਸਰਣਾਏ ਅਸੂ ਸੁਖੀ ਵਸੰਦੀਆਂ ਜਿਨਾ ਮਾਇਆ ਹਰ ਰਾਏ ਕਤਿਕ ਕਰਮ ਕੁਮਾਵਣੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਪੁੱਲਿਆ ਵਿਆਪਨ ਸਭੇ ਰੋਗ ਵੇਮਖ ਹੋਏ ਰਾਮ ਤੇ ਲਗਨ ਜਨਮ ਵਿਜੋਗ ਖਿਲਮੇ ਘੋੜੇ ਹੋਏ ਗਏ ਜਿਤੜੇ ਮਾਇਆ ਭੋਗ ਵਿਚ ਨਾ ਕੋਈ ਕਰ ਸਕੇ ਇਸ ਤੇ ਰੋਵੇ ਰੋਜ ਕੀਤਾ ਕਿਸ਼ੂ ਨਾ ਹੋਵਈ ਲਿਖਿਆ ਤੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਵਿਯੋਗ ਨਾਨਕ ਕਉ ਪ੍ਰਭ ਰਾਖ ਲੇਖ ਮੇਰੇ ਸਾਹਿਬ ਬੰਦੀ ਮੋਚ ਕਤਿਕ ਹੋਵੇ ਸਾਧ ਸੰਗ ਬਿਨਸੈ ਸਭੇ ਸੋਚ ਮੰਗ ਹਿਰ ਮਾਏ ਸੁਹੰਦੀਆਂ ਹਰ ਪ੍ਰਸੰਗ ਬੈਠੜੀਆਂ ਹਾਂ ਤਿਨਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲ ਲੜੀਆਂ ਹਾਂ ਤਨ ਮਨ ਮੋਲਿਆ ਰਾਮ ਸਿਉ ਸੰਗ ਸਾਹ ਸੇ ਲੜੀਆਂ ਹਾਂ ਤਾਜਨਾ ਤੇ ਬਾਰੀ ਸੇ ਰਹਿਣ ਅਕੇਲ ਲੜੀਆਂ ਹਾਂ ਤਿਨ ਦੁੱਖ ਨ ਕਭੂ ਉਤਰੈ ਸੇ ਜਮ ਕੇ ਵਸ ਪੜੀਆਂ ਹਾਂ ਜਿਨੀ ਰਾਵਿਆ ਪ੍ਰਭ ਆਪਣਾ ਸੇ ਜਿਸ ਨਿਤ ਖੜੀਆਂ ਹਾਂ ਰਤਨ ਜਵੇਰ ਲਾਲ ਹਰ ਕਣਤ ਨਾ ਜੜੀਆਂ ਹਾਂ ਨਾਨਕ ਬਾਂਛੇ ਤੂੜ ਤਿਨ ਪ੍ਰਸਰਣੀ ਦਰ ਪੜੀਆਂ ਹਾਂ ਮੰਗ ਹਿਰ ਪ੍ਰਭ ਆਰਾਧਨਾ ਬਹੁੜ ਨਾ ਜਨਮੜੀਆਂ ਹਾਂ ਭੋਗ ਤੁਖਾਰ ਨਾ ਵਿਆਪਈ ਕੰਟ ਮਿਲਿਆ ਹਰ ਨਾ ਹੋ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾਹੋ ਓੜ ਗੋਵਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ ਵਿਖਿਆ ਪੋਏ ਨਾ ਸਕਈ ਮਿਲ ਸਾਧੂ ਗੁਣ ਗਾਹੋ ਜੈ ਤੇ ਉਬਜੀ ਤੈ ਮਿਲੀ ਸੱਚੀ ਪ੍ਰੀਤ ਸਮਾਹੋ ਅਰਗੈਲੀ ਨੀ ਪਾਰ ਬ੍ਰਹਮ ਬਹੁੜ ਨਾ ਵਿਛੜੀ ਆਹੋ ਬਾਰ ਜਾਓ ਲਖ ਬੇਰੀਆ ਹਰ ਸੱਜਣ ਅਗਮ ਅਗਾਹੋ ਸਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ ਪੋਗ ਸੁਹੰਦਾ ਸਰਬ ਸੁਖ ਜੇ ਬਖਸੇ ਵੇ ਪ੍ਰਵਾਹੋ ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨਸੇ ਲੋਭ ਸਵਾਨ ਸੱਚੇ ਮਾਰਗ ਚਲਦਿਆਂ ਉਸਤ ਕਰੇ ਜਹਾਨ ਅਰਸੜ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਗ ਸੁਚੇ ਸੇ ਕੰਢੀ ਹੈ ਜਿਨ ਪੂਰਾ ਗੁਰ ਮਿਹਰਬਾਨ ਫਲ ਗੁਣ ਆਨੰਦ ਉਪਾਰਜਣਾ ਹਰ ਸੱਜਣ ਪਰਟੇ ਆਏ ਸੰਤ ਸਹਾਈ ਰਾਮ ਕੇ ਹਰ ਕਿਰਪਾ ਦੀਆ ਮਿਲਾਏ ਸੇ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾ ਹੀ ਜਾਏ ਇਸ ਪੁੰਨੀ ਵੜ ਪਾਗਣੀ ਵਰ ਪਾਇਆ ਹਰ ਰਾਏ ਮਿਲ ਸਈਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਹਰ ਜੇ ਅਵਰ ਨਾ ਦਿਸਈ ਕੋਈ ਦੂਜਾ ਲਵੇ ਨਾ ਲਾਏ ਹਲਤ ਪਲਤ ਸਵਾਰ ਓਨ ਨੇਚਲ ਦਿੱਤੀਆਂ ਜਾਏ ਸੰਸਾਰ ਸਾਗਰ ਤੇ ਰੱਖਿਆ ਬੌੜ ਨਾ ਜਨਮੇ ਤਾਏ ਜੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨੇ ਤਸਰਾਈ ਹੈ ਜਿਸ ਨੂੰ ਤਿਲ ਨਾ ਤੁਮਾਏ ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗੇ ਸੱਚ ਖਰੇ ਸਰਬ ਸੁਖਾਨੰਦ ਚਰਨ ਹਰ ਭੌਜਲ ਬਿਕਮ ਤਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਏ ਜਰੇ ਊੜ ਗਏ ਦੁਬਧਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਮ ਦੇ ਮਨ ਅੰਦਰ ਏਕ ਧਰੇ ਮਹਾਂਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਾਜ ਮਹੱਲਾ ਪੰਜਵਾਂ ਦਿਨ ਰਹਿਣ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰ ਆਪਣਾ ਹਰ ਸਿਮਰੀ
ਦਿਨ ਸਭ ਰਹਿਣ, ਆਪ ਤਿਆਗ ਸਰਣੀ ਪਵਾਂ, ਮੁੱਖ ਬੋਲੀ ਮਿੱਠੜੇ ਵੈਣ, ਜਨਮ ਜਨਮ ਕਾ ਵਿਛੜਿਆ, ਹਰ ਮਿਲੋ ਸੱਜਣ ਸੈਣ, ਜੋ ਜੀ ਹਰ ਤੇ ਵਿਛੜੇ, ਸੇ ਸੁਖ ਨਾ ਵਸਣ ਪੈਣ, ਹਰ ਪਿਰ ਬਿਨ ਚੈਨ ਨਾ ਪਾਈਐ, ਖੋਜ ਠੇ ਸਭ ਗੈਣ, ਆਪ ਕਮਾਣੇ ਵਿਛੜੀ, ਦੋਸ ਨਾ ਕਾਹੂ ਦੇਣ, ਪਰ ਕਿਰਪਾ ਪ੍ਰਵ ਰਾਖ ਲੇਹੋ,

ਜੀ ਕੀ ਬਿਰਥਾ ਸੋ ਸੁਣੇ, ਹਰ ਸਮਰਿਥ ਪੁਰਖ ਅਪਾਰ, ਮਰਨ ਜੀਵਨ ਆਰਾਧਨਾ ਸਭਨਾ ਕਾ ਆਧਾਰ, ਸਸੁਰੇ ਪਈਏ ਤਿਸ ਕੰਤ ਕੀ, ਵੱਡਾ ਜਿਸ ਪਰਿਵਾਰ, ਉੱਚਾ ਅਗਮ ਅਗਾਧ ਬੋਧ, ਇਸ ਅੰਤ ਨ ਪਾਰ ਆਵਾਰ, ਸੇਵਾ ਸਾਥ ਭਾਵ ਸੀ ਸੰਤਾਂ ਕੀ ਹੋਸ਼ਿਆਰ, ਦੀਨਾ ਨਾਥ ਦਿਆਲ ਦੇਵ ਪਤਿਤ ਉਧਾਰਨ ਹਾਂ।

ਪ੍ਰਵ ਆਪਣੀ ਜਿਨ ਧੂੜੀ ਸੰਗ ਸਮਾਓ। ਜਿਉਂ ਤੂੰ ਰਾਖੈ ਤਿਉਂ ਰਹਾਂ, ਤੇਰਾ ਦਿੱਤਾ ਪਹਿਨਾ ਖਾਓ। ਉਦਮ ਸੋਈ ਕਰਾਏ ਪ੍ਰਭ, ਮਿਲ ਸਾਧੂ ਗੁਣ ਗਾਓ। ਦੂਜੀ ਜਾਏ ਨਾ ਸੁਜਈ, ਕਿੱਥੇ ਕੂਕਣ ਜਾਓ। ਅਗਿਆਨ ਬਿਨਾਸਨ ਤਮ ਹਰਨ, ਉੱਚੇ ਅਗਮ ਅਮਾਓ। ਮਨ ਵਿਛੜਿਆ ਹਰ ਮੇਲੀਐ, ਨਾਨਕਿਓ ਸੁਆਓ। ਸਰਬ ਕਲਿਆਣਾ ਤਿਤ ਦੇਨ, ਹਰ ਪਰਸੀ ਗੁਰ ਕੇ ਪਾਓ। ਵਾਰ ਮਾਜ ਕੀ ਤਥਾ ਸਲੋਕ ਮਹੱਲਾ ਪਹਿਲਾ, ਮਲਕ ਮਰੀਦ ਤਥਾ ਚੰਦ ਹਰੜਾ, ਸੁਈਆ ਕੀ ਤੁਨੀ।

ਗੁਰਦਾਤਾ ਗੁਰ ਹਿਵੇ ਕਰ, ਗੁਰਦੀਪ ਕਿਥੇ ਲੋਏ, ਅਮਰ ਪਦਾਰਥ ਨਾਨਕਾ, ਮਨ ਮਾਨੇ ਸੁਖ ਹੋਏ ਮਹੱਲਾ ਪਹਿਲਾ, ਪਹਿਲੇ ਪਿਆਰ ਲਗਾਥਨ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮਨਾ ਪੁੱਛੇ ਜਾਤ, ਸਤਵੇਂ ਸੰਜ ਕੀਆ ਕਰਵਾਸ, ਅੱਠਵੇਂ ਕ੍ਰੋਧ ਹੋਆ ਧਨ ਨਾਸ, ਨਾਵੇ ਧੌਲੇ ਉਬੇ ਸਾਹ, ਦਸਵੇਂ ਦਿੱਦਾ ਹੋਆ ਸੁਆਹ, ਗਏ ਸੇ ਗੀਤ ਪੁਕਾਰੀ ਤਾਹ, ਉੱਡਿਆ ਹੰਸ ਦਸਾਏ ਰਾਹ, ਆਇਆ ਗਇਆ ਮੋਇਆ ਨਾਉ, ਪਿੱਛੇ ਪੱਤਲ ਸੱਦਿਓ ਕਾਵ, ਨਾਨਕ ਮਨਮੁਖ ਅੰਧ ਪਿਆਰ, ਵਾਜਗੁਰੂ ਡੁੱਬਾ ਸੰਸਾਰ, ਮਹੱਲਾ ਪਹਿਲਾ, ਦਸ ਬਾਲਤਨ ਬੀਸ ਰਵਣ, ਤੀਸਾਂ ਕਾ ਸੁੰਦਰ ਕਹਾਵੇ, ਚਾਲੀ ਸੀ ਪੁਰ ਹੋਏ, ਪਚਾਸੀ ਪਗ ਖਿਸੇ, ਸੱਠੀ ਕੇ ਬੋਢੇਪਾ ਆਵੇ, ਸੱਤਰ ਕਾ ਮਤਹੀਣ, ਅੱਸੀਆਂ ਕਾ ਵਿਵਹਾਰ ਨਾ ਪਾਵੇ, ਨਵੇ ਕਾ ਸਹਿ ਜਸਣੀ, ਮੂਲ ਨਾ ਜਾਣੇ ਅਪ ਬਲ, ਟੰਡੋਲ ਮਾ ਢੂੰਡ ਮਡਿਠ ਮੈਂ, ਨਾਨਕ ਜਗ ਤੂਏ ਕਾ ਤਬਲ ਹਰ, ਪੌੜੀ ਤੂੰ ਕਰਤਾ ਪੁਰਖ ਅਗੰਮ ਹੈ, ਆਪ ਸ੍ਰਿਸ਼ਟ ਉਪਾਤੀ, ਰੰਗ ਪਰੰਗ ਉਪਾਰਜਨਾ, ਬਹੁ ਬਹੁ ਵਿਧ ਭਾਤੀ, ਤੂੰ ਜਾਣੇ ਜੇ ਨਿਉ ਪਾਈਏ, ਸਭ ਖੇਲ ਤੂੰ ਮਾਤੀ, ਇਕ ਆਵੇ ਇਕ ਜਾਏ ਉੱਠ, ਬਿਨ ਨਾਵੇ ਮਰ ਜਾਤੀ, ਗੁਰਮੁਖ ਰੰਗ ਚਲੂਲਿਆ, ਰੰਗ ਹਰ ਰੰਗ ਰਾਤੀ, ਤੋ ਸੇਵੋ ਸਤ ਨਿਰੰਜਨੋ, ਹਰ ਪੁਰਖ ਵਿਧਾਤੀ, ਤੂੰ ਆਪੇ ਆਸ ਜਾਣ ਹੈ, ਵੜ ਪੁਰਖ ਵਡਾਤੀ, ਜੋ ਮਨ ਚੇ ਤੁਧ ਧਿਆਏ ਦੇ ਮੇਰੇ ਸੱਚਿਆ, ਬਲ ਬਲ ਹਉ ਤਿੰਨ ਜਾਤੀ।

ਚੱਲੇ ਹੱਥੀ ਕਰਣਾ ਦਿੱਤਾ ਪਹਿਨੇ ਖਾਏ, ਜਿਨ ਰਚ ਰਚਿਆ ਤਿਸੇ ਨਾ ਜਾਣੇ, ਅੰਧਾ ਅੰਧ ਕਮਾਏ, ਜਾਂ ਭੱਜੇ ਤਾਂ ਠੀਕਰ ਹੋਵੇ, ਧਾੜ ਤਾਂ ਘੜੀ ਨਾ ਜਾਏ, ਨਾਨਕ ਗੁਰ ਬਿਨ ਨਾਹੇ ਪਤ, ਪਤ ਬਿਨ ਪਾਰ ਨਾ ਪਾਏ। ਮਹੱਲਾ ਦੂਜਾ, ਦਿੰਦੇ ਥਾਵੋ ਦਿੱਤਾ ਚੰਗਾ, ਮਨਮੁਖ ਐਸਾ ਜਾਣੀਐ, ਤੁਰਤ ਮਤ ਚਤਰਾਈ ਤਾ ਕੀ, ਕਿਆ ਕਰੇ ਆਖ ਵਖਾਣੀਐ, ਅੰਤਰ ਬਹਿ ਕੇ ਕਰਮ ਕਮਾਵੇ, ਸੋਚੋ ਕੁੰਡੀ ਜਾਣੀਐ, ਜੋ ਧਰਮ ਕਮਾਵੇ ਇਸ ਧਰਮ ਨਾਉ ਹੋਵੇ, ਪਾਪ ਕਮਾਣੇ ਪਾਪੀ ਜਾਣੀਐ, ਤੂੰ ਆਪੇ ਖੇਲ ਕਰੇ ਸਭ ਕਰਤੇ, ਕਿਆ ਦੂਜਾ ਆਖ ਵਖਾਣੀਐ, ਜਿਚਰ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ ਬੁੱਲ ਹੈ, ਵਿਣ ਜੋਤੀ ਕੋਈ ਕਿਛ ਕਰਿਓ ਦਿਖਾ ਸਿਆਣੀਐ, ਨਾਨਕ ਗੁਰਮੁਖ ਨਦਰੀ ਆਇਆ, ਆ ਇੱਕੋ ਸੁਗੜ ਸੁਜਾਣੀਐ ਪੌੜੀ, ਤੁਦੇ ਆਪੇ ਜਗਤ ਉਪਾਇਕ, ਤੁਦੇ ਆਪੇ ਧੰਦੇ ਲਾਇਆ, ਮੋਠ ਗੌਲੀ ਪਾਇਕ, ਤੁਦੇ ਆਪੋ ਜਗਤ ਖੁਆਇਆ, ਇਸਨਾ ਅੰਦਰ ਅਗਨ ਹੈ, ਨੈ ਤਿਰਤੇ ਭੁੱਖਾ ਤਿਹਾਇਆ, ਸਹਿਸਾ ਇਹ ਸੰਸਾਰ ਹੈ, ਮਰ ਜੰਮੇ ਆਇਆ ਜਾਇਆ, ਬਿਨ ਸਤਗੁਰ ਮੋਹ ਨਾ ਟੁੱਟਈ, ਸਭ ਥੱਕੇ ਕਰਮ ਕਮਾਇਆ, ਗੁਰਮਤੀ ਨਾਮ ਤੇ ਆਈ ਹੈ, ਸੁਖ ਰੱਜਾ ਜਾਂ ਤੁਧ ਪਾਇਆ, ਕੁਲ ਉਧਾਰੇ ਆਪਣਾ, ਤਨ ਜਣੇ ਦੀ ਮਾਇਆ, ਤੋਬਾ ਸੁਰਤ ਸੁਹਾਵਣੀ, ਜਿਨ ਹਰ ਸੇਤੀ ਚਿਤ ਲਾਇਆ। ਸਲੋਕ ਮਹੱਲਾ ਦੂਜਾ, ਅੱਖੀ ਬਾਜੋਂ ਵੇਖਣਾ ਵਿਣ ਕੰਨਾ ਸੁਣਨਾ, ਪੈਰਾਂ ਬਾਜੋਂ ਚੱਲਣਾ ਵਿਣ ਹੱਥਾਂ ਕਰਨਾ, ਜੀਭੇ ਬਾਜੋਂ ਬੋਲਣਾ ਕਿਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੈ ਤਾਉ ਖਸਮੈ ਮਿਲਣਾ। ਮਹੱਲਾ ਦੂਜਾ, ਜਿਸੇ ਸੁਣੀਏ ਜਾਣੀਏ ਸਾਉ ਨਾ ਪਾਇਆ ਜਾਏ, ਰੋਲਾ ਟੁੰਡਾ ਅੰਧਲਾ ਕਿਉਂ ਗਲ ਲੱਗੇ ਤਾਏ, ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹਿ ਸਿਆਣੀਏ ਇਵਕੰਤ ਮਿਲਾਵਾ ਹੋਏ। ਪੌੜੀ, ਸਦਾ ਸਦਾ ਤੂੰ ਇਕ ਹੈ, ਦੂਜਾ ਖੇਲ ਰਚਾਇਆ, ਹਉਮੈ ਗਰਭ ਉਪਾਇਕ, ਲੋਭ ਅੰਤਰ ਜਨਤਾ ਪਾਇਆ, ਜਿਉ ਭਾਵੇ ਤਿਉ ਰੱਖ ਤੂੰ, ਸਭ ਕਰੇ ਤੇਰਾ ਕਰਾਇਆ, ਇਕ ਨਾ ਬਖਸੈ ਮੇਲ ਲਹਿ, ਗੁਰਮਤੀ ਤੁਧ ਲਾਇਆ, ਇਕ ਖੜੇ ਕਰੇ ਤੇਰੀ ਚਾਕਰੀ, ਵਿਣ ਨਾਵੇ ਹੋਰ ਨਾ ਪਾਇਆ, ਹੋਰ ਕਾਰ ਵਿਕਾਰ ਹੈ ਇਕ ਸੱਚੀ ਕਾਰ ਏ ਲਾਇਆ, ਪੁੱਤ ਕਲੱਤ ਕੁਟੰਬ ਹੈ ਇਹ ਕਲਿਪਤ ਰਹਿ ਜੋ ਤੁਧ ਪਾਇਆ, ਉਹੇ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਨਾਏ ਸੁਮਾਇਆ। ਸਲੋਕ ਮਹੱਲਾ ਪਹਿਲਾ, ਹੋਏ ਨੇ ਕਹਿ ਪਰਬਤ ਗੁਫਾ ਕਰੀ, ਕਹਿ ਪਾਣੀ ਪਿਆਲ, ਕਹਿਜ ਧਰਤੀ ਕਹਿ ਆਕਾਸੀ, ਪੁਰਦਰਹਾ ਸਿਰ ਪਾਰ, ਪੁਰ ਕਰ ਕਾਇਆ ਕੱਪੜ ਪਹਿਰਾ, ਤੂਵਾ ਸਦਾਕਾਰ, ਬੱਗਾ ਰੱਤਾ ਪੀਲਾ ਕਾਲਾ, ਬੇਦਾਂ ਕਰੀ ਪੁਕਾਰ, ਹੋਏ ਕੁਚੀਲ ਰਹਾ ਮਲਤਾਰੀ, ਦੁਰਮਤ ਮਤ ਵਿਕਾਰ, ਨਾ ਹੋ ਨਾ ਮੈਂ ਨਾ ਹੋਵਾਂ, ਨਾਨਕ ਸ਼ਬਦ ਵਿਚਾਰ। ਮਹੱਲਾ ਪਹਿਲਾ, ਵਸਤਰ ਪਖਾਲ ਪਖਾਲੇ ਕਾਇਆ, ਆਪੇ ਸੰਜਮ ਹੋਵੇ, ਅੰਤਰ ਮੈਲ ਲੱਗੀ ਨਹੀਂ ਜਾਣੇ, ਬਾਹਰੋਂ ਮਲ ਮਲਕ ਹੋਵੇ, ਅੰਧਾ ਭੂਲ ਪਿਆ ਜਮ ਜਾਲੇ, ਵਸਤ ਪਰਾਈ ਆਪਣੀ ਕਰ ਜਾਣੇ, ਹਉਮੈ ਵਿੱਚ ਦੁੱਖ ਕਾਲੇ, ਨਾਨਕ ਗੁਰਮੁਖ ਹਉਮੈ ਟੁੱਟੇ, ਤਾਂ ਹਰ ਹਰ ਨਾਮ ਤੇ ਆਵੇ, ਨਾਮ ਜਪੇ ਨਾਮੋ ਆਰਾਧੇ, ਨਾਮੇ ਸੁਖ ਸਮਾਵੇ ਪਵੜੀ, ਤਾਇਆ ਹਾਂ ਸੰਯੋਗ ਮੇਲ ਮਿਲਾਇਆ, ਤਿਨੀ ਕੀਆ ਵਿਯੋਗ, ਜਿਨ ਉਪਾਇਆ ਮੂਰਖ ਭੋਗੇ ਭੋਗ, ਦੁੱਖ ਸੁਭਾਇਆ ਸੁਖੋਂ ਉੱਠੇ ਰੋਗ, ਪਾਪ ਕਮਾਇਆ ਹਰਖੋਂ ਸੋਗ ਵਿਯੋਗ, ਉਪਾਏ ਖਪਾਇਆ ਮੂਰਖ ਗਣਤ ਗਣਾਏ, ਝਗੜਾ ਪਾਇਆ ਸਤਗੁਰ ਹੱਥ ਨਬੇੜ, ਝਗੜਾ ਚੁਕਾਇਆ ਕਰਤਾ ਕਰੇ ਸੋਹੋਗ, ਨਾ ਚੱਲੇ ਚਲਾਇਆ। ਸਲੋਕ ਮਹੱਲਾ ਪਹਿਲਾ, ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ, ਮੁੱਠਾ ਆਪ ਮੁਹਾਏ ਸਾਥ, ਨਾਨਕ ਐਸਾ ਆਗੂ ਜਾਪੇ। ਮਹੱਲਾ ਚੌਥਾ, ਜਿਸਦੇ ਅੰਦਰ ਸੱਚ ਹੈ ਤੋ ਸੱਚਾ ਨਾਮ ਮੁਗ ਸੱਚ ਅਲਾਏ, ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ, ਜੇ ਅੱਗੇ ਤੀਰਥ ਹੋਏ ਤਾਂ ਮਲ ਲਹਿ, ਛੱਪੜ ਨਹਾਤੈ ਸਗਲੀ ਮਲ ਲਾਏ, ਤੀਰਥ ਪੂਰਾ ਸਤਿਗੁਰੂ ਜੋ ਅਨਦਿਨ ਹਰ ਹਰ ਨਾਮ ਤੇ ਆਏ, ਉਹ ਆ ਛੁੱਟਾ ਕੁਟੰਬ ਸਿਉ ਤੇ ਹਰ ਹਰ ਨਾਮ ਸਭ ਸ੍ਰਿਸ਼ਟ ਛਿਡਾਏ, ਜਨ ਨਾਂਗ ਤਿਸ ਬਲਿਹਾਰਣੈ ਜੋ ਆਪ ਜਪੈ ਅਵਰਾ ਨਾਮ ਜਪਾਏ। ਪੌੜੀ, ਇਕ ਕੰਧ ਮੂਲ ਚੁਣਖਾ ਹੈ ਵਣ ਖੰਡ ਵਾਸਾ, ਇਕ ਭਗਵਾ ਵੇਸ ਕਰ ਫਿਰ ਹੈ ਜੋਗੀ ਸੰਨਿਆਸਾ, ਅੰਦਰ ਤਿਸਨਾ ਬਹੁਤ ਸ਼ਾਦਨ ਭੋਜਨ ਕੀ ਆਸਾ, ਬਿਰਥਾ ਜਨਮ ਗਵਾਏ ਨਾ ਗਿਰਹੀ ਨਾ ਉਦਾਸਾ, ਜਮਕਾਲ ਸਿਰੋਂ ਨਾ ਉਤਰੈ
ਤ੍ਰਿਪਤ ਮਨਸਾ ਗੁਰਮਤੀ ਕਾਲ ਨ ਆਵੇ ਨੇੜੇ, ਜਾਂ ਹੋਵੇ ਦਸਨ ਦਸ ਸੱਚਾ ਸ਼ਬਦ ਸੱਚ ਮਨ ਤਰਗੀ ਮੈਂ ਉਦਾਸਾ। ਨਾਨਕ ਸਤਿਗੁਰ ਸੇਵ ਨੇ

ਜੀਵੇ ਮਾਨਸਾ ਤਿਨ ਕਿਉ ਨਿਰਮਲ ਚੀਤ, ਨਾਨਕ ਨਾਉ ਖੁਦਾਏ ਕਾ ਤੇਲ ਹੱਛੇ ਮੁਖ ਲੇਹ, ਅਵਰ ਦਵਾ ਜੇ ਦੁਨੀ ਕੇ ਝੂਠੇ ਅਮਲ ਕਰੇ ਹੋ। ਮਹੱਲਾ ਪਹਿਲਾ, ਜਾ ਹੋ ਨਾਹੀ ਤਾਂ ਕਿਆ ਆਖਾਂ, ਕਿਉ ਨਾਹੀ ਕਿਆ ਹੋਵਾਂ, ਕੀਤਾ ਕਰਨਾ ਕਹਿਆ ਕਸਣਾ, ਭਰਿਆ ਪਰ ਪਰਤ ਹੋਵਾਂ, ਆਪ ਨਾ ਬੁਝਾਂ ਲੋਕ ਬੁਝਾਈ, ਐਸਾ ਆਗੂ ਹੋਵਾਂ, ਨਾਨਕ ਅੰਧਾ ਹੋਏ ਕਹਿ ਦੱਸੇ ਰਾਹ, ਸਭ ਸਮੁਹਾਏ ਸਤ ਅੱਗੇ ਗਇਆ ਮੋਹ ਮੋਹ ਪਾਹੇ, ਤੂੰ ਐਸਾ ਆਗੂ ਜਾਪੈ ਪੌੜੀ, ਮਹਾਰੁਤੀ ਸਭ ਤੂੰ ਘੜੀ ਮੂਰਤ ਵੀ ਚਾਰਾ, ਤੂੰ ਗਣਤੇ ਕਿਨ ਨਾ ਪਾਇਓ ਸੱਚੇ ਅਲਾਖੇ ਪਾਰਾ, ਪੜਿਆ ਮੂਰਖ ਆਖੀਏ ਜਿਸ ਲੱਭ ਲੋਭ ਅਹੰਕਾਰਾ, ਨਾਉ ਪੜੀਏ ਨਾਉ ਬੁਝੀਏ ਗੁਰਮਤੀ ਵੀ ਚਾਰਾ, ਗੁਰਮਤੀ ਨਾਮ ਤਨ ਖੱਟਿਆ ਭਗਤੀ ਪਰੇ ਭੰਡਾਰਾ, ਨਿਰਮਲ ਨਾ ਮੰਨਿਆ ਦਰ ਸੱਚੇ ਸਚਿਆਰਾ, ਜਿਦਾ ਜੀਓ ਪ੍ਰਾਣ ਹੈ ਅੰਤਰ ਜੋਤੇ ਪਾਰਾ, ਸੱਚਾ ਸਭ ਇਕ ਤੂੰ ਹੋਰ ਜਗਤ ਵਣਜਾਰਾ। ਸਲੋਕ ਮਹੱਲਾ ਪਹਿਲਾ, ਮੇਰ ਮਸੀਤ ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ, ਸਰਮ ਸੁਨਤ ਸੀਲ ਰੋਜਾ, ਉਹ ਮੁਸਲਮਾਨ ਕਰਣੀ ਤਸਬੀ ਸਾਥ ਪਾਪਸੀ, ਨਾਨਕ ਰੱਖੇ ਲਾਜ ਮਹੱਲਾ ਪਹਿਲਾ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਂ ਮਾਤਾ ਪਰੇ ਜਾਂ ਮੁਰਦਾਰ ਨਾ ਖਾਏ, ਗੱਲੀ ਪਿਸਤ ਨਾ ਜਾਈਏ ਛੁੱਟੇ ਸੱਚ ਕਮਾਏ, ਮਾਰਨ ਪਏ ਹਰਾਮ ਹੈ ਹੋਏ ਹਲਾਲ ਨਾ ਜਾਏ, ਨਾਨਕ ਗੱਲੀ ਕੂੜੇ ਕੂੜੋ ਪੱਲੇ ਪਾਏ ਮਹੱਲਾ ਪਹਿਲਾ, ਪੰਜ ਨਿਵਾਜਾ ਵਕਤ ਪੰਜ ਪੰਜਾ ਪੰਜੇ ਨਾਓ, ਪਹਿਲਾਂ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਤ ਰਾਸਮਾਨ, ਪੰਜਵੀਂ ਸਿਫਤ ਸੁਣਾਏ, ਕਰਣੀ ਕਲਮਾ ਆਖੇ ਤਾਂ ਮੁਸਲਮਾਨ ਸਦਾਏ, ਨਾਨਕ ਜੇਤੇ ਕੂੜਿਆਰ ਕੂੜੇ ਕੂੜੀ ਪਾਏ ਪੌੜੀ, ਇਕ ਰਤਨ ਪਦਾਰਥ ਵਣਜਦੇ ਇਹ ਕੱਚੇ ਦੇ ਵਾਪਾਰਾ, ਸਗੁਰ ਤੁੱਠੇ ਪਾਈਨ ਅੰਦਰ ਰਤਨ ਭੰਡਾਰਾ, ਵਿਣ ਗੁਰ ਕਿਨੇ ਨਾ ਲਦਿਆ ਅੰਧੇ ਪੌਕ ਮੋਏ ਕੂੜਿਆਰਾ, ਮਨਮੁਖ ਦੂਜੇ ਪਚ ਮੋਏ ਨਾ ਬੂਜੇ ਵਿਚਾਰਾ, ਇਕ ਸਬਾਜੋ ਦੂਜਾ ਕੋ ਨਹੀਂ ਇਸ ਅੱਗੇ ਕਰੇ ਪੁਕਾਰਾ, ਇਕ ਨਿਰਤਨ ਸਦਾ ਪੌਂਕ ਦੇ ਇਕ ਨਾ ਪਰੇ ਤੁਜਾਰਾ, ਵਿਣ ਨਾਵੇ ਹੋਰ ਤਨ ਨਾਹੀ ਹੋਰ ਵਿਖਿਆ ਸਵਸਾਰਾ, ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰ ਨਹਾਰਾ। ਸਲੋਕ ਮਹੱਲਾ ਪਹਿਲਾ, ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ, ਅਬਲ ਔਲ ਦੀਨ ਕਰ ਮਿੱਠਾ, ਮਸਕਲ ਮਾਨਾ ਮਾਲ ਮੁਸਾਵੇ, ਹੋਏ ਮੁਸਲਮ ਦੀਨ ਮੁਖਾਣੇ, ਮਰਨ ਜੀਵਨ ਕਾ ਪਰਮ ਚੁਕਾਵੇ, ਰੱਬ ਕੀ ਰਜਾਏ ਮੰਨੇ ਸਿਰ ਉੱਪਰ, ਕਰਤਾ ਮੰਨੇ ਆਪ ਗਵਾਵੇ, ਤੋ ਨਾਨਕ ਸਰਬ ਜੀਆਂ ਮਿਹਰਮਤ ਹੋਏ ਤਾਂ ਮੁਸਲਮਾਨ ਕਹਾਵੇ। ਮਹੱਲਾ ਚੌਥਾ, ਪਰ ਹਰ ਕਾਮ ਕ੍ਰੋਧ ਚੂੜ ਨਿੰਦਾ, ਤੇ ਮਾਇਆ ਅਹੰਕਾਰ ਚੁਕਾਵੇ, ਤੇ ਕਾਮ ਕਾਮਨੀ ਮੋਹ ਤਜੈ ਤਾਂ ਅੰਜਨ ਮਾਏ ਨਿਰੰਜਨ ਪਾਵੇ, ਤਜ ਮਾਨ ਅਪਮਾਨ ਪ੍ਰੀਤ ਸੁਧਾਰਾ, ਤਜ ਪਿਆਸ ਆਸ ਆਰਾਮ ਲਿਵਲਾਵੇ, ਨਾਨਕ ਸੱਚਾ ਮਨ ਵਸੈ ਸਾਚ ਸਬਦ ਹਰ ਨਾਮ ਸਮਾਵੇ ਪੌੜੀ, ਰਾਜੇ ਰਹਿਤ ਸਿਗਦਾਰ ਕੋਏ ਨਾ ਰਹਿਸੀਓ, ਹੱਟ ਪੜਨ ਬਾਜ਼ਾਰ ਹੁਕਮੀ ਟਹਿਸੀਓ, ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ ਦਰਬ ਭਰੇ ਭੰਡਾਰ, ਰੀਤੇ ਇਕ ਖਣੇ ਤਾਜੀ ਰਾਸ ਤੁਖਾਰ, ਹਾਥੀ ਪਾਖਰੇ ਬਾਗ ਮਿਲ ਕਰਬਾਰ, ਕਿੱਥੇ ਸੇ ਆਪਣੇ ਤੰਬੂ ਪਲੰਘ ਨਿਵਾਰ, ਸਰਾਏ ਤੇ ਲਾਲਤੀ ਨਾਨਕ ਸੱਚ ਦਾ ਤਾਰ, ਸਨਾਗਤ ਕੁਦਰਤੀ। ਸਲੋਕ ਮਹੱਲਾ ਪਹਿਲਾ, ਨਦੀਆਂ ਹੋਵੇ ਤੇਣਵਾ, ਸੁਮ ਹੋਵੇ ਦੁੱਧ ਕੀਓ, ਸਗਲੀ ਧਰਤੀ ਸੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ, ਪਰਬਤ ਸੋਨਾ ਰੁਪਾ ਹੋਵੇ ਹੀਰੇ ਲਾਲ ਜੜਾਓ, ਪੀ ਤੂੰ ਹੈ ਸਾਲਾਣਾ ਆਖਣ ਰਹੇ ਨਾ ਚਾਓ। ਮਹੱਲਾ ਪਹਿਲਾ, ਪਾਰ ਅਠਾਰਹੇ ਮੇਵਾ ਹੋਵੇ ਗਰੜਾ ਹੋਏ ਸੁਵਾਓ, ਚੰਦ ਸੂਰਜ ਦੇ ਫਿਰਦੇ ਰੱਖੀਏ ਨਿਚਲ ਹੋਵੇ ਥਾਓ, ਪੀ ਤੂੰ ਹੈ ਸਾਲਾਣਾ ਆਖਣ ਲਏ ਨਾ ਚਾਓ। ਮਹੱਲਾ ਪਹਿਲਾ, ਜੇ ਦੇਹ ਦੁੱਖ ਲਾਈਏ ਪਾਪ ਕਰੇ ਦੋਏ ਰਾਹ, ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ ਏਵੇ ਜਾਪੇ ਪਾਓ, ਪੀ ਤੂੰ ਹੈ ਸਾਲਾਣਾ ਆਖਣ ਲਏ ਨਾ ਚਾਓ। ਮਹੱਲਾ ਪਹਿਲਾ, ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ, ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਹੋਵਨ ਨਾਨਕ ਸਭ ਹੋ ਜਾਓ, ਪੀ ਤੂੰ ਹੈ ਸਾਲਾਣਾ ਆਖਣ ਲਏ ਨਾ ਚਾਓ। ਪਵੜੀ ਵੱਧ ਫੈਲੀ ਗੈਬਾਨਾ, ਖਸਮ ਨਾ ਜਾਣਾਈ ਸੋ ਕਹੀਏ ਦੇਵਾਨਾ, ਆਪਣਾ ਪਛਾਣਾਈ
ਕਲੇ ਬੁਰੀ ਸੰਸਾਰ ਵਾਦੇ ਖੱਪੀਏ ਵਿਣਨਾ ਦੇ ਵੇਕਾਰ ਭਰਮੇ ਪਚੀਏ ਰਾਹ ਦੋਵੇਂ ਇੱਕ ਜਾਣੇ ਸੋਈ ਸਿਜਸੀ ਕੁਫਰ ਗੋ ਕੁਫਰਾਣੇ ਪਇਆ ਦਜਸੀ ਸਭ ਦੁਨੀਆ ਸੁਭਾਨ ਸੱਚ ਸਮਾਈਏ ਤੀਜੇ ਦਰ ਦੀਵਾਨ ਆਪ ਗਵਾਈਏ ਮਹੱਲਾ ਪਹਿਲਾ ਸਲੋਕ ਸੋ ਜੀਵਿਆ ਜਿਸਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੇ ਕੋਏ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੇ ਨੰਗ ਨਾਨਕ ਠੱਗਿਆ ਮੁੱਠਾ ਜਾਏ ਵਿਣ ਨਾਵੇ ਪਦ ਗਿਆ ਗਵਾਏ ਮਹੱਲਾ ਪਹਿਲਾ ਕਿਆ ਖਾਦੇ ਕਿਆ ਪੈਦੇ ਹੋਏ ਜਾਮਨ ਨਾਹੀ ਸੱਚਾ ਸੋਏ ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕੈਸੇ ਸੁਖਾਲੀ ਕੀਜੇ ਭੋਗ ਬਿਲਾਸ ਕਿਆ ਲਸਕਰ ਕਿਆ ਨੇਵ ਖੁਵਾਸੀ ਆਵੇ ਮਹਿਲੀ ਵਾਸ ਨਾਨਕ ਸੱਚੇ ਨਾਮ ਵੇਣ ਸਭੇ ਟੋਲ ਵਿਣਾਸ ਪਵੜੀ ਜਾਤੀ ਦਹਿ ਕਿਆ ਹੱਥ ਸੱਚ ਪਰਖੀਏ ਮੋਹਰਾ ਹੋਵੇ ਹੱਥ ਮਰੀਏ ਚੱਕੀਏ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਏ ਹੁਕਮ ਨੇ ਸਿਰਦਾਰ ਦਰ ਦੀ ਬਾਣੀਏ ਹੁਰਮਾਨੀ ਖੈਕਾਰ ਖਗਮ ਪਠਾਇਆ ਤਬਲਬਾਜ ਵਿਚਾਰ ਸ਼ਬਦ ਸੁਣਾਇਆ ਇੱਕ ਹੋਏ ਅਸਵਾਰ ਇੱਕ ਨਾ ਸਾਖਤੀ ਇੱਕ ਨੀ ਬੱਧੇ ਭਾਰ ਇੱਕ ਨਾ ਤਾਕਤੀ ਸਲੋਕ ਮਹੱਲਾ ਪਹਿਲਾ ਜਾਂ ਪੱਕਾ ਤਾਂ ਕੱਟਿਆ ਰਹੀ ਸੋ ਪੱਲਰ ਵਾੜ ਸਾਣ ਕੀ ਸਾਰਾ ਚਿੱਥਿਆ ਕਣ ਲਿਆ ਤਨ ਝਾੜ ਦੁਰਪ ਚੱਕੀ ਜੋੜ ਕੇ ਪੀਸਣ ਆਏ ਬਹੇਠ ਜੋ ਦਰ ਰਹੇ ਸੋ ਉਭਰੇ ਨਾਨਕ ਅਜਬ ਡਿੱਠ ਮਹੱਲਾ ਪਹਿਲਾ ਵੇਜੇ ਮਿੱਠਾ ਕੱਟਿਆ ਕੱਟ ਕੁੜ ਬੱਧਾ ਪਾਏ ਖੁੰਡਾ ਅੰਦਰ ਰੱਖ ਕੇ ਤੇਨ ਸੁਮਲ ਸਜਾਏ ਰਸਕਾ ਟੱਟਰ ਪਾਈਏ ਤਪੈ ਤੈ ਵਿਲਲਾਏ ਪੀ ਸੋ ਭੋ ਸੁਮਾਲੀਏ ਵਿਚੇ ਅੱਗ ਜਲਾਏ ਨਾਨਕ ਮਿੱਠੇ ਪਤਰੀਏ ਵੇਖੋ ਲੋਕਾਂ ਆਏ ਪਵੜੀ ਇੱਕ ਨਾ ਮਰਨ ਨਾ ਚਿੱਤ ਆਸ ਕਣੇਰਿਆ ਮਰਮਣ ਜੰਮੇ ਨਿੱਤ ਕਿਸੇ ਨਾ ਕੇਰਿਆ ਆਪਣੜੇ ਮਨ ਚਿੱਤ ਕਹਿਣ ਚੰਗੇਰਿਆ ਜਮ ਰਾਜੇ ਨਿੱਤ ਨਿੱਤ ਮਨਮੁਖ ਹੇਰਿਆ ਮਨੁਖ ਲੂਣ ਹਰਾਮ ਕਿਆ ਨਾ ਜਾਣਿਆ ਬੱਧੇ ਕਰਨ ਸਲਾਮ ਖਸਮ ਨਾ ਪਾਣਿਆ ਸੱਚ ਮਿਲੇ ਮੁਖ ਨਾਮ ਸਾਹਿਬ ਪਾਵਸੀ ਕਰਸਨ ਤਖਤ ਸਲਾਮ ਲਿਖਿਆ ਪਾਵਸੀ ਮਹੱਲਾ ਪਹਿਲਾ ਸਲੋਕ ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ ਪੱਥਰ ਪਾਲਾ ਕਿਆ ਕਰੇ ਕੁਸਰੇ ਕਿਆ ਕਰਵਾਸ ਉੱਤੇ ਚੰਦਨ ਲਾਈਏ ਧੀ ਸੋ ਕੁੱਤੀ ਤਾਤ ਬੋਲਾ ਜੇ ਸਮਝਾਈਏ ਪੜੀਏ ਸਿਮਰਤ ਪਾਠ ਅੰਧਾ ਚੰਨ ਰੱਖੀਏ ਦੀਵੇ ਬਲੇ ਪਚਾਸ ਚੌਣੇ ਸੋਨਾ ਪਾਈਏ ਚੁਣ ਚੁਣ ਖਾਵੇ ਘਾਸ ਲੋਹਾ ਮਾਰਨ ਪਈਏ ਤੈ ਨਾ ਹੋਏ ਕਪਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼ ਮਹੱਲਾ ਪਹਿਲਾ ਕਹਾਂ ਕੱਚਨ ਟੁੱਟੇ ਸਾਰ ਅਗਨੀ ਗੰਢ ਪਾਏ ਲੋਹਾਰ ਗੋਰੀ ਸੇਤੀ ਟੁੱਟੇ ਪਤਾਰ ਉੱਤੀ ਗੰਢ ਪਵੇ ਸੰਸਾਰ ਰਾਜਾ ਮੰਗੇ ਦਿੱਤੇ ਗੰਢ ਪਾਏ ਭੁੱਖਿਆਂ ਗੰਢ ਪਵੇ ਜਾਂ ਖਾਏ ਕਾਲਾ ਗੰਢ ਨਦੀਆਂ ਮੀਂਹ ਚੋਲ ਗੰਢ ਪ੍ਰੀਤੀ ਮਿੱਠੇ ਬੋਲ ਬੇਦਾ ਗੰਢ ਬੋਲੇ ਸੱਚ ਕੋਏ ਮੋਇਆ ਗੰਢ ਨੇਕੀ ਸਤ ਹੋਏ ਏਦ ਗੰਢ ਵਰਤੇ ਸੰਸਾਰ ਮੂਰਖ ਗੰਢ ਪਵੇ ਮੋਹ ਮਾਰ ਨਾਨਕ ਆਖੇ ਇਹੋ ਵਿਚਾਰ ਸਿਵਤੀ ਗੰਢ ਪਵੇ ਦਰਬਾਰ ਪੌੜੀ ਆਪੇ ਕੁਦਰਤ ਸਾਜ ਕੈ ਆਪੇ ਕਰੇ ਵਿਚਾਰ ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ ਖਰੇ ਖਜ਼ਾਨੇ ਪਾਈਏ ਖੋਟੇ ਸਟੀਏ ਬਾਰ ਵਾਰ ਖੋਟੇ ਸੱਚੀ ਦਰਗੇ ਸੁੱਟੀਏ ਕਿਸੇ ਅੱਗੇ ਕਰੇ ਪੁਕਾਰ ਸਤਿਗੁਰ ਪਿੱਛੇ ਭੱਜ ਪਵੇ ਇਹ ਕਰਨੀ ਸਾਰ ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰ ਨਹਾਰ ਸੱਚੀ ਦਰਗੇ ਮੰਨੀਅਨ ਹੁਰਕੇ ਪ੍ਰੇਮ ਪਿਆਰ ਗਣਤ ਤਿਨਾ ਦੀ ਕੋ ਕਿਆ ਕਰੇ ਜੋ ਆ ਬਖਸ਼ੇ ਕਰਤਾਰ ਸਲੋਕ ਮਹੱਲਾ ਪਹਿਲਾ ਹਮ ਜੇਰ ਜਮੀ ਦੁਨੀਆ ਪੀਰਾ ਮਸਾਇਕਾ ਰਾਇਆ ਮੇਰ ਵੱਧ ਬਾਦਸ਼ਾਹ ਅਬਜੂ ਖੁਦਾ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾ ਦੇਵ ਦਾਨਵਾ ਨਰਾ ਨਾ ਸਿੱਧ ਸਾਧਕਾ ਧਰਾ ਅਸਤੇਗ ਦਿਗਰ ਕੋਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾ ਦਾਦੇ ਦੇਹੰਦ ਆਦਮੀ ਨਾ ਸਪਤ ਜੇਰ ਜਿਮੀ ਅਸਤੇਗ ਦਿਗਰ ਕੋਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾ ਸੂਰ ਸਸ ਮੰਡਲੋ

ਸ਼ਬਦ ਨਹੀਂ ਸਾਣਿਆ, ਸੱਚਾ ਸ਼ਬਦ ਵਿਚਾਰ, ਸੱਚ ਸਮਾਣਿਆ, ਮਨਮੁਖ ਸਦਾ ਕੂੜਿਆਰ, ਪਰਮ ਪੁਲਾਣਿਆ, ਰਿਸ਼ਤਾ ਅੰਦਰ ਵਾਸ, ਸਾਧਨਾ ਜਾਣਿਆ, ਵਿਣਨ ਆਵੇ ਦੁਖ ਪਾਏ, ਆਵਣ ਜਾਣਿਆ, ਨਾਨਕ ਪਾਰਖ ਆਪ, ਜਿਨ ਖੋਟਾ ਖਰਾ ਪਛਾਣਿਆ, ਸਲੋਕ ਮਹੱਲਾ ਪਹਿਲਾ, ਸੀਗਾ ਬਾਜਾ ਚਿਰਗਾ ਕੋਈਆਂ, ਇਹਨਾਂ ਖਵਾਲੇ ਕਾਹ, ਤਾਓ ਖਾਨ, ਇਹਨਾਂ ਮਾਸ ਖਵਾਲੇ, ਇਹ ਚਲਾਏ ਰਾਹ, ਨਦੀਆਂ ਵਿੱਚ ਟਿੱਬੇ ਦੇਖਾਲੇ, ਖਲੀ ਕਰੇ ਅਸਗਾਹ, ਕੀੜਾ ਥਾਪ ਦੇ ਪਾਤਸ਼ਾਹੀ, ਲਸਕਰ ਕਰੇ ਸੁਆਹ, ਜੇਤੇ ਜੀ ਜੀਵੇ ਲੈ ਸਾਹ, ਜੀਵਾਲੇ ਤਾਂ ਕੇ ਅਸਾਹ, ਨਾਨਕ ਜਿਉਂ ਜਿਉਂ ਸੱਚੇ ਭਾਵੇ, ਤਿਉਂ ਤਿਉਂ ਦੇ ਗ੍ਰਹਿ, ਮਹੱਲਾ ਪਹਿਲਾ, ਇੱਕ ਮਾਸ ਖਾਰੀ ਇੱਕ ਤ੍ਰਿਣ ਖਾਹੇ, ਇੱਕ ਨਾ ਛੱਤੀ ਅੰਮ੍ਰਿਤ ਪਾਹੇ, ਇੱਕ ਮਿਟਿਆ ਮੈਂ ਮਿਟਿਆ ਖਾਹੇ, ਇੱਕ ਪੌਣ ਸੁਮਾਰੀ ਪੌਣ ਸੁਮਾਰ, ਇੱਕ ਨਿਰੰਕਾਰੀ ਨਾਮ ਆਧਾਰ, ਜੀਵੇ ਦਾਤਾ ਮਰੇ ਨ ਕੋਏ, ਨਾਨਕ ਮੁੱਠੇ ਜਾਏ ਨਾਹੀ ਮਨ ਸੋਏ, ਪੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈ ਹੈ, ਗੁਰਮਤੀ ਆਪ ਗਵਾਏ ਨਾਮ ਧਿਆਈ ਹੈ, ਦੂਜੀ ਕਾਰੇ ਲੱਗ ਜਨਮ ਗਵਾਈ ਹੈ, ਵਿਣ ਨਾਵੇ ਸਾ ਵਿਸ ਪੈਜੇ ਖਾਈ ਹੈ, ਸੱਚਾ ਸ਼ਬਦ ਸਲਾਹੇ ਸੱਚ ਸਮਾਈ ਹੈ, ਵਿਣ ਸਤਿਗੁਰ ਸੇਵੇ ਨਾਹੀ ਸੁਖ ਨਿਵਾਸ, ਫਿਰ ਫਿਰ ਆਈ ਹੈ ਦੁਨੀਆਂ ਖੋਟੀ ਰਾਸ, ਪੂਰ ਕਮਾਈ ਹੈ ਨਾਨਕ ਸੱਚ ਖਰਾ ਸਲਾਹੇ ਪਾਸਿਓ ਜਾਈ ਹੈ, ਸਲੋਕ ਮਹੱਲਾ ਪਹਿਲਾ, ਤੂੰ ਭਾਵੇ ਤਾਂ ਵਾਵੇ ਗਾਵੇ, ਤੂੰ ਭਾਵੇ ਜਲ ਨਹਾਵੇ, ਜਾਂ ਤੂੰ ਭਾਵੇ ਤਾਂ ਕਰੇ ਬਿਪੂਤਾ ਸਿੰਘੀ ਨਾਦ ਵਜਾਵੇ, ਜਾਂ ਤੂੰ ਭਾਵੇ ਤਾਂ ਪੜੇ ਕਿਤੇਬਾਂ ਮੁੱਲਾਂ ਸੇਖ ਕਹਾਵੇ, ਜਾਂ ਤੂੰ ਭਾਵੇ ਤਾਂ ਹੋਵੇ ਰਾਜੇ ਰਸ ਕਸ ਬਹੁਤ ਕਮਾਵੇ, ਜਾਂ ਤੂੰ ਭਾਵੇ ਤੇਗ ਵਗਾਵੇ ਸਿਰ ਮੁੰਡੀ ਕੜ ਜਾਵੇ, ਜਾਂ ਤੂੰ ਭਾਵੇ ਜਾਏ ਦਸੰਤਰ ਤੂੰ ਗੱਲਾਂ ਕਰ ਆਵੇ, ਜਾਂ ਤੂੰ ਭਾਵੇ ਨਾਏ ਰਚਾਵੇ ਤੂੰ ਪਾਣੇ ਤੂੰ ਪਾਵੇ, ਨਾਨਕ ਇਕ ਹੈ ਬੇਨੰਤੀ ਹੋਰ ਸਗਲੇ ਕੂੜ ਕਮਾਵੇ, ਮਹੱਲਾ ਪਹਿਲਾ, ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗੇ ਚੰਗਾ ਹੋਈ, ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਏ ਨਾ ਕੋਈ, ਆਖਣ ਵੇਖਣ ਬੋਲਣ ਚੱਲਣ ਜੀਵ ਮਰਨਾ ਤਾਤ, ਹੁਕਮ ਸਾਜ ਹੁਕਮੇ ਵਿੱਚ ਰੱਖ, ਨਾਨਕ ਸੱਚਾ ਆਪ ਪੌੜੀ ਸਤਿਗੁਰ ਸੇਵਨ ਸੰਗ, ਪਰਮ ਚੁਕਾਈ ਹੈ ਸਤਿਗੁਰ ਆਖੇ ਕਾਰ ਤੋ ਕਾਰ ਕਮਾਈ ਹੈ, ਸਤਿਗੁਰ ਹੋਏ ਦਿਆਲ ਤਾਂ ਨਾਮ ਧਿਆਈ ਹੈ, ਲਾ ਭਗਤ ਸੋ ਸਾਰ ਗੁਰਮੁਖ ਪਾਈ ਹੈ, ਮਨਮੁਖ ਕੂੜ ਗੁਬਾਰ ਕੂੜ ਕਮਾਈ ਹੈ, ਸੱਚੇ ਦਹਿ ਦਰਜਾਏ ਸੱਚ ਚੁਆਈ ਹੈ, ਸੱਚੇ ਅੰਦਰ ਮਹਿਲ ਸੱਚ ਬੁਲਾਈ ਹੈ, ਨਾਨਕ ਸੱਚ ਸਦਾ ਸਤਿਆਰ ਸੱਚ ਸਮਾਈ ਹੈ, ਸਲੋਕ ਮਹੱਲਾ ਪਹਿਲਾ, ਕਲ ਕਾ ਤੀਰਾ ਜੇ ਕਾ ਸਾਈ ਧਰਮ ਪੰਗ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀ ਕਹਿ ਚੜਿਆ, ਹਉ ਪਾਲ ਵਿਕੁੰਨੀ ਹੋਈ ਆਂਦੇ ਰਹਿ ਰਹੋ ਨਾ ਕੋਈ, ਵਿੱਚ ਹਉਮੈ ਕਰ ਦੁੱਖ ਰੋਈ ਕਹੋ ਨਾਨਕ ਕਿਨ ਬੇਦਗਤ ਹੋਈ, ਮਹੱਲਾ ਤੀਜਾ ਕਲ ਕੀਰਤ ਪ੍ਰਗਟ ਚਾਨਣ ਸੰਸਾਰ, ਗੁਰਮੁਖ ਕੋਈ ਉਤਰੇ ਪਾਰ ਜਿਸ ਨੂੰ ਨਦਰ ਕਰੇ ਤਿਸ ਦੇਵੇ, ਨਾਨਕ ਗੁਰਮੁਖ ਰਤਨ ਸੋ ਲੇਵੇ, ਪੌੜੀ ਭਗਤਾਂ ਤੈ ਸਹਿ ਸਾਰੀਆਂ ਜੋੜ ਕਦੇ ਨਾ ਆਇਆ, ਕਰਤਾ ਆਪ ਫੁੱਲ ਹੈ ਨਾ ਫੁੱਲੇ ਕਿਸੇ ਦਾ ਪੁਲਾਇਆ, ਭਗਤ ਆਪੇ ਮੇਲਿਆ ਜਿਨੀ ਸੱਚੋ ਸੱਚ ਕਮਾਇਆ, ਸਹਿ ਸਾਰੀ ਆਪ ਖੁਆਇਨ ਜਿਨੀ ਕੂੜ ਬੋਲ ਬੋਲ ਬਿਗ ਖਾਇਆ, ਚੱਲਣ ਸਾਰ ਨਾ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ, ਭਗਤ ਕਰਨ ਹਰ ਚਾਕਰੀ ਜਿਨੀ ਅਨਦਨ ਨਾਮ ਧਿਆਇਆ, ਦਾਸਨ ਦਾਸ ਹੋਏ ਕਹਿ ਜਿਨੀ ਵਿੱਚੋਂ ਆਪ ਗਵਾਇਆ, ਉਹਨਾਂ ਖਸਮੇ ਕਹਿ ਧਰਮ ਕੁਜਲੇ ਸੱਚੇ ਸ਼ਬਦ ਸੁਹਾਇਆ, ਸਲੋਕ ਮਹੱਲਾ ਪਹਿਲਾ, ਸਬਾਈ ਸਾਲਾਹ ਜਿਨੀ ਧਿਆਇਆ ਇੱਕ ਮਨ ਤੇਈ ਪੂਰੇ ਸਾਹ, ਵਕਤੇ ਉੱਪਰ ਲੜ ਮੋਏ ਦੂਜੇ ਬਹੁਤੇ ਰਾਹ, ਮਨ ਕੀਆਂ ਮੱਤੀ ਖਿੰਡੀਆਂ ਬਹੁਤ ਪਏ ਅਸਗਾਹ, ਪੋਤੇ ਖਾਏ ਨਾ ਨਿਕਲੇ ਤੀਜੇ ਮੋਈ ਗ੍ਰਾਹ, ਭੁੱਖ ਤਿਗਾ ਦੋਏ ਪੌਂਕੀਆਂ ਖਾਦਾ ਹੋਏ ਸਵਾਹ, ਕੀ ਖਾਣੇ ਸਿਉ ਦੋਸਤੀ ਚੌਥੇ ਆਈ ਊਂਗ, ਅੱਖੀ ਮੀਟ ਪਵਾਰ ਗਿਆ ਕੀ ਉੱਠ ਰਚਿਉਣ ਵਾਦ, ਸਹਿ ਵਰਿਆਂ ਕੀ ਪਿੜ ਬੱਧੀ ਸਭੇ ਵੇਲਾ ਵਕਤ ਸਭ, ਜੇ ਅੱਠੀ ਪਾ ਹੋਏ ਨਾਨਕ ਸਾਹਿਬ ਮਨ ਵਸੇ, ਸੱਚਾ ਨਾਮਣ ਹੋਏ ਮਹੱਲਾ ਦੂਜਾ, ਤੇਈ ਪੂਰੇ ਸਾਹ ਜਿੰਨੀ ਪੂਰਾ ਪਾਇਆ, ਅੱਠੀ ਵੇ ਪ੍ਰਵਾਹ ਰੈਨਕ ਤੇ ਰੰਗ ਦਰਸ਼ਨ ਰੂਪ ਸਾਹ, ਵਿਰਲੇ ਪਾਈਏ ਕਰਮ ਪੂਰੇ ਪੂਰਾ ਗੁਰੂ ਪੂਰਾ ਜਾ ਕਾ ਬੋਲ, ਨਾਨਕ ਪੂਰਾ ਜੇ ਕਰੇ

ਹਾਂ ਤੂੰ ਤਾਂ ਕਿਆ ਹੋਰ, ਮੈਂ ਸੱਚ ਸੁਣਾਈ ਹੈ, ਮੁੱਠੀ ਤੰਦੇ ਚੋਰ, ਮਹਿਲ ਨਾ ਪਾਈ ਹੈ, ਇਨੇ ਚਿੱਤ ਕਠੋਰ, ਸੇਵ ਗਵਾਈ ਹੈ, ਜਿਤ ਕੜ ਸੱਚ ਨਾ ਪਾਏ, ਤੋ ਪੰਨ ਕਢਾਈ ਹੈ, ਕਿਉਂ ਕਰ ਪੂਰੇ ਵੱਟ, ਤੋਲ ਤੁਲਾਈ ਹੈ, ਕੋਈ ਨਾ ਆਖੇ ਘੱਟ, ਹੋਮੇ ਜਾਈਏ, ਲਈਏ ਨਾ ਖਰੇ ਪਰਖ, ਡਰ ਬੀਨ ਆਈਏ, ਸੌਦਾ ਇਗਤ ਹੱਟ, ਪੂਰੇ ਗੁਰ ਪਾਈਏ। ਸਲੋਕ ਮਹਲਾ ਦੂਜਾ, ਅੱਠੀ ਪੈਰੀ ਅੱਠ ਕੰਡ, ਨਾਵਾ ਖੰਡ ਸਰੀਰ, ਇਸ ਵਿਚ ਨੌ ਨਿਤ ਨਾਮ ਏਕ, ਭਾਲੇ ਗੁਣੀ ਗਹੀਰ, ਕਰਮਵੰਤੀ ਸਹਲਾਇਆ, ਨਾਨਕ ਕਰ ਗੁਰ ਪੀਰ। ਚੌਥੇ ਪੈਰ ਸਵਾਕ, ਤੁਰਤਿਆਂ ਉਪਜੇ ਚਾਓ, ਤਿਨਾ ਦਰਿਆਵਾਂ ਸਿਓ ਦੋਸਤੀ, ਮਾਂ ਨੇ ਮੁਖ ਸੱਚਾ ਨਾਓ, ਉਥੇ ਅੰਮ੍ਰਿਤ ਵੰਡੀ ਹੈ, ਕਰਮੀ ਹੋਏ ਪਸਾਓ, ਕੰਚਨ ਕਾਇਆ ਕਸੀ ਹੈ, ਵੰਨੀ ਚੜੇ ਚੜਾਓ, ਜੇ ਹੋਵੇ ਅੰਦਰ ਸਰਾਬ ਕੀ, ਬੌੜ ਨਾ ਪਾਈ ਤਾਓ, ਸੱਤੀ ਪੈਰੀ ਸਤ ਭਲਾ, ਬਹਿਗੇ ਪੜਿਆ ਪਾਸ, ਉਥੇ ਪਾਪੁਨ ਵਿਚਾਰੀਏ, ਕੂੜੇ ਘਟੇ ਰਾਸ, ਉਥੇ ਖੋਟੇ ਸੱਟੀਏ, ਖਰੇ ਕੀਤੇ ਸਾਬਾਸ, ਬੋਲਣ ਫਾਦਲ ਨਾਨਕਾ, ਦੁਖ ਸੁਖਸ ਮੈਂ ਪਾਸ ਮਹੱਲਾ ਦੂਜਾ, ਪਾਉਣ ਗੁਰੂ ਪਾਣੀ ਪਿਤਾ, ਮਾਤਾ ਤਰਤ ਮਗਤ, ਹਿਸਰਾ ਦੁਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿੰਨੀ ਨਾਮ ਧਿਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਹੋਰ ਕੇਤੀ ਛੁੱਟੀ ਨਾਲ, ਪੌੜੀ ਸੱਚਾ ਭੋਜਨ ਪਾਓ, ਸਤਿਗੁਰ ਦੱਸਿਆ, ਸੱਚੇ ਹੀ ਪਤੀ ਆਏ, ਸੱਚ ਵਗਸਿਆ, ਸੱਚੇ ਕੋੜ ਗਿਰਾਏ, ਨਿਰਘਰ ਵਸਿਆ, ਸਾਗੁਰ ਤੁੱਠੇ ਨਾਉ, ਪ੍ਰੇਮ ਰਹੱਸਿਆ, ਸੱਚੇ ਤੈ ਦੀਵਾਨ, ਕੂੜ ਨਾ ਜਾਈਏ, ਝੂਠੋ ਝੂੜ ਵਖਾਣ, ਤੂੰ ਮੈਲ ਖੁਆਈਏ, ਸੱਚੇ ਸ਼ਬਦ ਨੀਸਾਨ, ਠਾਕ ਨਾ ਪਾਈਏ, ਸੱਚ ਸੁਣ ਬੁੱਝ ਵਖਾਣ, ਮੈਲ ਬੁਲਾਈਏ। ਸਲੋਕ ਮਹਲਾ ਪਹਿਲਾ, ਪੈਰ ਅਗਨੇ ਦੇ ਘਰ ਵਧਾ, ਭੋਜਨ ਸਾਰ ਕਰਾਈ, ਸਗਲੇ ਦੁੱਖ ਪਾਣੀ ਕਰ ਪੀਵਾਂ, ਧਰਤੀ ਹਾਕ ਚਲਾਈ, ਹਰ ਤਾਰਾ ਜੀ ਅੰਬਰ ਤੋਲੀ, ਪਿੱਛੇ ਟੰਕ ਚੜਾਈ, ਏਵੜ ਵਧਾਂ ਮਾਵਾ ਨਾਗੀ, ਤਸੇ ਨੱਥ ਚਲਾਈ, ਏਤਾ ਤਾਣ ਹੋਵੇ ਮਨ ਅੰਦਰ, ਕਰੀ ਪੇ ਆ ਕਰਾਈ, ਜੇਵੜ ਸਾਹਿਬ ਤੇਵੜ ਦਾਤੀ, ਦੇ ਦੇ ਕਰੇ ਰਜਾਈ, ਨਾਨਕ ਨਦਰ ਕਰੇ ਜਿਸ ਉੱਪਰ, ਸੱਚ ਨਾ ਵਡਿਆਈ ਮਹੱਲਾ ਦੂਜਾ, ਆਖਣ ਆਖ ਨਾ ਰੱਜਿਆ, ਸੁਣਨ ਨਾ ਰੱਜੇ ਕੰਨ, ਅੱਖੀ ਦੇਖਣਾ ਰੱਜੀਆਂ, ਹੁਣ ਗਾਹਕ ਇੱਕ ਵੰਨ, ਭੁੱਖਿਆ ਭੁੱਖ ਨਾ ਉਤਰੇ, ਕੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੇ, ਜਾ ਗੁਣ ਕੈ ਗੁਣੀ ਸੁਮਾਏ, ਪੌੜੀ ਵਿਣ ਸੱਚੇ ਸਭ ਕੂੜ, ਕੂੜ ਕਮਾਈ ਏ, ਵਿਣ ਸੱਚੇ ਕੂੜਿਆਰ, ਪੰਨ ਚਲਾਈਏ, ਵਿਣ ਸੱਚੇ ਤਨ ਛਾਰ, ਛਾਰ ਰਲਾਈਏ, ਵਿਣ ਸੱਚੇ ਸਭ ਭੁੱਖ, ਜੇ ਪੈਜੇ ਖਾਈਏ, ਵਿਣ ਸੱਚੇ ਦਰਬਾਰ, ਕੂੜ ਨਾ ਪਾਈਏ, ਕੂੜੇ ਲਾਲਚ ਲੱਗ, ਮੈਲ ਖੁਆਈਏ, ਸਬਦ ਠੱਗਿਓ ਠੱਗ, ਆਈਏ ਜਾਈਏ, ਤਨ ਮੈਂ ਤ੍ਰਿਸ਼ਨਾ ਅੱਗ, ਸਬਦ ਬੁਝਾਈਏ। ਸਲੋਕ ਮਹਲਾ ਪਹਿਲਾ, ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆਨ, ਰਸ ਰਸਿਆ ਹਰਿਆ ਸਦਾ, ਪੱਕੇ ਕਰਮ ਧਿਆਨ, ਪਦ ਕੇ ਸਾਧ ਖਾਂਦਾ ਰਹੇ, ਦਾਨਾ ਕੇ ਸਿਰਦਾਨ, ਮਹੱਲਾ ਪਹਿਲਾ, ਹੋਏ ਨੇ ਕਾ ਬਿਰਖ ਪਲ ਪ੍ਰਵਾਲਾ, ਫੁੱਲ ਜਵੇ ਹਰ ਲਾਲ, ਤਿਤ ਫਲ ਰਤਨ ਲੱਗੇ ਮੁਖ ਭਾਗਤ, ਹਿਰਦੇ ਹਿਰਦੇ ਨਿਹਾਲ, ਨਾਨਕ ਕਰਮ ਹੋਵੇ ਮੁਖ ਮਸਤਕ, ਲਿਖਿਆ ਹੋਵੇ ਲੇਖ, ਅੜਸਠ ਤੀਰਥ ਗੁਰ ਕੀ ਚਰਣੀ, ਪੂਜੇ ਸਦਾ ਵਸੇਖ, ਹੰਸ ਹੇਤ ਲੋਭ ਕੋਪ, ਚਾਰੇ ਨਦੀਆਂ ਅੱਗ, ਪਵੇ ਦੱਜੇ ਨਾਨਕਾ, ਤਰੀਕੇ ਕਰਮੀ ਲੱਗ, ਪੌੜੀ ਜੀਵਦਿਆਂ ਮਰ ਮਾਰ, ਨਾ ਪਛੋ ਤਾਈਏ, ਝੂਠਾ ਇਹ ਸੰਸਾਰ, ਕਿਨ ਸਮਝਾਈਏ, ਸੱਚ ਨਾ ਤਰੇ ਪਿਆਰ, ਧੰਦੇ ਤਾਈਏ, ਕਾਲ ਬੁਰਾ ਖੇ ਕਾਲ, ਸਿਰ ਦੁਨੀਆਈਏ, ਹੁਕਮੀ ਸਿਰ ਜਿੰਦਾਰ, ਮਾਰੇ ਦਾਈਏ, ਆਪੇ ਦੇ ਪਿਆਰ, ਮਨ ਵਸਾਈਏ, ਮੋਹ ਨਾ ਚਸਾ ਵਿਲੰਬ, ਭਰੀਏ ਪਾਈਏ, ਗੁਰਪ੍ਰਸਾਦੀ ਬੁੱਝ, ਸੱਚ ਸਮਾਈਏ। ਸਲੋਕ ਮਹਲਾ ਪਹਿਲਾ, ਤੁਮੀ ਤੁਮਾ ਵਿਸ, ਆਕਤ ਤੂਰਾ ਨਿਮ ਫਲ, ਮਾਨ ਮੁਖ ਵਸੇ ਤਿਸ, ਜਿਸ ਤੂੰ ਚਿਤਨ ਆਵਗੀ, ਨਾਨਕ ਕਹੀਏ ਕਿਸ, ਹੰਟਨ ਕਰਮਾ ਬਾਰੇ ਮਹੱਲਾ ਪਹਿਲਾ, ਮਤ ਪੰਖੇ ਰੂਪ ਕਿਰਤ ਸਾਥ, ਹਬ ਉੱਤਮ ਕਬ ਨੀਚ, ਹਬ ਚੰਦਨ ਕਬ ਅਕਡਾਲ, ਹਬ ਉੱਚੀ ਪ੍ਰੀਤ, ਨਾਨਕ ਹੁਕਮ ਚਲਾਈਏ, ਸਾਹਿਬ ਲੱਗੀ ਰੀਤ, ਪੌੜੀ ਏਤੇ ਕਹਿ ਵਖਾਣ, ਕਹਿ ਕਹਿ ਜਾਵਣਾ, ਵੇਦ ਕਹਿ ਵਿਗਿਆਣ, ਅੰਤ ਨ ਪਾਵਣਾ।
پڑیا نا گی پیت بجے پامنا خر درسن کر پیخ کسے سچ سوامنا سچا پرخ الکھ سبد سوامنا منے ناؤ بسنکھ درگہ پامنا خالق کو آدیس ٹاڈی گامنا نانک جگ جگ ایک من وسامنا سلوک محلہ دوجا منتری ہوئے اٹھویا ناگی لگے جائے اپن گتی اپنے تے کوچا یا پیلائے حکم پیا تر خسم کا اتی ہو تکا کھائے گرمک سو منمک اڑے ڈبے حق نے آئے دواں سریاں آپے خسم ویکھے کر ویو پیائے نانک اے وے جانیے سب کسے رجائے محلہ دوجا نانک پرکھے آپ کو ہاں پارکھ جان روگ دارو دو میں بجھے تاں وید سجان واٹ نہ کری معاملہ جانے مہمان مول جان گلا کرے ہان لائے ہان لب نہ چلی سچ رہے سوشت پروان ترسن دے آگاس کو کیوں پہنچے بان اگے او اگم ہے واہے دڑ جان پوڑی ناری پرخ پیار پریم سیگاریا کرن پگت نرات نارے نیواریا میلا منج نواس سد سواریا سچ کہن ارداس سے وے چاریا سون خسم پاس حکم سدھاریا سکی کہن ارداس منو پیاریا بن ناوے ترگواس پھٹ سو جیویا سب سواری آس امرت پیویا سلوک محلہ پہلا مارو مہی نہ ترپتیا اگی لئے نہ پوکھ راجا راج نہ ترپتیا سائر پرے کس کو نانک سچے نام کی ایتی پچھا پوچھ محلہ دوجا نیفلنگ تا جنمس جاوت برہم نہ بندتے ساگرنگ سنسارس پر پرسادی طرح کے کرن کان سمر

ਢਾਡੀ ਵਸਿਆ, ਸੱਚਾ ਖਸਮ ਕਲਾਣ ਕਮਲ ਵਗਸਿਆ, ਖਸਮ ਪੂਰਾ ਪਾਏ ਮਨੋ ਰਹੱਸਿਆ, ਦੁਸ਼ਮਨ ਕੱਢੇ ਮਾਰ ਸੱਜਣ ਸਰਸਿਆ, ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ, ਸੱਚਾ ਸਬਦ ਵਿਚਾਰ ਕਾਲ ਵਧੌਸਿਆ, ਢਾਡੀ ਕਥੇ ਅਕਥ ਸਭ ਸਵਾਰਿਆ, ਨਾਨਕ ਗੁਣ ਗਏ ਰਾਸ ਹਰ ਜੂ ਮਿਲੇ ਪਿਆਰਿਆ, ਸਲੋਕ ਮਹਲਾ ਪਹਿਲਾ ਖਤਿਓ ਜੰਮੇ ਖਤੇ ਕਰ, ਨਿਤ ਖਤਿਆਂ ਵਿਚ ਪਾਹੇ ਧੋਤੇ ਮੂਲ ਨਾ ਉਤਰੈ, ਜੇ ਸੋ ਤੋਵਣ ਪਾਹੇ ਨਾਨਕ ਬਖਸੇ ਬਖਸੀਐ, ਨਾਏ ਤਾਂ ਪਾਹੀ ਪਾਏ ਮਹੱਲਾ ਪਹਿਲਾ, ਨਾਨਕ ਬੋਲਣ ਚੱਕਣਾ ਦੁਖ ਛੱਡ ਮੰਗੀਏ ਸੁਖ, ਸੁਖ ਦੁਖ ਦੁਦਰ ਕੱਪੜੇ ਪੈਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ ਪੌੜੀ, ਚਾਰੇ ਕੁੰਡਾ ਦੇਖ ਅੰਦਰ ਪਾਲਿਆ, ਸੱਚੇ ਪੁਰਖ ਅਲੱਖ ਸਿਰਜ ਨਿਹਾਲਿਆ, ਉਜੜ ਪੁੱਲੇ ਰਹਾ ਗੁਰ ਵੇਖਾਲਿਆ, ਸਤਿਗੁਰ ਸੱਚੇ ਵਾਹੋ ਸੱਚ ਸੰਭਾਲਿਆ, ਪਾਇਆ ਰਤਨ ਕਰਾਹੋ ਦੀਵਾ ਬਾਲਿਆ, ਸੱਚੇ ਸਦ ਸਲਾਹੇ ਸੁਖੀਏ ਸੱਚ ਵਾਲਿਆ, ਨਿਡਰਿਆ ਡਰ ਲੱਗ ਗਰਬ ਸੇ ਗਾਲਿਆ, ਨਾਵ ਪੁੱਲਾ ਜੱਗ ਫਿਰੇ ਬੇਤਾਲਿਆ, ਤਲੋਕ ਮਹਲਾ ਤੀਜਾ ਪਏ ਵਿਚ ਜੰਮੇ ਪਏ ਮਰੇ, ਧੀ ਪੋ ਮਨ ਮੈ ਹੋਏ ਨਾਨਕ ਪਏ ਜੇ ਮਰੇ, ਸਹਿਲਾ ਆਇਆ ਸੋਏ ਮਹੱਲਾ ਤੀਜਾ, ਪੈਵਣ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ, ਨਾਨਕ ਪੈਵਣ ਜੇ ਮਰੇ ਮੋਹ ਕਾਲੇ ਉੱਠ ਜਾਏ ਪੌੜੀ, ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਭੂ ਚੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਗਮਾਣੀਏ, ਸਤਿਗੁਰ ਹੋਏ ਦਿਆਲ ਤਾਂ ਜਮਕਾ ਡਰ ਕੇ ਹਾ, ਸਤਿਗੁਰ ਹੋਏ ਦਿਆਲ ਤਾਂ ਸਦਗੀ ਸੁਖ ਦੇਹ, ਸਤਿਗੁਰ ਹੋਏ ਦਿਆਲ ਤਾਂ ਨਾਮ ਨਿਤ ਪਾਈ ਹੈ, ਸਤਿਗੁਰ ਹੋਏ ਦਿਆਲ ਤਾਂ ਸੱਚ ਸੁਮਾਈ ਹੈ, ਸਲੋਕ ਮਹਲਾ ਪਹਿਲਾ ਸਿਰ ਖੁਹਾਏ ਪੀਏ ਮਲਵਾਣੀ, ਜੂਠਾ ਮੰਗ ਮੰਗ ਖਾਹੀ ਹੋਲ ਫਤੀਹਤ ਮੋਇਲੈਂਡ ਪੜਾਸਾ, ਪਾਣੀ ਦੇਖ ਸਗਾਹੀ ਭੇਡਾਂ ਵਾਂਗੀ ਸਿਰ ਖੁਹਾਏਨ, ਭਰੀਏ ਰਖਤ ਸੁਆਹੀ ਮਾਊ ਪੀਊ ਕਿਰਤ ਗਵਾਏਨ, ਟੱਬਰ ਰੋਮਨ ਤਾਹੀ ਓਨਾ ਪਿੰਡ ਨਾ ਪੱਤਲ, ਕਿਰਿਆ ਨਾ ਦੀਵਾ ਮੋਇਕਤਾ ਉਪਾਈ, ਅੜਸੜ ਤੀਰਥ ਦੇਨ ਨਾ ਢੋਈ, ਬ੍ਰਾਹਮਣ ਅੰਨ ਨਾ ਖਾਗੀ ਸਦਾ ਕੁਚੀਲ, ਰਹਿ ਦਿਨ ਰਾਤੀ ਮੱਥੇ ਟਿੱਕੇ ਨਾਗੀ, ਝੁੰਡੀ ਪਾਏ ਬਹਿਨਤ ਮਰਣੇ, ਦੜਦੀ ਬਣ ਨਾ ਜਾਗੀ ਲੱਕੀ ਕਾਸੇ ਹੱਥੀ ਫੁੰਮਣ, ਅੱਗੋਂ ਪਿੱਛੀ ਜਾਗੀ ਨਾ ਹੋਏ ਜੋਗੀ ਨਾ ਹੋਏ ਜੰਗਮ, ਨਾ ਹੋਏ ਕਾਜੀ ਮੁੱਲਾ ਦਈਏ ਬਗੋਏ ਫਿਰੇ ਬਗੁੱਤੇ, ਫਿੱਟਾ ਵੱਤੇ ਗੱਲਾ ਜੀਆ ਮਾਰ ਜੀ ਵਾਲੇ ਸੋਈ, ਅਵਰ ਨਾ ਕੋਈ ਰੱਖੇ ਦਾਨੋ ਤੈਸ ਨਾਨੋ ਵੰਨੇ, ਪਸ ਪਈ ਸਿਰ ਖੁੱਤੇ ਪਾਣੀ ਵਿਚੋਂ ਰਤਨੇ ਉਪੰਨੇ, ਮੇਰ ਕੀਆ ਮਾਧਾਣੀ ਅੜਸੜ ਤੀਰਥ ਦੇਵੀ ਥਾਪੇ, ਪੁਰਬੀ ਲੱਗੇ ਬਾਣੀ ਨਾਏ ਨਿਵਾਜਾ ਨਾਤੇ ਪੂਜਾ, ਨਾਵਣ ਸਦਾ ਸੁਜਾਣੀ ਮੋਇਆ ਜੀਵਦਿਆਂ ਗਤ ਹੋਵੇ, ਜਾਂ ਸਿਰ ਪਾਈਏ ਪਾਣੀ ਨਾਨਕ ਸਿਰ ਖੁੱਤੇ ਸੈਤਾਨੀ, ਇਹ ਨਾ ਗੱਲ ਨਾ ਪਾਣੀ ਮੁੱਠੇ ਹੋਏ ਹੋਏ ਬਿਲਾਵਲ, ਜੀਆਂ ਜੁਗਤ ਸੁਮਾਣੀ ਮੁੱਠੇ ਅਨਕ ਮਾਦਕ ਪਾਹਾ, ਸਬਸੇ ਪੜਦਾ ਹੋਵੇ ਵੁੱਠੇ ਕਾਓ ਚਰੇ ਸੁਰਗੀ, ਸਾਤਨ ਦਹੀ ਮਿਲੋਵੇ ਤਿਤ ਕੇ ਹੋਮ ਜਗ ਸਦ ਪੂਜਾ, ਪਏ ਕਾਰਜ ਸੋਹ ਗੁਰੂ ਸਮੁੰਦ ਨਦੀ ਸਭ ਸਿੱਖੀ, ਨਾਤੇ ਜਿਤ ਵਡਿਆਈ ਨਾਨਕ ਜੇ ਸਿਰ ਖੁੱਤੇ ਨਾਵਨ, ਨਾਹੀ ਤਾਂ ਸਤ ਚਟੇ ਸਿਰ ਸ਼ਾਈ, ਮਹੱਲਾ ਦੂਜਾ ਅੱਗੀ ਪਾਲਾ ਕੇ ਕਰੇ, ਤੂਰਜ ਕੇ ਗੀ ਰਾਤ ਚੰਦ ਅਨੇਰਾ ਕੇ ਕਰੇ, ਪੌਣ ਪਾਣੀ ਕਿਆ ਜਾਤ ਧਰਤੀ ਚੀਜੀ ਕੇ ਕਰੇ, ਜਿਸ ਵਿਚ ਸਭ ਕਿਛ ਹੋਏ ਨਾਨਕ ਤਾਂ ਪਦ ਜਾਣੀਏ, ਜਾਪਤ ਰੱਖੇ ਸੋਏ ਪੌੜੀ, ਤੂੰ ਸੱਚੇ ਸੁਭਾਨ ਸਦਾ ਕਲਾਣਿਆ, ਤੂੰ ਸੱਚਾ ਦੀਵਾਨ ਹੋਰ ਆਵਣ ਜਾਣਿਆ, ਸਾਜੇ ਮੰਗੇ ਦਾਨ ਸੇਤੂ ਦੇ ਜਿਹਾ, ਸੱਚ ਤੇਰਾ ਫੁਰਮਾਨ ਸਬਦੇ ਸੋਇਆ, ਮੰਨੇ ਗਿਆਨ ਧਿਆਨ ਤੁਦੇ ਤੇ ਪਾਇਆ, ਕਰਮ ਪਵੇ ਨੀਸਾਨ ਨਾ ਚੱਲੇ ਚਲਾਇਆ, ਤੂੰ ਸੱਚਾ ਦਾ ਤਾਰ ਨਿਤ ਦੇਵੇ ਚੜੇ ਸਵਾਇਆ, ਨਾਨਕ ਮੰਗੇ ਦਾਨ ਜੋ ਤੁਦ ਪਾਇਆ, ਸਲੋਕ ਮਹਲਾ ਦੂਜਾ ਦੀਖਿਆ ਆਖ ਬੁਝਾਇਆ, ਸਿਵਤੀ ਸੱਚ ਸੁਮੇਉ ਤਿਨ ਕੋ ਕਿਆ ਉਪਦੇਸੀ ਹੈ, ਜਿਨ ਗੁਰ ਨਾਨਕ ਦੇਉ ਮਹੱਲਾ ਪਹਿਲਾ, ਆ ਬੁਝਾਏ ਸੋਈ ਬੂਝੇ, ਜੇ ਆ ਸੁਝਾਏ ਤੇ ਸਭ ਕੇ ਸੂਝੇ, ਕਹਿ ਕਹਿ ਕਤਨਾ ਮਾਇਆ ਲੂਝੇ, ਹੁਕਮੀ ਸਗਲ ਕਰੇ ਆਕਾਰ ਆਪੇ ਜਾਣੇ ਸਰਬ ਵਿਚਾਰ,
ਅੱਖਰ ਨਾਨਕ ਅਖਿਓ ਆਪ ਲਹਿ ਪ੍ਰਾਤ ਹੋਵੇ ਜਿਸ ਦਾਤ ਪੌੜੀ ਹਉ ਢਾਡੀ ਵੇਕਾਰ ਕਾਰੇ ਲਾਇਆ ਰਾਧੇ ਕੈ ਵਾਰ ਤੁਰੋਂ ਫੁਰਮਾਇਆ ਢਾਡੀ ਸੱਚੇ ਮਹਿਲ ਖਸਮ ਬੁਲਾਇਆ ਸੱਚੀ ਸਿਤ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਧਾ ਰੱਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਓ ਸ਼ਬਦ ਵਜਾਇਆ ਨਾਨਕ ਸੱਚ ਸਲਾਹ ਪੂਰਾ ਪਾਇਆ ਸੁਧ ਰਾਗ ਗੌੜੀ ਗੁਆਰੇਰੀ ਮਹੱਲਾ ਪਹਿਲਾ ਚੌਪ ਦੇ ਦੋ ਪਦੇ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਪਉ ਮੁਝ ਭਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ ਸਿਰ ਤਰ ਚਲੀਏ ਸਹੀਏ ਪਾਰ ਨਦਰੀ ਕਰਮੀ ਗੁਰ ਵਿਚਾਰ ਭੈ ਬਿਨ ਕੋਈ ਨਾ ਲੰਘ ਸਪਾਰ ਭੈ ਪਉ ਰੱਖਿਆ ਪਏ ਸਵਾਰ ਰਹਾਉ ਭੈ ਤਨ ਅਗਨ ਪਖੇ ਪਏ ਨਾਲ ਭੈ ਪਉ ਕੜੀਏ ਸਭ ਸਵਾਰ ਭੈ ਬਿਨ ਘਾੜਤ ਕੱਚਨ ਕੱਚ ਅੰਧਾ ਸੱਚਾ ਅੰਧੀ ਸੱਟ ਬੁੱਧੀ ਬਾਜੀ ਉਭਜੇ ਚਾਓ ਸਹਿਸ ਸਿਆਣਪ ਪਵੇ ਨਾ ਤਾਓ ਨਾਨਕ ਮਨਮੁਖ ਬੋਲਣ ਵਾਓ ਅੰਧਾ ਅੱਖਰ ਵਾਓ ਦਵਾਓ ਗੌੜੀ ਮਹੱਲਾ ਪਹਿਲਾ ਡਰ ਘਰ ਕਰ ਡਰ ਡਰ ਡਰ ਜਾਏ ਸੋ ਡਰ ਕਿਹਾ ਜਿਤ ਡਰ ਡਰ ਪਾਏ ਤੁਧ ਬਿਨ ਦੂਜੀ ਨਾ ਹੀ ਜਾਏ ਜੋਸ਼ ਵਰਤੇ ਸਭ ਤੇਰੀ ਰਜਾਏ ਡਰੀਏ ਜੇ ਡਰ ਹੋਵੇ ਹੋਰ ਡਰ ਡਰ ਡਰਨਾ ਮਨ ਕਾ ਸੋਰ ਰਖਾਓ ਨਾ ਜੂ ਮਰੇ ਨਾ ਡੂਬੇ ਤਰੇ ਜਿਨ ਕਿਛ ਕੀ ਆ ਸੋ ਕਿਛ ਕਰੇ ਹੁਕਮੇ ਆਵੇ ਹੁਕਮੇ ਜਾਏ ਆਗੇ ਪਾਛੇ ਹੁਕਮ ਸੁਮਾਏ ਹੰਸ ਹੇਤ ਆਸਾ ਅਸਮਾਨ ਤਿਸੀ ਭੂਖ ਬਹੁਤ ਨਹਿਸਾਨ ਬਹੁ ਖਾਣਾ ਪੀਣਾ ਆਧਾਰ ਵਿਣ ਖਾਦੇ ਮਰ ਹੋਏ ਗੁਵਾਰ ਜਿਸ ਕਾ ਕੋਏ ਕੋਈ ਕੋਏ ਕੋਏ ਹੋ ਕੋ ਤੇਰਾ ਤੂੰ ਸਭਨਾ ਕਾ ਸੋਏ ਜਾਕੇ ਜੀ ਜਨ ਤਨ ਮਾਲ ਨਾਨਕ ਆਖਣ ਬਿਖਮ ਵਿਚਾਰ ਗੌੜੀ ਮਹੱਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਦ ਭਾਈ ਕਰੇ ਉਹ ਵਸੇਖ ਕਹਿਣਾ ਹੈ ਕਿਛ ਕਹਿਣ ਨਾ ਜਾਏ ਤੋ ਕੁਦਰਤ ਕੀਮਤ ਨਹੀਂ ਪਾਏ ਰਹਾਓ ਸਰਮ ਸੁਰਦ ਸਸੁਰ ਪਏ ਕਰਨੀ ਕਾਮਣ ਕਰ ਮਨ ਲੈ ਸਾ ਸੰਯੋਗ ਵਿਆਹ ਵਿਯੋਗ ਸੱਚ ਸੰਤਤ ਕਹੋ ਨਾਨਕ ਜੋਗ ਗੌੜੀ ਮਹੱਲਾ ਪਹਿਲਾ ਪੌਣੇ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਵਾਂ ਦੁਆਰ ਗੁਜਰੇ ਗਿਆਨੀ ਇਹੋ ਵਿਚਾਰ ਕਰਤਾ ਭਗਤਾ ਸੁਨਤਾ ਸੋਈ ਆ ਵਿਚਾਰੇ ਸੋ ਗਿਆਨੀ ਹੋਈ ਰਹਾਓ ਦੇਹੀ ਮਾਟੀ ਬੋਲੇ ਪਾਉਣ ਬੁੱਧ ਗਿਆਨੀ ਮੂਆ ਹੋਏ ਕੌਣ ਮੂਈ ਸੂਰਤ ਬਾਦ ਅੰਕਾਰ ਉਹ ਨਾ ਮੂਆ ਜੋ ਦੇਖਣ ਹਾਰ ਜੈ ਕਾਰਨ ਤੜ ਤੀਰਥ ਜਾਗੀ ਰਤਨ ਪਦਾਰਥ ਕੱਢ ਗਈ ਮਾਹੀ ਪੜ ਪੜ ਪੰਡਤ ਬਾਦ ਵਖਾਣੇ ਪੀਤਰ ਹੁੰਦੀ ਵਸਤ ਨਾ ਜਾਣੇ ਹੋ ਨਾ ਮੂਆ ਮੇਰੀ ਮੋਈ ਬੁਲਾਏ ਉਹ ਨਾ ਮੂਆ ਜੋ ਰਹਿਆ ਸੁਮਾਏ ਕਹੋ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਅੰਦਰ ਨਾ ਆਇਆ ਗੌੜੀ ਮਹੱਲਾ ਪਹਿਲਾ ਦੱਖਣੀ ਸੁਣ ਸੁਣ ਬੂਝੇ ਮਾਨੇ ਨਾਓ ਤਾਕੇ ਸੁਰ ਬਲੇ ਹਾਰੇ ਜਾਓ ਆਪ ਭੁਲਾਏ ਠੌਰ ਨਾ ਠਾਓ ਤੂੰ ਸਮਝਾਵੇ ਮੇਲ ਮਿਲਾਓ ਨਾ ਮਿਲੇ ਚੱਲੇ ਮੈਂ ਨਾਲ ਵਿਣਨਾਵੇ ਵਾਧੀ ਸਭ ਕਾਲ ਅਰਹਾਓ ਖੇਤੀ ਵਣਜਨਾਵੇ ਕੀ ਓਟ ਪਾਪ ਪੁੰਨ ਬੀਜ ਕੀ ਪੋਟ ਕਾਮ ਕ੍ਰੋਧ ਜੀ ਮੈਂ ਚੋਟ ਨਾਮ ਸਾਰ ਚੱਲੇ ਮਨ ਖੋਟ ਸਾਚੇ ਗੁਰ ਕੀ ਸਾਚੀ ਸੀਖ ਤਨ ਮਨ ਸੀਤਲ ਸਾਜ ਪਰੀਖ ਜਲ ਪੁਰਾਇਣ ਰਸ ਕਮਲ ਪਰੀਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗੀ ਖੜ ਦਸ ਦਵਾਰ ਪੰਚ ਵਸੇ ਮਿਲ ਜੋਤੀ ਪਾਰ ਆਪ ਤੁਲੇ ਆਪੇ ਵਣਜਾਰ ਨਾਨਕ ਨਾਮ ਸਵਾਰਨ ਹਾਰ ਗੌੜੀ ਮਹੱਲਾ ਪਹਿਲਾ ਜਾਤੋ ਜਾਏ ਕਾਂ ਤੇ ਆਵੇ ਹੈ ਉਪਜੇ ਕਹਿ ਜਾਏ ਸੁਮਾਵੇ ਕਿਉਂ ਵਾਧਿਓ ਕਿਉਂ ਮੁਕਤੀ ਪਾਵੇ ਕੋ ਅਵਨਾਸੀ ਸਹਿ ਸੁਮਾਵੇ ਨਾਮ ਹਿਰਦੇ ਅੰਮ੍ਰਿਤ ਮੁਖ ਨਾਮ ਨਰਹਰ ਨਾਮ ਨਰਹਰ ਨੇ ਕਾਮ ਰਖਾਓ ਹੈਜੇ ਆਵੇ ਸਹਿਜੇ ਜਾਏ ਮਨ ਤੇ ਉਪਜੇ ਮਨ ਮਾਏ ਸੁਮਾਏ ਗੁਰਮੁਖ ਮੁਕਤੋ ਬੰਦ ਨ ਪਾਏ ਸ਼ਬਦ ਵਿਚਾਰ ਛੁੱਟੇ ਹਰਨ ਆਏ ਸਰਵਰ ਪੰਖੀ ਬੋਲ ਸੁਬਾਸ ਦੁਖ ਦੁਖੀ ਆ ਮਨ ਮੋਏ ਵਿਨਾਸ ਸਾਂਝ ਵਿਆਹ ਤੱਕੇ ਆਗਾਸ ਦਹਿ ਦਹਿ ਧਾਵੇ ਕਰਮ ਲਿਖਿਆਸ ਨਵ ਸੰਯੋਗੀ ਗੋਇਲ ਥਾਟ ਕਾਮ ਕਰੋ ਫੂਟੇ ਬਿਖਮਾਟ ਬਿਨ ਵੱਖਰ ਸੁਨੋ ਕਰ ਹਾਟ ਗੁਰਮਿਰ ਖੋਲੇ ਬਜਰ ਕਪਾਟ ਸਾਧ ਮਿਲੇ ਪੂਰਬ ਸੰਯੋਗ ਸੱਚ ਰਹੱਸੇ ਪੂਰੇ ਹਰ ਲੋਕ
ਤਨ ਮਨ ਦੇ ਲੈ ਸਹਿ ਸੁਭਾਏ, ਨਾਨਕ ਤਿਨ ਕੈ ਲਾਗੋ ਪਾਏ, ਗੌੜੀ ਮਹੱਲਾ ਪਹਿਲਾ, ਕਾਮ ਕ੍ਰੋਧ ਮਾਇਆ ਮੈਂ ਚੀਤ, ਝੂਠ ਵਿਕਾਰ ਜਾਗੇ ਹੈ ਚੀਤ, ਪੂੰਜੀ ਪਾਪ ਲੋਭ ਕੀ ਕੀਤ, ਤਰਤਾਰੀ ਮਨ ਨਾਮ ਸੋ ਚੀਤ, ਵਾਹ ਸੱਚ ਮੈਂ ਤੇਰੀ ਟੇਕ, ਹੋ ਪਾਪੀ ਤੂੰ ਨਿਰਮਲ ਏਕ, ਹਰਹਾਓ ਅਗਨ ਪਾਣੀ ਬੋਲੇ ਪੜਵਾਓ, ਜੇਵਾ ਇੰਦਰੀ ਏਕ ਸੁਭਾਓ, ਟਿਟਵਕਾਰੀ ਨਾਹੀ ਪਉ ਪਾਓ, ਆ ਮਾਰੇ ਤਾਂ ਪਾਏ ਨਾਓ, ਸਬਦ ਮਰੇ ਫਿਰ ਮਰਨ ਨਾ ਹੋਏ, ਬਿਨ ਮੂਏ ਕਿਉ ਪੂਰਾ ਹੋਏ, ਪਰਪੰਚ ਵਿਆਪ ਰਹਿਆ ਮਨ ਦੋਏ, ਫਿਰ ਨਾਰਾਇਣ ਕਰੇ ਸੋ ਹੋਏ, ਬੋਤ ਚੜੋ ਜਾਂ ਆਵੇ ਵਾਰ, ਠਾਕੇ ਬੋਹਿਤ ਦਰ ਗਏ ਮਾਰ, ਸਚ ਸਰਾਈ ਤਨ ਗੁਰਦੁਆਰ, ਨਾਨਕ ਦਰ ਕਰ ਏਕੰਕਾਰ, ਗੌੜੀ ਮਹੱਲਾ ਪਹਿਲਾ, ਉਲਟਿਓ ਕਮਲ ਬ੍ਰਹਮ ਵਿਚਾਰ, ਅੰਮ੍ਰਿਤ ਧਾਰ ਗਗਨ ਦਾ ਦੁਆਰ, ਤੇਰ ਪਵਨ ਬੇਦਿਆ ਆ ਮੁਰਾਰ, ਰੇ ਮਨ ਮੇਰੇ ਪਰਮਨ ਕੀਜੈ, ਮਨ ਮਾਨਿਆ ਅੰਮ੍ਰਿਤ ਰਸ ਪੀਜੈ, ਰਖਾਓ ਜਨਮ ਜੀਤ ਮਰਨ ਮਨ ਮਾਨਿਆ, ਆਮੁਆ ਮਨ ਮਨ ਤੇ ਜਾਣਿਆ, ਨਜ਼ਰ ਭਈ ਹਰ ਕਰ ਤੇ ਜਾਣਿਆ, ਜਤ ਸਾ ਤੀਰਥ ਮੱਜਨ ਨਾਮ, ਅਲਕ ਵਿਸਾਰ ਕਰੋ ਕਿਸ ਕਾਮ, ਨਰ ਨਾਰਾਇਣ ਅੰਤਰ ਜਾਮ, ਆਣ ਮਨੋ ਤੋਪਰ ਕਰ ਜਾਓ, ਇਹ ਜਤੋ ਨਾਈ ਕੋਤਾਓ, ਨਾਨਕ ਗੁਰਮੁਖ ਸਹਿ ਸੁਮਾਓ, ਗੌੜੀ ਮਹੱਲਾ ਪਹਿਲਾ, ਸਤਿਗੁਰ ਮਿਲੇ ਸੋ ਮਰਨ ਦਿਖਾਏ, ਮਰਨ ਰਹਿਣਸ ਅੰਤਰ ਪਾਏ, ਗਗਨ ਨਿਵਾਰ ਗਗਨ ਪੁਰ ਪਾਏ, ਮਰਨ ਲਖਾ ਆਏ ਨਹੀਂ ਰਹਿਣਾ, ਹਰ ਜਪ ਜਾਪ ਰਹਿਣ ਕਾ ਸਰਣਾ ਰਖਾਓ, ਸਤਿਗੁਰ ਮਿਲੇ ਤਾਂ ਦੁਬਦਾ ਭਾਗੇ, ਕਮਲ ਵਿਗਾਸ ਮਨਹਰ ਪ੍ਰਵਲਾਗੇ, ਜੀਵਤ ਮਰੇ ਮਾਰਸ ਆਗੇ, ਸਤਿਗੁਰ ਮਿਲੇ ਸਚ ਸੰਜਮ ਸੂਚਾ, ਗੁਰ ਕੀ ਪੌੜੀ ਉੱਚੋ ਉੱਚਾ, ਕਰ ਮਿਲੇ ਜਮਕਾ ਪਉ ਮੂਚਾ, ਗੁਰ ਮਿਲੇ ਮਿਲ ਅੰਕ ਸੁਮਾਇਆ, ਕਰ ਕਿਰਪਾ ਕਰ ਮੈਲ ਦਿਖਾਇਆ, ਨਾਨਕ ਹੋਮੇ ਮਾਰ ਮਿਲਾਇਆ, ਗੌੜੀ ਮਹੱਲਾ ਪਹਿਲਾ, ਕਿਰਤ ਪਿਆ ਨੇ ਮੇਟੇ ਕੋਏ, ਕਿਆ ਜਾਣਾ ਕਿਆ ਆਗੇ ਹੋਏ, ਜੋ ਤੂੰ ਭਾਣਾ ਸੋਈ ਹੂਆ,

ਦੇਵਣ ਹਾਰ ਤੋਟ ਰਾਹੀਂ ਤੂੰ ਭਗਤ ਭੰਡਾਰ ਕੀਆ ਗਰਭ ਨ ਆਵੇ ਰਾਸ ਜੀਓ ਪਿੰਡ ਸਭ ਤੇਰੇ ਪਾਸ ਤੂੰ ਮਾਰ ਜੀਵਾਲੇ ਬਖਸ਼ ਮਿਲਾਏ ਜਿਉਂ ਭਾਵੀ ਤਿਉਂ ਨਾਮ ਜਪਾਏ ਤੂੰ ਦਾਨਾ ਬੀਨਾ ਸਾਚਾ ਸਿਰ ਮੇਰਾ ਗੁਰਮਤ ਦੇ ਭਰੋਸੇ ਤੇਰੇ ਤਨ ਮੈਂ ਮੈਲ ਨਾਹੀ ਮਨ ਰਾਤਾ ਗੁਰਬਚਨੀ ਸਜ ਸਬਦ ਪਛਾਤਾ ਤੇਰਾ ਤਾਣ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸਰਣਾਈ ਗੌੜੀ ਮਹੱਲਾ ਪਹਿਲਾ ਜਿਨ ਅਕਥ ਕਹਾਇਆ ਆਪਿਓ ਪੀ ਆਇਆ ਅਨ ਪੈ ਵਿਸਰੇ ਨਾਮ ਸੁਮਾਇਆ ਕਿਆ ਡਰੀਏ ਡਰ ਡਰੇ ਸੁਮਾਨਾ ਪੂਰੇ ਗੁਰ ਕੇ ਸਬਦ ਪਛਾਨਾ ਰਖਾਓ ਜਿਸ ਨਰ ਰਾਮ ਹਿਰਦੇ ਗਾਰਾਤ ਸਹਿ ਸੁਪਾਈ ਮਿਲੇ ਸਾਬਾਸ ਜਾਇ ਸਵਾਰੇ ਸਾਂਝ ਬਿਆਲ ਏਤ ਉਤ ਮਨ ਮੁਖ ਬੰਦ ਕਾਲ ਆਇਨਸ ਰਾਮ ਹਿਰਦੇ ਸੇ ਪੂਰੇ ਨਾਨਕ ਰਾਮ ਮਿਲੇ ਪ੍ਰਭ ਦੂਰੇ ਗੌੜੀ ਮਹੱਲਾ ਪਹਿਲਾ ਜਨਮ ਮਰੇ ਤ੍ਰੈਗੁਣ ਹਿਤਕਾਰ ਚਾਰੇ ਵੇਦ ਕਥੇ ਆਕਾਰ ਤੀਨ ਅਵਸਥਾ ਕਹੇ ਵਖਿਆਨ ਤੁਰਿਆ ਅਵਸਥਾ ਸਤਿਗੁਰ ਤੇ ਹਰਜਾਨ ਰਾਮ ਪਦਗੁਰ ਸੇਵਾ ਤਰਣਾ ਬੌੜ ਜਨਮ ਨਾ ਹੋਏ ਗਏ ਮਰਣਾ ਹਰਹਾਉ ਚਾਰ ਪਦਾਰਥ ਕੈ ਸਭ ਕੋਈ ਸਿਮਰਤ ਸਾਸਤ ਪੰਡਿਤ ਮੁਖ ਸੋਈ ਬੇਨ ਗੁਰ ਅਰਥ ਵਿਚਾਰ ਨਾ ਪਾਇਆ ਮੁਗਤ ਪਦਾਰਥ ਭਗਤ ਘਰ ਪਾਇਆ ਜਾ ਕੇ ਹਿਰਦੇ ਵਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਗਤ ਆਨੰਦ ਗੁਰਮੁਖ ਪਾਏ ਪਰਮਾਨੰਦ ਜਿਨ ਪਾਇਆ ਗੁਰ ਦੇਖ ਦਿਖਾਇਆ ਆਸਾ ਮਾਹੇ ਨਿਰਾਸ ਬੁਝਾਇਆ ਦੀਨਾ ਨਾਥ ਸਰਬਸੁਖਦਾਤਾ ਨਾਨਕ ਹਰ ਚਰਣੀ ਮਨ ਰਾਤਾ ਗੌੜੀ ਚੇਤੀ ਮਹੱਲਾ ਪਹਿਲਾ ਅੰਮ੍ਰਿਤ ਕਾਇਆ ਰਹੇ ਸੁਖਾਲੀ ਬਾਜੀ ਇਹ ਸੰਸਾਰੋ ਲਭ ਲੋਭ ਮੁਝ ਕੂੜ ਕੁਮਾਵੇ ਬਹੁਤ ਉਠਾਵੇ ਭਾਰੋ ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਤਰ ਉਪਰ ਸ਼ਾਰੋ ਸੁਣ ਸੁਣ ਸਿੱਖ ਮਾਰੀ ਸੁਕਰਤ ਕੀਤਾ ਰਸੀ ਮੇਰੇ ਜੀੜੇ ਬੋੜ ਨਾ ਆਵੇ ਵਾਰੀ ਰਹਾਓ ਹਉ ਤੁਦੇ ਅੱਖਾਂ ਮੇਰੀ ਕਾਇਆ ਤੂੰ ਸੁਣ ਸਿੱਖ ਮਾਰੀ ਨਿੰਦਾ ਚਿੰਦਾ ਕਰੇ ਪਰਾਈ ਝੂਠੀ ਲਾ ਇਤਬਾਰੀ ਵੇਲ ਪਰਾਈ ਜੋ ਹੈ ਜੀੜੇ ਕਰੇ ਚੋਰੀ ਬੁਰਿਆਰੀ ਹਾਂ ਚੱਲਿਆ ਤੂੰ ਪਿੱਛੇ ਰਹੀ ਹੈ ਛੁੱਟੜ ਹੋਈ ਹੈ ਨਾਰੀ ਤੂੰ ਕਾਇਆ ਰਹੀ ਗੇ ਸੁਪਨੰਤਰ ਤੁਦ ਕਿਆ ਕਰਮ ਕਮਾਇਆ ਕਰ ਚੋਰੀ ਮੈਂ ਜਾਕਸ਼ ਲਈਆ ਤਾਂ ਮਨ ਫਲਾ ਪਾਇਆ ਹਲਤਨਾ ਸੋਭਾ ਪਲਤਨਾ ਟੋਈ ਅਹਿਲਾ ਜਨਮ ਗਵਾਇਆ ਹੋਂ ਖਰੀਦ ਹੋਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੇ ਕੋਈ ਰਹਾਓ ਤਾਜੀ ਤੁਰਕੀ ਸੋਨਾ ਰੁਪਾ ਕੱਪੜ ਕੇਰੇ ਪਾਰਾ ਕਿਸੀ ਨਾਲ ਨ ਚੱਲੇ ਨਾਨਕ ਝੜ ਚੜ ਪਏ ਗੁਵਾਰਾ ਪੂਜਾ ਮੇਵਾ ਮੈਂ ਸਭ ਕੁਛ ਚਾਖਿਆ ਇੱਕ ਅੰਮ੍ਰਿਤ ਨਾਮ ਤੁਮਾਰਾ ਦੇ ਨੀਵ ਦੀਵਾਰ ਉਸਾਰੀ ਪਸਮੰਦਰ ਕੀ ਟੇਰੀ ਸੰਚੇ ਸੰਚਨ ਦੇਈ ਕਿਸੀ ਅੰਧ ਜਾਣੇ ਸਾ ਮੇਰੀ ਸੋਇਨ ਲੰਕਾ ਸੋਇਨ ਮਾੜੀ ਸੰਪੇ ਕਿਸੇ ਨਾ ਕੇਰੀ ਸੁਣ ਮੂਰਖ ਮਨ ਅਜਾਣਾ ਹੋ ਤਿਸੇ ਕਾ ਪਾਣਾ ਰਹਾਓ ਸਾਉ ਹਮਾਰਾ ਠਾਕੁਰ ਪਾਰਾ ਹਮ ਤਿਸਕੇ ਵਣਜਾਰੇ ਜੀਓ ਪਿੰਡ ਸਭ ਰਾਤ ਤਿਸੇ ਕੀ ਮਾਰਾ ਪੇ ਜੀ ਵਾਲੇ ਗੌੜੀ ਚੇਤੀ ਮਹੱਲਾ ਪਹਿਲਾ ਔਰ ਪੰਚ ਹਮ ਏਕ ਜਨਾ ਕਿਉਂ ਰਾਖੋ ਕਰ ਬਾਰ ਮਨਾ ਮਾਰੇ ਲੂਟੇ ਨੀਤ ਨੀਤ ਕਿਸੇ ਅੱਗੇ ਕਰੀ ਪੁਕਾਰ ਜਨਾ ਸ੍ਰੀ ਰਾਮ ਨਾਮਾ ਉੱਚਰ ਮਨਾ ਆਗੇ ਜਮਦਲ ਬਿਖਮ ਕਨਾ ਰਖਾਓ ਉਸਾਰ ਮਡੋਲੀ ਰਾਖੇ ਦੁਆਰਾ ਭੀਤਰ ਬੈਠੀ ਸਾਥਨਾ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਅਵ ਲੁਟੇ ਸੋ ਪੰਜ ਜਨਾ ਢਾਏ ਮਡੋਲੀ ਲੁਟਿਆ ਦਿਓਰਾ ਸਾਤਨ ਪਕੜੀ ਏਕ ਜਨਾ ਜਮ ਡੰਡਾ ਗੜ ਸੰਗਲ ਪੜਿਆ ਪਾ ਗਏ ਸੇ ਪੰਜ ਜਨਾ ਕਾਮਣ ਲੋਇੜੇ ਸੋਨਾ ਰੁਪਾ ਮਿੱਤਰ ਲੁੜੇਨ ਸੁਖਾ ਦਾਤਾ ਨਾਨਕ ਪਾਪ ਕਰੇ ਤਨ ਕਾਰਨ ਜਾਸੀ ਜੰਪੁਰ ਵਾਧਾਤਾ ਗੌੜੀ ਚੇਤੀ ਮਹੱਲਾ ਪਹਿਲਾ ਮੁੰਦਰਾ ਤੇ ਕੜ ਪੀਤ ਮੁੰਦਰਾ ਤਾਇਆ ਕੀ ਜੇ ਖਿੰਤਾ ਤਾ ਪੰਜ ਚੇਲੇ ਵਸ ਕੀ ਜੇ ਰਾਵਲ ਯੂਮਨ ਕੀ ਜੇ ਡੰਡਾ ਤਾ ਜੋ ਜੁਗਤ ਇਹ ਪਾਸਤਾ ਏਕ ਸ਼ਬਦ ਦੂਜਾ ਹੋਰ ਨਾਸਤ ਕੰਧ ਮੂਲ ਮਨ ਲਾਵਸਤਾ ਰਖਾਓ ਮੂੜ ਮੁੜਾਇਆ ਜੇ ਗੁਰ ਪਾਈਏ ਹਾਂ ਗੁਰ ਕੀ ਨੀ ਗੰਗਾ ਤਾ ਤੇਰ ਪਵਨ ਤਾਰਨਗਰ ਸੁਵਾਮੀ ਏਕ ਨਾ ਚੇਤਸ ਅੰਧਾਤਾ ਕਰ ਪਟਮ ਗੱਲੀ ਮਨ ਲਾਵਸ ਸੰਸਾ ਮੂਲ ਨਾ ਜਾਵਸਤਾ ਇਕ ਚਰਣੀ ਜੇ ਚਲਾਵੇ ਲਭ ਲੋਕ ਕੀ ਧਾਵਸਤਾ ਜਪਸ ਨਿਰੰਜਨ ਰਚ ਸਮਾਣਾ ਕਾਹੇ ਬੋਲੇ ਜੋਗੀ ਕਪਟ ਕਣਾ ਰਖਾਓ ਕਾਇਆ ਕਮਲੀ ਹੰਸ ਏਆਣਾ ਮੇਰੀ ਮੇਰੀ ਕਰਤ ਬਿਹਾਣੀ ਤਾ ਪ੍ਰਣਤ ਨਾਨਕ ਨਾਂਗੀ ਦਾਜੈ ਫਿਰ ਪਾਛੇ ਪਛਤਾਣੀ ਤਾ ਗੌੜੀ ਚੇਤੀ ਮਹੱਲਾ ਪਹਿਲਾ ਔਗਤ ਮੰਤਰ ਮੂਲ ਮਨ ਏਕ ਜੇ ਘਰ ਦ੍ਰਿੜ ਚਿਤ ਕੀਜੈ ਰੇ
जन्म जन्म के पाप कर्म के कटनहारा लीजे रे, मन एको साहेब भाई रे, तेरे तीन गुणा संसार समावे, अलखना लखना जाई रे, हरहाओ सकर खंड माया तन मीठी, हम तो पंड उचाई रे, रात अनेरी सू सनाही, हर टूक समूसा पाई रे, मन मुकरे तेदा दुख लागे, गुरमुख मिले वडाई रे, तोतन किया सोई होवा, कीर्तन मिटिया जाई रे, सुबर परे न होवे ऊने, जो राते रंग लाई रे, तिनकी पंख होवे जे नानक, तो मूड़ा किश पाई रे, गौड़ी चेती महला पहला, कातकी माई बाप कत केरा, इदू थावो हमें आए, अग्न बिमजल पीतर निपजे, काहे कम उपाय, मेरे साहेबा कौन जाने गुण तेरे, कहे न जानी ओ गुण मेरे, रघाओ केते रुख बिखम चीने, केते पशु उपाय, केते नाग कुली मै आए, केते पंख उड़ाए, हट पटन बिज मंदर पन्ने, कर चोरी करे आवे, अगों देखे पिछों देखे, तुते कांश पावे, तड़ तीर्थ हम नवकन देखे, हटपन बाजारा, लैके तकड़ी तोलन लागा, काटगी मह वरियारा, जेता समुंद सागर नीर परया, केते अवगुण हमारे, दया करो शिमेर ओ पावो, डुबदे पत्थर तारे, जीड़ा अग्न बराबर तपे, चित्र वगे काती, परम तनानक हुकुम पछाणे, सुख होवे दिन राती, गौड़ी बैरागण महला पहला, रैण गवाई सोए कै, दिस गवाया खाए, हीरे जैसा जन्म गए, कौडी बदले जाए, नाम ना जानिया राम का, मूड़े फिर पाशे पछताए रे, रहाओ अनता तन तरणी तरे, अंत न चाया जाए, अंत को चान जो गए, ते आए अंत गवाए, आपन ली आजी मिले, ता सब को पागट होए, कर्मा ऊपर निबड़े, जे लोचे सब कोए, नानक करना जिन किया, तोई सार करे, हुक्मन जापी खसम का, किसे वडाई दे, गौड़ी बैरा गण महला पहला, हरणी हुमा बन बसा, कंद मूल चुनखाओ, गुरप्रसादी मेरा सौ मिले, वार बार हो जाओ जियो, मैं बंजारन राम की, तेरा नाम अखरवा पार जी रहाओ, कोकल होवा अंबसा, सह शब्द बीचार, सह सुपाए मेरा सौ मिले, दर्शन रूप अपार, मछली होवा जल बसा, जी जन संसार, उरवार पार मेरा सौ बसे, हाँ मिलोगी बाप सार, नागन होवा तरबसा, शब्द वसे पहु जाए, नानक सदा सुहागणी, जिन ज्योति जो सुमाए, गौड़ी पूर्वी दीप की महला पहला, एक ओंकार, सतगुर प्रसाद, जय कर कीर्ति आखी है, करते का होए बिचारो, हित कर गावो सोहेला, सिबरो सृजनहारो, तुम गाओ मेरे निरपौ का सोहेला, हौ मारी जाओ, जित सोहेले सदा सुख होए रखाओ, नित ने जीड़े सुमालियन, देखेगा देवनगार, तेरे दान ने कीमत ना पवे, ते दाते कम सुमार, संबत सहा लिख गया, मिलकर पावो तेल, दियो सज्जन आशीषड़िया, जो होवे साहिब सो मेल, कर कर एहो पहुंचा, त्रे नित पवन, सतनगार सुनि गए, नानक सेधे आवन, अराग गौड़ी ग्वारेरी, महला तीजा, चौप दे, एक ओंकार, सतगुर प्रसाद, गुर मिले, हर मेला होई, आपे मेल मिलावे सोई, मेरा प्रभ सब ने आपे जाने, हुक्मे मिले, शब्द पछाणे, सतगुर कै पय प्रम पहु जाए, हय राचे सच रंग सुमाए, रहाओ, गुर मिले, हर मन वसे सुपाए, मेरा प्रभारा कीमत नहीं पाए, सत सलाए अंत न पारा वार, मेरा प्रभक से बख्शनहार, गुर मिले, सा मतबुद होए, मन निर्मल वसे सच सोए, साज वसे साची सबकार, उत्तम करणी शब्द बीचार, गुरते साची सेवा होए, गुरमुख ना पछाणे कोय, जीवे दाता देवनगार, नानक हर नामे लगे प्यार, गौड़ी ग्वारेरी महला तीजा, गुरते ज्ञान पाए जन कोय, गुरते बूझे सीजे सोए, गुरते सह सज बीचार, गुरते पाए मुक्त द्वार, पूरे भाग मिले गुर आए, साचे सहज सास सुमाए, हरहाओ गुर मिले, तृष्णा अग्न बुझाए, गुरते साथ वसे मन आए,
ਕੁਰਤੇ ਪਵਿੱਤ ਪਾਮ ਸੁਚ ਹੋਏ, ਕੁਰਤੇ ਸ਼ਬਦ ਮਿਲਾਵਾ ਹੋਏ। ਵਾਹਿਗੁਰੂ ਸਾਹਿਬ ਪਰਮ ਭੁਲਾਈ, ਬਿਨ ਆਵੇ ਬਹੁਤਾ ਦੁਖ ਪਾਈ। ਗੁਰਮੁਖ ਹੋਵੇ ਸੋ ਨਾਮ ਧਿਆਈ, ਦਰਸ਼ਨ ਸੱਚੇ ਸੱਚੀ ਪਦ ਹੋਈ। ਇਸ ਨੂੰ ਕਹੀਏ ਦਾਤਾ ਇਕ ਸੋਈ, ਕਿਰਪਾ ਕਰੇ ਸ਼ਬਦ ਮਿਲਾਵਾ ਹੋਈ। ਮਿਲ ਪ੍ਰੀਤਮ ਸਾਚੇ ਗੁਣ ਗਾਵਾ, ਨਾਨਕ ਸਾਚੇ ਸਾਹ ਸੁਮਾਵਾ। ਗੌੜੀ ਗੁਆਰੇ ਰੀ ਮਹੱਲਾ ਤੀਜਾ, ਸੋਥਾਓ ਸੱਚ ਮਨ ਨਿਰਮਲ ਹੋਏ, ਸੱਚ ਨਿਵਾਸ ਕਰੇ ਸਸ ਹੋਏ। ਸੱਚੀ ਬਾਣੀ ਜੁਗ ਚਾਰੇ ਜਾਪੇ, ਸਭ ਸਾਚਾ ਆਪੇ ਆਪੇ। ਕਰਮ ਹੋਵੇ ਸਤਸੰਗ ਮਿਲਾਏ, ਹਰ ਗੁਣ ਗਾਵੇ ਬੈਸ ਸੁਥਾਏ ਰਖਾਓ। ਜਲੋ ਇਹ ਜੇਵਾ ਦੂਜੇ ਪਾਏ, ਹਸਨਾ ਚਾਖੇ ਫੀਕਾ ਆਲਾਏ। ਬਿਨ ਬੂਝੇ ਤਨ ਮਨ ਫੀਕਾ ਹੋਏ, ਬਿਨ ਨਾਵੇ ਦੁਖੀਆ ਚੱਲਿਆ ਰੋਏ। ਰਸਨ ਹਰ ਚਾਖਿਆ ਸਹਿ ਸੁਭਾਏ, ਹੋਰ ਕਿਰਪਾ ਤੇ ਸੱਚ ਸੁਮਾਏ। ਤਾਤੇ ਰਾਤੀ ਗੁਰ ਸ਼ਬਦ ਵਿਚਾਰ, ਅੰਮ੍ਰਿਤ ਪੀਵੇ ਨਿਰਮਲ ਧਾਰ। ਨਾਮ ਸੁਮਾਵੇ ਜੋ ਭਾਂਡਾ ਹੋਏ, ਉਂਦੇ ਭਾਂਡੇ ਟਿਕੇ ਨਾ ਕੋਏ। ਗੁਰ ਸ਼ਬਦੀ ਮਨ ਨਾਮ ਨਿਵਾਸ, ਨਾਨਕ ਸੱਚ ਭਾਂਡਾ ਜੇ ਸ਼ਬਦ ਪਿਆਸ। ਗੌੜੀ ਗੁਆਰੇ ਰੀ ਮਹੱਲਾ ਤੀਜਾ, ਇਕ ਗਾਵਤ ਰਹੇ ਮਨ ਸਾਧਨਾ ਪਾਏ। ਹੋਮੇ ਵਿਚ ਗਾਵੇ ਬਿਰਥਾ ਜਾਏ, ਗਾਵਣ ਗਾਵੇ ਜਿਨਨਾ ਪਿਆਰ। ਸਾਚੀ ਬਾਣੀ ਸ਼ਬਦ ਵਿਚਾਰ, ਗਾਵਤ ਰਹੇ ਜੇ ਸਤਿਗੁਰ ਪਾਵੇ। ਮਨ ਤਾਂ ਰਾਤਾ ਨਾਮ ਸੁਹਾਵੇ, ਹਰਹਾਉ ਇਕ ਗਾਵੇ ਇਕ ਭਗਤ ਕਰੇਗੇ। ਨਾਮ ਨ ਪਾਵੇ ਬਿਨ ਅਸਨੇਹ, ਸੱਚੀ ਭਗਤ ਗੁਰ ਸ਼ਬਦ ਪਿਆਰ। ਆਪਣਾ ਪਿਰ ਰੱਖਿਆ ਸਦਾ ਔਰ ਤਾਰ, ਭਗਤ ਕਰੇ ਮੂਰਖੀ ਆਪ ਜਿਣਾਵੇ। ਨੱਚ ਨੱਚ ਟੱਪੇ ਬਹੁਤ ਦੁਖ ਪਾਵੇ, ਨੱਚੇ ਟੱਪੇ ਭਗਤ ਨਾ ਹੋਏ। ਸ਼ਬਦ ਮਰੇ ਭਗਤ ਪਾਏ ਜਿਨ ਸੋਏ, ਭਗਤ ਵਛਣ ਭਗਤ ਕਰਾਏ ਸੋਏ। ਸੱਚੀ ਭਗਤ ਵਿੱਚੋਂ ਆਪ ਖੋਏ, ਮੇਰਾ ਪ੍ਰਸਾਚਾ ਸਾਬਿਤ ਜਾਣੇ। ਨਾਨਕ ਬਖਸੇ ਨਾਮ ਪਛਾਣੇ, ਗੌੜੀ ਗੁਆਰੇ ਰੀ ਮਹੱਲਾ ਤੀਜਾ। ਮਨ ਮਾਰੇ ਤਾਤ ਮਰ ਜਾਏ, ਬਿਨ ਮੂਹੇ ਕੈਸੇ ਘਰ ਪਾਏ। ਮਨ ਮਰੇ ਦਾਰੂ ਜਾਣੇ ਕੋਏ, ਮਨ ਸ਼ਬਦ ਮਰੇ ਬੂਝੇ ਜਨ ਸੋਏ। ਜਿਸ ਨੂੰ ਬਖਸੇ ਦੇ ਵਡਿਆਈ, ਗੁਰ ਪ੍ਰਸਾਦ ਹਰ ਵਸੇ ਮਨ ਆਈ। ਰਹਾਉ ਗੁਰਮੁਖ ਕਰਨੀ ਕਾਰ ਕੁਮਾਏ, ਤਾਂ ਸੁ ਮਨ ਕੀ ਸੋਝੀ ਪਾਵੇ। ਮਨ ਮੈਂ ਮਤ ਮੈਗਲ ਮਿਗਦਾਰਾ, ਗੁਰ ਅੰਕ ਸੁਮਾਰ ਜੀ ਵਾਲਣ ਹਾਰਾ। ਮਨ ਅਸਾਧ ਹਰਦੇ ਜਨ ਕੋਏ, ਅਚਰ ਚਰੇ ਤਨ ਨਿਰਮਲ ਹੋਏ। ਗੁਰਮੁਖ ਇਹੋ ਮਨ ਲਿਆ ਸਵਾਰ, ਹੋਮੇ ਵਿੱਚੋਂ ਤਜੇ ਵਿਕਾਰ। ਜੋ ਤੋ ਰੱਖਿਆ ਮੇਲ ਮਿਲਾਏ, ਕਦੇ ਨਾ ਵਿਛੜੇ ਸਭ ਸੁਮਾਏ। ਆਪਣੀ ਕਲਾ ਆਪੇ ਹੀ ਜਾਣੇ, ਨਾਨਕ ਗੁਰਮੁਖ ਨਾ ਪਛਾਣੇ। ਗੌੜੀ ਗੁਆਰੇ ਰੀ ਮਹੱਲਾ ਤੀਜਾ, ਹਉਮੈ ਵਿੱਚ ਸਭ ਜਗ ਬਹੁਰਾਨਾ। ਦੂਜੇ ਪਾਏ ਪਰਮ ਭੁਲਾਨਾ, ਬਹੁ ਚਿੰਤਾ ਚਿਤਵੇ ਆਪ ਨਾ ਪਛਾਨਾ। ਧੰਦਾ ਕਰਤਿਆ ਅਨੰਦਰ ਵਿਖਾਨਾ, ਹਿਰਦੇ ਰਾਂ ਦਮੋ ਮੇਰੇ ਪਾਈ। ਗੁਰਮੁਖ ਰਸਨਾ ਹਰ ਰਸਨ ਰਸਾਈ, ਰਖਾਓ ਗੁਰਮੁਖ ਹਿਰਦੇ ਜਿਨ ਰਾਮ ਪਛਾਤਾ। ਜਗ ਜੀਵਨ ਸੇਵ ਉਚਾਰੇ ਜਾਤਾ, ਹੋਮੇ ਮਾਰ ਗੁਰ ਸਭ ਪਛਾਤਾ। ਕਿਰਪਾ ਕਰੇ ਪ੍ਰਭ ਕਰਮ ਵਿਧਾਤਾ, ਸੇਜਨ ਸੱਚੇ ਜੋ ਗੁਰ ਸ਼ਬਦ ਮਿਲਾਏ। ਤਾਪਤ ਵਰਜੇ ਠਾਕ ਰਗਾਏ, ਨਾਮ ਨਾਨਕ ਦੇ ਗੁਰ ਤੇ ਪਾਏ। ਹਰ ਕਿਰਪਾ ਤੇ ਹਰ ਵਸੇ ਮਨ ਆਏ, ਰਾਮ ਰਾਮ ਕਰਤਿਆਂ ਤੁਖ ਸਾ ਸਰੀਰ। ਅੰਤਰ ਵਸੇ ਨਾ ਲਾਗੇ ਜੰਪੀਰ, ਆਪੇ ਸਾਹਿਬ ਆਪ ਜੀਰ। ਨਾਨਕ ਸੇਵ ਸਦਾ ਹਰ ਗੁਣੀ ਗਹੀਰ। ਗੌੜੀ ਗੁਆਰੇ ਰੀ ਮਹੱਲਾ ਤੀਜਾ, ਸੋ ਕਿਉਂ ਵਿਸਰੇ ਜਿਸਕੇ ਜੀ ਪ੍ਰਾਨਾ। ਸੋ ਕਿਉਂ ਵਿਸਰੇ ਸਮਾਏ ਸੁਮਾਨਾ, ਜਿਤ ਸੇਵੇ ਦਰਗੇ ਪਦ ਪਰਵਾਨਾ। ਹਰ ਕੇ ਨਾਮ ਵਿਟੋਂ ਬਲ ਜਾਓ, ਤੂੰ ਵਿਸਰੇ ਤਦ ਹੀ ਮਰ ਜਾਓ। ਰਹਾਓ ਤਿੰਨ ਤੂੰ ਵਿਸਰੇ ਜੇ ਤੁਰ ਆਪ ਭੁਲਾਏ, ਤਿੰਨ ਤੂੰ ਵਿਸਰੇ ਜੇ ਦੂਜੇ ਪਾਏ। ਮਾਨ ਅਗਿਆਨੀ ਜੋ ਨੀ ਪਾਏ, ਜਿਨ ਇਕ ਮਨ ਤੁੱਠਾ ਸੇ ਸਤਿਗੁਰ ਸੇਵਾ ਲਾਏ। ਜਿਨ ਇਕ ਮਨ ਤੁੱਠਾ ਤਿਨ ਹਰ ਮਨ ਵਸਾਏ, ਗੁਰਮਤੀ ਹਰ ਨਾਮ ਸੁਮਾਏ। ਜਿਨ੍ਹਾਂ ਪੋਤੇ ਪੁੰਨ ਤੇ ਗਿਆਨ ਵਿਚਾਰੀ, ਜਿਨ੍ਹਾਂ ਪੋਤੇ ਪੁੰਨ ਤਿਨ ਹੋਮੇ ਮਾਰੀ। ਨਾਨਕ ਜੋ ਨਾਮ ਰਤੇ ਤਿਨ ਕੋ ਬਲਿਹਾਰੀ। ਗੌੜੀ ਗੁਆਰੇ ਰੀ ਮਹੱਲਾ ਤੀਜਾ, ਤੂੰ ਅਕਥ ਕਿਉਂ ਕਥਿਆ ਜਾਹੇ, ਗੁਰ ਸ਼ਬਦ ਮਾਰਨ ਮਨ ਮਾਹੇ ਸੁਮਾਹੇ। ਤੇਰੇ ਗੁਣ ਅਨੇਕ ਕੀਮਤ ਨੈ ਪਾਹੇ, ਜਿਸ ਕੀ ਬਾਣੀ ਤਿਸ ਮਾਹੇ ਸੁਮਾਣੀ। ਤੇਰੀ ਅਕਥ ਕਥਾ ਗੁਰ ਸ਼ਬਦ ਵਖਾਣੀ, ਰਖਾਓ ਜੈ ਸਤਗੁਰ ਤੈ ਸਤ ਸੰਗਤ ਬਣਾਈ। ਜੈ ਸਤਗੁਰ ਸਹਿਜੇ ਹਰ ਗੁਣ ਗਾਈ, ਜੈ ਸਤਗੁਰ ਤਾਂ ਹੋਮੇ ਸ਼ਬਦ ਜਲਾਈ।

ਸੱਚੇ ਮਹਿਲ ਸਚ ਨਾਮ ਸਮਾਹੁ। ਸੁਣ ਮਨ ਮੇਰੇ ਸ਼ਬਦ ਵਿਚਾਰ, ਰਾਮ ਜਪੋ ਭਵਜਲ ਉਤਹੁ ਪਾਰ ਰਹਾਉ। ਭਰਮੇ ਆਵੈ ਭਰਮੇ ਜਾਏ।

ਬੰਧਨ ਬਾਧਿਓ ਮਾਇਆ ਫਾਸ, ਜਨ ਨਾਨਕ ਛੂਟੈ ਗੁਰ ਪਰਗਾਸ। ਮਹੱਲਾ ਤੀਜਾ, ਗੌੜੀ ਬੈਰਾਗਣ, ਜੈਸੀ ਧਰਤੀ ਉਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਾਹੀ। ਜੈਸੇ ਧਰਤੀ ਮੱਧੇ ਪਾਣੀ ਪਰਗਸਿਆ, ਬਿਨ ਪਗਾ ਵਰਸਤ ਫਿਰਾਹੀ। ਬਾਬਾ ਤੂੰ ਐਸੇ ਪਰਮ ਚੁਕਾਹੀ, ਜੋਗ ਕਰਤ ਹੈ ਸੋਈ ਕੋਈ ਹੈ ਰੇ, ਤੈਸੇ ਜਾਏ ਸਮਾਹੀ। ਹਰਹਾਉ ਇਸਤਰੀ ਪੁਰਖ ਹੋਏ ਕੈ, ਕਿਆ ਹੋਏ ਕਰਮ ਕਮਾਹੀ। ਨਾਨਾ ਰੂਪ ਸਦਾ ਹੈ ਤੇਰੇ, ਤੁਝਗੀ ਮਹਿ ਸਮਾਹੀ। ਇਤਨੇ ਜਨਮ ਭੂਲ ਪਰੇ ਸੇ, ਜਾਂ ਪਾਇਆ ਤਾਂ ਭੂਲੇ ਨਾਹੀ। ਜਾ ਕਾ ਕਾਰਜ ਤੋਈ ਪਰ ਜਾਣੇ, ਜੇ ਗੁਰ ਕੈ ਸ਼ਬਦ ਸਮਾਹੀ। ਤੇਰਾ

ਪਾਏ, ਗੁਰਮੁਖ ਆ ਪਛਾਣਿਆ, ਹਰ ਨਾਮ ਵਸਿਆ ਮਨ ਆਏ, ਅਨਦਿਨ ਭਗਤੀ ਰਤਿਆ, ਹਰ ਨਾਮੇ ਸੁਖ ਸਮਾਏ, ਮਨ ਸ਼ਬਦ ਮਰੈ ਪ੍ਰਤੀਤ ਹੋਏ, ਹਉਮੈ ਤਜੇ ਵਿਕਾਰ, ਜਨ ਨਾਨਕ ਕਰਮੀ ਪਾਈਅਨ, ਹਰ ਨਾਮਾ ਭਗਤ ਭੰਡਾਰ, ਗੌੜੀ ਬੈਰਾਗਣ ਮਹੱਲਾ ਤੀਜਾ, ਕਈ ਅੜੇ ਦਿਨ ਚਾਰ ਹੈ, ਹਰ ਹਰ ਲਿਖ ਪਾਇਆ, ਸੋਭਾ ਬੰਤੀ ਨਾਰ ਹੈ, ਗੁਰਮੁਖ ਗੁਣ ਗਾਇਆ, ਪੇਪਕੜੇ ਗੁਣ ਸੰਭਲੈ, ਸਹੁਰੇ ਵਾਸ ਪਾਇਆ, ਗੁਰਮੁਖ ਸਹਿ ਸਮਾਣੀਆਂ, ਹਰ ਹਰ ਮਨ ਪਾਇਆ, ਸਸੁਰੇ ਪਈਏ ਪਿਰ ਵਸੇ, ਤੋ ਕਿਤ ਬਿਦ ਪਾਈਏ, ਆਪ ਨਿਰੰਜਨ ਅਲਖ ਹੈ, ਆਪੇ ਮੇਲ ਆਈਏ ਰਹਾਉ, ਆਪੇ ਹੀ ਪ੍ਰਭੇ ਮਤ, ਹਰ ਨਾਮ ਤੇ ਆਈਏ, ਵਡਭਾਗੀ ਸਤਿਗੁਰ ਮਿਲੈ, ਮੁਖ ਅੰਮ੍ਰਿਤ ਪਾਈਏ, ਹਉਮੈ ਦੁਬਧਾ ਬਿਨ ਸਜਾਏ, ਸਹਿਜੇ ਸੁਖ ਸਮਾਈਏ, ਤਬ ਆਪੇ ਆਪ ਵਰਤਦਾ, ਆਪੇ ਨਾਏ ਲਾਈਏ, ਮਨਮੁਖ ਗਰਬ ਨਾ ਪਾਇਓ, ਅਗਿਆਨ ਇਆਣੇ, ਸਤਿਗੁਰ ਸੇਵਾ ਨਾ ਕਰੇ, ਫਿਰ ਪਛਤਾਣੇ, ਗਰਭ

ਮੁਰਾਰਾ ਸ਼ਿਵ ਸਖਤ ਮਿਟਾਈਆ ਚੂਕਾ ਅੰਧਿਆਰਾ ਤੁਰ ਮਸਤਕ ਜਿਨ ਕੋ ਲਿਖਿਆ ਤਿਨ ਹਰ ਨਾਮ ਪਿਆਰਾ ਹਾਰ ਕਿਤ ਬਿਦ ਪਾਈ ਗਏ ਸੰਤ ਜਨੋ ਜਿਸ ਦੇਖ ਹੋ ਜੀਵਾ ਹਰ ਬਿਨ ਕਿਸਾ ਨਾ ਜੀਵਤੀ ਗੁਰ ਮਿਲਿਓ ਹਰਸ ਪੀਵਾ ਰਹਾਉ ਹਉ ਹਰ ਗੁਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਦ ਕੀਨੀ ਹਰ ਹਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ ਧਨ ਤਨ ਗੁਰ ਸਤਪੁਰਖ ਹੈ ਜਿਨ ਭਗਤ ਹਰ ਦੀਨੀ ਜੇ ਗੁਰ ਤੇ ਹਰ ਪਾਇਆ ਤੋ ਗੁਰ ਹਮ ਕੀਨੀ ਗੁਣਦਾਤਾ ਹਰ ਆਏ ਹੈ ਹਮ ਆਪ ਗਣਿਆਰੇ ਪਾਪੀ ਪਾਥਰ ਡੂਬਦੇ ਗੁਰਮੁਖ ਹਰ ਤਾਰੇ ਤੂੰ ਗੁਣਦਾਤਾ ਨਿਰਮਲਾ ਹਮ ਆਪ ਗਣਿਆਰੇ ਹਰ ਸਰਣਾਗਤ ਰਾਖ ਲੇਹੋ ਮੂੜ ਮੁਗਧ ਨਿਸਤਾਰੇ।

ਆਦਿ ਪੰਡਿਤ ਸਾਤ ਸਿਮਰਤ ਪੜਿਆ, ਜੋਗੀ ਗੋਰਖ ਗੋਰਖ ਕਰਿਆ, ਮੈਂ ਮੂਰਖ ਹਰ ਹਰ ਜਪ ਪੜਿਆ, ਨਾ ਜਾਨਾ ਕਿਆਗਤ ਰਾਮ ਹਮਾਰੀ, ਹਰ ਪਾਜ ਮਨ ਮੇਰੇ ਤਰ ਪਹੁਜਲ ਤੂੰ ਤਾਰੀ ਰਹਾਉ। ਸੰਨਿਆਸੀ ਬਭੂਤ ਲੈ ਦੇ ਸਵਾਰੀ, ਪਰ ਤੇਰੇ ਤਿਆਗ ਕਰੀ ਬ੍ਰਹਮਚਾਰੀ, ਮੈਂ ਮੂਰਖ ਹਰ ਆਸ ਤੁਮਾਰੀ, ਖੱਤਰੀ ਕਰਮ ਕਰੇ ਸੂਰਤਣ ਪਾਵੇ, ਤੂਦ ਵੈਸ ਪਰ ਕਿਰਤ ਕਮਾਵੇ, ਮੈਂ ਮੂਰਖ ਹਰ ਨਾਮ ਛਡਾਵੇ, ਹਉ ਤੇਰੀ ਸਿਰ ਤੂੰ ਆਪੇ ਰਹਿਆ ਸਮਾਈ, ਗੁਰਮੁਖ ਨਾਨਕ ਦੇ ਵਡਿਆਈ, ਮੈਂ ਅੰਧਲੇ ਘਰ ਟੇਕ ਟਿਕਾਈ, ਗੌੜੀ ਗੁਆਰੇਰੀ ਮਹੱਲਾ ਚੌਥਾ, ਨਿਰਗੁਣ ਕਥਾ ਕਥਾ ਹੈ ਹਰ ਕੀ, ਭਜ ਮਿਲ ਸਾਧੂ ਸੰਗਤ ਜਾਨਕੀ, ਤਾਰ ਭੌਜਲ ਅਕਥ ਕਥਾ ਸੁਨ ਹਰ ਕੀ, ਗੋਬਿੰਦ ਸਤ ਸੰਗਤ ਮੇਲ ਆਏ, ਹਰ ਰਸ ਰਸਨਾ ਰਾਮ ਗੁਣ ਗਾਏ ਰਹਾਉ, ਜੋ ਜਨ ਧਿਆਵੇ ਹਰ ਹਰ ਨਾਮਾ, ਤਿਨ ਦਾਸਨ ਦਾਸ ਕਰੋ ਹਮਰਾਮਾ, ਜਾਨਕੀ ਸੇਵਾ ਊਤਮ ਕਾਮਾ, ਜੋ ਹਰ ਕੀ ਹਰ ਕਥਾ ਸੁਣਾਵੇ, ਸੋ ਜਨ ਹਮਰੇ ਮਨ ਚਿਤ ਪਾਵੇ, ਜਾਨ ਪਗ ਰੇਣ ਵਡਭਾਗੀ ਪਾਵੇ, ਸੰਤ ਜਨਾ ਸੋ ਪ੍ਰੀ

ਹਰ ਭਗਤਨ ਖੱਟਿਆ, ਹਰ ਸੱਚੇ ਸਾਹ ਮਨ ਪਾਇਆ, ਹਰ ਜਪ ਹਰ ਵੱਖਰ ਲੱਦਿਆ, ਜਮ ਜਾਗਤੀ ਨੇੜ ਨ ਆਇਆ, ਹੋਰ ਵਣਜ ਕਰੇ ਵਾਪਾਰੀਏ, ਅਨੰਤ ਤਰੰਗੀ ਦੁਖ ਮਾਇਆ, ਹੋਏ ਜੇ ਵਣਜ ਹਰ ਲਾਇਆ, ਫਲ ਤੇ ਹਾ ਤਿਨ ਪਾਇਆ, ਹਰ ਹਰ ਵਣਜ ਸੋ ਜਨ ਕਰੇ,

ਕਰ ਆਨੰਦ ਹਰ ਹਰ ਜਸ ਮਨ ਭਾਵੇ ਤਬਸ ਮੀਠੇ ਮੁਖ ਲੱਗੇ ਜਾਂ ਹਰ ਗੁਣ ਗਾਵੇ ਹਰ ਜਨ ਪਰਿਵਾਰ ਸੁਧਾਰ ਹੈ ਇੱਕ ਹੀ ਕੁਲੀ ਸਭ ਜਗਤ ਛਿੜਾਵੇ ਜੋ ਜਕੀਆ ਸੋ ਹਰ ਕੀਆ ਹਰ ਕੀ ਵਡਿਆਈ ਹਰ ਜੀ ਤੇਰੇ ਤੂੰ ਵਰਤਦਾ ਹਰ ਪੂਜ ਕਰਾਈ ਹਰ ਭਗਤ ਭੰਡਾਰ ਲਹਾਏ।

ਮਹਲਾ ਚੌਥਾ ਕਿਰਸਾਣੀ ਕਿਰਸਾਨ ਕਰੇ ਲੋਚੇ ਜੀ ਉਲਾਏ ਹਲ ਜੋਤੇ ਉਦਮ ਕਰੇ ਮੇਰਾ ਪੁੱਤ ਧੀ ਖਾਏ ਤਿਉ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛਿੜਾਏ ਮੈਂ ਮੂਰਖ ਕੀ ਗਦ ਕੀਜੈ ਮੇਰੇ ਰਾਮ ਗੁਰ ਸਤਗੁਰ ਸੇਵਾ ਹਰ ਲਾਏ ਹਮ ਕਾਮ ਰਹਾਓ ਲੈ ਤੁਰੇ ਸੌਦਾਗਰੀ ਸੌਦਾਗਰ ਧਾਵੇ ਤਨ ਖੱਟੇ ਆਸਾ ਕਰੇ ਮਾਇਆ ਮੋਹ ਵਧਾਵੇ ਤਿਉ ਹਰ ਜਨ ਹਰ ਹਰ ਬੋਲਤਾ ਹਰ ਬੋਲ ਸੁਖ ਪਾਵੇ ਫਿਰ ਸੰਚੇ ਹਟਵਾਣੀਆਂ ਬੇਹਾੜ ਕੁਮਾਏ ਬੋ ਝੂਠ ਪਸਾਰਾ ਝੂਠ ਕਾ ਝੂਠੇ ਲਬਟਾਏ ਤਿਉ ਹਰ ਜਨ ਹਰ ਤਨ ਸੰਚਿਆ ਹਰ ਖਰਚ ਲੈ ਜਾਏ ਇਉ ਮਾਇਆ

ਨਾਮ ਤੋੜ ਬੰਧਨ ਮਾਇਆ ਧਰ ਕੇ ਕਮਲਾਏ ਨਿਤ ਹਰ ਗੁਣ ਗਾਵੇ ਹਰ ਨਾਮ ਸਮਾਏ ਰਹਾਉ ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ ਅਰਥ ਸਭ ਮਾਇਆ ਕਹਿ ਬੰਧੇ ਕਹਿ ਡਾਨ ਲੇ ਕਹਿ ਨਰਪਤ ਮਰ ਜਾਇਆ ਤਨ ਤਨ ਸੇਵਾ ਸਫਲ ਸਤਿਗੁਰੂ ਕੀ ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ ਨਿਤ ਸੌਦਾ ਸੂਦ ਕੀਤੇ ਬਹੁ ਪਾਂਤ ਕਰ ਮਾਇਆ ਕਹਿਤਾਈ ਜਾਂ ਲਹਾ ਦੇ ਤਾਂ ਸੁਖ ਮੰਨੇ ਟੋਟੇ ਮਰ ਜਾਈ ਜੋ ਗੁਣ ਸਾਂਝੀ ਗੁਰ ਸਿਉ ਕਰੇ ਨਿਤ ਨਿਤ ਸੁਖ ਪਾਈ ਜਿਤਨੀ ਭੂਖ ਅਨਰ ਸਾਧ ਹੈ ਤਿਤਨੀ ਭੂਖ ਫਿਰ ਲਾਗੇ ਜਿਸ ਹਰ ਆਪ ਕਿਰਪਾ ਕਰੇ ਸੋ ਵੇਚੇ ਸਿਰ ਗੁਰ ਆਗੇ ਜਨ ਨਾਨਕ ਹਰ ਹਸ ਤ੍ਰਿਪਤਿਆ ਫਿਰ ਭੂਖ ਨਾ ਲਾਗੇ ਗੌੜੀ ਬੈਰਾਗਣ ਮਹੱਲਾ ਚੌਥਾ ਹਮਰੇ ਮਨ ਚਿਤ ਹਰ ਆਸ ਨਿਤ ਕਿਉ ਦੇਖਾਂ ਹਰ ਦਰਸ ਤੁਮਾਰਾ ਜਿਨ ਪ੍ਰੀਤ ਲਾਈ ਸੋ ਜਾਣਤਾ ਹਮਰੇ ਮਨ ਚਿਤ

ਕਿਸ ਰੂਪ ਨਹੀਂ, ਕਿਸ ਜਾਤ ਨਾਹੀਂ, ਕਿਸ ਟੰਗ ਨਾ ਮੇਰਾ, ਪਿਆ ਮੂੰਹ ਲੈ ਬੋਲੇ ਗੁਣ ਬਿਹੂਣ, ਨੰਦ ਪਿਆ ਨਾ ਤੇਰਾ, ਹਮ ਪਾਪੀ ਸੰਗ ਗੁਰ ਉਭਰੇ, ਪੁੰਨ ਸਤਿਗੁਰ ਕੇਰਾ, ਸਭ ਜੀਓ ਪਿੰਡ ਮੁਖ ਨਕ ਦੀਆ, ਵਰਤਨ ਕੋ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆ, ਹਸ ਅੰਨ ਪੁਗਾਣੀ, ਜਿਨ ਦੀਏ ਸੋ ਚਿਤ ਨ ਆਵੀ, ਪਸ਼ੂ ਹੋ ਕਰ ਜਾਣੀ, ਸਭ ਕੀਤਾ ਤੇਰਾ ਵਰਤਦਾ, ਤੂੰ ਅੰਤਰ ਜਾਮੀ, ਹਮ ਜੰਤ ਵਿਚਾਰੇ ਕਿਆ ਕਰੇ, ਸਭ ਖੇਲ ਤੁਮ ਸੁਆਮੀ, ਜਨ ਨਾਨਕ ਹਾਟ ਵਿਹਾਜਿਆ, ਹਾਰ ਗੁਲਮ ਗੁਲਾਮੀ, ਗੌੜੀ ਬੈਰਾਗਣ ਮਹੱਲਾ ਚੌਥਾ, ਜਿਉਂ ਜਨਨੀ ਸੋ ਜਨ ਪਾਲਤੀ, ਰਾਖੇ ਨਦਰ ਮਜਹਾਰ, ਅੰਤਰ ਬਾਲ ਮੁਖ ਦੇ ਗਰਾਸ, ਖਿਨ ਖਿਨ ਪੋਚਾਰ, ਤੂੰ ਸਤਿਗੁਰ ਗੁਰਸਿਖ ਰਾਖਦਾ, ਹਰ ਪ੍ਰੀਤ ਪਿਆਰ, ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਇਆਣੇ, ਤਨ ਤਨ ਗੁਰੂ ਗੁਰ ਸਤਿਗੁਰ ਪਾਂਦਾ, ਜਿਨ ਹਰ ਉਪਦੇਹ ਦੇ ਕੀਏ।

ਸਾਰ ਸੰਭਾਲੀ, ਤਿਉ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ, ਗੁਰ ਸਿੱਖ ਰੱਖੇ ਜੀ ਨਾਲੀ, ਜੈਸੇ ਕਾਤੀ ਤੀਸ ਬਤੀਸ ਵਿੱਚ ਰਾਖੇ ਰਸਨਾ ਮਾਸਰਤ ਤੇਰੀ।

ਨਾਨਕ ਤਿਸ ਗੁਰ ਮਿਲ ਉਧਰੇ ਹਰ ਗੁਣ ਗਾ ਵਾਹੀ। ਮਹੱਲਾ ਚੌਥਾ ਗੌੜੀ ਪੂਰਬੀ, ਹਰ ਦਇਆਲ ਦਇਆ ਪ੍ਰਕੀਨੀ। ਮੇਰੇ ਮੰਤਰ ਮੁਖ ਹਰ ਬੋਲੀ, ਗੁਰਮੁਖ ਰੰਗ ਪਇਆ ਅਤ ਗੂੜਾ। ਹਰ ਰੰਗ ਭੀਨੀ ਮੇਰੀ ਚੋਲੀ, ਆਪਣੇ ਹਰ ਪ੍ਰਭ ਕੀ ਹੋ ਗੋਲੀ। ਜਬ ਹਮ ਹਰ ਸੇਤੀ ਮਨ ਮਾਨਿਆ, ਕਰ ਦੀਨੋ ਜਗਤ ਸਭ ਗੋਲ ਅਮੋਲੀ। ਅਰਹਾਓ ਕਰੋ ਵਿਵੇਕ ਸੰਤ ਜਨ ਪਾਈ, ਖੁਜ ਹਿਰਦੇ ਦੇਖ ਟੰਡੋਲੀ। ਹਰ ਹਰ ਰੂਪ ਸਭ ਜੋਸ ਸਬਾਈ, ਹਰ ਨਿਟ ਵਸੇ ਹਰ ਕੋਲੀ। ਹਰ ਹਰ ਨਿਟ ਵਸੇ ਸਭ ਜਗ ਅਪਰੰਪਰ ਪੁਰਖ ਅਤੋਲੀ। ਹਰ ਹਰ ਪ੍ਰਗਟ ਕੀਓ ਗੁਰਪੂਰ, ਸਿਰ ਵੇਚੋ ਗੁਰ ਪੈ ਮੋਲੀ। ਹਰ ਜੀ ਅੰਤਰ ਬਾਹਰ ਤੁਮ ਸਰਣਾਗਤ, ਤੂੰ ਵੜ ਪੁਰਖ ਵਡੋਲੀ। ਜਨ ਨਾਨਕ ਅਨਦਿਨ ਹਰ ਗੁਣ ਗਾਵੇ, ਮੇਲ ਸਤਿਗੁਰ ਗੁਰ ਵੇ ਚੋਲੀ। ਗੌੜੀ ਪੂਰਬੀ ਮਹੱਲਾ ਚੌਥਾ, ਜਗ ਜੀਵਨ ਅਪਰੰਪਰ ਸਵਾਮੀ। ਜਗਦੀਸ਼ਰ ਪੁਰਖ ਵਿਧਾਤੇ, ਜਿਤ ਮਾਰਗ ਤੁਮ ਪ੍ਰੇ ਰੋ ਸਵਾਮੀ। ਜਿਤ ਮਾਰਗ ਹਮ ਜਾਤੇ, ਆਰਾਮ ਮੇਰਾ ਮਨ ਹਰ ਸੇ ਤੀਰਾਤੇ। ਸਤ ਸੰਗਤ ਮਿਲ ਰਾਮ ਰਸ ਪਾਇਆ, ਹਰ ਰਾਮੇ ਨਾਮ ਸਮਾਤੇ ਰਹਾਓ। ਹਰ ਹਰ ਨਾਮ ਹਰ ਹਰ ਜਗ ਅਵਖਦ, ਹਰ ਹਰ ਨਾਮ ਹਰ ਸਾਤੇ। ਤਿਨਕੇ ਪਾਵ ਦੋ ਸਾ ਬਿਨਸੇ, ਜੋ ਗੁਰਮਤ ਰਾਮ ਰਸ ਖਾਤੇ। ਜਿਨ ਕੋ ਲਿਖਤ ਲਿਖੇ ਤੁਰ ਮਸਤਕ, ਤੇ ਗੁਰ ਸੰਤੋਖ ਸਰ ਨਾਤੇ। ਦੁਰਮਤ ਮੈਲ ਗਈ ਸਭ ਤਿਨਕੀ, ਜੋ ਰਾਮ ਨਾਮ ਰੰਗ ਰਾਤੇ। ਰਾਮ ਤੁਮ ਆਪੇ ਆਪ, ਆਪ ਠਾਕੁਰ ਤੁਮ ਜੇਵੜ ਅਵਰਨਾ ਦਾਤੇ। ਜਨ ਨਾਨਕ ਨਾਮ ਲਏ ਤਾਂ ਜੀਵੇ, ਹਰ ਜਪੀਏ ਹਰ ਕਿਰਪਾ ਤੇ। ਗੌੜੀ ਪੂਰਬੀ ਮਹੱਲਾ ਚੌਥਾ, ਕਰੋ ਕਿਰਪਾ ਜਗ ਜੀਵਨ ਦਾਤੇ। ਮੇਰਾ ਮਨ ਹਰ ਸੇਤੀ ਰਾਚੇ, ਸਤਿਗੁਰ ਬਚਨ ਦਿਓ ਅਤ ਨਿਰਮਲ। ਜਪ ਹਰ ਹਰ ਹਰ ਮਨ ਮਾਚੇ, ਰਾਮ ਮੇਰਾ ਮਨ ਤਾਨ ਵੇਦ ਲਿਓ ਹਰ ਸਾਚੇ। ਜੇ ਕਾਲ ਕੇ ਮੁਖ ਜਗ ਸਭ ਗਰਸਿਆ, ਕੁਰ ਸਤਿਗੁਰ ਕੇ ਬਚਨ ਹਰ ਹਮ ਬਾਚੇ ਰਹਾਓ। ਜਿਨ ਕੋ ਪ੍ਰੀਤ ਨਾਹੀ ਹਰ ਸੇਤੀ, ਤੇ ਸਾਹਿਤ ਮੂੜ ਨਾ ਰਕਾਚੇ। ਤਿਨ ਕੋ ਜਨਮ ਮਰਨ ਅਧ ਭਾਰੀ, ਵਿਚ ਵਿਚਤਾ ਮਰ ਮਰ ਪਾਚੇ। ਤੁਮ ਦਿਆਲ ਸਰਨ ਪ੍ਰਤਪਾਲਕ, ਮੋਕੋ ਦੀਜੇ ਦਾਨ ਹਰ ਹਮ ਜਾਚੇ। ਹਰ ਕੇ ਦਾਸ ਦਾਸ ਹਮ ਕੀਜੇ, ਹਮ ਨਿਰਤ ਕਰੇ ਕਰ ਨਾਚੇ। ਆਪੇ ਸਾ ਵੱਡੇ ਪ੍ਰਸਵਾਮੀ, ਹਮ ਵਣ ਜਾ ਰੇ ਹੈ ਤਾਚੇ। ਮੇਰਾ ਮਨ ਤਨ ਜੀਓ, ਰਾਜ ਸਭ ਤੇਰੀ। ਜਨ ਨਾਨਕੇ ਸਾ ਪ੍ਰਭ ਸਾਚੇ। ਗੌੜੀ ਪੂਰਬੀ ਮਹੱਲਾ ਚੌਥਾ, ਤੁਮ ਦਿਆਲ ਸਰਬ ਦੁਖ ਭੰਜਨ, ਇਕ ਬਿਨੋ ਸੁਨੋ ਦੇ ਕਾਨ। ਜੇਤੇ ਤੁਮਹਾਰ ਜਾਨੇ ਸਵਾਮੀ, ਤੂੰ ਸਤਿਗੁਰ ਮੇਰ ਮੇਰਾ ਪ੍ਰਾਨੇ। ਆਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ, ਹਮ ਮੂੜ ਮੁਗਦ ਅਸ਼ੁਧ ਮਤ ਹੋਤੇ। ਗੁਰ ਸਤਿਗੁਰ ਕੈ ਬਚਨ ਹਰ ਹਮ ਜਾਨੇ ਰਖਾਓ। ਜਿਤਨੇ ਰਸ ਅਨ ਰਸ ਹਮ ਦੇਖੇ, ਤਬ ਤਿਤਨੇ ਫੀਕ ਫੀਕਾ ਨੇ। ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ, ਮਿਲ ਸਤਿਗੁਰ ਮੀਠ ਰਸ ਗਾਨੇ। ਜਿਨ ਕੋ ਗੁਰ ਸਤਿਗੁਰ ਨੀ ਪੇਟਿਆ, ਤੇ ਸਾਗਤ ਮੂੜ ਦੇਵਾਨੇ। ਤਿਨਕੇ ਕਰਮਹੀਨ ਤੁਰ ਪਾਏ, ਦੇਖ ਦੀਪਕ ਮੋਏ ਪਚਾਨੇ। ਜਿਨ ਕੋ ਤੁਮ ਦਿਆ ਕਰ ਮਿਲੋ, ਤੇ ਹਰ ਹਰ ਸੇਵ ਲਗਾਨੇ। ਜਨ ਨਾਨਕ ਹਰ ਹਰ ਹਰ ਜਾ ਪ੍ਰਗਟੇ, ਮਤ ਗੁਰਮਤ ਨਾਮ ਸਮਾਨੇ। ਗੌੜੀ ਪੂਰਬੀ ਮਹੱਲਾ ਚੌਥਾ, ਮੇਰੇ ਮਨ ਤੂੰ ਪ੍ਰਸਦਾ ਨਾ ਲਗੇ ਸਵਾਮੀ। ਉਹ ਕਿੱਥੇ ਹਰ ਪਹੁ ਨਸੀਏ, ਹਰ ਆਪੇ ਬਖਸ ਲਏ ਪਰ ਸਾਚਾ। ਹਰ ਆਪ ਛੁਡਾਏ ਛੁੱਟੀਏ, ਮੇਰੇ ਮਨ ਜਪ ਹਰ ਹਰ ਹਰ ਮਨ ਜਪੀਏ। ਸਤਿਗੁਰ ਕੀ ਸਰਣ ਆਈ ਭਜ ਕੋ ਮੇਰੇ ਮਨਾ, ਗੁਰ ਸਤਿਗੁਰ ਪੀਛੇ ਛੁੱਟੀਏ। ਰਹਾਓ ਮੇਰੇ ਮਨ ਸੇਵੋ ਸੋ ਪਰ ਸਰਬ ਸੁਖ ਦਾਤਾ, ਜਿਤ ਸੇਵਿਆ ਨਿਜ ਕਰ ਵਸੀਏ। ਗੁਰਮੁਖ ਜਾਇ ਲਹੁ ਕਰ ਆਪਣਾ, ਤਸ ਚੰਦਨ ਹਰ ਜਸ ਤਸੀਏ। ਮੇਰੇ ਮਨ ਹਰ ਹਰ ਹਰ ਹਰ ਹਰ ਜਸ ਉਤਮ, ਲੈ ਲਹ ਹਰ ਮਨ ਹੱਸੀਏ। ਹਰ ਆਪ ਦਇਆ ਕਰ ਦੇਵੇ, ਤਾਂ ਅੰਮ੍ਰਿਤ ਹਰ ਹਸ ਚੱਕੀਏ। ਮੇਰੇ ਮਨ ਨਾ ਬਿਨਾ ਜੋ ਦੂਜੇ ਲਾਗੇ, ਤੇ ਸਾਗਤ ਨਾਲ ਜਮ ਕੁੱਟੀਏ। ਤੇ ਸਾਗਤ ਚੋਰ ਜਿਨ੍ਹਾਂ ਨਾਮ ਸਾਰਿਆ, ਮਨ ਤਿਨਕੇ ਨਿਟ ਨਾ ਪਿੱਟੀਏ। ਮੇਰੇ ਮਨ ਸੇਵੋ ਅਲਖ ਨਿਰੰਜਨ ਨਰ ਹਰ, ਜਿਤ ਸੇਵਿਆ ਲੇਖਾ ਛੁੱਟੀਏ।

ਗੋਵਿੰਦਾ ਗੁਰਪੂਰਾ ਵੇਖ ਵਿਗਸ ਜੀਓ, ਪਰ ਨਾ ਮਿਲਿਆ ਸੋਹਾਗਣੀ ਮੇਰੇ ਗੋਵਿੰਦਾ, ਮਨ ਅਨਦਿਨ ਅੰਦਰ ਹੱਸ ਜੀਓ, ਹਰ ਪਾਇੜਾ ਵਡਭਾਗੀ ਮੇਰੇ ਗੋਵਿੰਦਾ, ਨਿਤ ਲਏ ਲਾ ਮਨ ਹੱਸ ਜੀਓ, ਹਰ ਆਪ ਪਾਹਿਗਰ ਆਪੇ ਵੇਖੇ, ਹਰ ਆਪੇ ਘਾਰੇ ਲਾਇਆ ਜੀਓ, ਇੱਕ ਖਾਵੇ ਬਖਸ ਤੋਟ ਨਾ ਆਵੇ, ਇੱਕ ਨਾ ਫੱਕਾ ਪਾਇਆ ਜੀਓ, ਇੱਕ ਰਾਜੇ ਤਖਤ ਬਏ ਨਿਤ ਸੁਗੀਏ, ਇੱਕ ਨਾ ਪਿੱਖ ਮੰਗਾਇਆ ਜੀਓ, ਤਾ ਵੇਖੋ ਸਬਤ ਵਰਤਦਾ ਮੇਰੇ ਗੋਵਿੰਦਾ, ਜਨ ਨਾਨਕ ਨਾਮ ਧਿਆਇਆ ਜੀਓ, ਗੌੜੀ ਮਾਜ ਮਹੱਲਾ ਚੌਥਾ, ਮਨ ਮਾਹੀ ਮੇਰੇ ਗੋਵਿੰਦਾ, ਹਾ ਰੰਗ ਰਤਾ ਮਨ ਮਾਹੀ ਜੀਓ, ਹਾ ਰੰਗ ਨਾਲ ਨਾ ਲਖੀਏ ਮੇਰੇ ਗੋਵਿੰਦਾ, ਗੁਰਪੂਰਾ ਅਲੱਖ ਲਖਾਹੀ ਜੀਓ, ਹਰ ਹਰ ਨਾਮ ਪ੍ਰਗਾਸਿਆ।

ਮੇਰਾ ਹਰ ਪਰ ਸੱਜਣ ਸੈਣੀ ਜੀਓ, ਹਰ ਆਏ ਮਿਲਿਆ ਜਗ ਜੀਵਨ ਮੇਰੇ ਗੋਵਿੰਦਾ, ਮੈਂ ਸੁਖ ਵਿਖਾਣੀ ਰਹਿਣੀ ਜੀਓ, ਮੈਂ ਮਿਲੋ ਸੰਤ ਮੇਰਾ ਹਰ ਪਰ ਸੱਜਣ, ਮੈਂ ਮੰਤਨ ਭੁੱਖ ਲਗਾਈਆ ਜੀਓ, ਹੋ ਰਹਿ ਨਾ ਸਕੋ ਬਿਨ ਦੇਖੇ ਮੇਰੇ ਪ੍ਰੀਤਮ, ਮੈਂ ਅੰਤਰ ਵਿਰੋਹ ਹਰ ਲਾਈ।

ਹਰ ਅੰਤਰ ਨਾਮ ਨਿਧਾਨ ਹੈ ਮੇਰੇ ਗੋਵਿੰਦਾ, ਗੁਰ ਸ਼ਬਦੀ ਹਰ ਪ੍ਰਭ ਗਾਜੇ ਜੀਓ, ਆਪੇ ਸਰਨ ਪਵਾਇਦਾ ਮੇਰੇ ਗੋਵਿੰਦਾ, ਹਰ ਭਗਤ ਜਨਾ ਰਾਖ ਲਾਜੇ ਜੀਓ, ਵਡਭਾਗੀ ਮਿਲ ਸੰਗਤੀ ਮੇਰੇ ਗੋਵਿੰਦਾ, ਜਨ ਨਾਨਕ ਨਾਮ ਸਿੱਧ ਕਾਜੇ ਜੀਓ, ਗੌੜੀ ਮਾਝ ਮਹੱਲਾ ਚੌਥਾ, ਮੈਂ ਹਰ ਨਾਮੇ ਹਰ ਬਿਰੋ ਲਗਾਈ ਜੀਓ, ਮੇਰਾ ਹਰ ਪ੍ਰਮਿਤ ਮਿਲੇ ਸੁਖ ਪਾਈ ਜੀਓ, ਹਰ ਪ੍ਰਭ ਦੇਖ ਜੀਵਾਂ ਮੇਰੀ ਮਾਈ ਜੀਓ, ਮੇਰਾ ਨਾਮ ਸਖਾਹਰ ਭਾਈ ਜੀਓ, ਗੁਣ ਗਾਵੋ ਸੰਤ ਜੀਓ, ਮੇਰੇ ਹਰ ਪ੍ਰਭ ਕੇਰੇ ਜੀਓ, ਜਬ ਗੁਰਮੁਖ ਨਾਮ ਜੀਓ ਭਾਗ ਵਡੇਰੇ ਜੀਓ, ਹਰ ਹਰ ਨਾਮ ਜੀਓ ਪ੍ਰਾਣ ਹਰ ਮੇਰੇ ਜੀਓ, ਫਿਰ

ਸਤਿਗੁਰ ਪ੍ਰਸਾਦ ਕੇਨ ਬਦ ਕੁਸਲ ਹੋ ਤੇ ਮੇਰੇ ਪਾਈ, ਕਿਉਂ ਪਾਈ ਗਏ ਹਰ ਰਾਮ ਸਖਾਈ ਰਖਾਓ। ਕੁਸਲ ਨਾ ਗ੍ਰਹਿ ਮੇਰੀ ਸਾ ਮਾਇਆ, ਉੱਚੇ ਮੰਦਰ ਸੁੰਦਰ ਛਾਇਆ, ਝੂਠੇ ਲਾਲਚ ਜਨਮ ਗਵਾਇਆ। ਹਸਤੀ ਕੋੜੇ ਦੇਖ ਵਿਗਾਸਾ, ਲਸਕੜ ਜੋੜੇ ਨੇਵ ਖਵਾਸਾ, ਗਲ ਜੇਵੜੀ ਹੋਮੇ ਕੇ ਫਾਸਾ। ਰਾਜਕੁਮਾਰੇ ਦੇ ਦਸਾਰੀ, ਮਾਣੇ ਰੰਗ ਭੋਗ ਬਹੁਨਾਰੀ, ਜਿਉ ਨਰਪਤ ਸੁਪਨੇ ਪੇਖਾਰੀ। ਇਹ ਕੁਸਲ ਮੋਕੋ ਸਤਿਗੁਰੂ ਬਤਾਇਆ, ਹਰ ਜੋਸ਼ ਕਰੇ ਸੁਵਰ ਕਿਆ ਭਗਤਾਂ ਪਾਇਆ। ਜਨ ਨਾਨਕ ਹੋ ਮੇਮਾਰ ਸਮਾਇਆ, ਇਹਨ ਬਿਲ ਕੁਸਲ ਹੋ ਤੇ ਮੇਰੇ ਭਾਈ, ਕਿਉਂ ਪਾਈ ਗਏ ਹਰ ਰਾਮ ਸਖਾਈ। ਹਰਾਓ ਦੂਜਾ ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਕਿਉਂ ਪ੍ਰਮੀਏ ਪ੍ਰਮ ਕਿਸਕਾ ਹੋਈ, ਜਾਂ ਜਲਥਲ ਮਹੀਲ ਰਵਿਆ ਸੋਈ। ਗੁਰਮੁਖ ਉਭਰੇ ਮਨਮੁਖ ਪਦ ਖੋਈ।

ਜਾਣੇ ਜੋ ਵਰਤਨਤਾ ਮਨ ਮੁਖਮੋਏਜਨ ਦੂਜੀ ਪਿਆਸਾ ਬੋ ਜੋਨੀ ਭਵੇ ਤੁਰ ਕਿਰਤ ਲਿਖਿਆ ਸਾ ਜੈਸਾ ਬੀਜੇ ਤੈਸਾ ਖਾਸਾ ਦਿਗ ਦਸਮ ਪਿਆ ਵੇਗਾ ਸਾ ਸਭ ਨਦਰੀ ਆਇਆ ਬ੍ਰਹਮ ਪਰਗਾ ਸਾ ਜਾ ਨਾਨਕੀ ਘਰ ਪੂਰਨ ਆਸਾ ਗੌੜੀ ਗੁਆਰੇਰੀ ਮੁਹੱਲਾ ਪੰਜਵਾਂ ਕਈ ਜਨ ਪੈ ਕੀਟ ਪਤੰਗਾ ਕਈ ਜਨਮ ਗਜਮੀਨ ਕੋਰੰਗਾ ਕਈ ਜਨਮ ਪੰਕੀ ਸਰਪ ਹੋਇਓ ਕਈ ਜਨਮ ਹੈਬਰ ਬਿਖ ਜੋਇਓ ਮਿਲ ਜਗਦੀਸ ਮਿਲਨ ਕੀ ਬਰੀਆ ਕਿਰੰ ਕਾਲੇ ਦੇ ਸੰਜਰੀਆ ਰਹਾਓ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਭ ਹਿਰ ਕਰਿਆ ਕਈ ਜਨਮ ਸਾਹ ਕਰ ਉਪਾਇਆ ਲਗ ਚੌਰਾਸੀ ਜੋਨ ਫਰਮਾਇਆ ਸਾਧ ਸੰਗ ਪਿਓ ਜਨਮ ਪ੍ਰਾਪਤ ਕਰ ਸੇਵਾ ਭਜ ਹਰ ਹਰ ਗੁਰਮਤ ਤਿਆਗ ਮਾਨ ਝੂਠ ਅਭਮਾਨ ਜੀਵਤ ਮਰੇ ਦਰਗੇ ਪਰਵਾਨ ਜੁਗ ਸ਼ੋਵਾ ਸੋ ਤੁਤੇ ਹੋਗ ਅਵਰ ਨਾ ਦੂਜਾ ਕਰਨੇ ਜੋਗ ਤਾਂ ਮਿਲ ਗਏ ਜਾਂ ਲਏ ਮਿਲਾਏ ਕਹੋ ਨਾਨਕ ਹਰ ਹਰ ਗੁਣ ਗਾਏ ਗੌੜੀ ਗੁਆਰੇਰੀ ਮੁਹੱਲਾ ਪੰਜਵਾਂ ਕਰਮ ਪੂਮੇ ਬੋ ਨਾਮ ਪੂਰਨ ਹੋਏ ਤੁਮਾਰਾ ਕਾਮ ਫਲ ਪਾਵੇ ਮਿਟੇ ਜਮ ਤਰਾਸ ਨਿਤ ਗਾਵੇ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਉਰ ਧਾਰ ਸੀਗਰ ਕਾਰਜ ਲਿਓ ਸਵਾਰ ਰਹਾਓ ਆਪਣੇ ਪ੍ਰਸ ਹੋ ਸਾਵਧਾਨ ਤਾਂ ਤੂੰ ਦਰਗੇ ਪਾਵੇ ਮਾਨ ਉਗਸ ਜਾਨਮ ਸਗਲੀ ਤਿਆਗ ਸੰਤ ਜਨਾ ਕੀ ਚਰਣੀ ਲਾਗ ਸਰਬ ਜੀ ਹੈ ਜਾ ਕੇ ਹਾਥ ਕਦਰ ਵਿਛੜੇ ਸਭ ਕੇ ਸਾਥ ਉਹ ਪਾਵ ਛੋੜ ਗੋ ਤਿਸ ਕੀ ਓਟ ਨਿਮ ਖਮਾਏ ਹੋਵੇ ਤੇਰੀ ਚੋਟ ਸਾ ਨਿਟਕਰ ਤਿਸ ਨੂੰ ਜਾਨ ਪ੍ਰਭ ਕੀ ਆਗਿਆ ਸਤਕਾਰ ਮਾਨ ਗੁਰ ਕੇ ਵਚਨ ਮਿਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ ਗੌੜੀ ਗੁਆਰੇਰੀ ਮੁਹੱਲਾ ਪੰਜਵਾਂ ਗੁਰ ਕਾ ਭਜਨ ਸਦਾ ਅਬਨਾਸੀ ਗੁਰ ਕੇ ਭਜਨ ਕੱਟੀ ਜਮ ਫਾਸੀ ਗੁਰ ਕਾ ਭਜਨ ਜੀ ਕੈ ਸੰਗ ਗੁਰ ਕੈ ਭਜਨ ਰਟੇ ਰਾਮ ਕੈ ਰੰਗ ਜੋ ਗੁਰ ਦੀਆ ਸੋ ਮਨ ਕੈ ਕਾਮ ਸੰਤ ਕਾ ਕੀਆ ਸਤਕਰਮਾਨ ਰਹਾਓ ਗੁਰ ਕਾ ਭਜਨ ਅਟਲ ਅਸ਼ੇਦ ਗੁਰ ਕੈ ਭਜਨ ਕੱਟੇ ਭ੍ਰਮ ਭੇਦ ਗੁਰ ਕਾ ਭਜਨ ਕਥੋ ਨਾ ਜਾਏ ਗੁਰ ਕੈ ਬਚਨ ਹਰ ਕੇ ਗੁਣ ਗਾਏ ਗੁਰ ਕਾ ਭਜਨ ਜੀ ਕੈ ਸਾਥ ਗੁਰ ਕਾ ਬਚਨ ਅਨਾਦ ਕੋ ਨਾਥ ਗੁਰ ਕੈ ਬਚਨ ਨਰਕ ਨਾ ਪਵੈ ਗੁਰ ਕੈ ਬਚਨ ਰਸਨਾ ਅੰਮ੍ਰਿਤ ਰਵੈ ਗੁਰ ਕਾ ਭਜਨ ਪ੍ਰਗਟ ਸੰਸਾਰ ਗੁਰ ਕੈ ਬਚਨ ਨਾ ਆਵੇ ਗਾਰ ਹੇ ਜਨ ਹੋਏ ਆਪ ਕਿਰਪਾਲ ਨਾਨਕ ਸਤਿਗੁਰ ਸਦਾ ਦਿਆਲ ਗੌੜੀ ਗੁਆਰੇਰੀ ਮੁਹੱਲਾ ਪੰਜਵਾਂ ਜਿਨ ਕੀਤਾ ਮਾਟੀ ਤੇ ਰਤਨ ਗਰਭ ਮੈਂ ਰਾਖਿਆ ਜਿਨ ਕਰ ਜਤਨ ਜਿਨ ਦੀਨੀ ਸੋਭਾ ਵਡਿਆਈ ਤੇ ਪ੍ਰਭ ਕੋ ਆੜ ਪੈਰ ਤੇ ਆਈ ਰਵਈਆ ਰੇਨ ਸਾਧ ਜਨ ਪਾਵੋ ਗੁਰਮਿਲ ਆਪਣਾ ਖਸਮ ਤਿਹਾਵੋ ਰਹਾਓ ਜਿਨ ਕੀਤਾ ਮੂੜ ਤੇ ਬਗਤਾ ਜਿਨ ਕੀਤਾ ਬੇਸੁਰਤ ਤੇ ਸੁਰਤਾ ਜਿਸ ਪ੍ਰਸਾਦ ਨਵੇਂ ਨਿੰਦ ਪਾਈ ਤੋ ਪ੍ਰਾ ਮਨ ਤੇ ਬਿਸਰਤ ਨਾਹੀ ਜਿਨ ਦੀਆ ਨਿਥਾਵੇ ਕੋ ਥਾਨ ਜਿਨ ਦੀਆ ਨਿਮਾਨੇ ਕੋ ਮਾਨ ਜਿਨ ਕੀਨੀ ਸਭ ਪੂਰਨ ਆਸਾ ਸਿਮਰੋ ਦਿਨ ਰੈਨ ਸਾਸ ਗਿਰਾਸਾ ਜਿਸ ਪ੍ਰਸਾਦ ਮਾਇਆ ਸਿਲਕ ਕਾਟੀ ਗੁਰ ਪ੍ਰਸਾਦ ਅੰਮ੍ਰਿਤ ਬਿਖ ਘਾਟੀ ਕਉ ਨਾਨਕ ਇਸ ਤੇ ਕਿਸ਼ਨਾਹੀ ਰਾਖਣ ਹਾਰੇ ਕਉ ਸਹਾਰਾਹੀ ਗੌੜੀ ਗੁਆਰੇਰੀ ਮੁਹੱਲਾ ਪੰਜਵਾਂ ਇਸ ਕੀ ਸਰਨ ਨਹੀਂ ਪਉ ਸੋਗ ਉਤੇ ਬਾਹਰ ਕਸ਼ੂ ਨਾ ਹੋਗ ਤਜੀ ਸਿਆਣਪ ਬਲ ਬੁੱਧ ਵਿਕਾਰ ਦਸ ਆਪਣੇ ਕੀ ਰਾਖਣ ਹਾਰ ਜਪ ਮਨ ਮੇਰੇ ਰਾਮ ਰਾਮ ਰੰਗ ਤਾਰ ਬਾਰ ਤੇਰੇ ਸਤਸੰਗ ਰਖਾਓ ਇਸ ਕੀ ਟੇਕ ਮਨੇ ਮੈਂ ਰਾਖ ਗੁਰ ਕਾ ਸ਼ਬਦ

ਕਰਾਮਨਹਾਰ ਸੁਵਾਮੀ, ਸਗਲਕ ਟਾਂਕੇ ਅੰਤਰ ਜਾਮੀ, ਸਰਬ ਸੁਖਾਂ ਸੁਖ ਸਾਚਾ ਏਹੋ, ਗੁਰ ਉਪਦੇਸ਼ ਮਨੇ ਮੈਂ ਲੇਹੋ, ਜਾ ਕੋ ਰਾਮ ਨਾਮ ਲਿਵ ਲਾਗੀ, ਕਹੋ ਨਾਨਕ ਤੋ ਤਨ ਵਡ ਭਾਗੀ, ਗੌੜੀ ਗੁਆਰੇ ਰੀ ਮਹੱਲਾ ਪੰਜਵਾਂ, ਹੁਣ ਹਰ ਕਥਾ ਉਤਾਰੀ ਮੈਲ, ਮਾਂ ਪੁਨੀਰ ਪਏ ਸੁਖ ਸੈਲ, ਵੱਡੇ ਭਾਗ ਪਾਇਆ ਸਾਧ ਸੰਗ, ਪਾਰ ਬ੍ਰਹਮ ਸਿਉਂ ਲਾਗੋ ਰੰਗ, ਹਰ ਹਰ ਨਾਮ ਜਪਤ ਜਨ ਤਾਰਿਓ, ਅਗਨ ਸਾਗਰ ਗੁਰ ਭਾਰਿਓ ਤਾਰਿਓ ਰਖਾਓ, ਹਰ ਕੀਰਤਨ ਮਨ ਸੀਤਲ ਭਏ, ਜਨਮ ਜਨਮ ਕੇ ਕਿਲ ਭਗ ਗਏ, ਸਰਬਨ ਦਾਨ ਪੇਖੇ ਮਨ ਮਾਹੇ, ਆਪ ਢੂੰਡਨ ਕਾਹੇ ਕੋ ਜਾਹੇ, ਪ੍ਰਭ ਆਪਣੇ ਜਾ ਪਏ ਦਿਆਲ, ਪੂਰਨ ਹੋਈ ਸੇਵਕ ਕਹਾਲ, ਬੰਧਨ ਕਾਢ ਕੀ ਆਪਣੇ ਦਾਸ, ਸਿਮਰ ਸਿਮਰ ਸਿਮਰ ਗੁਣਤਾਸ, ਏਕੋ ਮਨ ਏਕੋ ਸਭ ਡਾਏ, ਪੂਰਨ ਪੂਰੇ ਉਹ ਸਭ ਜਾਏ, ਗੁਰ ਪੂਰੇ ਸਭ ਪਰਮ ਚੁਕਾਇਆ, ਹਰ ਸਿਮਰਤ ਨਾਨਕ ਸੁਖ ਪਾਇਆ, ਗੌੜੀ ਗੁਆਰੇ ਰੀ ਮਹੱਲਾ ਪੰਜਵਾਂ, ਅਗਲੇ ਮੁਸਤੇ ਪਾਛੇ ਪਰੇ, ਜੋ ਉਭਰੇ ਸੇ ਬੰਦ ਲੱਗ ਖਰੇ, ਜੇ ਧੰਦੇ ਮੈਂ ਉਹ ਲਪਟਾਏ, ਹੁਣ ਤੇ ਦੁਗਨ ਦੜੀ ਉਨਮਾਏ, ਉਹ ਬੇਲਾ ਕਰ ਚੀਤ ਨ ਆਵੇ, ਬਿਨ ਸਜਾਏ ਤਾਹੂ ਲਪਟਾਵੇ ਰਖਾਓ, ਆਸਾ ਬੰਦੀ ਮੂਰਖ ਦੇਹੇ, ਕਾਮ ਕ੍ਰੋਧ ਲਪਟੇ ਅਸਨੇਹ, ਸਿਰ ਉਪਰ ਠੰਡ ਉਹ ਧਰਮ ਰਾਏ, ਮਿੱਠੀ ਕਰ ਕਰ ਵਿਖਿਆ ਖਾਏ, ਹਉ ਬੰਧੋ ਹਉ ਸਾਧੋ ਬੈਰ, ਹਮਰੀ ਭੂਮ ਕੌਣ ਖਾਲੇ ਪੈਰ, ਹਉ ਪੰਡਿਤ ਹਉ ਚੁਰ ਸਿਆਣਾ, ਕਰਨੇ ਹਾਰਨਾ ਬੁਝੇ ਬਗਾਨਾ, ਆਪਣੀ ਗਤਮੇ ਤੇ ਆਪੇ ਜਾਣੇ, ਕਿਆ ਕੋ ਕਹੇ ਕਿਆ ਆਖ ਵਕਾਨੇ, ਜਿਤ ਜਿਤ ਲਾਭ ਹੈ ਤਿਤ ਤਿਤ ਲਗਣਾ, ਆਪਣਾ ਭਲਾ ਸਭ ਕਾਹੂ ਮੰਗਣਾ, ਸਭ ਕੇ ਤੇਰਾ ਤੂੰ ਕਰਨੇ ਹਾਰ, ਅੰਤ ਨਾਹੀ ਇਸ਼ਪਾਰਾਵਾ, ਦਸ ਆਪਣੇ ਕੋ ਦੀਜੇ ਦਾਨ, ਕਹੂ ਨਾ ਵਿਸਰੇ ਨਾਨਕ ਨਾਮ, ਗੌੜੀ ਗੁਆਰੇ ਰੀ ਮਹੱਲਾ ਪੰਜਵਾਂ, ਆਨਕ ਜਦਨ ਨਹੀਂ ਹੋ ਛੁਟਾਰਾ, ਬਹੁਤ ਸਿਆਣਪ ਆਗਲ ਪਾਰਾ, ਹਰ ਕੀ ਸੇਵਾ ਨਿਰਮਲ ਗੇਤ, ਪ੍ਰਭ ਕੀ ਦਰਗੇ ਸੋਭਾ ਸੇਤ, ਮਨ ਮੇਰੇ ਗਹੋ ਹਰ ਨਾਮ ਕਾ ਓਲਾ, ਤੁਝੇ ਨਾ ਲਾਗੇ ਤਾ ਤਾ ਚੋਲਾ, ਰਖਾਓ ਜਿਉ ਬੋਝ ਪੈਸਾ ਗਰਮਾਹੇ, ਅੰਧਕਾਰ ਦੀਪਕ ਦੀਪਾਹੇ, ਅਗਨ ਸੀਤ ਕਾ ਲਾਸ ਦੂਖ, ਨਾਮ ਜਪਤ ਮਹੋਵਤ ਸੂਖ।

ਨਾਮ ਔਖਦ ਤੋਈ ਜਨ ਪਾਵੇ, ਕਰ ਕਿਰਪਾ ਜਿਸ ਆਪ ਦੇਵਾਵੇ, ਹਰ ਹਰ ਨਾਮ ਜਾ ਕੇ ਹਿਰਦੇ ਵਸੇ, ਦੁਖ ਦਰ ਤੇ ਨਾਨਕ ਨਸੇ, ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਬਹੁ ਦਰਬ ਕਰ ਮਾਨਾ ਅਗਾਨਾ, ਅਨਕ ਰੂਪ ਦੇਖਣੇ ਪਤੀਆਨਾ, ਪੁੱਤਰ ਕਲੱਤਰ ਉਰਜੋ ਜਾਨ ਮੇਰੀ, ਉਹ ਬਿਲਸੇ ਓਏ ਪਸਮੇ ਟੇਰੀ, ਬਿਨ ਹਰ ਭਜਨ ਦੇਖੋ ਬਿਲ ਲਾਤੇ, ਤ੍ਰਿਗ ਤਾਨ ਮਾਇਆ ਸੰਗਰਾਤੇ, ਰਹਾਓ ਜਿਉ ਬਿਗਾਰੀ ਕੈ ਸਰਦੀ ਦੇ ਦਾਮ, ਓਏ ਖਸਮੇ ਕੈ ਗ੍ਰਹਿ ਉਨ ਦੂਖ ਸੁਖਾਮ, ਜਿਉ ਸੁਪਨੇ ਹੋਏ ਬੈਸਤ ਰਾਜਾ, ਨੇਤਰ ਪਸਾਰੇ ਤਾਂ ਨਿਰਾਰਥ ਕਾਜਾ, ਜਿਉ ਰਾਖਾ ਖੇਤ ਉਪਰ ਪਰਾਏ, ਖੇਤ ਖਸਮ ਕਾ ਰਾਖਾ ਉੜ ਜਾਏ, ਉਸ ਖੇਤ ਕਾਰਨ ਰਾਖਾ ਕੜੇ, ਜਿਕੇ ਪਾਲੇ ਕਸ਼ੂ ਨਾ ਪੜੇ, ਜਿਸ ਕਾ ਰਾਜ ਤਿਸੇ ਕਾ ਸੁਪਨਾ, ਜਿਨ ਮਾਇਆ ਦੀਨੀ ਤਿਨ ਲਾਈ ਤਿਸਨਾ, ਆਪ ਬਿਨਾਹੇ ਆਪ ਕਰੇ ਰਾਸ, ਨਾਨਕ ਪ੍ਰਭ ਆਗੇ ਅਰਦਾਸ, ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਬਹੁ ਰੰਗ ਮਾਇਆ ਬੋਧ ਪੇਖੀ, ਕਲਮ ਕਾਗਜ ਸਿਆਣਪ ਲੇਖੀ, ਮਹਿਰ ਮਲੂਕ ਦੇਖਿਆ ਖਾਨ, ਤਾਤੇ ਨਾਹੀ ਮਨ ਤ੍ਰਿਪਤਾਨ, ਤੁਸ ਗੁਮੋਕੋ ਸੰਤ ਬਤਾਵੋ, ਤ੍ਰਿਸ਼ਨਾ ਬੂਝੇ ਮਨ ਤ੍ਰਿਪਤ ਪਾਵੋ, ਹਰਹਾਓ ਆਸ ਪਵਨ ਹਸਤ।

ਸਾਜਨ ਕੀ ਲੀਲਾ, ਮਾਨਾ ਸੋਹਿਲਾ ਪਰਪੰਚ ਹੀਲਾ, ਹਰ ਕਿਰਪਾ ਸੰਤਨ ਸਦ ਕਹਿਆ, ਸਰਬ ਸੂ ਇਹੋ ਆਨੰਦ ਲਹਿਆ, ਸਾਹ ਸੰਗ ਹਰ ਕੀਰਤਨ ਗਾਈਏ, ਕਉ ਨਾਨਕ ਵਡਭਾਗੀ ਪਾਈਏ, ਜਾ ਕੇ ਹਰ ਤਨ ਸੋਈ ਸੋਹਿਲਾ, ਪ੍ਰਭ ਕਿਰਪਾ ਤੇ ਸਾਹ ਸੰਗ ਮੇਲਾ, ਰਹਾਓ ਦੂਜਾ ਗੌੜੀ ਬਾਰੇਰੀ ਮਹੱਲਾ ਪੰਜਵਾਂ, ਪ੍ਰਾਣੀ ਜਾਣੇ ਇਹੋ ਤਨ ਮੇਰਾ, ਬਹੁਰ ਬਹੁਰ ਉਹਾਉ ਲਪਟੇਰਾ, ਪੁੱਤਰ ਕਲੱਤਰ ਗ੍ਰਿਸਤ ਕਾ ਫਾਸਾ, ਹੋ ਨਾ ਪਾਏਗੇ ਰਾਮ ਕੇ ਦਾਸਾ, ਕਵਨ ਸੋ ਬਿਧ ਜਿਤ ਰਾਮ ਗੁਣ ਗਾਏ, ਕਵਨ ਸੋ ਮਤ ਜਿਤ ਤਰੇ ਏ ਮਾਏ, ਰਹਾਓ ਜੋ ਭਲਾਈ ਸੋ ਬੁਰਾ ਜਾਣੇ, ਸਾਜ ਕਹਿ ਸੋ ਵਿਖੇ ਸਮਾਨੇ, ਜਾਣੇ ਨਾਹੀ ਜੀਤ ਅਰ ਹਾਰ, ਜੋ ਵਲੇਵਾ ਸਾਗਰ ਸੰਸਾਰ, ਜੋ ਹਲ ਹਲ ਸੋ ਪੀਵੇ ਬੋਰਾ, ਅੰਮ੍ਰਿਤ ਨਾਮ ਜਾਣੇ ਕਰ ਕੌਰਾ, ਸਾਹ ਸੰਕੇ ਨਾਹੀ ਨੇਰ, ਲਗ ਚੌਰਾਸੀ ਪੰਮਤਾ ਫੇਰ, ਏਕੇ ਜਾਲ ਫਹਾਏ ਪੰਖੀ, ਰਸ ਰਪੋ ਕਰੇ ਬੋਰੰਗੀ, ਕਹੋ ਨਾਨਕ ਜੇ ਪਏ ਕਿਰਪਾਲ, ਗੁਰ ਪੂਰੇ ਤਾਕੇ ਕਾਟੇ ਜਾਲ, ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਕਹੋ ਕਿਰਪਾ ਤੇ ਮਾਰਗ ਪਾਈਏ, ਪ੍ਰਭ ਕਿਰਪਾ ਤੇ ਨਾਮ ਤੇ ਆਈਏ, ਪ੍ਰਭ ਕਿਰਪਾ ਤੇ ਬੰਧਨ ਛੁੱਟੇ, ਪ੍ਰਭ ਕਿਰਪਾ ਤੇ ਹੋਮੇ ਤੁੱਟੇ, ਹੁਮ ਲਾਵੋ ਤੋ ਲਾਗੇ ਸੇਵ, ਹਮ ਤੇ ਕਸ਼ੂ ਨਾ ਹੋਵੇ ਦੇਵ, ਹਰਹਾਵ ਤੂੰ ਪਾਵੇ ਤਾਂ ਗਾਵਾਂ ਬਾਣੀ, ਤੂੰ ਪਾਵੇ ਤਾਂ ਸੱਚ ਵਖਾਣੀ, ਤੂੰ ਪਾਵੇ ਤਾਂ ਸਤਿਗੁਰਮਇਆ, ਸਰ ਸੁਖਾਂ ਪਰ ਤੇਰੀ ਦਇਆ, ਜੋ ਤੂੰ ਭਾਵੇ ਸੋ ਨਿਰਮਲ ਕਰਮਾ, ਜੋ ਤੂੰ ਭਾਵੇ ਸੋ ਸਤਰਮਾ, ਸਰਮਨਦਾਨ ਗੁਣ ਤੂੰ ਹੀ ਪਾਸ, ਤੂੰ ਸਾਹਿਬ ਸੇਵਕ ਅਰਦਾਸ, ਮਨ ਤਨ ਨਿਰਮਲ ਹੋਏ ਹਰ ਰੰਗ।

ਜਾਕੀ ਸੋਭਾ ਕੜ ਕੜ ਬਣੀ ਜੇ ਸਿਮਰਤ ਤੂੰ ਡੇਰਾ ਟਹਿ ਜੇ ਸਿਮਰਤ ਜਮ ਕਿਸ਼ੂ ਨਾ ਕਹੇ ਜੇ ਸਿਮਰਤ ਖੁਦ ਸੁਕੇ ਖਰੇ ਜੇ ਸਿਮਰਤ ਡੂਬਦ ਪਾਣ ਤਰੇ ਸੰਸਬਾ ਕੁਸਦਾ ਜੈਕਾਰ ਹਰ ਘਰ ਨਾਮਜਨ ਪ੍ਰਾਣ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ ਗੌੜੀ ਗੁਆਰੇਰੀ ਮਹੱਲਾ ਪਨਵਾ ਸਗੁਰ ਦਰਸ਼ਨ ਅਗ ਨਿਵਾਰੀ ਸਗੁਰ ਪੇੜ ਤਹੋ ਮੈਂ ਮਾਰੀ ਸਗੁਰ ਸੰਗ ਨਾਹੀ ਮਨ ਡੋਲੇ ਅੰਮ੍ਰਿਤ ਬਾਣੀ ਗੁਰਮੁਖ ਬੋਲੇ ਸਭ ਜਗ ਸਾਚਾ ਜਾਂ ਸਤ ਮੇਰਾ ਤੇ ਸੀਤਲ ਸਾਂਤ ਗੁਰਤੇ ਪ੍ਰਭ ਜਾਤੇ ਰਹਾਓ ਸੰਤ ਪ੍ਰਸਾਦ ਜਪੇ ਹਰ ਨਾਉ ਸੰਤ ਪ੍ਰਸਾਦ ਹਰ ਕੀਰਤਨ ਗਾਓ ਸੰਤ ਪ੍ਰਸਾਦ ਸਗਰ ਦੁਖ ਮਿਟੇ ਸੰਤ ਪ੍ਰਸਾਦ ਬੰਧਨ ਤੇ ਛੁੱਟੇ ਸੰਤ ਕਿਰਪਾ ਤੇ ਮਿਟੇ ਮੋਹ ਪਰਮ ਸਾਧ ਰੇਣ ਮੱਜਨ ਸਭ ਧਰਮ ਸਾਧ ਕਿਰਪਾਲ ਦਿਆਲ ਗੋਵਿੰਦ ਸਾਧਾ ਮੈਂ ਇਹ ਹਮਰੀ ਜਿੰਦ ਕਿਰਪਾ ਨਿਤ ਕਿਰਪਾਲ ਤੇ ਆਵ ਸਾਧ ਸੰਗਤਾਂ ਬੈਠਣ ਪਾਵੋ ਹੋਏ ਨਿਰਗੁਣ ਕੋ ਪ੍ਰਭ ਕੀ ਨੀ ਦਇਆ ਸਾਧ ਸੰਗ ਨਾਨਕ ਨਾਮ ਲਿਆ ਗੌੜੀ ਗੁਆਰੇਰੀ ਮਹੱਲਾ ਪੰਜਵਾ ਸਾਧ ਸੰਗ ਜਪਿਓ ਭਗਵੰਤ ਕੇਵਲ ਨਾਮ ਦਿਓ ਗੁਰਮੰਤ ਅਜ ਅਵਮਾਨ ਪਏ ਨਿਰਵੈਰ ਆੜ ਪੈਰ ਪੂਜੇ ਗੁਰ ਪੈਰ ਆਵ ਮਤ ਬਿਰਸੀ ਦੁਸ਼ਟ ਬਗਾਨੀ ਜਾਤੇ ਸੁਣਿਆ ਹਰ ਸਕਾਨੀ ਹਰਹਾਓ ਸਹਿ ਸੁਖ ਆਨੰਦ ਨਿਧਾਨ ਰਾਖਣ ਹਾਰ ਰੱਖ ਲੇ ਨਿਦਾਨ ਦੁਖ ਦਰਦ ਬਿਨਸੇ ਪੈ ਪਰਮ ਆਮਣ ਜਾਣ ਰੱਖੇ ਕਰ ਕਰਮ ਏਖੇ ਬੋਲੇ ਸੁਣੇ ਸਵਿਆਪ ਸਦਾ ਸੰਗਤਾ ਕੋ ਮਨ ਜਾਪ ਸੰਪ੍ਰਸਾਦ ਪਇਓ ਪ੍ਰਗਾਸ।

ਗੀਤ ਗੁਰ ਪੂਰੇ ਮਿਟਿਆ ਅੰਧਿਆਰਾ ਨਾਨਕਾ ਪ੍ਰਭ ਅਪਰੇ ਅਪਾਰਾ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਜਿਸ ਮਨ ਵਸੈ ਤਰੇ ਜਨ ਸੋਏ ਜਾ ਕੇ ਕਰਮ ਪ੍ਰਾਪਤ ਹੋਏ ਤੂ ਗੁਰੂ ਕਛ ਪਉ ਨਾ ਵਿਆਪੇ ਅੰਮ੍ਰਿਤ ਨਾਮ ਹਿਰਦੇ ਹਰ ਜਾਪੇ ਪਾਰ ਬ੍ਰਹਮ ਪਰਮੇਸ਼ਰ ਧਿਆਈਏ ਗੁਰ ਪੂਰੇ ਤੇ ਇਹ ਮਤ ਪਾਈਏ ਰਹਾਓ ਕਰਨ ਕਰਾਮਨ ਹਾਰ ਦਿਆਲ ਜੀ ਜੰਤ ਸਗਲੇ ਪ੍ਰਤਪਾਲ ਅਗਮ ਅਗੋਚਰ ਸਦਾ ਬੇਅੰਤਾ ਸਿਮਰ ਮਨਾ ਪੂਰੇ ਗੁਰਮੰਤਾ ਜਾਕੀ ਸੇਵਾ ਸਰਬ ਨਿਧਾਨ ਪ੍ਰਭ ਕੀ ਪੂਜਾ ਪਾਈਏ ਮਾਨ ਜਾਕੀ ਟਹਿਲ ਨਾ ਬਿਰਥੀ ਜਾਏ ਸਦਾ ਸਦਾ ਹਰ ਕੇ ਗੁਣ ਗਾਏ ਹਰ ਕਿਰਪਾ ਪ੍ਰਭ ਅੰਤਰ ਜਾਮੀ ਸੁਖ ਨਿਧਾਨ ਹਰ ਲਖ ਸੁਆਮੀ ਜੀ ਜੰਤ ਤੇਰੀ ਸਰਣਾਈ ਨਾਨਕ ਨਾਮ ਮਿਲੇ ਵਡਿਆਈ ਗੌੜੀ ਗੁਆਰੇ ਰੀ ਮਹੱਲਾ ਪੰਜਵਾਂ ਜੀ ਜੁਤ ਜਾ ਕੇ ਹੈ ਹਾਥ ਓ ਸਿਮਰੋ ਅਨਾਥ ਕੋ ਨਾਥ ਕਬ ਚਿਤ ਆਏ ਸਭ ਦੁਖ ਜਾਏ ਐਸਾ ਬਿਨ ਤੇ ਹਰ ਕੇ ਨਾਏ ਬਿਨ ਹਰ ਪਉ ਕਾਹੇ ਕਾ ਮਾਨੇ ਹਰ ਬਿਸਰਤ ਕਾਹੇ ਸੁਖ ਜਾਨੇ ਰਹਾਓ ਜਿਨ ਧਾਰੇ ਬੋ ਤਰਨ ਅਗਾਸ ਜਾ ਕੀ ਜੋਧ ਜੀ ਪਰਗਾਸ ਜਾ ਕੀ ਬਖਸਨਾ ਮੇਟੇ ਕੋਏ ਸਿਮਰ ਸਿਮਰ ਪ੍ਰਭ ਨਿਰਪ ਹੋਏ ਆੜ ਪੈਰ ਸਿਮਰੋ ਪ੍ਰਭ ਨਾਮ ਅਨਕ ਤੀਰਥ ਮੱਜਨ ਇਸਨਾਨ ਪਾਰ ਬ੍ਰਹਮ ਕੀ ਸਰਣੀ ਪਾਹੇ ਕੋੜ ਤਲੰਕ ਫਿਰ ਮੈਂ ਮਿਟ ਜਾਹੇ ਬੇਮੋਤਾ ਪੂਰਾ ਪਾਸਾਹੋ ਪ੍ਰਭ ਸੇਵਕ ਸਾਚਾ ਵੇਸਾਹੋ ਗੁਰਪੂਰੇ ਰਾਖੇ ਦੇਹਾਤ ਨਾਨਕ ਪਾਰ ਬ੍ਰਹਮ ਸਮਰਾਥ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਗੁਰਪ੍ਰਸਾਦ ਨਾਮ ਮਨ ਲਾਗਾ ਜਨਮ ਜਨਮ ਕਾ ਸੋਇਆ ਜਾਗਾ ਅਮਰ ਗੁਣ ਉਚਰੇ ਪ੍ਰਾਬਾਣੀ ਪੂਰੇ ਗੁਰ ਕੀ ਸੁਮਤ ਪੁਰਾਣੀ ਪ੍ਰਾ ਸਿਮਰਤ ਕੁਸਲ ਸਾ ਪਾਏ ਤਾਰ ਬਾਹਰ ਸੁਖ ਸਹਿ ਸੁਭਾਏ ਰਹਾਓ ਹੋਈ ਪਛਾਤਾ ਜਨੇ ਉਪਾਇਆ ਹਰ ਕਿਰਪਾ ਪ੍ਰਭ ਆ ਮਿਲਾਇਆ ਪਾ ਪਕਰ ਲੀਨੋ ਕਰੇ ਆਪਣਾ ਹਰ ਹਰ ਕਥਾ ਸਦਾ ਜਪ ਜਪਣਾ ਮੰਤਰ ਤੰਤਰ ਔਹਦ ਪੁਣੇ ਚਾਰ ਹਰ ਹਰ ਨਾਮ ਜੀ ਪ੍ਰਾਣੇ ਧਾਰ ਸਾਚਾ ਤਨ ਪਾਇਓ ਹਰ ਰੰਗ ਦੁੱਤਰ ਤਰੇ ਸਾਧ ਕੇ ਸੰਗ ਸੁਖ ਬੈਸੋ ਸੰਤ ਸੱਜਣ ਪਰਵਾਰ ਹਰ ਤਨ ਖੱਟਿਓ ਜਾ ਕਾ ਨਾਏ ਸੁਮਾਰ ਜੇ ਪ੍ਰਾਪਤ ਗੁਰਦੇ ਨਾਨਕ ਬਿਰਥਾ ਕੋਏ ਨਾ ਹੈ ਗੌੜੀ ਗੁਆਰੇ ਰੀ ਮਹੱਲਾ ਪੰਜਵਾਂ ਹਤ ਪੁਨੀਤ ਹੋਏ ਤਰਕਾਲ ਬਿਨ ਸਜਾਏ ਮਾਇਆ ਜੰਜਾਲ ਕਸਨਾ ਰਮੋ ਰਾਮ ਗੁਣਨੀਤ ਤੁਖ ਪਾਵੋ ਮੇਰੇ ਪਾਈ ਮੀਤ ਲਿਖ ਲੇਖਣ ਕਾਗਜ ਮੁਸਵਾਣੀ ਆਰਾਮ ਨਾਮ ਹਰ ਅੰਮ੍ਰਿਤ ਬਾਣੀ ਰਹਾਓ ਇਹ ਕਾਰਜ ਤੇਰੇ ਜਾਏ ਵਿਕਾਰ ਸਿਮਰਤ ਰਾਮ ਨਾਹੀ ਜਮ ਮਾਰ ਧਰਮ ਰਾਏ ਕੇ ਦੂਤ ਨਾ ਜੋ ਹੈ ਮਾਇਆ ਮਗਨ ਨਾ ਕਸ਼ੂ ਹੈ ਮੋਹ ਹੈ ਉਧਰੇ ਆਪ ਤਰੇ ਸੰਸਾਰ ਰਾਮ ਨਾਮ ਜਬ ਏਕ ਅੰਕਾਰ ਆਪ ਕਮਾਓ ਅਬਰਾ ਉਪਦੇਸ਼ ਰਾਮ ਨਾਮ ਹਿਰਦੇ ਪਰਮੇਸ਼ ਜਾ ਕੇ ਮਾਥੇ ਇਹੋ ਨਿਧਾਨ ਤੋਈ ਪੁਰਖ ਜਪੇ ਭਗਵਾਨ ਆਠ ਪੈਰ ਹਰਾ ਗੁਣ ਗਾਓ ਕਹੋ ਨਾਨਕ ਕਹੋ ਤੁਸ ਬਲ ਜਾ

ਜਾ ਕੋ ਰਸ ਹਰਸ ਆਯੋ ਸੋ ਅਨਸ ਨਹੀਂ ਲਪਟਾਯੋ। ਜਾਕਾ ਕਹਿਆ ਦਰਗਹਿ ਚੱਲੈ ਸੋ ਕਿਸ ਕੋ ਨਦਰ ਲੈ ਆਵੇ ਤਲੈ। ਜਾਕਾ ਸਭ ਕੁਛ ਤਾਕਾ ਹੋਏ ਨਾਨਕ ਤਾਕੋ ਸਦਾ ਸੁਖ ਹੋਏ। ਗੌੜੀ ਮਹੱਲਾ ਪੰਜਵਾਂ ਜਾ ਕੈ ਦੁਖ ਸੁਸਮ ਕਰ ਜਾਪੇ ਤਾਕੋ ਕਾਲਾ ਕਾਂ ਬਿਆਪੇ ਸਹਿਜ ਆਨੰਦ ਹਰ ਸਾਧੂ ਮਾਹੇ ਆਗਿਆਕਾਰੀ ਹਰ ਹਰ ਰਾਏ ਹਰਹਾਓ। ਜਾ ਕੇ ਚਿੰਤ ਵਸੇ ਮਨ ਆਏ ਤਾਕੋ ਚਿੰਤਾ ਕਤਹੂ ਨਾਹੇ। ਜਾ ਕੇ ਬਿਨਸਿਓ ਮਨ ਤੇ ਪਰਮਾ ਤਾਕੇ ਕਛੂ ਨਾਹੀਂ ਡਰ ਜਮਾਂ।

ਜਾਨਾ ਤੈ ਕਥਾ ਕੇ ਅੰਮ੍ਰਿਤ ਕੁੰਟਾ ਜਿਸੇ ਪ੍ਰਾਪਤ ਤਿਸ ਲੈ ਪੁੰਚਾ ਹਰਹਾਉ ਅਨਹਤ ਬਾਣੀ ਪਾਨ ਨਿਰਾਲਾ ਤਾ ਕਿ ਤੁਨ ਮੋਹੇ ਗੋਪਾਲਾ ਤੈ ਸਹਿਜ ਅਖਾਰੇ ਅਨੇਕ ਅਨੰਤਾ ਪਾਰ ਬ੍ਰਹਮ ਕੇ ਸੰਗੀ ਸੰਤਾ ਹਾਰਖ ਅਨੰਤ ਸੋਖ ਨਹੀਂ ਵੀਆ ਤੋ ਘਰ ਗੁਰੂ ਨਾਨਕ ਕੋ ਦੀਆ ਗੌੜੀ ਮਹੱਲਾ ਪੰਜਵਾਂ ਕਮਨ ਰੂਪ ਤੇਰਾ ਆਰਾਧੋ ਕਮਨ ਯੋਗ ਤਾਇਆ ਲੈ ਸਾਧੋ ਕਮਨ ਗੁਣ ਜੋ ਤੁਝ ਲੈ ਗਾਵੋ ਕਾਬਲ ਮੋਲ ਪਾਰ ਬ੍ਰਹਮ ਰਿਝਾਵੋ ਹਰਹਾਉ ਕਮਨ ਸੋ ਪੂਜਾ ਤੇਰੀ ਕਰੋ ਕਮਨ ਸੋ ਵਿਦ ਜਿਦ ਪਵਜਲ ਤਰੋ ਕਮਨ ਤਾਪ ਜਿਦ ਤਪੀਆ ਹੋਏ ਕਮਨ ਸੋ ਨਾਮ ਹੋਮੇ ਮਲਖ ਹੋਏ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਹਾਲ ਜਿਸ ਕਰ ਕਿਰਪਾ ਸਤਿਗੁਰ ਮੇਲੇ ਦਿਆਲ ਇਸ ਹੀ ਗੁਣ

ਸੁਧ ਬੰਤਾ ਆਪਣ ਨਹੀਂ ਭਾਈ, ਇਸ਼ਟ ਮੀਤ ਆ ਬਾਪ ਨਾ ਮਾਈ, ਸੋਇ ਨਾ ਰੂਪਾ ਫੁਨ ਨਹੀਂ ਦਾ, ਹੈਵਰ ਗੈਵਰ ਆਪਣ ਨਹੀਂ ਕਾਮ, ਕਹੋ ਨਾਨਕ ਜੋ ਗੁਰ ਬਖਸ਼ ਮਲਾਇਆ, ਇਸ ਕਾ ਸਾਧ

ਕਹੋ ਨਾਨਕ ਮੈਂ ਸੋ ਗੁਰ ਪਾਇਆ, ਪਾਰ ਬ੍ਰਹਮ ਪੂਰਨ ਦੇਖਾਇਆ, ਗੌੜੀ ਮਹੱਲਾ ਪੰਜਵਾਂ, ਦੁਲਭ ਦੇ ਪਾਈ ਵਡਭਾਗੀ, ਨਾਮ ਨਾ ਜਪੇ ਤੇ ਆਤਮ ਘਾਤੀ, ਮਰਨਾ ਜਾਈ ਜਿਨਾ ਬਿਸਰ ਤਰਾਮ, ਨਾਮ ਬਿਹੂਨ ਜੀਵਨ ਕੌਣ ਕਾਮ, ਰਖਾਓ ਖਾਦ ਪੀਤ ਖੇਲਤ ਹਸਤ ਵਿਸਤਾਰ, ਕਾਮਨ ਅਰਥ ਮ੍ਰਿਤਕ ਸੀਗਾਰ, ਜੋ ਨਾ ਸੁਣੇ

ਕੀ ਰਹਾਉ ਭੂਮੀਆਂ ਭੂਮ ਉਪਰ ਨਿਤ ਲੁਜੈ ਛੋੜ ਚੱਲੇ ਤੁਸ ਨਾਨੀ ਬੁਝੈ ਕਹੋ ਨਾਨਕ ਇਹੋ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਗੌੜੀ ਮਹੱਲਾ ਪੰਜਵਾਂ ਪੂਰਾ ਮਾਰ

ਸਾਰੇ ਹਰ ਬਿਸਰਤ ਸਿਸਤਾ ਦੁਖ ਵਿਆਪੇ ਸਿਮਰਤ ਨਾਮ ਪਰਮ ਪੋ ਭਾਗੇ ਰਗਾਓ ਹਰ ਕੀਰਤਨ ਸੁਣੇ ਹਰ ਕੀਰਤਨ ਗਾਏ ਤੇ ਜਨ ਦੁਖ ਨਿਟ ਨਹੀਂ ਆਵੇ ਹਰ ਕੀ ਟਹਿਲ ਕਰਤ ਜਨ ਸੋਹੇ ਤਾਕੋ ਮਾਇਆ ਅਗਨ ਨਾ ਪੋਹੇ।

ਸਹਿਸ ਪੈ ਬੋਲੇ ਹਰਬਾਣੀ, ਆੜ ਪੈਰ ਪ੍ਰਸਿਮ ਰੂਪ ਪ੍ਰਾਣੀ, ਦੁਖ ਦਰਦ ਜਮ ਨੇੜ ਨ ਆਵੇ, ਕਹੋ ਨਾਨਕ ਜੋ ਹਰ ਗੁਣ ਗਾਵੇ, ਗੌੜੀ ਮਹੱਲਾ ਪਿਨਵਾ, ਭਲੇ ਦਿਨਸ ਭਲੇ ਸੰਯੋਗ, ਜਿਤ ਭੇਟੇ ਪਾਰ ਬ੍ਰਹਮ ਨਿਰਯੋਗ, ਉਹ ਬੇਲਾ ਕਹੋ ਹੋ ਬਲ ਜਾਓ, ਜਿਤ ਮੇਰਾ ਮਨ ਜਪੇ ਹਰ ਨਾਉ ਰਹਾਓ, ਸਫਲ ਮੂਰਤ ਸਫਲ ਉਹ ਘਰੀ, ਜਿਤ ਰਸਨਾ ਉਚਰੇ ਹਰ ਹਰੀ, ਸਫਲ ਉਹ ਮਾਤਾ ਸੰਤ ਨਮਸਕਾਰਸ, ਚਰਨ ਪੁਨੀਤ ਚੱਲੇ ਹਰ ਮਾਰਗ, ਕਹੋ ਨਾਨਕ ਭਲਾ ਮੇਰਾ ਕਰਮ, ਜਿਤ ਭੇਟੇ ਸਾਧੂ ਕੇ ਚਰਨ, ਗੌੜੀ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਾਖ ਮਨ ਮਾਹੇ, ਨਾਮ ਸਿਮਰ ਚਿੰਤਾ ਸਭ ਜਾਹੇ, ਬਿਨ ਭਗਵੰਤ ਨਾਹੀ ਅਨਕੋਏ, ਮਾਰੇ ਰਾਖੇ ਏਕੋ ਸੋਏ ਰਹਾਉ, ਗੁਰ ਕੇ ਚਰਨ ਹਿਦੇ ਉਰਤਾਰ, ਅਗਨ ਸਾਗਰ ਜਾ ਉਤਰੇ ਪਾਰ, ਗੁਰਮੂਰ ਸਿਉ ਲਾਏ ਧਿਆਨ, ਈਹਾਂ ਊਹਾਂ ਪਾਵੇ ਮਾਨ, ਸਗਲ ਤਿਆ ਗੁਰ ਸਰਣੀ ਆਇਆ, ਮੇਡੇ ਅੰਦੇਸੇ ਨਾਨਕ ਸੋ ਪਾਇਆ, ਗੌੜੀ ਮਹੱਲਾ ਪੰਜਵਾਂ, ਜਿਸ ਸਿਮਰਤ ਦੁਖ ਸਭ ਜਾਏ, ਨਾਮ ਰਤਨ ਵਸੇ ਮਨ ਆਏ, ਜਾਮਣ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਵਖਾਣੀ, ਰਖਾਓ ਇਸ ਬਿਨਾਂ ਹੀ ਦੂਜਾ ਕੋਏ, ਜਾ ਕੀ ਦ੍ਰਿਟ ਸਦਾ।

ਹੋਏ, ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾਉ। ਤੁਮਨ ਵਸੇ ਤੋ ਦੁਖ ਨ ਲਾਗੇ, ਤੁਮਰੀ ਕਿਰਪਾ ਤੇ ਪਰਮ ਪਉ ਪਾਗੇ। ਪਾਰ ਬ੍ਰਹਮ ਅਪਰਮ ਪਰਸਵਾਮੀ, ਸਗਲ ਘਟਾ ਕੇ ਅੰਤਰ ਜਾਮੀ, ਕਰੋ ਅਰਦਾਸ ਆਪਣੇ ਸਤਿਗੁਰ ਪਾਸ, ਨਾਨਕ ਨਾਮ ਮਿਲੇ ਸਚ ਰਾਸ। ਗੌੜੀ ਮਹੱਲਾ ਪੰਜਵਾਂ, ਕਣ ਬਿਨਾ ਜੈਸੇ ਥੋਥਰ ਤੁਖਾ, ਨਾਮ ਬਿਹੂਣ ਸੂਨੇ ਸੇ ਮੁਖਾ। ਹਰ ਹਰ ਨਾਮ ਜਪੂ ਨਿਤ ਪ੍ਰਾਣੀ, ਨਾਮ ਬਿਹੂਣ ਹਿਰਦੇ ਬਗਾਨੀ ਰਖਾਓ। ਨਾਮ ਬਿਨਾ ਨਾਹੀ ਮੁਖ ਭਾਗ, ਵਰਤ ਬਿਹੂਣ ਕਹਾਂ ਸੁਹਾਗ। ਨਾਮ ਸਾਰ ਲੱਗੇ ਅਨੁਸਾਰ।

ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੇ ਜਾਂ ਪ੍ਰਬਾਦਾ ਝੂਟਾਂ ਖਾਵੇ ਅੰਗ ਪੜਦੇ ਮੈਂ ਕਮਾਵੇ ਵਿਕਾਰ ਫਿਰ ਮੈਂ ਪ੍ਰਗਟ ਹੋਏ ਸੰਸਾਰ ਅੰਤਰ ਸਾਚ ਨਾਮ ਰਸਰਾਤਾ ਨਾਨਕ ਤਿਸ ਕਿਰਪਾਲ ਵਿਧਾਤਾ ਗੌੜੀ ਮੁਹੱਲਾ ਪੰਜਵਾਂ ਰਾਮ ਰੰਗ ਕਦੇ ਉੱਤਰ ਨਾ ਜਾਏ।

ਉਤਰੈ ਜਾਏ, ਬਿਨ ਘਰ ਸਿਮਰਨ ਸੁਖ ਨਹੀਂ ਪਾਇਆ, ਆ ਰੰਗ ਫੀਕੇ ਸਾ ਮਾਇਆ, ਗੁਰ ਰੰਗੇ ਸੇ ਪਏ ਨਿਹਾਲ, ਕਹੋ ਨਾਨਕ ਗੁਰ ਪਏ ਹੈ ਦਿਆਲ, ਗੌੜੀ ਮਹੱਲਾ ਪੰਜਵਾਂ, ਸਿਮਰ ਸਵਾਮੀ ਕਿਲ ਬਿਖਨਾਸੇ, ਸੋਗ ਸਹਿਜ ਆਨੰਦ ਨਿਵਾਸੇ, ਰਾਮ ਜਨਾ ਕੋ ਰਾਮ ਭਰੋਸਾ, ਨਾਮ ਜਪਤ ਸਭ ਮਿਟਿਓ ਅੰਦੇਸਾ, ਰਹਾਉ ਸਾਧ ਸੰਗਤ ਪਉ ਨਾ ਪ੍ਰਾਪਤੀ, ਗੁਣ ਗੋਪਾਲ ਗਾਏ ਗਏ ਦਿਨ ਰਾਤੀ, ਹਰ ਕਿਰ ਪ੍ਰਭ ਬੰਧਨ ਛੋਟ, ਚਰਨ ਕਮਨ ਕੀ ਦਿਨੀ ਓਟ, ਕਹੋ ਨਾਨਕ।

ਗੁਰ ਕੀ ਪਾਈ, ਸੋਗ ਸਹਿਜ ਸਾਂਤ ਆਨੰਦਾ, ਜਪ ਜਪ ਜੀਵੇ ਪਰਮਾਨੰਦਾ, ਨਾਮ ਰਾਸ ਸਾ ਸੰਘਾਟੀ, ਕਹੋ ਨਾਨਕ ਪ੍ਰਭ ਦਾ ਕਾਟੀ, ਗੌੜੀ ਮਹੱਲਾ ਪੰਜਵਾਂ, ਹਰ ਸਿਮਰਤ ਸਾ ਮਿਟੇ ਕਲੇਸ਼, ਚਰਨ ਕਮਲ ਮਨ ਮੈਂ ਪਰਵੇਸ਼, ਉਚਰੋ ਰਾਮ ਨਾਮ ਲਖ ਬਾਰੀ, ਅੰਮ੍ਰਿਤ ਰਸ ਪੀਉ ਪਿਆਰੀ ਰਖਾਓ, ਸੋਗ ਸਹਿਜ ਰਸਮਹਾ ਆਨੰਦਾ, ਜਪ ਜਪ ਜੀਵੇ ਪਰਮਾਨੰਦਾ, ਕਾਮ ਕ੍ਰੋਧ ਲੋ ਮਲ ਖੋਏ, ਸਾਧ ਕੇ ਸੰਗ ਕਿਲਬ ਸਭ ਥੋਏ, ਹਰ ਕਿਰਪਾ ਪ੍ਰਭ ਦੀਨ ਦਿਆਲਾ, ਨਾਨਕ ਦੀਜੇ ਸਾਧ ਰਵਾਲਾ, ਗੌੜੀ ਮਹੱਲਾ ਪੰਜਵਾਂ, ਜਿਸਕਾ ਦੀਆ ਪਹਿਨੇ ਖਾਏ, ਇਸ ਆਸ ਕਿਉ ਬਣੇ ਮਾਏ, ਖਮਸਾਰ ਆਨ ਕਮ ਲਾਗੇ, ਹੋਡੀ ਬਦਲੇ ਰਤਨ ਤਿਆਗੇ ਰਖਾਓ, ਪ੍ਰਭੂ ਤਿਆਗ ਲਾਗਤ ਅਨ ਲੋਭਾ, ਦਾ ਸਲਾਮ ਕਰਤ ਕਾ ਸੋਭਾ, ਅੰਮ੍ਰਿਤ ਰਸ ਖਾਵੇ ਖਾਨ ਪਾਨ, ਜਿਨ ਦੀਏ ਤਸੇ ਨਾ ਜਾਣੇ ਸਵਾਨ, ਕਹੋ ਨਾਨਕ ਹਮ ਲੂਣ ਹਰਾਮੀ, ਬਖਸ ਲਿਓ ਪ੍ਰਭ ਅੰਤਰ ਜਾਮੀ, ਗੌੜੀ ਮਹੱਲਾ ਪੰਜਵਾਂ, ਪ੍ਰਭ ਕੇ ਚਰਨ ਮਨਮਏ ਧਿਆਨ, ਸਗਲ ਤੀਰਥ ਮੱਜਨ ਇਸਨਾਨ, ਹਰ ਦਿਨ ਹਰ ਸਿਮਰਨ ਮੇਰੇ ਪਾਈ, ਕੋੜ ਜਨਮ ਕੀ ਮਨ ਲੈ ਜਾਈ ਰਖਾਓ, ਹਰ ਕੀ ਕਥਾ ਹਿਰਮਾਏ ਵਸਾਈ, ਮਨ ਬਾਂਝਤ ਸਗਲੇ ਫਲ ਪਾਈ, ਜੀਵਨ

ਉਠਤ ਸੋਵਤ ਹਰ ਸੰਗ ਪੈਰੂਆ ਜਾ ਕੇ ਸਿਮਰਨ ਜਮ ਨੀ ਡਰੂਆ ਰਖਾਓ ਚਰਨ ਕਮ ਪਰਦੇ ਨਿਵਾਸ ਫਗਲ ਦੂਕਾ ਹੋਇਆ ਨਾਸ ਆਸਾ ਮਾਣ ਤਾਨ ਤਨ ਏਕ ਸਾਚੇ ਸਾਕੀ ਮਨ ਮੈਂ ਟੇਕ ਮਾਂ ਗਰੀਬਨ ਸਾਧ ਅਨਾਥ ਨਾਨ ਪ੍ਰਵ ਰਾਖੇ ਦੇ ਹਾਥ ਗੌੜੀ ਮਹੱਲਾ ਪੰਜਵਾਂ ਹਰ ਹਰ ਨਾਮ ਅਜਨ ਕਰ ਸੂਚੇ ਹੋਰ ਗ੍ਰਹਿਣ ਪੁਨ ਫਲ ਮੂਚੇ ਰਖਾਓ ਹਰ ਕੇ ਚਰਨ ਹਿਦੇ ਮੈਂ ਬਸੇ ਜਨਮ ਜਨਮ ਕੇ ਕਿਲ ਵਿਖ

ਨਾਨਕ ਜਾਪ ਜਪੇ ਹਰ ਜਪਨਾ ਗੌੜੀ ਮਹੱਲਾ ਪੰਜਵਾਂ। ਪਉ ਸਰਣਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਾਰਾਤੇ ਪਏ ਭੰਜਨ ਪ੍ਰਾਮਨ ਨਾਮ ਵਸਾਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਹਰਹਾਉ ਜਾ ਕੇ ਹਿਰਦ ਵਸਿਓ ਹਰ ਨਾਮ ਸਗਲ ਮਨੋਰਥਤਾ ਕੇ ਪੂਰਨ ਕਾਮ ਜਨਮ ਜਰਾ ਮਿਰਤ ਜਸਵਾਤ ਤੋ ਸਮਰੱਥ ਸਿਮਰ ਸਾਧ ਗਰਾਸ ਮੀਤ ਸਾਜਨ ਸਗਾ ਪ੍ਰਭ ਏਕ ਨਾਮ ਸਵਾਮੀ ਕਾ ਨਾਨਕ ਟੇਕ ਗੌੜੀ ਮਹੱਲਾ ਪੰਜਵਾ ਬਾਹਰ ਆਖਿਰ ਦੇ ਸਮਾਲ ਪਰ ਆਏ ਗੋਬਿੰਦ ਲਏ ਨਾਲ ਹਰ ਹਰ ਨਾਮ ਸੰਤਨ।

ਆਓ ਬਿਵਤ ਤਹਾਂ ਜਹਾਂ ਹਰ ਸਿਮਰਨ ਨਾਹੀ ਕੋੜ ਆਨੰਦ ਤੇ ਹਰ ਗੁਣ ਗਾਹੀ ਹਰ ਬਿਸਰੇ ਦੁਗਰੋ ਕਨੇਰੇ ਪ੍ਰਭ ਸੇਵਾ ਜਮ ਲੱਗੇ ਨਾਨੇਰੇ ਤੋਵੜ ਭਾਗੀ ਨਿਸ਼ਚਲ ਥਾਨ ਜੈ ਜਪੀਏ ਪ੍ਰਭ ਕੇਵਲ ਨਾਮ ਜੈ ਜਾਏਗੇ ਤੇ ਨਾਲ ਮੇਰਾ ਸਵਾਮੀ

ਮਹੱਲਾ ਪੰਜਵਾਂ ਹਰ ਕੇ ਦਾਸ ਸੋ ਸਾਖਤ ਨਹੀਂ ਸੰਗ ਓ ਬਖਈ ਉਸ ਰਾਮ ਕੋ ਰੰਗ ਰਹਾਉ ਮਨ ਅਸਵਾਰ ਜੇ ਤੁਰੀ ਸੀ ਗਾਰੀ ਜੋ ਕਾ ਪੁਰਖ ਵਿਚਾਰੇ

ਸਿਉਂ ਲਾਗੋ ਮਨਾ ਬਿਸਰ ਨਹੀਂ ਇਗਤਲ ਦਾ ਤਾਰ ਨਾਨਕੇ ਪ੍ਰਾਣੇ ਧਾਰ ਗੌੜੀ ਮਹੱਲਾ ਪੰਜਵਾਂ ਰਾਮ ਰਸਾਇਣ ਜੋਜਨ ਗੀਤੇ ਚਰਨ ਕੰਪਰੇ ਭਗਤੀ ਬੀਤੇ ਰਖਾਵ ਆਣਸਾ ਦੀਸੇ ਸਵਸਾਰ ਨਾ ਬਿਨਾ ਨੇਫਲ ਸੰਸਾਰ ਅੰਧ ਕੂਪ ਤੇ ਕਾਢੇ ਆਪ ਗੁਣ ਗੋਵਿੰਦ ਅਚਰਜ ਪ੍ਰਤਾਪ ਵਣ ਤ੍ਰਿਣ ਤ੍ਰਿਪਵਣ ਪੂਰਨ ਗੋਪਾਲ ਬ੍ਰਹਮ ਸਾਰ ਜੀ ਸੰਗ ਦਿਆਲ ਕਹੋ ਨਾਨਕ ਤਾ ਕਥਨੀ ਸਾਰ ਮਾਨ ਲੇਤ ਜਿਸ ਸਿਰਜਨਹਾਰ ਗੌੜੀ ਮਹੱਲਾ ਪੰਜਵਾਂ ਨਿਤ ਪ੍ਰਤਨਾਵਣ ਰਾਮ ਸਰ ਕੀਜੇ ਚੋਲ ਮਹਾਰਸ ਹਰ ਅੰਮ੍ਰਿਤ ਪੀਜੇ ਰਗਾਵ ਨਿਰਮਲ ਉਦਗ ਗੋਬਿੰਦ ਕਾ ਨਾਮ ਮੱਜਨ ਕਰਤ ਪੂਰਨ ਸਭ ਕਾਮ ਸੰਸੰਗਤ ਗੋਸ਼ਟ ਹੋਏ ਹੋਰ ਜਨਮ ਕੇ ਕਿਲਵੇ ਗੋਏ ਸਿਮਰੇ ਸਾਧ ਕਰੇ ਆਨੰਦ ਮੰਤਾ ਰਵਿਆ ਪਰਮਾਨੰਦ ਜਿਹ ਪ੍ਰਾਪਤ ਹਰ ਚਰਨ ਨਿਧਾਨ ਨਾਨਕ ਦਾਸ ਤਿਸੇ ਕੁਰਬਾਨ ਗੌੜੀ ਮਹੱਲਾ ਪੰਜਵਾਂ ਸੋਖ ਸ਼ਿਕਾਰ ਜਿਤ ਮਾਇਲ ਨਾ ਲਾਗੇ ਹਰ ਕੀਰਤਨ ਮੈਂ ਇਹੋ

ਤੇ ਕੋ ਵਰਸਾਨੇ ਸਿਮਰ ਗੋਵਿੰਦ ਮੰਤਨ ਤੁਰ ਲਿਖਿਆ ਕਾਹੂ ਕਾਜਨ ਆਪ ਵਿਖੇ ਆ ਰਹਾਓ ਵਿਖੇ ਠਗੋਰੀ ਜਿਨ ਦਿਨ ਖਾਈ ਤਾ ਕੀ ਤਿਸਨਾ ਕਬਹੂ ਨਾ ਜਾਈ ਦਾਰਨ ਦੁੱਖ ਦੁੱਤਰ ਸੰਸਾਰ ਰਾਮ ਨਾ ਮਿਨ ਕੈਸੇ ਉਤਰ ਸਪਾਰ ਸਾਧ ਸੰਗ ਮਿਲ ਦੋਇ ਕੁਲ ਸਾਧ ਰਾਮ ਨਾਮ ਨਾਨਕ ਆਰਾਧ ਗੌੜੀ ਮਹੱਲਾ ਪੰਜਵਾਂ ਗਰੀਬਾਂ ਉੱਪਰ ਜੇ ਖਿੰਜੇ ਦਾੜੀ ਪਾਰ ਬ੍ਰਹਮ ਸ ਅਗਨਮੈ ਸਾੜੀ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕੋ ਰਾਖਣ ਹਾਰ ਰਹਾਓ ਆ ਜੁਗਾ ਪ੍ਰਗਟ ਪ੍ਰਤਾਪ ਨਿੰਦਕ ਮੁਆ ਉਜ ਵਰਤਾਪ ਤਿਨ ਮਾਰਿਆਂ ਜੇ ਰੱਖੇ ਨਾ ਕੋਏ

ਸਿਰਹਾਲ ਪਛੋੜੇ ਅੰਧਾ ਮੂੜ, ਰੋਗ ਵਿਆਪੇ ਕਰਦੇ ਪਾਪ, ਅਦਲੀ ਹੋਏ ਬੈਠਾ ਪ੍ਰਭ ਆਪ, ਅਵਨ ਕਮਾਇਆ ਆਪੇ ਬੰਦ, ਦਰਬ ਗਿਆ ਸਭ ਜੀ ਕੈ ਸਾਥੇ, ਨਾਨਕ ਸਰਨ ਪਰੇ ਦਰਬਾਰ, ਰਾਖੀ ਪੈਜ ਮੇਰੇ ਕਰਤਾਰ, ਗੌੜੀ ਮਹੱਲਾ ਪੰਜਵਾਂ, ਜਨ ਕੀ ਤੂਰ ਮਨ ਮੀਠ ਖਟਾਨੀ, ਪੂਰਬ ਕਰਮ ਲਿਖਿਆ ਤੁਰਪ੍ਰਾਨੀ, ਰਹਾਓ ਅਹੰਗ ਬੁੱਧ ਮਨ ਪੂਰਤ ਥਾਈ, ਸਾ ਤੂਰ ਕਰ ਸੁਧ ਮੰਜਾਈ, ਅਨਕ ਜਰਾ ਜੇ ਤੋਵੇ ਦੇਹੀ, ਮੈਲ ਨਾ ਉਤਰੇ ਸੁਧ ਨਾ ਤੇਹੀ, ਅਗੁਰ ਪੇਟਿਸ ਦਾ ਕਿਰਪਾਲ, ਹਰ ਸਿਮਰ ਸਿਮਰ ਕਾਟਿਆ ਫੋਕਾਰ, ਮੁਕਤ ਭੁਗਤ ਜੁਗਤ ਹਰ ਨਾਉ, ਪ੍ਰੇਮ ਭਗਤ ਨਾਨ ਗੁਣ ਗਾਓ, ਗੌੜੀ ਮਹੱਲਾ ਪੰਜਵਾਂ, ਜੀਵਨ ਪਦਵੀ ਹਰ ਕੇ ਦਾਸ, ਜਿਨ ਮਿਲਿਆ ਆਤਮ ਪਰਗਾਸ, ਹਰ ਕਾ ਸਿਮਰਨ ਸੁਨ ਮਨ ਕਾਨੀ, ਤੂੰ ਪਾਵੇ ਹਰ ਦੁਆਰ ਪੁਰਾਨੀ, ਰਹਾਓ ਆੜ ਪਿਰ ਤਾਇਗੇ ਗੋਪਾਲ, ਨਾਨਕ ਦਰਸ਼ਨ ਦੇਖ ਨਿਹਾਲ, ਗੌੜੀ ਮਹੱਲਾ ਪੰਜਵਾਂ, ਸਾਂਤ ਪਈ ਗੁਰੂ ਗੋਬਿੰਦ ਪਾਈ, ਤਾਪਾ ਬਿਨਸੇ ਮੇਰੇ ਪਾਈ, ਰਹਾਓ ਰਾਮ ਨਾਮ ਨਿਤ ਰਸਨ ਬਖਾਨ, ਬਿਨਸੇ ਰੋਗ ਪਏ ਕਲਿਆਣ, ਪਾਰ ਬ੍ਰਹਮ ਗੁਣ ਅਗੁਣ ਵਿਚਾਰ, ਸਾਧੂ ਸੰਗਮ ਹੈ ਨਿਸਤਾਰ, ਨਿਰਮਲ ਗੁਣ ਗਾਓ ਨਿਤਨੀਤ, ਗਈ ਵਿਆਹ ਉਭਰੇ ਜਨਮੀਤ, ਮਨ ਬੈ ਕਰਮ ਪ੍ਰਭ ਆਪਣਾ ਤਿਆਈ।

ਸਾਰ ਬ੍ਰਹਮ ਪ੍ਰਕਿਰਪਾ ਧਾਰੀ, ਨਾਨਕ ਨਾਮ ਜਪੇ ਸੋ ਜੀਵੈ, ਸਾ ਸੰਗਰ ਅੰਮ੍ਰਿਤ ਪੀਵੈ, ਗੌੜੀ ਮਹੱਲਾ ਪੰਜਵਾਂ। ਤਨ ਉਹ ਮਸਤਕ ਤਨ ਤੇਰੇ ਨੇਤ, ਤਨ ਉਹ ਭਗਤ ਜਿਨ ਤੁਮ ਸੰਗੇਤ, ਨਾ ਬਿਨਾ ਕੈਸੇ ਸੁਖ ਲਈਏ, ਰਸਨਾ ਰਾਮ ਨਾਮ ਜਿਸ ਕਹੀਏ ਰਖਾਓ, ਤੇਨ ਉਪਰ ਜਾਏਗੇ ਕੁਰਬਾਨ, ਨਾਂਗ ਜਿਨ ਜਪਿਆ ਨਿਰਵਾਣ, ਗੌੜੀ ਮਹੱਲਾ ਪੰਜਵਾਂ। ਤੂੰ ਹੈ ਮਸਲਤ, ਤੂੰ ਹੈ ਨਾਲ, ਤੂੰ ਹੈ ਰਾਖੇ ਸਾਰ ਸਮਾਲ, ਐਸਾ ਰਾਮ ਦੀਨ ਦੁਨੀ ਸਹਾਈ, ਦਾਸ ਕੀ ਪੈਜ ਰੱਖੇ ਮੇਰੇ ਭਾਈ ਰਖਾਓ, ਆਗੇ ਆਪ ਤੂੰ ਥਾਨ ਵਜ ਜਾ ਕੇ ਆੜ

ਪ੍ਰਮ ਪਵਨਸਥ ਹਰ ਸੰਗਰਾਤੇ ਮਤ ਉਤਮ ਹੋਏ ਹਰ ਸੰਗਰਾਤੇ ਨਿਰਮਲ ਸੋਏ ਕਹੋ ਨਾਨਕ ਤਿਨ ਕੋ ਬਲ ਜਾਈ ਜਿਨ ਕੋ ਪ੍ਰਮ ਮੇਰਾ ਬਿਸਰਤ ਨਾਹੀ ਗੌੜੀ ਮਹੱਲਾ ਪੰਜਵਾਂ ਉਦਮ ਕਰਤ ਸੀ ਤ ਮਨ ਭਏ ਮਾਰਗ ਚਲਤ ਸੁਗਲ ਹੋ ਗਏ ਨਾਮ ਜਿਤ ਮਨ ਪਏ ਆਨੰਦ ਰਸ ਗਾਏ ਗੁਣ ਪਰਮਾਨੰਦ ਖੇ ਪਿਆ ਕੁਸਲ ਕਰ ਆਏ ਭੇਟਤ ਸਾ ਸੰਗਈ ਬਲਾਏ ਰਹਾਓ ਨੇਤਰ ਪੁਨੀਤ ਪਿਗਤ ਹੀ ਦਰਸ ਹਨ ਮਸਤਕ ਚਰਨ ਕਮਲ ਹੀ ਪਰਸ ਗੋਬਿੰਦ ਕੀ ਟਹਿਲ ਸਬਲ ਏਕ ਆਇਆ ਸੰਤ ਪ੍ਰਸਾਦ ਪਰਮ ਪਦ ਪਾਇਆ ਜਨਕੀ ਕੀਨੀ ਆਪ ਸਹਾਏ ਸੁਖ ਪਾਇਆ ਲਗਦਾ ਸੇ ਪਾਏ ਆਪ ਗਇਆ ਤਾਂ ਆਪੇ ਭਏ ਕਿਰਪਾ ਨਿਧਾਨ ਕੀ ਸਰਣੀ ਪਏ ਜੋ ਚਾਹਤ ਸੋਈ ਜਾ ਪਾਇਆ ਤਬ ਢੂੰਡਨ ਕਾਂ ਕੋ ਜਾਇਆ ਹਸਤਰ ਪਏ ਬਸੇ ਸੁਖ ਆਸਨ ਗੁਰ ਪ੍ਰਸਾਦ ਨਾਮ ਸੁਖ ਬਾਸਨ ਗੌੜੀ ਮਹੱਲਾ ਪੰਜਵਾਂ ਕੋੜ ਮੱਜਨ ਕੀਨੂ ਇਸਨਾਨ ਲਾਖ ਅਰਬ ਖਰਬ ਦੀਨੋ ਦਾਨ ਜਾਮਨੋ ਵਸਿਓ ਹਰ ਕੋ ਨਾਮ ਸਗਲ ਪਵਿਤ ਗੁਣ ਗਾਏ ਗੋਪਾਲ ਪਾ ਮਿਟੇ ਸਾਧੂ ਸਰਨ ਦਿਆਲ ਰਹਾਓ ਬਹੁਤ ਉਰਤਵ ਸਾਧਨ ਸਾਧੇ ਅਨਕਲਾ ਮਨੋਰਥ ਲਾਧੇ ਹਰ ਹਰ ਨਾਮ ਰਸਨ ਆਰਾਧੇ ਸਿਮਰਤ ਸਾਤ ਵੇਦ ਬਖਾਨੇ ਜੋ ਗਿਆਨ ਸੇ ਸੁਖ ਜਾਨੇ ਨਾਮ ਜਪ ਪ੍ਰਸਿਓ ਮਨ ਮਾਨੇ ਆਗਾਦ ਬੋਧ ਹਰ ਅਗਮੇ ਪਾਰੇ ਨਾਮ ਜਪਤ ਨਾਮ ਹਿਰਦੇ ਵਿਚਾਰੇ ਨਾਨਕੋ ਪ੍ਰਕਿਰਪਾ ਤਾਰੇ ਗੌੜੀ ਮਹੱਲਾ ਪੰਜਵਾਂ ਸਿਮਰ ਸਿਮਰ ਸਿਮਰ ਸੁਖ ਪਾਇਆ ਚਰਨ ਕਮਲ ਗੁਰਦੇਵ ਸਾਇਆ ਗੁਰ ਗੋਬਿੰਦ ਪਾਰ ਬ੍ਰਹਮਪੂਰਾ ਤਿਸੇ ਅਰਾਧ ਮੇਰਾ ਮਨ ਤੀਰਾ ਰਹਾਓ ਅਨਦਿਨ ਜਪੋ ਗੁਰੂ ਗੁਰ ਨਾਮ ਤਾ ਤੇ ਸਤ ਪੈ ਸਗਲ ਕਾਮ ਦਰਸ਼ਨ ਦੇ ਸੀਤਲ ਮਨ ਭਏ ਜਨਮ ਜਨਮ ਕੇ ਕਿਲ ਬਖ ਗਏ ਕਹੋ ਨਾਨਕ ਕਹਾਂ ਪੈ ਭਾਈ ਆਪਣੇ ਸੇਵਕ ਕੀ ਆਪੈ ਦਰਖਾਈ ਗੌੜੀ ਮਹੱਲਾ ਪੰਜਵਾਂ ਆਪਣੇ ਸੇਵਕ ਕੋ ਆਪ ਸਹਾਈ ਨਿਤ ਪਦ ਪਾਰੇ ਬਾਪ ਜਸਮਾਈ ਪ੍ਰਭ ਕੀ ਸਰ ਉਭਰੇ ਸਭ ਕੋਏ ਕਰਨ ਕਰਾਮਨ ਪੂਰਨ ਸਚ ਸੋਏ ਹਰਹਾਓ ਆਮਨ ਬਸਿਆ ਕਰਨੇ ਸਾਰਾ ਪੈ ਮਿਸੇ ਆਤਮ ਸੋਤ ਸਾਰਾ ਹਰ ਕਿਰਪਾ ਆਪਣੇ ਜਨ ਰਾਖੇ ਜਨਮ ਜਨਮ ਕੇ ਕਿਲ ਬਖ ਲਾਥੇ ਕਹਿ ਨ ਜਾਏ ਪ੍ਰਭ ਕੀ ਵਡਿਆਈ ਨਾਨਕ ਦਾਸ ਸਦਾ ਸਰਨਾਈ ਰਾਗ ਗੌੜੀ ਚੇਤੀ ਮਹੱਲਾ ਪੰਜਵਾਂ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਕੋ ਬਲ ਪੂਰਨ ਪਾਈ ਤਾਤੇ ਬਿਰਥਾ ਨਾ ਵਿਆਪੇ ਕਾਈ ਰਹਾਓ ਜੋ ਜੋ ਚਿਤਵੇ ਦਾਸ ਵਰਮਾਈ ਤੋ ਸੋ ਕਰਤਾ ਆਪ ਕਰਾਈ ਨਿੰਦਕ ਕੀ ਪ੍ਰਾਪਤ ਗਵਾਈ ਨਾਨਕ ਹਰ ਗੁਣ ਨਿਰਭੋ ਗਾਈ ਗੌੜੀ ਮਹੱਲਾ ਪੰਜਵਾਂ ਬੋਜ ਬਲ ਵੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿਲੇ ਅੰਗੁਰੀਆ ਰਹਾਓ ਸਰਵਨ ਸੁਰਤ ਨੈਣ ਸੁੰਦਰ ਨਹੀਂ ਆਰਤ ਦੁਆਰ ਰੜਤ ਪਿੰਗੁਰੀਆ ਦੀਨਾ ਨਾਲ ਅਨਾਦ ਕਰਨਾ ਮੈਂ

ਬਣੀਏ ਜਾਨ ਪਾਰ ਬ੍ਰਹਮ ਰੰਗ ਰਾਤੇ ਸੂਗ ਸਹਿਜ ਆਨੰਦ ਤਿਨਾ ਸੰਗ ਹੁਣ ਸੰਸਰ ਅਵਰ ਨਾ ਦਾਤੇ ਜਗਤੇ ਉਦਾਹਰਣ ਸੇ ਹੀ ਆਏ ਜੋ ਜਨ ਦਰਸ ਪਿਆਸਾ ਹੁਣ ਕੀ ਸਰਨ ਪਰੇ ਸੋ ਤਰਿਆ ਸੰਤ ਸੰਗ ਪੂਰਨ ਆਸਾ ਤਾ ਕੇ ਚਰਨ ਪਰੋਤਾ ਜੀਵਾ ਚਰਕੇ ਸੰਗ ਨਿਹਾਲਾ ਭਗਤਨ ਕੀ ਰੇਣ ਹੋਏ ਮਨ ਮੇਰਾ ਹੋ ਪ੍ਰਭੂ ਕਿਰਪਾਲਾ ਰਾਜੋਬਨ ਅਬ ਜੋ ਦਿਸ ਸਭਗੇ ਜੁਗ ਮੈਂ ਕਾਟਿਆ ਨਾਮ ਨਿਧਾਨ ਸਰ ਨਵਤਨ ਨਿਰਮਲ ਇਹੋ ਨਾਨਕ ਹਰ ਤਨ ਖਾਟਿਆ ਗੌੜੀ ਮਹੱਲਾ ਪੰਜਵਾਂ ਜੋ ਜੋ ਸੁਨ ਆਯੋ ਗੁਰ ਤੇ ਮੋਕੋ ਸਭ ਗੁਰ ਸ਼ਬਦ ਬੁਝਾਇਓ ਰਹਾਵ ਨੌਖਣ ਪ੍ਰਥਮੀ ਤਨ ਮੈਂ ਰਵਿਆ ਨਿਮਖ ਨਿਮਖ ਨਮਸਕਾਰਾ ਦੀਖਿਆ ਗੁਰ ਕੀ ਮੁੰਦਰਾ ਕਾਨੀ ਦ੍ਰਿੜੋ ਏਕ ਨਿਰੰਕਾਰਾ ਪੰਜ ਚੇਲੇ ਮਿਲ ਪਏ ਇਕੱਤਰਾ ਇਕ ਸਕੇ ਫਸਕੀਏ ਦਬੈ ਰਾਗਨ ਆਗਿਆਕਾਰੀ ਤਬ ਨਿਰਮਲ ਜੋਗੀ ਥੀਏ ਪਰਮ ਜਰਾਏ ਚਰਾਈ ਬਿਪੂਤਾ ਪੰਥ ਏਕ ਕਰ ਪੇਖਿਆ ਸਹਿ ਸੁਸੋ ਕੀ ਨੀ ਪੂਤਾ ਜੋ ਠਾਕੁਰ ਮਸਤਕ ਲੇਖਿਆ ਜੈ ਭੋ ਨਾਹੀ ਤਾਂ ਆਸਨ ਬੰਧਿਓ ਚਿੰਗੀ ਅਨਹਤ ਬਾਨੀ ਤਤ ਵਿਚਾਰ ਡੰਡਾ ਕਰ ਰਾਖਿਓ ਜੁਗਤ ਨਾ ਮਨ ਪਾਨੀ ਐਸਾ ਜੋਗੀ ਵਡਭਾਗੀ ਪੇਟ ਮਾਇਆ ਕੇ ਬੰਧਨ ਕੱਟ ਸੇਵਾ ਪੂਜ ਕਰੋ ਤਿਸ ਮੂਰਤ ਕੀ ਨਾਨਕ ਤਿਸ ਪਗ ਚੱਟ ਗੌੜੀ ਮਹੱਲਾ ਪੰਜਵਾ ਅਨੂਪ ਦਾਰਸ ਨਾਮ ਸੁਣੋ ਸਗਲ ਤਿਆਗ ਲੈ ਮੀਤਾ ਹਰ ਔਹਦੇ ਜਾ ਕੋ ਗੁਰਦੀਆ ਤਾਕੇ ਨਿਰਮਲ ਚੀਤਾ ਰਖਾਓ ਅੰਧਕਾਰ ਮਿਟਿਓ ਤੇ ਤਨ ਤੇ ਗੁਰ ਸ਼ਬਦੀ ਪਰਗਾਸਾ ਰੰਕੀ ਜਾਲੀ ਤਾ ਕੀ ਕਾਟੀ ਜਾ ਕੋ ਸਾਸ ਵਿਸਵਾਸਾ ਤਾਰੀ ਲੈ ਪੁੱਜ ਲੈ ਤਾਰੂ ਬਿਖੜਾ ਹੋਇਤ ਸਾਧੂ ਸੰਗਾ ਪੂਰਨ ਹੋ ਹੀ ਮਨ ਕੀ ਆਸਾ ਗੁਰ ਪੇਟਿਓ ਹਰ ਰੰਗਾ ਨਾਮ ਖਜਾਨਾ ਭਗਤੀ ਪਾਇਆ ਮਨ ਤਨ ਤ੍ਰਿਪਤ ਅਗਾਏ ਨਾਨਕ ਹਰ ਜੀਉ ਤਾ ਕੋ ਦੇਵੈ ਜਾਗ ਹੁਕਮ ਆਏ ਗੌੜੀ ਮਹੱਲਾ ਪੰਜਵਾਂ ਦਇਆ ਮਇਆ ਕਰ ਪ੍ਰਾਣ ਪਦ ਮੋਰੇ ਮੋਏ ਅਨਾਸਰਨ ਪ੍ਰਤੋਰੀ ਅੰਧ ਕੂਮੇ ਹੱਥ ਦੇ ਰਾਖੋ ਪਸ਼ੂ ਸਿਆਨ ਭੁਗਤ ਨਾ ਮੋਰੀ ਰਖਾਓ ਕਰਨ ਕਰਾਮਨ ਸਭ ਕਿਸ ਤੁਮ ਹੀ ਤੁਮ ਸਮਰਥ ਨਾਹੀ ਅਨਹੋਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਸੇ ਸੇਵ ਜਨ ਪਾਗ ਮਥੋਰੀ ਆਪਣੇ ਸਿਵ ਸੰਗ ਤੁਮ ਪ੍ਰੋਰਾਤੇ ਓਤ ਪੁਤ ਭਗਤਨ ਸੰਜੋਰੀ ਪ੍ਰਯੋ ਪ੍ਰਯੋ ਨਾਮ ਤੇਰਾ ਦਰਸ਼ਨ ਚਾਹੇ ਜੈਸੇ ਦ੍ਰਿਸ਼ਟ ਓ ਚੰਦ ਚਕੋਰੀ ਰਾਮ ਸੰਤ ਮੈਂ ਪੇਦਕ ਸ਼ਨਾਹੀ ਏਕ ਜਾਨ ਕਈ ਮੈਂ ਲਾ ਕਰੋਰੀ ਜਾ ਕਹੀਏ ਪ੍ਰਗਟ ਪ੍ਰਹੋਵਾ ਅਨਦਿਨ ਕੀਰਤਨ ਰਸਨ ਰਮੋਰੀ ਤੂੰ ਸਮਰਥ ਅਪਾਰਾ ਤੂਚੇ ਸੁਖਦਾ ਤੇ ਪ੍ਰਾਣੇ ਧੋਰੀ ਨਾਨਕੋ ਪ੍ਰਤ ਕੀਜੇ ਕਿਰਪਾ ਹੁਣ ਸੰਤਨ ਕੇ ਸੰਗ ਸੰਗੋਰੀ ਗੌੜੀ ਮਹੱਲਾ ਪੰਜਵਾਂ ਤੁਮ ਹਰ ਸੇਤੀ ਰਾਤੇ ਸੰਤੋ ਨਿਭਾਏ ਲਿਓ ਮੁਖ ਪੁਰਖ ਵਿਦਾਤੇ ਹੋੜ ਪਚਾਵੋ ਦਾਤੇ ਰਖਾਓ ਤੁਮਰਾ ਮਰਮ ਤੁਮਾਹੀ ਜਾਣਿਆ ਤੁਮ ਪੂਰਨ ਪੁਰਖ ਵਿਧਾਤੇ ਰਾਖੋ ਸਰਨ ਅਨਾਦੀਨ ਕਹੋ ਕਰੋ ਮਾਰੀ ਗਾਤੇ ਤਰਨ ਸਾਗਰ ਬੁੱਧ ਚਰਨ ਤੁਮਾਰੇ ਤੁਮ ਜਾਨੋ ਆਪਣੀ ਪਾਤੇ ਹਰ ਕਿਰਪਾ ਦੇ ਰਾਖੋ ਸੰਗੇ ਤੇ ਪਾਰ ਪਰਾਤੇ ਈਤ ਊਤ ਪਰ ਤੁਮ ਸਮਰੱਥਾ ਸਭ ਕੁਝ ਤੁਮ ਰਹੇ ਹਾਥੇ ਐਸਾ ਨਿਧਾਨ ਮੁਕੋ ਹਰ ਜਨ ਚੱਲੇ ਹਮਾਰੇ ਸਾਥੇ ਨਿਰਗੁਣਿਆਰੇ ਕਹੋ ਗੁਣ ਕੀਜੈ ਹਰ ਨਾਮ ਮੇਰਾ ਮਨ ਜਾਪੇ ਸੰਤ ਪ੍ਰਸਾਦ ਨਾਨਕ ਹਰ ਭੇਟੇ ਮਨ ਤਨ ਸੀਤਲ ਧਰਾਪੇ ਗੌੜੀ ਮਹੱਲਾ ਪੰਜਵਾਂ ਸਹਿ ਸਮਾਇਓ ਦੇਵ ਮੁਕੋ ਸਗੁਰ ਪਏ ਦਇਆਲ ਦੇਵ ਰਖਾਓ ਤਾਲ ਜੇਵਰੀ ਕੀਓ ਦਾਸਰੋ ਸੰਤਨ ਟਹਿਲਾਓ ਏਕ ਨਾਮ ਕੋ ਥਿਓ ਪੂਜਾਰੀ ਮੋਕੋ ਅਚਰਜ ਗੁਰੇ ਦਿਖਾਇਓ ਪਯੋ ਪ੍ਰਗਾਸ ਸਰ ਉਜੀਆਰਾ ਗੁਰ ਗਿਆਨ ਮਨੇ ਪ੍ਰਗਟਾਇਓ ਅੰਮ੍ਰਿਤ ਨਾਮ ਪੀਓ ਮਨ ਤ੍ਰਿਪਤਿਆ ਅਨਪੈ ਠਹਿਰਾਇਓ ਮਾਨ ਆਗਿਆ ਸਰ ਸੋ ਪਾਏ ਦੁਖੇ ਠਾਓ ਗਵਾਇਓ ਜੋ ਸੋ ਪ੍ਰਸੰਨ ਪਏ ਪ੍ਰਭ ਠਾਕੁਰ ਸਭ ਆਨੰਦ ਰੂਪ ਦਿਖਾਇਓ ਨਾ ਕਿਛ ਆਵਤ ਨਾ ਕਿਛ ਜਾਵਤ ਸਭ ਖੇਲ ਕੀ ਉਹ ਹਰਾਇਓ ਤਉ ਨਾਨਕ ਅਗਮ ਅਗਮ ਹੈ ਠਾਕੁਰ ਭਗਤ ਤੇ ਘਰ ਨਾਇਓ ਗੌੜੀ ਮਹੱਲਾ ਪੰਜਵਾਂ ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨ ਤਾਕੀ ਓੜ ਗਹੀ ਜੈ ਰੇ ਜਿਨ ਧਾਰੇ ਬ੍ਰਹਿਮੰਡ ਖੰਡ ਹਰ ਤਾਕੋ ਨਾਮ ਜਪੀ ਜੈ ਰੇ ਰਖਾਓ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈਏ ਰੇ ਤੂੰ ਪ੍ਰਭ ਕਰੇ ਸੋਈ ਫਲ ਮਾਨੋ ਸੁਖਦ ਓਈ ਧਿਆਈਏ ਰੇ ਓੜ ਪਤ ਓਧਾਰੇ ਖਿਨ ਮੈਂ ਕਰਤੇ ਬਾਰ ਨਾ ਲਾਗੇ ਰੇ ਦੀਨ ਦਰਦ ਹੋ ਪੰਜਨ ਸਵਾਮੀ ਭਾਵੇ ਤੇ ਨਿਵਾਜੇ ਰੇ ਸਭ ਕੋ ਮਾਤ ਪਿਤਾ ਪ੍ਰਤਪਾਲ ਜੀ ਪ੍ਰਾਂ ਸੁਖ ਸਾਗਰ ਰੇ ਦੇਂਦੇ ਤੋੜ ਨਾਹੀ ਤਿਸ ਕਰਤੇ ਪੂਰੇ ਹੋਰ ਤਨਾਗਰ ਰੇ ਜਾਜਗ ਜਾਤੇ ਨਾਮ ਤੇਰਾ ਸਵਾਮੀ ਘੜ ਘੜ ਅੰਤਰ ਸੋਈ ਰੇ ਨਾਨਕ ਦਾਤਾ ਕੀ ਸਰਣਾਈ ਜਾਤ ਤੇ ਬਿਰਥਾ ਨਾ ਕੋਈ ਰੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਬੂ ਨਾ ਮਨੋ ਵਿਸਾਰੇ ਈਗਾ ਉਹਾਂ ਸਰਬ ਸੁਖ ਦਾਤਾ ਸਗਲ ਕਟਾਂ ਪ੍ਰਤਪਾਰੇ ਰਖਾਓ ਮਹਾਂ ਕਟ ਕਾਟੇ ਖ ਪੀਤਰ ਰਸਨਾ ਨਾਮ ਪਿਤਾਰੇ ਸੀਤਲ ਸਾਂਤ ਸੁਖਰ ਸਰਣੀ ਜਲਤੀ ਅਗਨ ਨਿਵਾਰੇ
गर्भ कुंड नरक ते रख हुजल पारे उतारे चरण कम आरा तुम मन में जमकी त्रास बेदारे पूर्ण पार ब्रह्म परमेश्वर ऊंचा अगमे पारे गुण गावत त्यात सुख सागर जुए जन्म नगारे काम क्रोध लोभ मोह मन लीनो निर्गुण के दातारे हर कृपा अपनो नाम दीजे नानक सुत बलिहारे राग गौड़ी चेती महला पंजवा एक ओंकार सतगुर प्रसाद सुगना ही रे घर भगत बेना जीत जन रतने मूर्ख सा संगत जप एखे ना रहाओ सुत संपत बनता बिनोद छोड़ गए बो लोग भोग हैवर गैबर राज रंग जाच लो गए मूड रंग चूवा चंदन दे पूलिया सो तन तरसंग रूलिया मोय मोया जाने दूर है कहो नानक सदा हदूर है गौड़ी महला पनवा मान कर तरबे हर नाम नो सागर लहर संसार संसार गुर बोध पार ग्राम नो रखाओ कल कालख अंधारिया गुर ज्ञान दीप उजियारिया बिख बिखिया पसरी अत कनी उबरे जब जब हर गुनी मतवारो माया सोया गुर पेड़ प्रम्प खोया कहो नानक एक तिहाया काल कर नदरी आया गौड़ी महला पंजवा दीवान हमारो तुही एक सेवा तारी गुरे टेक रखाओ अंग जुगत नहीं पाया गुर चाकर ले लाया मारे पंच बिखा दिया गुर कृपा ते दल साध्या बगसी बजो मिल एक नाम सूग सहज आनंद विश्राम प्रवके चाकर से पले नानक तेन मुख उजले गौड़ी महला पंजवा जीरे ओला नाम का अवर दे करन कराम नो तिन मैं पोहे जाम का रहाओ अवर जतन नहीं पाई है वडे पाघर त्याई है लाख इकमती जानिए आगे तिल नहीं मानिए अंग बुद्ध कर्म कमामने ग्रेबालू नीर बगामने प्रभ कृपाल कृपा करे नाम नानक साधु संग मिले गौड़ी महला पनवा बार ने बलिहार ने लख बरिया नाम हो नाम साहब को पान अधरिया रहाओ करन करामन तुही एक जी जंद की तुही टेक राज ओम प्रा तू तनी तू निर्गुण तू सरगुनी ईगा ऊगा तुम रखे गुर कृपा ते को लखे अंतर जामी प्रसुजान नांग तकिया तुही तान गौड़ी महला पनवा हर घर हर आरा दिए संत संघर मन मसे पर मोह पो सदिये रहाओ वेद पुराण सिमरत पने सा ऊच ब्राजत जन सुने सगल स्थान पे पीत कीन राम सेव कह रहत कीन लख चौरासी जून फिरे गोविंद लोक नहीं जन्म मरे बाल बुस जान पहो में रही हर सासरण नानक गही गौड़ी महला पनवा मन राम नाम गुण गाई है नीत नीत घर सेवी है सास हर त्याई है रखाओ संत संघर मन मसे दुख दर्द अनहेरा प्रमन से संत प्रसाद हर जापी है तुझन दुख ना व्यापी है जाको गुरु हर मंत्र दे तो उभरिया माया अगनते नानको प्रमया कर मेरे मन तन वसे नाम हर गौड़ी महला पनवा रसना जपिए एक नाम ईगा सुख आनंद कना आगे जी के संग काम रखाओ कटिए तेरा अंग रोग तू गुर प्रसाद का राजोग हर जन जन चाखिया ताकि ना लाथिया हर विश्राम पाया तो बौर नकद ही ताया हर घर नाम जाको गुरदिया नाक ताका पाओ गया गौड़ी महला पंजवा जाको बिसरे राम नाम ताऊ को पीर सा संत मिल हर वे से गुणी गहीर रखाओ जाको गुरमुख हृदय बुद्ध ताके करतल नवन सिद्ध जो जाने घर प्रतनी किश नाही ताके कमी करने घर पछानिया सर्व सुख रंग मानिया हरतन जाके गृह बसे कहो नानक तिन संग दुख नस गौड़ी महला पंजवा गड़बड़ो मूल इतनो वह नहीं गो कितनो रहाओ बे बरचित बे संतना वाऊ स्यो रेहतनो हार जुआर जुआ विदे इंद्री वसले जितनो हरन परन संपूर्णा चरण कमल रंग रितनो नान उदरे सा संग किरपा निध मैं दितनो गौड़ी महला पंजवा मुए दासरो ठाकुर को तान प्रोका खाना रखाओ ऐसो हैरे खसवा मारा किन में सास सवार नहा।

ਅਗਲਾ ਪੰਜਵਾਂ ਹੈ ਕੋਈ ਐਸਾ ਹੋ ਮੈਂ ਤੋਰੇ ਇਸ ਮਿੱਠੀ ਤੇ ਉਹ ਮਨ ਹੋ ਰਹੇ ਰਹਾਉ ਅਗਿਆਨੀ ਮਾਨੁਖ ਪਿਆ ਜੋ ਨਾਹੀ ਸੋ ਲੋਰੇ ਰਹਿਣ ਅੰਧਾਰੀ ਕਾਰੀਆ ਕਵਨ ਜੁਤ ਜਿਤ ਪੋਰੇ ਪ੍ਰਮਤੋ ਪ੍ਰਮਤੋ ਹਾਰਿਆ ਅਨਕ ਵਿਧੀ ਕਰ ਟੋਰੇ ਕਹੋ ਨਾਨਕ ਕਿਰਪਾ ਭਈ ਸਾਧ ਸੰਗਤ ਨਿਤ ਮੋਰੇ ਗੌੜੀ ਮਹੱਲਾ ਪੰਜਵਾਂ ਚਿੰਤਾ ਮਨ ਕਰਨਾ ਮੈ ਰਹਾਉ ਦੀਨ ਦਇਆ ਲਾਪਾਰ ਬ੍ਰਹਮ ਜਾ ਕੇ ਸਿਮਰਨ ਸੁਖ ਪਏ ਅਕਾਲ ਪੁਰਖ ਅਗਾਧ ਬੋਧ ਸੁਨਤ ਜਸੋ ਕੋਟ ਅਖੈ ਕਿਰਪਾ ਪ੍ਰਮਿਆ ਧਾਰ ਨਾਨਕ ਹਰ ਹਰ ਨਾਮ ਲੈ ਗੌੜੀ ਪੂਰਬੀ ਮਹੱਲਾ ਪੰਜਵਾਂ ਮੇਰੇ ਮਨ ਸਰਨ ਪ੍ਰਭੂ ਸੁਖ ਪਾਏ ਜਨ ਬਿਸਰੇ ਪ੍ਰਾਣ ਸੁਦਾਤਾ ਤੋਦਨ ਜਾਤ ਅਜਾਏ ਰਖਾਓ ਏਕ ਰਹਿਣ ਕੇ ਪੌਣ ਤੁਮੇ ਆਏ ਬਹੁ ਜੁਗ ਆਸ ਬੰਧਾਏ ਗ੍ਰਹਿ ਮੰਦਿਰ ਸੰਪੇ ਜੋ ਦੀਸੈ ਜੋ ਤਰਵਰ ਕੀ ਛਾਏ ਤਨ ਮੇਰਾ ਸੰਪੇ ਸਾ ਮੇਰੀ ਬਾਗ ਮਿਲਕ ਸਭ ਜਾਏ ਦੇਵਨ ਹਾਰਾ ਬਿਸਰਿਓ ਠਾਕੁਰ ਕਿਨ ਮੈਂ ਹੋਤ ਪਰਾਏ ਪਹਿਰੇ ਬਾਗਾ ਕਰ ਇਸਨਾਨਾ ਟੋਆ ਚੰਦਨ ਲਾਏ ਨਿਰਭਉ ਨਿਰੰਕਾਰ ਨੀ ਚੀਨਿਆ ਜੋ ਹਸਤੀ ਨਾ ਭਾਏ ਤੋ ਹੋਏ ਕਿਰਪਾਲ ਤਸ ਗੁਰ ਮਿਲੇ ਸਭ ਸੁਖਰ ਕੇ ਨਾਏ ਮੁਕਤ ਪਇਆ ਬੰਧਨ ਗੁਰ ਖੋਲੇ ਜਨ ਨਾਨਕ ਹਰ ਗੁਣ ਗਾਏ ਗੌੜੀ ਪੂਰਬੀ ਮਹੱਲਾ ਪੰਜਵਾਂ ਮੇਰੇ ਮਨ ਗੁਰ ਗੁਰ ਗੁਰ ਸਦ ਕਰੀਏ ਰਤਨ ਜਨਮ ਸਬਲ ਗੁਰ ਕੀਆ ਦਰਸ਼ਨ ਕਉ ਬਲਿਹਰੀਏ ਰਖਾਓ ਜੇਤੇ ਸਾਧ ਰਾਸ ਮਨ ਲੇਤਾ ਤੇਤੇ ਹੀ ਗੁਣ ਗਾਈਏ ਤੋ ਹੋਏ ਦਇਆਲ ਸਦ ਗੁਰ ਆਪਣਾ ਤਾਂ ਇਹ ਮਤ ਬੁੱਧ ਪਾਈਏ ਮੇਰੇ ਮਨ ਨਾਮ ਲੈ ਜਾ ਮਨ ਤੇ ਛੂਟੇ ਸਰਬ ਸੁਖਾਂ ਸੁਖ ਪਾਈਏ ਸੇਵ ਸਵਾਮੀ ਸਦ ਗੁਰਦਾਤਾ ਮਨ ਬੰਸ਼ਿਤ ਫਲ ਆਈਏ ਨਾਮ ਇਸ਼ਟਮੀ ਸੁਕਰਤਾ ਮਨ ਸੰਗ ਤੁਹਾਰੇ ਚਾਲੇ ਕਰ ਸੇਵਾ ਸਗੁਰ ਆਪਣੇ ਕੀ ਗੁਰ ਤੇ ਪਾਈਏ ਪਾਲੇ ਗੁਰ ਕਿਰਪਾਲ ਕਿਰਪਾ ਪ੍ਰਥਾਰੀ ਬਿਰਸੇ ਸਰਬ ਅੰਦੇਸਾ ਨਾਨਕ

ਸਰਬ ਸੂਖ ਆਨੰਦ ਮੰਗਲ ਰਸ ਮਾਨ ਗੋਬਿੰਦ ਆਗੇ ਓ ਰਹਾਓ। ਮਾਨ ਅਵਮਾਨ ਦੋ ਸਮਾਨੇ ਮਸਤਕ ਡਾਰ ਗੁਰ ਪਾਗੇ ਓ। ਸੰਪਤ ਹਰਖਣਾ ਆਪਤ ਦੁਖਾ ਰੰਗ ਠਾਕੁਰ ਐ ਲਾਗੇ ਓ। ਬਾਸ ਬਾਸਰੀ ਇਕ ਐ ਸਵਾਮੀ ਉਦਿਆਨ ਟਾਗੇ ਓ। ਨਿਰਪੋ ਪਏ ਸੰਤ ਪ੍ਰਮੰਡਾਰਿਓ ਪੂਰਨ ਸਰਬ ਆਗੇ ਓ। ਜੁਗਜ ਕਰਤੈ ਕਾਰਨ ਕੀਨੋ ਮਨ ਬਰੋ ਨਾ ਲਾਗੇ ਓ। ਸਾਧ ਸੰਗਤ ਪ੍ਰਸਾਦ ਸੰਤਨ ਕੈ ਸੋਯੋ ਮਨ ਜਾਗੇ ਓ। ਜਨ ਨਾਨਕ ਓੜ ਤੁਹਾਰੀ ਪਰਿਓ ਆਇਓ ਸਰਨ ਆਗੇ। ਨਾਮ ਰੰਗ ਸਹਿਜ ਰਸ ਮਾਣੇ ਫਿਰ ਦੁਖ ਨਾ ਲਾਗੇ ਓ। ਗੌੜੀ ਮਾਲਾ ਮਹੱਲਾ ਪੰਜਵਾਂ ਪਾਇਆ ਲਾਲ

ਮਨ ਜੀਤੋ ਜਗ ਸਾਰੀ ਤ੍ਰਿਪਤ ਅਗਾਏ ਰਹੇ ਰਿਦ ਅੰਤਰ ਡੋਲਣ ਤੇ ਅਬ ਚੁਕੇ ਅਖੁੱਟ ਖਜ਼ਾਨਾ ਸਤਿਗੁਰ ਦੀਆ ਤੋਟ ਨਹੀਂ ਰੇ ਮੁਕੇ ਅਚਰਜ ਏਕ ਸੁਨੋ ਰੇ ਪਾਈ ਗੁਰ ਐਸੀ ਬੂਝ ਬੁਝਾਈ ਲਾਹੇ ਪਰਦਾ ਠਾਕੁਰ ਜੋ ਪੇਟਿਓ ਤੋ ਬਿਸਰੀ ਤਾਤ ਪਰਾਈ ਕਹਿਓ ਨਾ ਜਾਈ ਇਹੋ ਅਚੰਭਉ ਸੋ ਜਾਣੈ ਜਿਨ ਚਾਖਿਆ ਕਹੋ ਨਾਨਕ ਸਚ ਪਏ ਬੇਗਾਸਾ ਗੁਰ ਨਿਧਾਨ ਹਿਰਦੇ ਲੈ ਰਾਖਿਆ ਗੌੜੀ ਮਾਲਾ ਮੁਹੱਲਾ ਪੰਜਵਾਂ ਉਬਰਤ ਰਾਜਾ ਰਾਮ ਕੀ ਸਰਣੀ ਸਰਬ ਲੋਕ ਮਾਇਆ ਕੇ ਮੰਡਲ ਗਿਰ ਗਿਰ ਪਰਤੇ ਤਰਣੀ ਰਹਾਓ ਸਾਸਤ ਸਿਮਰਤ ਵੇਦ ਵਿਚਾਰੇ ਮਹਾਂਪੁਰਖਨ ਇਉਂ ਕਹਿਆ ਬਿਨ ਹਰ ਭਜਨ ਨਹੀਂ ਨਿਸਤਾ।

ਮੋਕੋ ਏਬਦ ਕੋ ਸਮਝਾਵੇ, ਕਰਤਾ ਹੋਏ ਜਨਾਵੇ ਰਹਾਉ। ਅਨਜਾਣਤ ਕਿਸ਼ਨੇ ਕਮਾਨੋ, ਜਬ ਤਬ ਕਛੂ ਨਾ ਸਾਧਾ। ਦਹਿਦਸ ਲੈ ਓ ਮਨ ਦੌਰਾਇਓ, ਕਮਨ ਕਰਮ ਕਰ ਵਾਧਾ। ਮਨ ਤਨ ਧਨ ਭੂਮ ਕਾ ਠਾਕੁਰ, ਹੋ ਇਸ ਕਾ ਇਹੋ ਮੇਰਾ। ਪਰਮ ਮੋਹ ਕਛ ਸੂਝ ਸੁਨਾਹੀ, ਇਹ ਪੈਖਰ ਪਏ ਪੈਰਾ। ਤਬ ਓ ਕਾਂਕ ਮਾਮਨ ਪਰਿਆ, ਜਦ ਓ ਕਛੂ ਨਾ ਹੋਤਾ। ਜਬ ਏਕ ਨਿਰੰਜਨ ਨਿਰੰਕਾਰ ਪ੍ਰਭ, ਸਭ ਕਿਛ ਆਪੇ ਕਰਤਾ। ਆਪਣੇ ਕਰਤਵੇ ਆਪੇ ਜਾਣੈ, ਜਿਨ ਇਹੋ ਰਚਨ ਰਚਾਇਆ। ਕਹੋ ਨਾਨਕ ਕਰਨਹਾਰ ਹੈ ਆਪੇ, ਸਤਿਗੁਰ ਪਰਮ ਚੁਕਾਇਆ। ਗੌੜੀ ਮਾਲਾ ਮੁਹੱਲਾ ਪੰਜਵਾ, ਹਰ ਬਿਨ ਅਵਰ ਕਿਰਿਆ ਬਿਰਥੇ। ਜਬ ਤਬ ਸੰਜਮ ਕਰਮ ਕਮਾਣੇ, ਇਹ ਓਰੈ ਮੂਸੇ ਰਹਾਉ। ਬਰਤ ਨੇਮ ਸੰਜਮ ਮੈਂ ਰਹਿਤਾ, ਇਨਕਾ ਆੜ ਨਾ ਪਾਇਆ। ਆਗੇ ਚੱਲਣ ਔਰ ਹੈ ਪਾਈ, ਊਹਾਂ ਕਾਮਨਾ ਆਇਆ। ਤੀਰਥ ਨਹਾਏ ਅਰ ਧਰਨੀ ਪ੍ਰਮਤਾ, ਆਗੇ ਠੌਰ ਨਾ ਪਾਵੇ। ਊਹਾਂ ਕਾਮਨਾ ਆਵੇ ਇਹ ਵਿਧ, ਉਹ ਲੋਗ ਨਹੀਂ ਪਤੀ ਆਵੇ। ਚਤੁਰ ਵੇਦ ਮੁਖ ਬਚਨੀ ਉਚਰੈ।

ਪਾਰ ਗਰਾਮੀ ਗੁਰ ਸੇਵਹੁ ਹਰ ਨਾਮ ਧਿਆਵਹੁ ਯਾ ਗੋ ਮਨੋ ਗੁਮਾਨੀ ਗੌੜੀ ਮਾਲਾ ਮੁਹੱਲਾ ਪੰਜਵਾ ਮਾਧੋ ਹਰ ਹਰ ਹਰ ਮੁਖ ਕਹੀਏ ਹਮ ਤੇ ਕਛੂ ਨਾ ਹੋਵੇ ਸੁਆਮੀ ਜਿਉ ਰਾਖੋ ਤਿਉ ਰਹੀਏ ਰਖਾਓ ਕਿਆ ਕਿਛ ਕਰੇ ਕੇ ਕਰਨੇ ਹਾਰਾ ਕਿਆ ਇਸ ਹੱਥ ਵਿਚਾਰੇ ਜਿਤ ਤੁਮ ਲਾਭ ਹੋ ਤਿਤ ਹੀ ਲਾਗਾ ਪੂਰਨ ਖਸ

ਜੀਓ ਪਤਿਤ ਪਵਿੱਤ ਲਗ ਗੁਰ ਕੇ ਪੈਰੇ ਜੀਓ ਪ੍ਰਮ ਪੋ ਕਾੜ ਕੀਏ ਨਿਰਵੈਰੇ ਜੀਓ ਗੁਰ ਮਨ ਕੀ ਆਸ ਪੁਰਾਈ ਜੀਓ ਜਿਨ ਨਾਉ ਪਾਇਆ ਸੋ ਧਰਮਵੰਤਾ ਜੀਓ ਜਿਨ ਪ੍ਰਤਿਆਇਆ ਸੋ ਸੋਭਾਵੰਤਾ ਜੀਓ ਜੇ ਸਾਧੂ ਸੰਗਤ ਤਿਸ ਸਭ ਸੁਕਰਣੀ ਜੀਓ ਜਨਾਨ

ਗੁਰ ਪ੍ਰਸਾਦੀ ਸੋ ਹਰ ਹਰ ਪਾਈ ਜੀਓ, ਸਭ ਕਿਛ ਪ੍ਰਭ ਕਾ ਪ੍ਰਭ ਕੀਆ ਜਾਈ ਜੀਓ, ਪ੍ਰਭ ਕੋ ਸਦ ਬਲ ਜਾਈ ਜੀਓ, ਇਹੋ ਨਿਧਾਨ ਜਪੇ ਵਡਭਾਗੀ ਜੀਓ, ਨਾਮ ਨਿਰੰਜਨ ਏਕ ਲਿਵ ਲਾਗੀ ਜੀਓ, ਗੁਰਪੂਰਾ ਪਾਇਆ।

ਕੋਈ ਜੇ ਮੂਰਖ ਲੋਭੀਆ ਮੂਲ ਨਾ ਸੁਣੀ ਕਹਿਆ ਇਕਸ ਦੋ ਚੌਕਿਆ ਗਣੀ ਸਭ ਇਕਤ ਸਾਧ ਮੁੱਠੀ ਇਕ ਅਧਨਾਏ ਰਸੀੜਾ ਤਾ ਵਿਰਲੀ ਜਾਏ ਉੱਠੀ ਭਗਤ ਸੱਚੇ ਦਰਸ ਹੋਂਦੇ ਅੰਧ ਕਰੇ ਦਿਨ ਰਾਤ ਰੰਗਰ ਤੇ ਪਰਮੇਸ਼ਰ ਹੈ ਜਨ ਨਾਨਕ ਤਿਨ ਬਲ ਜਾਤ ਗੌੜੀ ਮਹੱਲਾ ਪੰਜਵਾਂ ਮਾਂਝ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆੜ ਪੈਰ ਆਰਾਧੀਏ ਪੂਰਨ ਸਤਿਗੁਰ ਗਿਆਨ ਰਹਾਓ ਜਿਤ ਕੜ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਓ ਜਮ ਕੰਕਰ ਨੇੜ ਨ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨ ਜਾਣੀਆਂ ਨਾ ਜਾਪੇ ਆਰਾਧ ਓੜ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ।

ਕੀਓ ਗੁਰ, ਗੁਰ ਸੱਚਾ ਸਿਰਜਣਹਾਰ, ਗੁਰ ਤੁੱਠੇ ਸਭ ਕੁਛ ਪਾਇਆ, ਜਨ ਨਾਨਕ ਸਦ ਬਲਿਹਾਰ, ਗੌੜੀ ਮਾਝ ਮਹੱਲਾ ਪੰਜਵਾਂ, ਹਰ ਰਾਮ ਰਾਮ ਰਾਮ ਰਾਮਾ, ਜਪ ਪੂਰਨ ਹੋ।

ਹੋਰ ਸਾਧ ਸਾ ਫਿੱਕਿਆ ਤਨ ਮਨ ਫਿੱਕਾ ਹੋਏ ਵਿਣ ਪਰਮੇਸ਼ਰ ਜੋ ਕਰੇ ਫਿਰ ਸੋ ਜੀਵਨ ਸੋਏ ਅੰਚਲ ਗਏ ਕੇ ਸਾਧਕਾ ਤਰਣਾ ਇਹ ਸੰਸਾਰ ਪਾਰ ਬ੍ਰਹਮ ਆਰਾਧੀਏ ਉਧਰ ਐਸਾ ਪਰਿਵਾਰ ਸਾਜਨ ਬੰਸੋ ਮਿੱਤਰ ਸੋ

ਨਾਨਕ ਜਾਚਕ ਦਰ ਤੇਰੇ ਪ੍ਰਭ ਤੁਧ ਨੂੰ ਮੰਗੈ ਦਾਨ। ਇਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਮਹੱਲਾ ਨਾਵਾਂ। ਸਾਧੂ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ।

ਦਾ ਤੂ ਤਿਆਗ ਖੋਜੇ ਪਦ ਨਿਰਬਾਨਾ ਜਨ ਨਾਨਕ ਇਹ ਖੇਲ ਕਠਿਨ ਹੈ ਕਿਨਹੂ ਗੁਰਮੁਖ ਜਾਨਾ ਗੌੜੀ ਮਹੱਲਾ ਨਾਵਾਂ ਸਾਧੋ ਰਚਨਾ ਰਾਮ ਬਨਾਈ ਇਕ ਬਿਨਸੈ ਇਕ ਅਸਥਿਰ ਮਨ ਅਚਰਜ ਲਖਿਓ ਨਾ ਜਾਈ ਰਹਾਓ ਕਾਮ ਕ੍ਰੋਧ ਮੋਹਬਸ ਪ੍ਰਾਨੀ ਹਰ ਮੂਰਤ ਬਿਸਰਾਈ ਝੂਠਾ ਤਾਨ ਸਾਚਾ ਕਰ ਮਾਨਿਓ ਜੋ ਸੁਪਨਾ ਰਹਿ ਨਾਈ ਜੋ ਦਿਸੈ ਸੋ ਸਗਲ ਬਿਨਸ ਜੋ ਬਾਦਰ ਕੀ ਛਾਈ ਜਨ ਨਾਨਕ ਜਗ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ ਗੌੜੀ ਮਹੱਲਾ ਨਾਵਾ ਪ੍ਰਾਨੀ ਕਹੋ ਹਰ ਜਿਸ ਮਨ ਨਹੀਂ ਆਵੇ ਅਹੇ ਨਿਸ ਮਗਨ ਰਹੇ ਮਾਇਆ ਮੈਂ ਕਹੋ ਕੈਸੇ ਗੁਣ ਗਾਵੇ ਰਹਾਓ ਪੂਤ ਮੀਤ ਮਾਇਆ ਮਮਤਾ ਸਿਉ ਹੇ ਬਿਧ ਆਪ ਬੰਧਾਵੇ ਮ੍ਰਿਤ ਸਿਨਾ ਜੋ ਝੂਠ

ਨਿਸਤ ਨਿਰਮਲ ਨਾਮ ਵਿਚਾਰ, ਪੂਰਨ ਪੂਰ ਰਹਿਆ ਬਿਖਮਾਰ, ਤ੍ਰਿਗੁਟੀ ਛੁੱਟੀ ਬਿਮ ਮਜਹਾਰ, ਗੁਰ ਕੀ ਮਤ ਜੀਏ ਆਈ ਕਾਰ, ਇਨ ਬਿਗ ਰਾਮ ਰਵਤ ਮਨ ਮਾਨਿਆ, ਗਿਆਨ ਅੰਜਨ ਗੁਰ ਸ਼ਬਦ ਪਛਾਨਿਆ, ਰਖਾਓ ਇਕ ਸੁਖ ਮਾਨਿਆ ਸਹਿਜ ਮਿਲਾਇਆ, ਨਿਰਮਲ ਬਾਣੀ ਪਰਮ ਚੁਕਾਇਆ, ਲਾਲ ਪੈ ਸੂਹਾ ਰੰਗ ਮਾਇਆ, ਨਦਰ ਭਈ ਬਿਗ ਠਾਕ ਰਖਾਇਆ, ਉਲਟ ਭਈ ਜੀਵਿਤ ਮਰ ਜਾਗਿਆ, ਸਦ ਰਵੇ ਮਨ ਹਰ ਸਿਉ ਲਾਗਿਆ, ਰਾ ਸੰਗ੍ਰਹਿ ਬਿਗ ਪਰ ਹਰ ਤਿਆਗਿਆ, ਪਾਏ ਬਸੇ ਜਮਕਾ ਪੋ ਪਾਗਿਆ, ਸਾਧ ਰਹੇ ਬਾਦੰ ਅਹੰਕਾਰਾ, ਕਿਤ ਹਰਸਿਉ ਰਾਤਾ ਹੁਕਮ ਅਪਾਰਾ, ਜਾ

ਮਾਏ ਸਮਾਨਾ, ਲਿਖਤ ਮਿਟੇ ਨੀ ਸ਼ਬਦ ਨਿਸ਼ਾਨਾ, ਕਰਤਾ ਕਰਣਾ ਕਰਤਾ ਜਾਨਾ, ਨਹਿ ਪੰਡਿਤ ਨਹਿ ਚਦਰ ਸਿਆਨਾ, ਨਹਿ ਪੂਲੋ ਨਹਿ ਪਰਮ ਪੋਲਾਨਾ, ਕਥੋ ਨਾ ਕਥਨੀ ਹੁਕਮ ਪਛਾਨਾ, ਨਾਨਕ ਗੁਰਮਤ ਸਹਿ ਸਮਾਨਾ, ਗੌੜੀ ਗੁਆਰੇ ਰੀ ਮਹੱਲਾ ਪਹਿਲਾ, ਮਨ ਕੁੰਚਰ ਕਾਇਆ ਉਦਿਆਨ, ਗੁਰ ਅੰਕਸ ਸਹਿ ਸ਼ਬਦ ਨਿਸ਼ਾਨ, ਰਾਜ ਦੁਆਰੇ ਸੋਭ ਸਮਾਨ, ਚਿਤਰਾਈ ਨਹਿ ਚੀਨਿਆ ਜਾਏ, ਬਿਨ ਮਾਰੇ ਕਿਉ ਕੀਮਤ ਪਾਏ ਰਖਾਓ, ਘਰ ਮੈਂ ਅੰਮ੍ਰਿਤ ਤਸਕਰ ਲਈ, ਨੰਨਾ ਕਾਰਨ ਕੋਏ ਕਰੇਈ, ਰਾਖੇ ਆਪ ਵਡਿਆਈ ਦੇਈ, ਨੀਲ ਅਨੀਲ ਅਗਨ ਇਕਠਾਈ, ਜਲ ਨਿਵਰੀ ਗੁਰ ਬੂਝ ਬੁਝਾਈ, ਮਨ ਦੇ ਲੀਆ ਰਹਿਸ ਗੁਣ ਗਾਈ, ਜੈਸਾ ਘਰ ਬਾ

ਅੱਲਾ ਪਹਿਲਾ ਨਾ ਮਨ ਮਰੇ ਨਾ ਕਾਰਜ ਹੋਏ, ਮਨ ਵਸ ਦੂਤਾ ਦੁਰਮਤ ਦੋਏ, ਮਨ ਮਾਨੇ ਗੁਰ ਤੇ ਇਕ ਹੋਏ, ਨਿਰਗੁਣ ਰਾਮ ਗੁਣੇ ਵਸ ਹੋਏ, ਆਦ ਨਿਵਾਰ ਵਿਚਾਰੇ ਸੋਏ, ਰਹਾਉ ਮਨ ਪੂਲੋ ਬੋ ਚਿਤੇ ਵਿਕਾਰ, ਮਨ ਪੂਲੋ ਸਿਰ ਆਵੇ ਭਾਰ, ਮਨ ਮਾਨੇ ਹਰ ਇਕ ਅੰਕਾਰ, ਮਨ ਪੂਲੋ ਮਾਇਆ।

ਰੂਪੇ ਦੁਰਬਾਰ, ਸੁਖ ਸਹਿਜੇ ਜਾਪੁਰ ਦੇ ਮੁਰਾਰ, ਨਦਰ ਕਰੇ ਤਾਂ ਮੇਲ ਮਿਲਾਏ, ਗੁਣ ਸੰਗ੍ਰਹਿ ਔਗੁਣ ਸ਼ਬਦ ਜਲਾਏ, ਗੁਰਮੁਖ ਨਾਮ ਪਦਾਰਥ ਪਾਏ, ਬਿਨ ਨਾਵੇ ਸਭ ਦੁਖ ਨਿਵਾਸ, ਮਨਮੁਖ ਮੂੜ ਮਾਇਆ ਚਿਤਵਾਸ, ਗੁਰਮੁਖ ਗਿਆਨ ਤੁਰ ਕਰਮ ਲਿਖਿਆਸ,

ਮਾਇਆ ਮੋਹ ਸਰਬ ਜੰਜਾਲਾ, ਮਨਮੁ ਕੁਚੀਲ ਕੁਸ਼ਤ ਬਿਕਰਾਲਾ, ਸਗੁਰ ਸੇਵੇ ਚੂਕੇ ਜੰਜਾਲਾ, ਅੰਮ੍ਰਿਤ ਨਾਮ ਸਦਾ ਸੁਖ ਨਾਲਾ, ਗੁਰਮੁਖ ਬੂਝੇ ਏਕ ਲਿਵਲਾਏ, ਨਿਕਰ ਵਾਸੇ ਸਾ ਸੁਮਾਏ, ਜੰਮਣ ਮਰਣਾ ਠਾਕ ਰਖਾਏ, ਪੂਰੇ ਗੁਰ ਤੇ ਇਹ ਮਦ ਪਾਏ, ਕਥਨੀ ਕਥੋ ਨਾ ਆਵੇ ਓਰ, ਗੁਰ ਪੁਛ ਦੇਖਿਆ ਨਾਹੀ ਦਰ ਹੋਰ, ਦੁਖ ਸੁਖ ਭਾਣੇ ਕਿਸੇ ਰਜਾਏ, ਨਾਨਕ ਨੀਚ ਕਹੇ ਲਿਵਲਾਏ, ਗੌੜੀ ਮਹੱਲਾ ਪਹਿਲਾ, ਦੂਜੀ ਮਾਇਆ ਜਗਤ ਚਿਤਵਾਸ, ਕਾਮ ਕ੍ਰੋਧ ਅਹੰਕਾਰ ਬਿਨਾਸ਼, ਦੂਜਾ ਕੌਣ ਕਹਾ ਨਹੀਂ ਕੋਈ, ਸਭ ਮੈਂ ਏਕ ਨਿਰੰਜਨ ਸੋਈ ਰਹਾਉ, ਦੂਜੀ ਦੁਰਮਤ ਆਖੇ ਦੋਏ, ਆਵੇ ਜਾਏ ਮਰ ਦੂਜਾ ਹੋਏ, ਤਰਨ ਗਗਨ ਨੇ ਦੇਖੋ ਦੋਏ, ਨਾਰੀ ਪੁਰਖ ਸੁਭਾਈ।

ਨਿਰੰਜਨ ਗੁਰਮੁਖ ਜਾਤਾ, ਦੂਜਾ ਮਾਰ ਸ਼ਬਦ ਪਛਾਤਾ, ਇਕ ਹੁਕਮ ਵਰਤੇ ਸਭ ਲੋਈ, ਇਕ ਤੇ ਸਭ ਓਪਤ ਹੋਈ, ਰਾਹ ਦੋਵੇ ਖਸਮ ਏਕੋ ਜਾਣ, ਗੁਰ ਕੈ ਸ਼ਬਦ ਹੁਕਮ ਪਛਾਣ, ਸਗਲ ਰੂਪ ਵਰਨ ਮਨ ਮਾਹੀ, ਕਹੋ ਨਾਨਕ ਏਕੋ ਸਾਲਾਹੀ, ਗੌੜੀ ਮਹੱਲਾ ਪਹਿਲਾ, ਅਧਿਆਤਮ ਕਰਮ ਕਰੇ ਤਾਂ ਸਾਚਾ, ਮੁਗਤ ਭੇਦ ਕਿਆ ਜਾਣੇ ਕਾਚਾ, ਐਸਾ ਜੋਗੀ ਜੁਗਤ ਵਿਚਾਰੈ, ਪੰਚ ਮਾਰ ਸਾਚ ਉਰ ਥਾਰੈ ਰਹਾਓ, ਜਿਸਕੇ ਅੰਤਰ ਸਾਚ ਵਸਾਵੇ, ਜੋਗ ਜੁਗਤ ਕੀ ਕੀਮਤ ਪਾਵੇ, ਰਸ ਏਕੋ ਗ੍ਰਹਿ ਉਦਿਆਨੈ, ਕਰਣੀ ਕੀਰਤ ਕਰਮ ਸਮਾਨੈ, ਏਕ ਸ਼ਬਦ ਇਕ ਭਿਖਿਆ ਮੰਗੇ, ਗਿਆਨ ਧਿਆਨ ਜੁਗਤ ਸਜ ਜਾਗ, ਪਏ ਰਚ ਰਹੇ ਨਾ ਬਾਹਰ ਜਾਏ, ਕੀਮਤ ਕੌਣ ਰਹੇ ਲਿਵ ਲਾਏ, ਆਪੇ ਮੇਲੇ ਪਰਮ ਚੁਕਾਏ, ਗੁਰ ਪ੍ਰਸਾਦ ਪਰਮ ਪਦ ਪਾਏ, ਗੁਰ ਕੀ ਸੇਵਾ ਸ਼ਬਦ ਵਿਚਾਰ, ਹਉਮੈ ਮਾਰੇ ਕਰਣੀ ਸਾਰ, ਜਬ ਤਬ ਸੰਜਮ ਪਾਠ ਪੁਰਾਣ, ਕਹੋ ਨਾਨਕ ਅਪਰਮ ਪਰਮਾਨ, ਗੌੜੀ ਮਹੱਲਾ ਪਹਿਲਾ, ਖੇਮਾ ਗਹੀ ਬ੍ਰਤਸ਼ੀਲ ਸੰਤੋਖੰ, ਰੋਗ ਨਾ ਵਿਆਪੇ ਨਾ ਜਮ ਦੁਖੰ, ਮੁਕਤ ਭਏ ਪ੍ਰਾਰੂਪ ਨਾ ਰੇਖੰ, ਜੋਗੀ ਕਉ ਕੈਸਾ ਡਰ ਹੋਏ, ਰੂਖ ਬਿਰਖ ਗ੍ਰਹਿ

ਸਤਿ ਕਰੇ ਬਲ ਜਾਓ, ਹੁਣ ਰੱਬ ਜਨਮ ਨਹੀਂ ਗੁਣ ਗਾਓ। ਅੰਤਰ ਬਾਹਰ ਏਕੋ ਜਾਣ, ਗੁਰ ਕੇ ਸ਼ਬਦੇ ਆਪ ਛਾਣ, ਸਾਚੇ ਸ਼ਬਦ ਦਰ ਨਿਸ਼ਾਨ, ਸ਼ਬਦ ਵਰੇ ਤਿਨ ਕਰ ਵਾਸਾ, ਆਵੇ ਨਾ ਜਾਵੇ ਚੁੱਕੇ ਆਸਾ, ਗੁਰ ਕੇ ਸ਼ਬਦ ਕਮਲ ਪਰਗਾਸਾ, ਜੋ ਦੀਸੈ ਤੂੰ ਆਸ ਨਰਾਸਾ, ਤਾਮ ਕ੍ਰੋਧ ਬਿਖ ਭੂਖ ਪਿਆਸਾ, ਨਾਨਕ ਬਿਰਲੇ ਮਿਲੇ ਉਦਾਸਾ, ਗੌੜੀ ਮਹੱਲਾ ਪਹਿਲਾ, ਐਸੋ ਦਸ ਮਿਲੇ ਸੁਖ ਹੋਈ, ਦੁੱਖ ਵਿਸਰੇ ਪਾਵੇ ਸਰਸੋਈ, ਦਰਸ਼ਨ ਦੇਖ ਪਈ ਮਦਪੂਰੀ, ਅਰਸ

ਦਏ ਸੰਘਾਰੇ ਬਿਨ ਭਗਤ ਅਭਿਆਸਾ ਜਰਾ ਸੰਧ ਕਾਲ ਜਮਨਾ ਸੰਘਾਰੇ ਰਗਤ ਬੀਜ ਕਾਲ ਨੇਮ ਬਿਦਾਰੇ ਦਏ ਸੰਘਾਰ ਸੰਤ ਨਿਸਤਾਰੇ ਆਪੇ ਸਤਗੁਰ ਸ਼ਬਦ ਵਿਚਾਰੇ ਦੂਜੇ ਪਾਏ ਦੈਤ ਸੰਘਾਰੇ ਗੁਰਮੁਖ ਸਾਹਿਬ ਭਗਤ ਨਿਸਤਾਰੇ।

ਪਰਮ ਪੁਲਾਨਿਆ, ਇਕ ਤਿਲ ਪੂਲੇ ਬੌਰ ਪਛਤਾਨਿਆ, ਕੰਸ ਕੇਸ ਚਾਂਡੂਰ ਨਾ ਕੋਈ, ਰਾਮ ਨਾ ਚੀਨਿਆ ਆਪਣੀ ਪਦ ਖੋਈ, ਬਿਨ ਜਗਦੀਸ਼ ਨਾ ਰਾਖੇ ਕੋਈ, ਬਿਨ ਗੁਰ ਗਰਭ ਨਾ ਮਿਟਿਆ ਜਾਏ, ਗੁਰਮਤ ਧਰਮ ਤੀਰਜ ਹਰਨਾਏ, ਨਾਨਕ ਨਾਮ ਮਿਲੇ ਗੁਣ ਗਾਏ, ਗੌੜੀ ਮਹੱਲਾ ਪਹਿਲਾ, ਚੋਆ ਚੰਦਨ ਅੰਕ ਚੜਾਓ, ਪਾਠ ਪਟੰਬਰ ਪੈਰ ਹੰਡਾਓ, ਬਿਨ ਹਰ ਨਾਮ ਕਹਾਂ ਸੁਖ ਪਾਵੋ, ਕਿਆ ਪੈਰੋ ਕਿਆ ਓਟ ਦਿਖਾਵੋ, ਬਿਨ ਜਗਦੀਸ਼ ਕਹਾਂ ਸੁਖ ਪਾਵੋ, ਰਹਾਓ ਕਾਣੀ ਕੁੰਡਲ ਗਲ ਮੋਤੀਆਂ ਕੀ ਮਾਲਾ, ਲਾਲ ਨਿਗਾਲੀ ਫੂਲ ਗੁਲਾਲਾ, ਬਿਨ ਜਗਦੀਸ਼ ਕਾਂ ਸੋ ਪਾਲਾ, ਨੈਣ ਸੁਨੋਨੀ ਸੁੰਦਰ ਨਾਰੀ, ਖੋਲ ਸੀਗਾਰ ਕਰੇ ਅਦ ਪਿਆਰੀ, ਬਿਨ ਜਗਦੀਸ਼ ਪਜੇ ਨਿਤ ਖੁਆਰੀ, ਦਰ ਕਰ ਮਹਿਲਾ ਸੇ ਸੁਖਾਲੀ, ਤੈਨ ਸਫੂਲ ਬਿਛਾਵੇ ਮਾਲੀ, ਬਿਨ ਹਰ ਨਾਮ ਸੋ ਦੇ ਸੁਖਾਲੀ, ਐਬਰ ਗੈਬਰ ਨੇਜੇ ਵਾਜੇ, ਲਸਕਰ ਨੇਬ ਖੁਵਾਸੀ ਪਾਜੇ, ਬਿਨ ਜਗਦੀਸ਼ ਝੂਠੇ ਦਿਵਾਜੇ, ਸਿੱਧ ਕਹਾਵੋ ਰਿਧ ਸਿੱਧ ਬੁਲਾਓ, ਤਾਜ ਕੁਲ ਹੈ ਸਿਰ ਛਤਰ ਬਣਾਓ, ਬਿਨ ਜਗਦੀਸ਼ ਥਾਂ ਸਜ ਪਾਓ, ਖਾਨ ਮਲੂਕ ਕਹਾਵੋ ਰਾਜਾ, ਅਬੇ ਤਬੇ ਕੂੜੇ ਹੈ ਪਾਜਾ, ਬਿਨ ਗੁਰ ਸ਼ਬਦ ਨਾ ਸਬਰ ਸਕਾਜਾ, ਹਉਮੈ ਮਮਤਾ ਗੁਰ ਸ਼ਬਦ ਵਿਸਾਰੀ, ਗੁਰਮਤ ਜਾਣਿਆ ਹਿਰਦੇ ਮੁਰਾਰੀ, ਪਰਮਤ ਨਾਨਕ ਸਰਣ ਤੁਮਾਰੀ, ਗੌੜੀ ਮਹੱਲਾ ਪਹਿਲਾ, ਸੇਵਾ ਏਕ ਨ ਜਾਣਸ ਅਵਰੇ, ਪਰਪੰਚ ਵਿਆਦ ਤਿਆਗੇ ਕਵਰੇ, ਪਾਏ ਮਿਲੇ ਸਚ ਸਾਚੇ ਸਚ ਰੇ, ਐਸਾ ਰਾਮ ਭਗਤ ਜਨ ਹੋਈ, ਹਰ ਗੁਣ ਗਾਏ ਮਿਲੇ ਮਲਤ ਹੋਈ, ਰਹਾਓ ਉਂਦੋ ਕਬਲ ਸਗਲ ਸੰਸਾਰੇ, ਦੁਰਮਤ ਅਗਨ ਜਗਤ ਪਰਜਾਰੇ, ਸੋ ਉਭਰੇ ਗੁਰ ਸ਼ਬਦ ਵਿਚਾਰੇ, ਪ੍ਰਿੰਗ ਪਤੰਗ ਕੁੰਚਰ ਅਰਮੀਨਾ, ਮਿਰਗ ਮਰੇ ਸਹਿ ਆਪਣਾ ਕੀਨਾ, ਤਿਸਨਾ ਰਾਜ ਤਤ ਨਹੀਂ ਬੀਨਾ, ਕਾਮ ਚਿਤੇ ਕਾਮਣ ਹਿਤਕਾਰੀ, ਕ੍ਰੋਧ ਬੇਨਾਸੇ ਸਗਲ ਵਿਕਾਰੀ, ਪਤ ਮਤ ਖੋਵੇ ਨਾਮ ਵਿਸਾਰੀ, ਪਰ ਕਰ ਚੀਤ ਮਨਮੁਖ ਡੋਲਾਏ, ਗਲ ਜੇਵੜੀ ਤੰਦੇ ਲਪਟਾਏ, ਗੁਰਮੁਖ ਛੂਟਸ ਹਰ ਗੁੰਗਾਏ।

ਪਾਵੇ ਨਾਮ ਸੁਹੇਲਾ, ਦੂਜੇ ਪਾਏ ਅਗਿਆਨ ਦੁਹੇਲਾ। ਬਿਨ ਦਮਕੇ ਸੌਦਾ ਨਹੀਂ ਰਾਟ, ਬਿਨ ਬੋਹਿਤ ਸਾਗਰ ਨਹੀਂ ਵਾਟ। ਬਿਨ ਗੁਰਸੇਵੇ ਘਾਟੇ ਘਾਟ, ਤਿਸ ਕੋ ਵਾਹੋ ਵਾਹੋ ਜੇ ਵਾਟ ਦਿਖਾਵੇ। ਤਿਸ ਕੋ ਵਾਹੋ ਵਾਹੋ ਜੇ ਸ਼ਬਦ ਸੁਣਾਵੇ, ਤਿਸ ਕੋ ਵਾਹੋ ਵਾਹੋ ਜੇ ਮੇਲ ਮਿਲਾਵੇ। ਵਾਹੋ ਵਾਹੋ ਤਿਸ ਕੋ ਜਿਸ ਕਾ ਇਹੋ ਜੀਓ, ਗੁਰਸਬਦੀ ਮਤ ਅੰਮ੍ਰਿਤ ਪੀਓ। ਨਾ ਵਡਾਈ ਤੁਧ ਪਾਣੇ ਦੀਓ, ਨਾ ਬਿਨਾ ਕਿਉ ਜੀਵਾ ਮਾਏ। ਅਨਦਿਨ ਜਪਤ ਰਹੋ ਤੇਰੀ ਸਰਣਾਏ, ਨਾਨਕ ਨਾਮ ਰਤੇ ਪਦ ਪਾਏ। ਗੌੜੀ ਮਹੱਲਾ ਪਹਿਲਾ, ਹਉਮੈ ਕਰਤ ਪੇਖੀ ਨਹੀਂ ਜਾਣਿਆ। ਗੁਰਮੁਖ ਭਗਤ ਵਿਰਲੇ ਮਨ ਮਾਨਿਆ, ਹਉ ਕਰਤ ਨਹੀਂ ਸਿ ਪਾਈਏ। ਹਉਮੈ ਜਾਏ ਪਰਮ ਪਦ ਪਾਈਏ ਰਹਾਓ। ਹਉਮੈ ਕਰ ਰਾਜੇ ਬੋਤਾਵੇ, ਹਉਮੈ ਖਪੇ ਜਨਮ ਮਰ ਆਵੇ। ਹਉਮੈ ਨਿਬਰੇ ਗੁਰ ਸ਼ਬਦ ਵਿਚਾਰੇ, ਚੰਚਲ ਮਤ ਤਿਆਗੇ ਪੰਜ ਸੰਹਾਰੇ। ਅੰਤਰ ਸਾਚ ਸਹਿਜ ਕਰ ਆਵੇ, ਰਾਜਨ ਜਾਣ ਪਰਮ ਗਦ ਪਾਵੇ। ਸਤ ਕਰਣੀ ਗੁਰ ਪਰਮ ਚੁਕਾਵੇ, ਨਿਰਭਉ ਕੈ ਕਰ ਤਾੜੀ ਲਾਵੇ। ਹਉ ਕਰ ਮਰਣਾ ਕਿਆ ਪਾਵੇ, ਪੂਰਾ ਗੁਰ ਭੇਟੇ ਸੋ ਚਗਰ ਚੁਕਾਵੇ। ਜੇਤੀ ਗੈ ਤੇਤੀ ਕਿਉ ਨਾਹੀ, ਗੁਰਮੁਖ ਗਿਆਨ ਪੇਟ ਗੁਣ ਗਾਹੀ। ਹਉਮੈ ਬੰਧਨ ਬੰਧ ਪਵਾਵੇ, ਨਾਨਕ ਰਾਮ ਭਗਤ ਸੁਖ ਪਾਵੇ। ਗੌੜੀ ਮਹੱਲਾ ਪਹਿਲਾ, ਪ੍ਰਥਮੇ ਬ੍ਰਹਮਾ ਕਾਲੇ ਕਰ ਆਇਆ। ਬ੍ਰਹਮ ਕਮਲ ਪਏ ਆਲ ਨਾ ਪਾਇਆ, ਆਗਿਆ ਨੀ ਲੀਨੀ ਪਰਮ ਭੁਲਾਇਆ। ਜੋ ਉਪਜੇ ਸੋ ਕਾਲ ਸੰਘਾਰਿਆ, ਹਮਹਾ ਰਾਖੇ ਗੁਰ ਸ਼ਬਦ ਵਿਚਾਰਿਆ। ਰਖਾਓ ਮਾਇਆ ਮੋਹੇ ਦੇਵੀ ਸਭ ਦੇਵਾ, ਕਾਲ ਨਾ ਛੋਡੇ ਬਿਨ ਕੁਰ ਕੀ ਸੇਵਾ। ਉਹ ਅਵਿਨਾਸੀ ਅਲਖ ਫੇਵਾ, ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ। ਨਾਮ ਭੁੱਲੇ ਜਮਕਾ ਦੁਖ ਸਹਿਣਾ, ਮੈਂ ਤਰ ਨਾਮ ਜਿਉਂ ਰਾਖੋ ਰਹਿਣਾ। ਚੌਧਰੀ ਰਾਜੇ ਨੀ ਕਿਸੇ ਮੁਕਾਮ, ਸਾ ਮਰੇ ਸੰਚੇ ਮਾਇਆ ਦਾਮ। ਮੈਂ ਤਨ ਦੀਜੈ ਹਰ ਅੰਮ੍ਰਿਤ ਨਾਮ, ਰਈਅਤ ਮਹਿਰ ਮੁਕਦਮ ਸਿਕਦਾਰ। ਨਿਚਲ ਕੋਈ ਨਾ ਦਿਸੇ ਸੰਸਾਰ, ਅਫਰ ਕਾਲ ਕੂੜ ਸਿਰ ਮਾਰ। ਨਿਚਲ ਏਕ ਸੱਚਾ ਸਸੋਈ।

ਕਾਲ ਨਾ ਛੋਡੈ ਬਿਨ ਸਤਿਗੁਰ ਕੀ ਤੀਰਾ, ਕਾਲ ਜਲ ਜੇਵਾ ਅਰਨੈਣੀ, ਕਾਨੀ ਕਾਲ ਸੁਣੇ ਬਿਖਬਾਇਣੀ, ਬਿਨ ਸਬਦੇ ਮੂਠੇ ਦਿਨ ਰੈਣੀ, ਹਿਰਦੇ ਸਾਚ ਵਸੇ ਹਰਨਾਏ, ਕਾਲ ਨਾ ਜੋਏ ਸਕੇ ਗੁਣ ਗਾਏ, ਨਾਨਕ ਗੁਰਮੁਖ ਸਭ ਸੁਮਾਏ, ਗੌੜੀ ਮਹੱਲਾ ਪਹਿਲਾ, ਬੋਲੇ ਸਾਜ ਮਿਥਿਆ ਨੀਰਾਈ, ਚਾਲੇ ਗੁਰਮੁਖ ਹੁਕਮ ਰਜਾਈ, ਰਹੇ ਅਤੀਤ ਸੱਚੇ ਸਰਣਾਈ, ਸਤ ਕਰ ਬੈਸੇ ਕਾਲ ਨਾ ਜੋਹ, ਮਨਮੁਖ ਆਵਤ ਜਾਵਤ ਦੁਖ ਮੋਹ, ਰਹਾਓ ਆਪਿਓ ਪੀਓ ਅਕਥ ਕਥ ਰਹੀਏ, ਨਿਰ ਕਰ ਬੈਸ ਸਹਿਜ ਕਰ ਲਈਏ, ਹਰਸ ਮਾਤੇ ਉਸ ਤੋਂ ਕਹੀਏ, ਗੁਰਮਤ ਚਾਲਨੇ ਚਿਲ ਨਹੀਂ ਡੋਲੇ, ਗੁਰਮਤ ਸਾਚ ਸਹਿਜ ਕਰ ਬੋਲੇ, ਪੀਵੇ ਅੰਮ੍ਰਿਤ ਤਤ ਵਿਰੋਲੇ, ਸਤਿਗੁਰ ਦੇਖਿਆ ਦੀਖਿਆ ਲੀਨੀ, ਮਨ ਤਨ ਅਰਪਿਓ ਅੰਤਰਗਤ ਕੀਨੀ, ਗਤ ਮਿਤ ਪਾਈ ਆਤਮ ਚੀਨੀ, ਭੋਜਨ ਨਾਮ ਨਿਰੰਜਨ ਸਾਰ, ਪਰਮ ਹੰਸ ਸਜੋ ਤਿਉ ਪਾਰ, ਜੈ ਦੇਖੋ ਹੈ ਏਕੰਕਾਰ, ਰਹੇ ਨਿਰਾਲਮ ਏਕ ਅਸਰ ਕਰਨੀ, ਪਰਮ ਪਦ ਪਾਇਆ ਸੇਵਾ ਗੁਰ ਚਰਣੀ, ਮਨ ਤੇ ਮਨ ਮਾਨਿਆ ਚੁੱਕੀ ਅੰਗ ਭ੍ਰਮਣੀ, ਇਨ ਬਿਰ ਕੌਣ ਕੌਣ ਨਹੀਂ ਤਾਰਿਆ, ਹਰ ਜਸ ਸੰਤ ਭਗਤ ਨਿਸਤਾਰਿਆ, ਪ੍ਰਭ ਪਾਏ ਹਮ ਅਵਰ ਨਾ ਪਾਰਿਆ, ਸਾਚ ਮਹਿਲ ਅਲਖ ਲਖਾਇਆ, ਨਿਚਲ ਮਹਿਲ ਨਿਸ਼ਾਇਆ ਮਾਇਆ, ਸਾਸਨ ਤੋਖੇ ਪਰਮ ਚੁਕਾਇਆ, ਜਿਨ ਕੇ ਮਨ ਮਸਿਆ ਸਸੋਈ, ਤਿਨ ਕੀ ਸੰਗਤ ਗੁਰਮੁਖ ਹੋਈ, ਨਾਨਕ ਸਾਚ ਨਾਮ ਮਲਖ ਹੋਈ, ਗੌੜੀ ਮਹੱਲਾ ਪਹਿਲਾ, ਰਾਮ ਨਾਮ ਚਿਤਰਾ ਪੇ ਜਾਕਾ, ਉਪਜੰਬ ਦਰਸ਼ਨ ਕੀ ਜੇ ਤਾਕਾ, ਰਾਮ ਨਾ ਜਪੋ ਅਭਾਗ ਤੁਮਾਰਾ, ਜੁਗ ਜੁਗ ਦਾਤਾ ਪ੍ਰਭ ਰਾਮ ਹਮਾਰਾ, ਰਹਾਉ ਗੁਰਮਤ ਰਾਮ ਜਪੇ ਜਨ ਪੂਰਾ, ਤਿਤ ਘਟ ਅਨਹਦ ਬਾਜੇ ਤੂਰਾ, ਜੋ ਜਨ ਰਾਮ ਭਗਤ ਹਰ ਪਿਆਰ, ਹੇ ਪ੍ਰਭ ਰਾਖੇ ਕਿਰਪਾ ਧਾਰ, ਜਿਨ ਕੈ ਹਿਰਦੇ ਹਰ ਹਰ ਸੋਈ, ਤਿਨ ਕਾ ਦਰਸ ਪਰਸ ਹੋਈ, ਸਰਬ ਜੀਆਂ ਮੈਂ ਏਕੋ ਰਵੈ, ਮਨ ਅਹੰਕਾਰੀ ਫਿਰ ਜੂਨੀ ਪਵੇ, ਸੋ ਬੂਝੇ ਜੋ ਸਤਿਗੁਰ ਪਾਏ, ਹਉਮੈ ਮਾਰੇ ਗੁਰਸਬ ਦੇ ਪਾਏ, ਅਰਧ ਉਰਧ ਕੀ ਸੰਦ ਕਿਉ ਜਾਣੈ, ਗੁਰਮੁਖ ਸੰਦ ਮਿਲੇ ਮਨ ਮਾਨੇ, ਹਮ ਪਾਪੀ ਨਿਰਗੁਣ ਕਉ ਗੁਣ ਕਰੀਏ, ਪ੍ਰਭ ਹੋਏ ਦਿਆਲ ਨਾਨਕ ਜਨ ਕਰੀਏ, ਸੋ ਲੈ ਅਸ਼ਟਪਦੀਆਂ ਗੁਵਾਰੇ ਰੀ ਗੌੜੀ ਕੀਆਂ, ਗੌੜੀ ਬੈਰਾਗਣ ਮਹੱਲਾ ਪਹਿਲਾ, ਇਕ ਓਅੰਕਾਰ ਸਤਿਗੁਰ ਪ੍ਰਸਾਦ, ਜਿਉਂ ਗਾਈ ਕੋ ਗੋਇਲੀ ਰਾਖੇ ਕਰ ਸਾਰਾ, ਅਹਿੰਸ ਪਾਲੇ ਰਾਖ ਲੇਹੇ ਆਤਮ ਸੁਖ ਤਾਰਾ, ਇਹ ਤੁਤ ਰਾਖੋ ਦੀਨ ਦਿਆਲਾ, ਤਉ ਸਰਣਾਂਗਤ ਨਦਰ ਨਿਹਾਲਾ, ਹਰਹਾਉ ਜੈ ਦੇਖੋ ਤੈ ਰਵ ਰਹੇ, ਰਖ ਰਖ ਨਹਾਰਾ, ਤੂੰ ਦਾਤਾ ਪੂਤਾ ਤੂੰ ਹੈ, ਤੂੰ ਪ੍ਰਾਣ ਅਧਾਰਾ, ਕਿਰਤ ਪਿਆ ਅਧ ਊਰ ਦੀ, ਬਿਨ ਗਿਆਨ ਵਿਚਾਰਾ, ਬਿਨ ਉਪਮਾ ਜਗਦੀਸ਼ ਕੀ ਬਿਨਸੇ ਨਾ ਅੰਧਿਹਾਰਾ, ਜਗ ਬਿਨਸਤ ਹਮ ਦੇਖਿਆ ਲੋਭੇ ਅਹੰਕਾਰਾ, ਗੁਰਸੇਵਾ ਪ੍ਰਾਪਾਇਆ ਸੱਚ ਮੁਕਤ ਦੁਆਰਾ, ਨਿਰਕਰ ਮੈਲ ਅਪਾਰ ਕੋ ਅਪਰੰਪਰ ਸੋਈ, ਬਿਨ ਸਬਦੇ ਥਿਰ ਕੋ ਨਹੀਂ ਬੂਝੇ ਸੁਖ ਹੋਈ, ਕਿਆ ਲੈ ਆਇਆ ਲੈ ਜਾਏ ਕਿਆ, ਫਸੇ ਜਮਜਾਲਾ ਡੋਲ ਬੱਧਾ ਕਾ ਜੇਵਰੀ, ਆਕਾਸ ਪਤਾਲਾ ਗੁਰਮਤ ਨਾਮ ਨਾ ਵਿਸਰੈ, ਸਹਿਜੇ ਪਦ ਪਾਈਏ ਅੰਤਰ ਸ਼ਬਦ ਨਿਧਾਨ ਹੈ, ਮਿਲੇ ਆਪ ਗਵਾਈਏ, ਨਦਰ ਕਰੇ ਪ੍ਰਭ ਆਪਣੀ ਗੁਣ ਅੰਕ ਸਮਾਵ, ਨਾਨਕ ਮੇਲ ਨਾ ਚੁੱਕਈ ਲਹਾ ਸਦ ਪਾਵੇ, ਗੌੜੀ ਮਹੱਲਾ ਪਹਿਲਾ, ਗੁਰਪ੍ਰਸਾਦੀ ਬੂਝ ਲਏ ਤੋ ਹੋਏ ਨਵੇਰਾ, ਘਰ ਘਰ ਨਾਮ ਨਿਰੰਜਨਾ ਸੋ ਠਾਕੁਰ ਮੇਰਾ, ਬਿਨ ਗੁਰ ਸ਼ਬਦ ਨਾ ਛੁੱਟੀਏ ਦੇਖੋ ਵਿਚਾਰਾ, ਜੇ ਲਾ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ, ਰਹਾਓ ਅੰਧੇ ਅਕਲੀ ਬਾਰੇ ਕਿਆ ਤਿਨਸੋ ਕਹੀਏ, ਬਿਨ ਗੁਰ ਪੰਥ ਨਾ ਸੂਝਈ ਕਿਤ ਬਿਧ ਨਿਰਭਈਏ, ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣੇ, ਅੰਧੇ ਕਾ ਨਾ ਓ ਪਾਰਖੂ ਕਲੀ ਕਾਲ ਵਿਡਾਣੇ, ਸੂਤੇ ਕੋ ਜਾਗਤ ਕਹਿ ਜਾਗਤ ਕੋ ਸੂਤਾ, ਜੀਵਤ ਕੋ ਮੂਆ ਕਹਿ ਮੂਹੇ ਨੀ ਰੋਤਾ, ਆਪਤ ਕੋ ਜਾਤਾ ਕਹਿ ਜਾਤੇ ਕੋ ਆਇਆ, ਪਰਕੀ ਕੋ ਆਪਣੀ ਕਹਿ ਆਪਣੋ ਨਹੀਂ ਪਾਇਆ, ਮਿੱਠੇ ਕੋ ਕੌੜਾ ਕਹਿ

ਹੁਕਮ ਪਾਈ, ਪੂਰੇ ਗੁਰਸਬ ਸੋਝੀ ਪਾਈ, ਇੱਥੇ ਅੱਗੇ ਹਰ ਨਾਮ ਸਿਖਾਈ। ਆਰਾਮ ਪੜੋ ਮਨ ਕਰੋ ਵਿਚਾਰ, ਗੁਰਪ੍ਰਸਾਦ ਦੀ ਮਹਿਲ ਉਤਾਰ ਰਹਾਓ, ਵਾਦ ਵਿਰੋਧ ਨਾ ਪਾਇਆ ਜਾਏ, ਮਨ ਤਨ ਫੀਕਾ ਦੂਜੇ ਪਾਏ, ਗੁਰ ਕੈ ਸ਼ਬਦ ਸੱਚ ਲਿਵ ਲਾਏ। ਹਉ ਮੈਂ ਮਹਿਲਾ ਇਓ ਸੰਸਾਰਾ, ਨਿਤ ਤੀਰਥ ਨਹਾਵੇ ਨਾ ਜਾਏ ਅਹੰਕਾਰਾ, ਬਿਨ ਗੁਰ ਭੇਟੇ ਜਮ ਕਰੇ ਖੁਵਾਰਾ, ਸੋਜਨ ਸਾਚਾ ਦੇ ਹੋ ਮੈਂ ਮਾਰੇ, ਗੁਰ ਕੈ ਸ਼ਬਦ ਪੰਜ ਸੰਘਾਰੇ, ਆਪ ਤਰੇ ਸਗਲੇ ਕੁਲ ਤਾਰੇ, ਮਾਇਆ ਮੋਏ ਨਟਬਾਜੀ ਪਾਈ, ਮਨਮੁਖ ਅੰਦਰ ਹੈ ਲਵਟਾਈ, ਗੁਰਮੁਖ ਅਲਿਪਤ ਰਹੇ ਲਿਵਲਾਈ, ਬਹੁਤੇ ਪੇਖ ਕਰੇ ਪੇਖ ਧਾਰੀ, ਅੰਤਰ ਨਾ ਫਿਰੇ ਅਹੰਕਾਰੀ, ਆਪ ਨਾ ਚੀਨੈ ਬਾਜੀ ਹਾਰੀ, ਕਾਪੜ ਪੈਰ ਕਰੇ ਚਿਤਰਾਈ, ਮਾਇਆ ਮੋਏ ਅਧ ਪਰਮ ਫੁਲਾਈ, ਬਿਨ ਗੁਰ ਸੇਵੇ ਬਹੁ ਦੁਖ ਪਾਈ, ਨਾਮ ਰਤੇ ਸਦਾ ਬੈਰਾਗੀ, ਗ੍ਰੀ ਅੰਤਰ ਸਾਚ ਲਿਵ ਲਾਗੀ, ਨਾਨਕ ਸਤਿਗੁਰ ਸੇਵੈ ਸੇਵੜ ਭਾਗੀ, ਗੌੜੀ ਮਹੱਲਾ ਤੀਜਾ, ਬ੍ਰਹਮਾ ਮੂਲ ਵੇਦ ਅਭਿਆਸਾ, ਤੇਥੇ ਉਪਜੇ ਦੇ ਮੋਹ ਪਿਆਸਾ, ਤ੍ਰੈ ਗੁਣ ਭਰਮੇ ਨਾਹੀ ਨਿਜ ਕਰ ਵਾਸਾ, ਹਮ ਘਰ ਰਾਖੇ ਸਤਿਗੁਰੂ ਮਿਲਾਇਆ, ਅਨ ਦਿਨ ਭਗਤ ਘਰ ਨਾਮ ਦਿਰੜਾਇਆ, ਰਹਾਓ ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ, ਪੜਵਾਦ ਵਖਾਣੇ ਸਿਰ ਮਾਰੇ ਜਮਕਾਲਾ, ਤਤ ਨਾ ਚੀਨੇ ਬੰਨੇ ਪੰਡ ਪਰਾਲਾ, ਮਨਮੁਖ ਅਗਿਆਨ ਕੁਮਾਰਗ ਪਾਏ, ਹਰ ਨਾਮ ਸਾਰਿਆ ਬਹੁ ਕਰਮ ਦਿਰੜਾਏ, ਪਵਦਲ ਡੂਬੇ ਦੂਜੇ ਪਾਏ, ਮਾਇਆ ਕਾ ਮੋਹਤਾਜ ਪੰਡਿਤ ਕਹਾਵੇ, ਵਿਖਿਆ ਰਾਤਾ ਬਹੁ ਦੁਖ ਪਾਵੇ, ਜਮ ਕਾ ਗਲ ਜੇਵੜਾ ਨਿਤਕਾਲ ਸੰਤਾਵੇ, ਗੁਰਮੁਖ ਜਮਕਾਲ ਨੇ

ਮੇਲ ਪਾਵੇ, ਸਦਗੀ ਨਿਰਮਲ ਸਹਿ ਸੁਮਾਵੇ, ਹਰ ਕਥਾ ਸੁਣੇ ਸੇ ਧਨਵੰਤ, ਦਿਸੇ ਜੁਗ ਮਾਹੀ, ਤਿਨ ਕੋ ਸਭ ਨਵੇ ਅਨਦਿਨ ਪੂਜ ਕਰਾਹੀ, ਸਹਿਜੇ ਗੁਣ ਰਵੇ ਸਾਚੇ ਮਨ ਮਾਹੀ, ਪੂਰੇ ਸਤਗੁਰ ਸਦ ਸੁਣਾਇਆ, ਤ੍ਰੈ ਗੁਣ ਮੇਟੇ ਚੌਥੇ ਚਿਤਲਾਇਆ, ਨਾਨਕ ਹਉ ਮੇਮਾਰ ਬ੍ਰਹਮ ਮਿਲਾਇਆ, ਗੌੜੀ ਮਹੱਲਾ ਤੀਜਾ, ਬ੍ਰਹਮਾ ਵੇਦ ਪੜੇ ਵਾਦ ਵਖਾਣੇ, ਅੰਤਰ ਤਾਮਸ ਆਪਣਾ ਪਛਾਣੇ, ਤਾਂ ਪ੍ਰਪਾਏ ਗੁਰ ਸ਼ਬਦ ਵਖਾਣੇ, ਗੁਰ ਸੇਵਾ ਕਰੋ ਫਿਰ ਕਾਲ ਨ ਖਾਏ, ਮਨਮੁਖ ਖਾਦੇ ਦੂਜੇ ਪਾਏ, ਹਰਹਾਉ ਗੁਰਮੁਖ ਪ੍ਰਾਣੀ ਅਪਰਾਧੀ ਸੀਧੇ, ਗੁਰ ਕੇ ਸ਼ਬਦ ਅੰਤਰ ਸਹਿਜ ਰੀਧੇ, ਮੇਰਾ ਪ੍ਰਪਾਇਆ ਗੁਰ ਕੇ ਸ਼ਬਦ ਸੀਧੇ, ਸਤਗੁਰ ਮੇਲੇ ਪ੍ਰਵਿਆ ਮਿਲਾਏ, ਮੇਰੇ ਪ੍ਰਸਾਚੇ ਕਈ ਮਨ ਪਾਏ, ਹਰ ਗੁਣ ਗਾਵੇ ਸਹਿ ਸੁਭਾਏ, ਬਿਨ ਗੁਰ ਸਾਚੇ ਪਰਮ ਫੁਲਾਏ, ਮਨਮੁਖ ਅੰਧੇ ਸਦਾ ਭਿਖ ਖਾਏ, ਜਮ ਡੰਡ ਸਹਿ ਸਦਾ ਦੁਖ ਪਾਏ, ਜਮੁਆਨਾ ਜੋ ਹੈ ਹਰ ਕੀ ਸਰਣਾਈ, ਹਉ ਮੇ ਮਾਰ ਸਚ ਲਿਵਲਾਈ, ਸਦਾ ਰਹੇ ਹਰ ਨਾਮ ਲਿਵਲਾਈ, ਸਤਗੁਰ ਸੇਵੈ ਸੇ ਜਨ ਨਿਰਮਲ ਪਵਿੱਤਾ, ਮਨ ਸਿਉ ਮਨ ਮਿਲਾਏ ਸਭ ਜਗ ਜੀਤਾ, ਏਨ ਬਿਲ ਕੁਸਲ ਤੇਰੇ ਮੇਰੇ ਮੀਤਾ, ਸਤਗੁਰੂ ਸੇਵੇ ਸੋ ਫਲ ਪਾਏ, ਹਿਰਦੇ ਨਾਮ ਵਿੱਚੋਂ ਆਪ ਗਵਾਏ, ਅਨਹਦ ਬਾਣੀ ਸ਼ਬਦ ਵਜਾਏ, ਸਤਗੁਰ ਤੇ ਕਵਨ ਕਵਨ ਨਾ ਸੀਧੋ ਮੇਰੇ ਪਾਈ, ਭਗਤੀ

ਗੁਰੂ ਤੇ ਪਰਮ ਨ ਜਾਈ, ਮੂਲ ਛੋੜ ਲਾਗੇ ਦੂਜੇ ਪਾਈ, ਵੇਖਾ ਮਾਤਾ ਵਿਖਮਾਏ ਸੁਮਾਈ, ਮਾਇਆ ਕਰ ਮੂਲ ਜੰਤਰ ਫਰਮਾਏ, ਹਰ ਜੀਵ ਵਿਸਰਿਆ ਦੂਜੇ ਪਾਏ, ਜਿਸ ਨਿਰ ਕਰੇ ਸੋ ਪਰਮ ਗਤ ਪਾਏ, ਅੰਤਰ ਸਾਚ ਬਾਹਰ ਸਾਚ ਵਰਤਾਏ, ਸਾਚ ਨਾ ਛਪੇ ਜੇ ਕੋ ਰੱਖੇ ਛੁਪਾਏ, ਗਿਆਨੀ ਬੂਝੇ ਸਹਿਜ ਸੁਪਾਏ, ਗੁਰਮੁਖ ਸਾਜ ਰਹਿਆ ਲਿਵਲਾਏ, ਹੋਮੇ ਮਾਇਆ ਸ਼ਬਦ ਜਲਾਏ, ਮੇਰਾ ਪ੍ਰਸਾਚਾ ਮੇਲ ਮਿਲਾਏ, ਸਤਿਗੁਰ ਦਾਤਾ ਸ਼ਬਦ ਸੁਣਾਏ, ਤਾਪ ਤੇ ਰਾਖੇ ਠਾਕ ਰਖਾਏ, ਪੂਰੇ ਗੁਰ ਤੇ ਸੋਜੀ ਪਾਏ, ਆਪੇ ਕਰਤਾ ਸ੍ਰਿਸ਼ਟ ਸਿਰਜਨ ਗੋਈ, ਜਿਸ ਬਿਨ ਦੂਜਾ ਅਵਰ ਨ ਕੋਈ, ਨਾਨਕ ਗੁਰਮੁਖ ਬੂਝੇ ਕੋਈ, ਗੌੜੀ ਮਹੱਲਾ ਤੀਜਾ, ਨਾਮ ਅਮੋਲਕ ਗੁਰਮੁਖ ਪਾਵੇ, ਨਾਮੋ ਸੇਵੇ ਨਾਮ ਸਹਿ ਸਮਾਵੇ, ਅੰਮ੍ਰਿਤ ਨਾਮ ਰਸਨਾ ਨਿਤ ਗਾਵੇ, ਜਿਸ ਨੂੰ ਕਿਰਪਾ ਕਰੇ ਸੋ ਹਰਸ ਪਾਵੇ, ਅੰਧ ਹਿਰਦੇ ਜਪੋ ਜਗਦੀਸ਼ਾ, ਗੁਰਮੁਖ ਪਾਵੋ ਪਰਮ ਪਸੂਖਾ ਰਖਾਓ, ਹਿਰਦੇ ਸੁਖ ਪਇਆ ਪ੍ਰਗਾਸ, ਗੁਰਮੁਖ ਗਾਵੇ ਸੱਚ ਗੁਣਤਾਸ, ਦਾਸਨ ਦਾਸ ਨਿਤ ਹੋਵੇ ਦਾਸ, ਗ੍ਰਹਿ ਕੁਟੰਬ ਸਦਾ ਉਦਾਸ, ਜੀਵਨ ਮੁਕਤ ਗੁਰਮੁਖ ਕੋ ਹੋਈ, ਪਰਮ ਪਦਾਰਥ ਪਾਵੇ ਸੋਈ, ਤ੍ਰੈਗੁਣ ਮੇਟੇ ਨਿਰਮਲ ਹੋਈ, ਸਹਿਜੇ ਸਾਚ ਮਿਲੇ ਪ੍ਰਸੋਈ, ਮੋਹ ਕੁਟੰਬ ਸਿਉ ਪ੍ਰੀਤ ਨ ਹੋਏ, ਜਾਂ ਹਿਰਦੇ ਵਸਿਆ ਸਸੋਏ, ਗੁਰਮੁਖ ਮਨ ਵੇਦਿਆ ਅਸਥਿਰ ਹੋਏ, ਹੁਕ ਪਛਾਣੇ ਬੂਝੇ ਸਸੋਏ, ਤੂੰ ਕਰਤਾ ਮੈਂ ਅਵਰ ਨ ਕੋਏ, ਹੋ ਸੇਵੀ ਤੁਜਤੇ ਪਦ ਹੋਏ, ਕਿਰਪਾ ਕਰੇ ਗਾਵਾਂ ਪ੍ਰਸੋਏ, ਨਾਮ ਰਤਨ ਸਜਗ ਮੈਂ ਲੋਏ, ਗੁਰਮੁਖ ਬਾਣੀ ਮੀਠੀ ਲਾਗੀ, ਅੰਤਰ ਬਿਗਸੇ ਅਨ ਦਿਨ ਲਿਵ ਲਾਗੀ, ਸਹਿਜੇ ਸਤ ਮਿਲਿਆ ਪ੍ਰਸਾਦੀ, ਸਤਿਗੁਰ ਪਾਇਆ ਪੂਰੇ ਵਡਭਾਗੀ, ਹਉਮੈ ਮਮਤਾ ਦੁਰਮਤ ਦੁਖ ਨਾਸ, ਜਬ ਹਿਰਦੇ ਰਾਮ ਨਾਮ ਗੁਣਤਾਸ, ਗੁਰਮੁਖ ਬੁਧ ਪ੍ਰਤੀ ਪ੍ਰਵਜਾਸ, ਜਬ ਹਿਰਦੇ ਰਵਿਆ ਚਰਨ ਨਿਵਾਸ, ਜਿਸ ਨਾਮ ਦੇ ਸੋਈ ਜਨ ਪਾਏ, ਗੁਰਮੁਖ ਮੇਲੇ ਆਪ ਗਵਾਏ, ਹਿਰਦੇ ਸਚਾ ਨਾਮ ਸਾਏ, ਨਾਨਕ ਸਹਿਜੇ ਸਾਹ ਸਮਾਏ, ਗੌੜੀ ਮਹੱਲਾ ਤੀਜਾ, ਮਨ ਹੀ ਮਨ ਸਵਾਰਿਆ ਪੈ ਸਹਿ ਸੁਭਾਏ, ਸਦਮਾ ਰੰਗਿਆ ਲਿਵਲਾਏ, ਨੇਕਰ ਵਸਿਆ ਪ੍ਰਭ ਕੀ ਰਜਾਏ, ਸਤਿਗੁਰ ਸੇਵਿਆ ਜਾਏ ਅਭਮਾਨ, ਗੋਬਿੰਦ ਪਾਈ ਗਏ ਗੁਣੀ ਨਿਧਾਨ, ਹਰਹਾਓ ਮਨ ਬੈ ਰਾਗੀ ਜਾਂ ਸ਼ਬਦ ਪਉ ਖਾਏ, ਮੇਰਾ ਪ੍ਰਭ ਨਿਰਮਲਾ ਸਭ ਤੇ ਰਹਿਆ ਸੁਮਾਏ, ਗੁਰ ਕਿਰਪਾ ਤੇ ਮਿਲੇ ਮਿਲਾਏ, ਹਰ ਦਰਸ਼ਨ ਕੋ ਦਾਸ ਸੁਖ ਪਾਏ, ਮੇਰਾ ਹਰ ਪ੍ਰਭ ਇਨਬਦ ਪਾਇਆ ਜਾਏ, ਹਰ ਕਿਰਪਾ ਤੇ ਰਾਮ ਗੁਣ ਗਾਏ, ਤ੍ਰਿਗ ਬਹੁ ਜੀਵਨ ਜਿਤ ਹਰ ਨਾਮ ਨ ਲੱਗੇ ਪਿਆਰ, ਤ੍ਰਿਗ ਸੇ ਸੁਖਾਲੀ ਕਾਮਣ ਹੋ ਗਵਾਰ, ਤਿੰਨ ਸਬਲ ਜਨਮ ਜਿਨ ਨਾਮ ਆਧਾਰ, ਤ੍ਰਿਗ ਤ੍ਰਿਗ ਗ੍ਰਹਿ ਕੁਟੰਬ ਜਿਤ ਹਰ ਪ੍ਰੀਤ ਨ ਹੋਏ, ਸੋਈ ਹਮਾਰਾ ਮੀਤ ਜੋ ਹਰ ਗੁਣ ਗਾਵੇ ਸੋਏ, ਹਰ ਨਾਮ ਬਿਨਾ ਮੈਂ ਅਵਰ ਨ ਕੋਏ, ਸਤਿਗੁਰ ਤੇ ਹਮ ਗਤ ਪਦ ਪਾਈ, ਹਰ ਨਾਮ ਧਿਆਇਆ ਦੁਖ ਸਗਲ ਮਿਟਾਈ, ਸਦਾ ਆਨੰਦ ਹਰ ਨਾਮ ਲਿਵਲਾਈ, ਗੁਰ ਮਿਲਿਆ ਹਮ ਕਉ ਸਰੀਰ ਸੁਧ ਪਈ, ਹਉਮੈ ਤ੍ਰਿਸ਼ਨਾ ਸਾ ਅਗਨ ਬੁਝਈ, ਬਿਨਸੇ ਕ੍ਰੋਧ ਖਿਮਾ ਗਏ ਲਈ, ਹਰ ਆਪੇ ਕਿਰਪਾ ਕਰੇ ਨਾਮ ਦੇਵੇ, ਗੁਰਮੁਖ ਰਤਨ ਕੋ ਵਿਰਲਾ ਲੇਵੇ, ਨਾਨਕ ਗੁਣ ਗਾਵੇ ਹਰ ਅਲਖ ਅਪੇਵੇ, ਇਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਗੌੜੀ ਬੈਰਾਗਣ ਮਹੱਲਾ ਤੀਜਾ, ਸਾਗੁਰ ਤੇਜੋ ਮੋਹ ਫੇਰੇ ਤੇ ਵੇਮੁਖੋ ਬੁਰੇ ਦਸੰਨ, ਅਨਦਨ ਬੱਤੇ ਮਾਰੀਅਨ ਫਿਰ ਵੇਲਾ ਨਾਲ ਹਨ, ਹਰ ਘਾ ਰਾਖੋ ਕਿਰਪਾ ਧਾਰ, ਸਹ ਸੰਗਤ ਮੇਲਾਏ ਪ੍ਰਭ ਹਰ ਹਿਰਦੇ ਹਰ ਗੁਣ ਸਾਰ, ਹਰਹਾਓ ਸੇ ਭਗਤ ਹਰ ਪਾਵਦੇ ਜੋ ਗੁਰਮੁਖ ਪਾਏ ਚਲਨ, ਆਵ ਛੋੜ ਸੇਵਾ ਕਰਨ।

ਉਹ ਪਾਏ ਕਿਤੇ ਨਾ ਲੱਭਈ, ਗੁਰਹਿਰਦੇ ਹਰ ਦੇਖਾਏ, ਮਨ ਕਰ ਹਲਾ ਮੇਰੇ ਪ੍ਰੀਤਮਾ, ਦਿਨ ਰਹਿਣ ਹਰ ਲਿਵਲਾਏ, ਕਰ ਜਾਏ ਪਾਵੇ ਰੰਗ ਮਹਿਲੀ, ਗੁਰਮੇਲੇ ਹਰ ਮੇਲਾਏ, ਮਨ ਕਰ ਹਲਾ ਤੂੰ ਮੀਤ ਮੇਰਾ, ਪਾਖੰਡ ਲੋਭ ਤਜਾਏ, ਪਾਖੰਡ ਲੋਭੀ ਮਾਰੀਏ, ਜਮ ਡੰਡ ਦੇ ਸਜਾਏ, ਮਨ ਕਰ ਹਲਾ ਮੇਰੇ ਪ੍ਰਾਨ ਤੂੰ, ਮੈਲ ਪਾਖੰਡ ਪਰਮ ਗਵਾਏ, ਹਰ ਅੰਮ੍ਰਿਤ ਸਰ ਗੁਰ ਪੂਰਿਆ, ਮਿਲ ਸੰਗਤੀ ਮਨ ਲੈ ਜਾਏ, ਮਨ ਕਰ ਹਲਾ ਮੇਰੇ ਪਿਆਰਿਆ, ਇੱਕ ਗੁਰ ਕੀ ਸਿੱਖ ਸੁਣਾਏ, ਇਹੋ ਮੋਹ ਮਾਇਆ ਪਸਰਿਆ, ਅੰਤ ਸਾਧਨਾ ਕੋਈ ਜਾਏ, ਮਨ ਕਰ ਹਲਾ ਮੇਰੇ ਸਾਜਨਾ, ਹਰ ਖਰਚ ਲਿਆ ਪਦ ਪਾਏ, ਹਰ ਦਰਗੇ ਪਏ ਨਾਇਆ, ਹਰ ਆਪ ਲਿਆ ਗਲ ਲਾਏ, ਮਨ ਕਰ ਹਲਾ ਗੁਰ ਮੰਨਿਆ, ਗੁਰਮੁਖ ਕਾਰ ਕਮਾਏ, ਗੁਰ ਆਗੇ ਕਰ ਜੋਦੜੀ, ਜਨ ਨਾਨਕ ਹਰ ਮੇਲਾਏ, ਗੌੜੀ ਮਹੱਲਾ ਚੌਥਾ, ਮਨ ਕਰ ਹਲਾ ਵਿਚਾਰੀਆ, ਵਿਚਾਰ ਦੇਖ ਸੁਮਾਲ, ਵਹਿ ਫਿਰ ਥੱਕੇ ਬਨਵਾਸੀਆ, ਫਿਰ ਗੁਰਮ ਤਿਰਦੇ ਨਿਹਾਲ, ਮਨ ਕਰ ਹਲਾ ਗੁਰ ਗੋਬਿੰਦ ਸੁਮਾਲ ਰਹਾਉ, ਮਨ ਕਰ ਹਲਾ ਵਿਚਾਰੀਆ, ਮਨਮੁਖ ਫਾਥਿਆ ਮਹਾਂਜਾਲ, ਗੁਰਮੁਖ ਪ੍ਰਾਣੀ ਮੁਕਤ ਹੈ, ਹਰ ਹਰ ਨਾਮ ਸੁਮਾਲ, ਮਨ ਕਰ ਹਲਾ ਮੇਰੇ ਪਿਆਰਿਆ, ਸਤ ਸੰਗਤ ਸਤਿਗੁਰ ਪਾਲ, ਸਤ ਸੰਗਤ ਲਗ ਹਰ ਧਿਆਈਏ, ਹਰ ਹਰ ਚੱਲੇ ਤੇਰੇ ਨਾਲ, ਮਨ ਕਰ ਹਲਾ ਵਡਭਾਗੀਆ, ਹਰ ਏਕ ਨਦਰ ਨਿਹਾਲ, ਆਪ ਛੁਡਾਏ ਛੁੱਟੀਏ, ਸਤਿਗੁਰ ਚਰਨ ਸੁਮਾਲ, ਮਨ ਕਰ ਹਲਾ ਮੇਰੇ ਪਿਆਰਿਆ, ਵਿਚ ਦੇਹੀ ਜੋਤ ਸੁਮਾਲ, ਗੁਰ ਨੌਨਦ ਨਾਮ ਖਾਲਿਆ, ਹਰ ਦਾਤ ਕਰੀ ਦਇਆਲ, ਮਨ ਕਰ ਹਲਾ ਤੂੰ ਚੰਚਲਾ, ਚਿਤਰਾਈ ਛੱਡ ਵਿਕਰਾਲ, ਹਰ ਹਰ ਨਾਮ ਸੁਮਾਲ ਤੂੰ, ਹਰ ਮੁਕਤ ਕਰੇ ਅੰਤਕਾਲ, ਮਨ ਕਰ ਹਲਾ ਵਡਭਾਗੀਆ, ਤੂੰ ਗਿਆਨ ਰਤਨ ਸੁਮਾਲ, ਗੁਰ ਗਿਆਨ ਖੜਗ ਹਲ ਤਾਰਿਆ, ਜਮ ਮਾਰਿਆ ਜਮਕਾਲ, ਅੰਤਰ ਨਿਧਾਨ ਮਨ ਕਰ ਹਲੇ, ਪ੍ਰਮ ਪਵੇ ਬਾਹਰ ਪਾਲ, ਗੁਰਪੁਰਖ ਪੂਰਾ ਫਿਟਿਆ, ਹਰ ਸੱਜਣ ਲਦੜਾ ਨਾਲ, ਰੰਗ ਰਤੜੇ ਮਨ ਕਰ ਹਲੇ, ਹਰ ਰੰਗ ਸਦਾ ਸੁਮਾਲ, ਹਰ ਰੰਗ ਕਦੇ ਨਾ ਉਤਰੇ, ਗੁਰ ਸੇਵਾ ਸ਼ਬਦ ਸੁਮਾਲ, ਹਾਮ ਪੰਖੀ ਮਨ ਕਰ ਹਲੇ, ਹਰ ਤਰਬਰ ਪੁਰਖੇ ਕਾਲ, ਵਡਭਾਗੀ ਗੁਰਮੁਖ ਪਾਇਆ, ਚਨ ਨਾਨਕ ਨਾਮ ਸੁਮਾਲ, ਰਾਗ ਗੌੜੀ ਗੁਆਰੇਰੀ, ਮਹੱਲਾ ਪੰਜਵਾਂ ਅਸ਼ਟਪਦੀਆਂ, ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਗੁਰਪ੍ਰਸਾਦ, ਜਦ ਉਹ ਮਨ ਮੈਂ ਕਰਤ ਗੁਮਾਨਾ, ਤਬ ਉਹ ਬਾਵਰ ਫਿਰਤ ਬੇਗਾਨਾ, ਜਦ ਇਹ ਹੂਆ ਸਗਲ ਕੀਰੀਨਾ, ਤਾ ਤਿਰ ਮਈਆ ਕੜਕੜ ਚੀਨਾ, ਸਹਿ ਸੋਹਿਲਾ ਫਲ ਮਸਕੀਨੀ, ਸਤਿਗੁਰ ਆਪਣੇ ਮੋਹੇ ਦਾਨ ਦੀਨੀ, ਰਖਾਓ ਜਾਬ ਕਿਸ ਕੋ ਇਹੋ ਜਾਣ ਸੰਬੰਧਾ, ਤਾ ਸਗਲੇ ਇਸ ਮਿਲੇ ਫੰਦਾ, ਮੇਰ ਤੇਰ ਜਬ ਇਹਨੇ ਚੁਕਾਈ, ਤਾ ਤੇ ਇਸ ਸੰਗ ਨਹੀਂ ਬੈਰਾਈ, ਜਬ ਇਨ ਆਪਣੀ ਆਪਣੀ ਤਾਰੀ, ਤਾ ਇਸ ਕੋ ਹੈ ਮੁਸ਼ਕਲ ਫਾਰੀ, ਜਬ ਇਨ ਕਰਨੇ ਗਾਰ ਪਛਾਤਾ, ਤਾ ਇਸ ਨੂੰ ਨਾਹੀ ਕਛਤਾਤਾ, ਜਬ ਇਨ ਆਪਣੋ ਵਾਧਿਓ ਮੋਹਾ, ਆਵੇ ਜਾਏ ਸਦਾ ਜਮ ਜੋਹਾ, ਜਬ ਇਸ ਤੇ ਸਾ ਬਿਨ ਸੇ ਪਰਮਾ, ਭੇਦ ਨਾਹੀ ਹੈ ਪਾਰ ਬ੍ਰਹਮਾ, ਜਬ ਇਨ ਕਛ ਕਰ ਮਾਨੇ ਭੇਦਾ, ਤਬ ਤੇ ਦੂ ਡੰਡ ਅਰ ਖੇਦਾ, ਜਬ ਇਨ ਏਕੋ ਏਕੀ ਬੂਝਿਆ, ਤਬ ਤੇ ਇਸ ਨੂੰ ਸਭ ਕੇ ਸੂਝਿਆ, ਜਬ ਉਹ ਧਾਵੇ ਮਾਇਆ ਅਰਥੀ, ਨੈ ਤ੍ਰਿਪਤਾਵੇ ਨੈ ਤ੍ਰਿਲਾਥੀ, ਜਬ ਇਸ ਤੇ ਓਹੋ ਜੌਲਾ, ਪਿੱਛੇ ਲਾਗ ਚਲੀ ਉਠ ਕੌਲਾ, ਕਰ ਕਿਰਪਾ ਜੋ ਸਤਿਗੁਰ ਮਿਲਿਓ, ਮਨ ਮੰਦਰ ਮੈਂ ਦੀਪਕ ਜਲਿਓ, ਜੀਤ ਹਾਰ ਕੀ ਸੋਝੀ ਕਰੀ, ਤਉ ਇਸ ਘਰ ਕੀ ਕੀਮਤ ਪਰੀ, ਕਰਨ ਕਰਾਮਨ ਸਭ ਕੁਛ ਏਕ ਹੈ, ਆਪੇ ਬੁੱਧ ਵਿਚਾਰ ਵਿਵੇਕੈ, ਦੂਰ ਨਾ ਨੇੜੇ ਸਭ ਕੇ ਸੰਗਾ, ਸਚ ਸਲਹਣ ਨਾਨਕ ਹਰ ਰੰਗਾ, ਗੌੜੀ ਮਹੱਲਾ ਪੰਜਵਾਂ, ਗੁਰਸੇਵਾ ਤੇ ਨਾਮੇ ਲਾਗਾ, ਤਿਸ ਕੋ ਮਿਲਿਆ ਜਿਸ ਮਸਤਕ ਪਾਗਾ, ਤਿਸ ਕੇ ਹਿਰਦੇ ਰਵਿਆ ਸੋਏ, ਮਨ ਤਨ ਸੀਤਲ ਨਿਚਲ ਹੋਏ, ਐਸਾ ਕੀਰਤਨ ਕਰ ਮਨ ਮੇਰੇ, ਈਗਾ ਊਹਾਂ ਜੋ ਕੰਮ ਤੇਰੇ, ਰਖਾਓ ਜਾ ਜਬ ਪਉ ਅਬਦਾ ਜਾਏ, ਤਾ ਤੁਮਨੂਆ ਆ ਬੈਠਾਏ, ਜਾ ਜਬ ਫਿਰ ਦੁੱਖ ਨ ਲਾਗੇ, ਜਾ ਜਬ ਤੇ ਹੋਮੇ ਪਾਗੇ, ਜਾ ਜਬਤ ਵਸ ਆਵੇ ਪੰਚਾ, ਜਾ ਜਬਤ ਹਿਰਦੇ ਅੰਮ੍ਰਿਤ ਸੰਚਾ, ਜਾ ਜਬਤੇ ਤਿਸ਼ਨਾ ਬੁਝੇ, ਜਾ ਜਬਤ ਹਰ ਦਰਗੇ ਸਿਜੇ, ਜਾ ਜਬਤ ਕੋਟ ਮਿਟੇ ਅਪਰਾਧ, ਜਾ ਜਬਤ ਹਰ ਹੋਵੇ ਸਾਧ, ਜਾ ਜਬਤ ਮਨ ਸੀਤਲ ਹੋਵੇ, ਜਾ ਜਬਤ ਮਲ ਸਗਲੀ ਖੋਵੇ, ਜਾ ਜਬਤ ਰਤਨ ਹਰ ਮਿਲੇ, ਬੋਰ ਨਾ ਛੋਡੇ ਹਰ ਸਿੰਘ ਹਿਲੇ, ਜਾ ਜਬਤ ਕਈ ਬੈਕੁੰਠ ਵਾਸ, ਜਾ ਜਬਤ ਸੁਖ ਸਹਿਜ ਨਿਵਾਸ, ਜਾ ਜਬਤ ਇਹ ਅਗਨ ਨਾ ਪੋਤ,
ਜਾ ਜਬਤ ਇਉ ਕਾਲ ਨਾ ਜੋਤ, ਜਾ ਜਬਤ ਤੇਰਾ ਨਿਰਮਲ ਮਥ, ਜਾ ਜਬਤ ਸਗਲਾ ਦੁਖ ਲਥ, ਜਾ ਜਬਤ ਮੁਸ਼ਕਲ ਕਸ਼ੂ ਨਾ ਬਣੇ, ਜਾ ਜਬਤ ਸੁਨ ਅਨਹਤ ਹੋਣੇ, ਜਾ ਜਬਤ ਇਹ ਨਿਰਮਲ ਸੋਏ, ਜਾ ਜਬਤ ਕਮਲ ਸੀਧਾ ਹੋਏ, ਗੁਰ ਸਭ ਦ੍ਰਿਟ ਸਭ ਉਪਰ ਕਰੀ, ਜਿਸ ਕੇ ਹਿਰਦੇ ਮੰਤਰ ਦੇ ਹਰੀ, ਅਖੰਡ ਕੀਰਤਨ ਤਿਨ ਭੋਜਨ ਚੂਰਾ, ਕਹੋ ਨਾਨਕ ਜਿਸ ਸਤਿਗੁਰ ਪੂਰਾ, ਗੌੜੀ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਿਤ ਅੰਤਰ ਥਾਰ, ਪਾਂਜਨਾ ਸੁਸੰਗ ਨਿਵਾਰ, ਜਾ ਇੰਦਰੀ ਕਰ ਰੱਖੇ ਵਾਸ, ਤਾ ਕੇ ਆਤਮੇ ਹੋਏ ਪ੍ਰਗਾਸ, ਐਸੀ ਦ੍ਰਿੜਤਾ ਤਾ ਕੇ ਹੋਏ, ਜਾ ਕੋ ਦਇਆ ਮਯਾ ਪ੍ਰਸੋਏ, ਹਰਹਾਓ ਸਾਜਨ ਦ੍ਰਿਟ ਜਾ ਕੇ ਏਕ ਸਮਾਨ, ਜੇਤਾ ਬੋਲਣ ਤੇ ਤਾ ਗਿਆਨ, ਜੇਤਾ ਸੁਣਨਾ ਤੇ ਤਾ ਨਾਮ, ਜੇਤਾ ਪੇਖਣ ਤੇ ਤਾ ਧਿਆਨ, ਸਹਿਜੇ ਜਾਗਣ ਸਹਿਜੇ ਸੋਏ, ਸਹਿਜੇ ਹੋਤਾ ਜਾਏ ਸੋਏ, ਸਹਿਜ ਬੈਰਾਗ ਸਹਿਜੇ ਹੀ ਹਸਣਾ, ਸਹਿਜੇ ਚੂਪ ਸਹਿਜੇ ਹੀ ਜਪਣਾ, ਸਹਿਜੇ ਭੋਜਨ ਸਹਿਜੇ ਪਾਓ, ਸਹਿਜੇ ਮਿਟਿਓ ਸਗਲ ਦੋਰਾਓ, ਸਹਿਜੇ ਹੋਵਾ ਸਾਧੂ ਸੰਗ, ਸਹਿਜ ਮਿਲਿਓ ਪਾਰ ਬ੍ਰਹਮਣ ਸੰਗ, ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ, ਸਹਿਜੇ ਦੁਬਦਾ ਤਨ ਕੀ ਨਾਸੀ, ਜਾ ਕੇ ਸਹਿ ਮਨ ਪਿਆ ਆਨੰਦ, ਤਾਕੋ ਫੇਟਿਆ ਪਰਮਾਨੰਦ, ਸਹਿਜੇ ਅੰਮ੍ਰਿਤ ਪੀਓ ਨਾਮ, ਸਹਿਜੇ ਕੀਨੋ ਜੀ ਕੋ ਦਾਨ, ਸਹਿ ਕਥਾ ਮੈਂ ਆਤਮ ਰਸਿਆ, ਤਾ ਕੇ ਸੰਗ ਅਬਨਾਸੀ ਵਸਿਆ, ਸਹਿਜੇ ਆਸਣ ਅਸਥਿਰ ਪਾਇਆ, ਸਹਿਜੇ ਅਨਹਦ ਸ਼ਬਦ ਵਜਾਇਆ, ਸਹਿਜੇ ਰੋਣ ਚੁਣਕਾਰ ਸੁਆਇਆ, ਤਾ ਕੇ ਕਰ ਪਾਰ ਬ੍ਰਹਮ ਸਮਾਇਆ, ਸਹਿਜੇ ਜਾ ਕੋ ਪਰਿਓ ਕਰਮਾ, ਸਹਿਜੇ ਗੁਰ ਪੇਟਿਓ ਸਚ ਧਰਮਾ, ਜਾ ਕੇ ਸਜ ਪਾਇਆ ਸੋ ਜਾਣ, ਨਾਨਕ ਦਾਸ ਤਾ ਕੇ ਕੁਰਬਾਣ, ਗੌੜੀ ਮਹੱਲਾ ਪੰਜਵਾਂ, ਪ੍ਰਥਮੇ ਗਰਭ ਵਾਸਤੇ ਟਰਿਆ, ਪੁੱਤਰ ਕਲੱਤਰ ਕੁਟਮ ਸੰਗ ਜੁਰਿਆ, ਭੋਜਨ ਅਨਕ ਪ੍ਰਕਾਰ ਬੋ ਕਪਰੇ, ਸਰਪਰ ਗਮਨ ਕਰੇ ਗਏ ਬਪਰੇ, ਕਮ ਅਸਥਾਨ ਜੋ ਕਹੂ ਨਾ ਟਰੇ, ਕਮਨ ਸ਼ਬਦ ਜਿਤ ਦੁਰਮਤ ਹਰੇ ਰਗਾਓ, ਇੰਦਰਪੁਰੀ ਮੈਂ ਸਰਪਰ ਮਰਣਾ।

ਨਾ ਕੋ ਹੀਣ ਨਾਹੀ ਕੋ ਸੂਰਾ, ਜਿਤ ਕੋ ਲਾਇਆ ਤਿਤ ਹੀ ਲਾਗਾ, ਤੋ ਸੇਵਕ ਨਾਨਕ ਸਿਵ ਭਾਗਾ, ਗੌੜੀ ਮਹੱਲਾ ਪੰਜਵਾ, ਬਿਨ ਸਿਮਰਨ ਜੈਸੇ ਸਰਪ ਆਰ ਜਾਰੀ, ਕਿਉਂ ਜੀਵੇ ਸਾਖਤ ਨਾਮ ਵਿਸਾਰੀ, ਏਕ

ਪ੍ਰਿਸ਼ਟ ਫੈਰਾਹੀ ਬਿਨ ਸਿਮਰਨ ਕੂਕਰ ਹਰਕਾਇਆ ਤਾਕਤ ਲੋਭੀ ਬੰਧ ਨਾ ਪਾਇਆ ਬਿਨ ਸਿਮਰਨ ਹੈ ਆਤਮ ਘਾਤੀ ਸਾਗਤ ਨੀਚ ਤਿਸ ਕੁਲ ਨਹੀਂ ਜਾਤੀ ਜਿਸ ਭਇਆ ਕਿਰਪਾਲ ਤਿਸ ਸਤਸੰਗ ਮਿਲਾਇਆ ਕਹੋ ਨਾਨਕ ਗੁਰ ਜਗਤ ਤਰਾਇਆ ਗੌੜੀ ਮਹੱਲਾ ਪੰਜਵਾਂ ਗੁਰ ਕੈ ਬਚਨ।

ਬਾਣੀ ਗੁਰ ਕੇ ਬਚਨ ਮਿਟਿਆ ਮੇਰਾ ਆਪ ਗੁਰ ਕੀ ਦਇਆ ਤੇ ਮੇਰਾ ਵੜ ਪ੍ਰਤਾਪ ਗੁਰ ਕੇ ਬਚਨ ਮਿਟਿਆ ਮੇਰਾ ਭਰਮ ਗੁਰ ਕੇ ਬਚਨ ਪੇਖਿਓ ਸਾ ਬ੍ਰਹਮ ਗੁਰ ਕੇ ਬਚਨ ਕਿੰਨੋ ਰਾਜ ਯੋਗ ਗੁਰ ਕੇ

ਅਨਕਾਜ ਬਿਨ ਸਜਾਏ ਝੂਠੇ ਸਪਾਜ ਨਾਮ ਸੰਗ ਮਨ ਪ੍ਰੀਤ ਨਾ ਲਾਵੇ ਕੋੜ ਕਰਮ ਕਰਤੋ ਨਰਕ ਜਾਵੇ ਹਰ ਕਾ ਨਾਮ ਜਿਨ ਮਨ ਨਾ ਆਰਾਧਾ ਚੋਰ ਕੀ ਨਾਈ ਜੰਪੁਰ ਵਾਧਾ ਲਾਖ ਅਡੰਬਰ ਬਹੁਤ ਵਿਸਤਾਰਾ ਨਾ ਬਿਨਾ ਝੂਠੇ ਪਾਸਾਰਾ ਹਰ ਕਾ ਨਾਮ ਸੋਈ ਜਨ ਲੇ ਪਰ ਕਿਰਪਾ ਨਾਨਕ ਜਿਸ ਦੇ ਗੌੜੀ ਮਹੱਲਾ ਪੰਜਵਾਂ ਆਦ ਮਰ ਜੋ ਅੰਤ ਨਿਬਾਹ ਸੋ ਸਾਜਮ ਮੇਰਾ ਮਨ ਚਾਹੈ ਹਰ ਕੀ ਪ੍ਰੀਤ ਸਦਾ ਸੰਗ ਚਾਲੈ ਦਇਆਲ ਪੁਰਖ ਪੂਰਨ ਪ੍ਰਤਪਾਲੈ ਰਹਾਓ ਬਿਨ

ਨਵ ਤਨ ਨਿਤ ਬਾਲਾ, ਹਰ ਅੰਤਰ ਬਾਹਰ ਸੰਗ ਰਖਵਾਲਾ, ਕਹੋ ਨਾਨਕ ਹਰ ਹਰ ਪਦ ਚੀਨ, ਸਰਬ ਸੁਨਾਮ ਭਗਤ ਕਉ ਦੀਨ। ਰਾਗ ਗੌੜੀ ਮਾਝ ਮਹੱਲਾ ਪੰਜਵਾਂ, ਇਕ ਓਅੰਕਾਰ ਸਤਿਗੁਰ ਪ੍ਰਸਾਦ, ਖੋਜ ਫਿਰੇ ਅਸੰਖ।

ਲਿਓ ਉਬਾਰੀਆ, ਮੋਹਨ ਲਾਲ ਅਨੂਪ ਸਰਬ ਸਾਧਾਰੀਆ, ਗੁਰ ਨਿਵ ਨਿਵ ਲਾਗੋ ਪਾਏ ਦਿਓ ਦਿਖਾਰੀਆ, ਮੈਂ ਕੀਏ ਮਿੱਤਰ ਅਨੇਕ ਇਕਸ ਬਲਿਹਾਰੀਆ, ਸਭ ਗੁਣ ਕਿਸ ਹੀ ਨਾਹੇ ਹਰਪੂਰ ਭੰਡਾਰੀਆ, ਚੌਧ ਜਪੀਏ ਨਾਉ ਸੂਖ ਸਵਾਰੀਆ, ਮੈਂ ਆਹੀ ਓੜ ਤੁਹਾਰ ਨਾਨਕ ਬਲਿਹਾਰੀਆ, ਗੁਰ ਕਾਢਿਓ ਪੂਜਾ ਪਸਾਰ ਮੋਹ ਕੂਪਾਰੀਆ, ਮੈਂ ਜੀਤਿਓ ਜਨਮ ਅਪਾਰ ਬਹੁਰ ਨਾ ਹਾਰੀਆ, ਮੈਂ ਪਾਇਓ ਸਰਬ

ਪਲਿਓ, ਜਿਨ ਸੇਵਿਆ ਸੋ ਪਾਰ ਪਰਿਓ, ਜਨ ਨਾਨਕ ਗੁਰਮੁਖ ਜਗਤ ਤਰਿਓ। ਮਹੱਲਾ ਪੰਜਵਾਂ ਗੌੜੀ, ਹਰ ਹਰ ਗੁਰ ਗੁਰ ਕਰਤ ਪਰਮ ਗਏ, ਮੇਰੇ ਮਾਨ ਸਭ ਸੁਖ ਪਾਇਓ। ਰਹਾਓ ਬਲਤੋ ਜਲਤੋ ਤੌਕਿਆ, ਗੁਰ ਚੰਦਨ ਸੀਤਲਾਇਓ, ਅਗਿਆਨ ਅੰਧੇਰਾ।

ਪੰਜਵਾਂ ਅਰੰਗ ਸੰਗ ਦਿਖਿਆ ਕੇ ਪੋਗਾ, ਇਨ ਸੰਗ ਅੰਧ ਨਾ ਜਾਨੀ, ਹਉ ਸੰਚੋ ਹਉ ਖਾੜਤਾ, ਸਗਲੀ ਅਬਦ ਬਿਹਾਨੀ ਰਹਾਉ, ਹਉ ਸੂਰਾ ਪ੍ਰਧਾਨ ਹੋ, ਕੋ ਨਾਹੀ ਮੁਝੇ ਸਮਾਨੀ, ਜੋ ਬਨਵੰਤ ਅਚਾਰ ਕੁਲੀਨਾ, ਮਨ ਮੈਂ ਹੋਏ ਗੁਮਾਨੀ, ਜੋ ਉਲਝਾਇਓ ਬਾਦ ਬੁੱਧ, ਕਾਮ ਰਤਿਆ ਨਹੀਂ ਬਿਸਰਾਨੀ, ਭਾਈ ਮੀਤ ਬੰਧਵ ਸਖੇ, ਪਾਛੇ ਤਿਨਹੂ ਕੋ ਸੰਪਾਨੀ, ਜਿਤ ਲਾਗੋ ਮਨ ਬਾਸਨਾ, ਅੰਤ ਸਾਈ ਪ੍ਰਗਟਾਨੀ, ਅਹੰ ਬੁੱਧ ਸੁਜ ਕਰਮ ਕਰ, ਏ ਬੰਧਨ ਬੰਧਾਨੀ, ਦਇਆਲ ਪੁਰਖ ਕਿਰਪਾ ਕਰੋ, ਨਾਨਕ ਦਾਸ

ਪੁਨੀਆ ਗੌੜੀ ਸੰਤ ਮਹੱਲਾ ਪਹਿਲਾ ਸੁਣਨਾ ਪ੍ਰਭੂ ਜੀਓ ਇਕ ਲੜੀ ਬਨਮਾਹੇ ਕਿਉ ਤੀਰੇ ਗੀ ਨਾ ਬਿਨਾ ਪ੍ਰਾਵੇ ਪਰਵਾਹੇ ਤਨ ਨਾ ਬਾਜੋ ਰਹੇ ਨਾ ਸਾਕੇ।

ਕੁਰਲਾਏ, ਨਾਨਕ ਸਾ ਤਨ ਮਿਲੇ ਮਿਲਾਈ, ਬਿਨ ਪ੍ਰੀਤਮ ਦੁਖ ਪਾਏ, ਫਿਰ ਛੋਡੇੜੀ ਜੀ ਤਮਨ ਮਿਲਾਵੇ, ਪ੍ਰਸ ਪ੍ਰੇਮ ਮਿਲੀ ਜੀ ਸਬਦ ਸੁਹਾਵੇ, ਸਬਦੇ ਸੁਹਾਵੇ ਤਾਂ ਪਦ ਪਾਵੇ, ਦੀਪਕ ਦੇ ਉਜਾਰੇ, ਤੁਣ ਸਖੀ ਸਹੇਲੀ ਸਾ ਸੁਹੇਲੀ, ਸਾਚੇ ਕੇ ਗੁਣ ਸਾਰੇ, ਸਤਗੁਰ ਮਿਲੀ ਤਾਂ ਪ੍ਰੇਰਾਵੀ, ਬਿਗਸੀ ਅੰਮ੍ਰਿਤ ਬਾਣੀ, ਨਾਨਕ ਸਾ ਤਨ ਤਾਂ ਪਿਰ ਰਾਵੇ, ਜਾਂ ਤਿਸ ਕਹਿ ਮਨ ਪਾਣੀ।

ਹੋਵੇ। ਉਨ ਦਾਨ ਅਨੇਕ ਨਾਮਣ ਕਿਉ ਅੰਤਰ ਮਲਕ ਹੋਵੇ। ਨਾ ਬਿਨਾਗਤ ਕੋਈ ਨਾ ਪਾਵੇ, ਹਠ ਨਿਗ੍ਰਹਿ ਬੇਬਾਣ। ਨਾਨਕ ਸਚ ਕਰ ਸ਼ਬਦ ਸੰਜਾਪੇ,

ਸਬਾਜ ਵਖਰ ਕੋਈ ਨਾ ਸੂਝੈ, ਨਾਮ ਲੇਵੋ ਖਿਨ ਖਿਨੋ, ਪਰਖ ਲੇਖਾ ਨਦਰ ਸਾਚੀ, ਕਰਮ ਪੂਰੇ ਪਾਇਆ, ਨਾਨਕ ਨਾਮ ਮਹਾਰਸ ਮੀਠਾ, ਗੁਰ ਪੂਰੇ ਸਚ ਪਾਇਆ।

ਪਿਆਰੇ ਬਿਨ ਘਰ ਪਿਆਰੇ ਰਹੇ ਨਾ ਸਕੈ ਗੁਰਬਿਨ ਮਹਿਲ ਨਾ ਪਾਈਐ ਜੋ ਗੁਰ ਕਹੇ ਸੋਈ ਪਰ ਕੀਜੈ ਤਿਸਨਾ ਅਗਨ ਬੁਝਾਈਐ ਹਰ ਸਾਚਾ ਸੋਈ ਤਿਸ ਬਿਨ ਅਵਰ ਨਾ ਕੋਈ ਬਿਨ ਸੇਵੈ ਸੁਖ ਨਾ ਪਾਏ ਨਾਨਕ ਸਾਧ ਤਨ ਮਿਲੈ ਮਿਲਾਈ ਜਿਸ ਨੂੰ

ਪਾਓ, ਸੁਣ ਸਖੀ ਸਹੇਲੀ ਜੀ ਕੀ ਮੇਲੀ, ਗੁਰ ਕੈ ਸਬਦ ਸਮਾਓ, ਹਰ ਗੁਣ ਸਾਰੀ ਤਾਂ ਕੰਤ ਪਿਆਰੀ, ਨਾਮੇ ਤਰੀ ਪਿਆਰੋ, ਨਾਨਕ ਕਾਮਣ ਨਾ ਪਿਆਰੀ, ਰਾਮ ਨਾਮ ਗਲਹਾਰੋ, ਕਨ ਏਕਲੜੀ ਜੀਓ, ਬਿਨ ਨਾ ਪਿਆਰੇ, ਦੂਜੇ ਪਾਏ ਮੁੱਠੀ ਜੀਓ, ਬਿਨ ਗੁਰ ਸ਼ਬਦ ਕਰਾਰੇ, ਬਿਨ ਸ਼ਬਦ ਪਿਆਰੇ ਕੌਣ ਦੁੱਤਰ ਤਾਰੇ, ਮਾਇਆ ਮੋਹੇ ਖੁਆਈ, ਊੜ ਵਿਗੁੱਤੀ ਤਾਂ ਪਿਰਮੁੱਤੀ, ਸਾ ਤਨ ਮਹਿਲ ਨਾ ਪਾਈ, ਗੁਰ ਸ਼ਬਦੇ ਰਾਤੀ ਸਹਿਜੇ ਮਾਤੀ, ਅਨਦਿਨ ਰਹੇ ਸਮਾਏ।

ਨਾਨਕ ਸੱਚ ਮਿਲੀ ਸੁਹਾਗਣ, ਗੁਰ ਕੈ ਹੇਤ ਅਪਾਰੇ, ਆਵੋ ਦਇਆ ਕਰੇ ਜੀਉ, ਪ੍ਰੀਤਮ ਅਤ ਪਿਆਰੇ, ਕਾਮਣ ਬਿਨੋ ਕਰੇ ਜੀਉ। ਸੱਚ ਸ਼ਬਦ ਸੀਗਾਰੇ, ਸੱਚ ਸ਼ਬਦ ਸੀਗਾਰੇ, ਹੋ ਮੇ ਮਾਰੇ, ਗੁਰਮੁਖ ਕਾਰਜ ਸਵਾਰੇ, ਜੋ ਜੁਗ ਏਕੋ ਸੱਚਾ ਸੋਈ, ਬੂਝੈ ਗੁਰ ਵਿਚਾਰੇ, ਮਨਮੁਖ ਕਾਵੇਂ ਆਪੀ, ਮੋਹ ਸੰਤਾਪੀ, ਕਿਸੇ ਅੱਗੇ ਜਾਏ ਪੁਕਾਰੇ, ਨਾਨਕ ਮਨਮੁਖ ਥਾਉ ਨ ਪਾਏ, ਬਿਨ ਗੁਰ ਅਤ ਪਿਆਰੇ, ਮੁੰਦ ਇਆਣੀ ਭੋਲੀ ਨਿਗੁਣੀਆਂ ਜੀਓ, ਫਿਰ ਅਗਮ ਅਪਾਰਾ, ਆਪੇ ਮੇਲ ਮਿਲੀਏ ਜੀਓ, ਆਪੇ ਬਖਸਣਹਾਰਾ, ਅਵਗਣ ਬਖਸਣਹਾਰਾ, ਕਾਮਣ ਕੰਤ ਪਿਆਰਾ, ਘਾਟ ਘਟ ਰਹਿਆ ਸਮਾਈ, ਪ੍ਰੇਮ ਪ੍ਰੀਤ ਪਾਏ ਭਗਤੀ ਪਾਈਏ, ਸਤਿਗੁਰ ਬੂਝ ਬੁਝਾਈ, ਸਦਾ ਆਨੰਦ ਰਹੇ ਦਿਨ ਰਾਤੀ, ਅਨੰਦਨ ਰਹੇ ਲਿਵਲਾਈ, ਨਾਨਕ ਸਹਿਜੇ ਹਰ ਵਰ ਪਾਇਆ, ਸਾਤ ਹਨ ਨੌ ਨਿਧ ਪਾਈ, ਗੌੜੀ ਮਹੱਲਾ ਤੀਜਾ, ਮਾਇਆ ਸਰ ਸਬਲ ਵਰਤੈ ਜੀਓ, ਕਿਉਂ ਕਰ ਦੁੱਤਰ ਧਰਿਆ ਜਾਏ, ਰਾਮ ਨਾਮ ਕਰ ਬੋਹਿਥਾ ਜੀਓ, ਸ਼ਬਦ ਖੇਬਟ ਵਿੱਚ ਪਾਏ, ਸ਼ਬਦ ਖੇਬਟ ਵਿੱਚ ਪਾਏ, ਹਰ ਆਪ ਲੰਘਾਏ, ਇਨ ਵਿਦ ਦੁੱਤਰ ਤਰੀਏ, ਗੁਰਮੁਖ ਭਗਤ ਪ੍ਰਾਪਤ ਹੋਵੇ, ਜੀਵਤਿਆਂ ਇਓ ਮਰੀਏ, ਖਿਨਮੈ ਰਾਮ ਨਾਮ ਕੇ ਲਿਖ ਕਾਟੇ, ਭਏ ਪਵਿੱਤ ਸਰੀਰਾ।

ਵਿਦ ਨਹੀਂ ਜਾਣੀ। ਮਾਤ ਪਿਤਾ ਸੁ ਭਾਈ ਖਰੇ ਪਿਆਰੇ ਜੀਉ, ਡੂਬ ਮੋਏ ਬਿਨ ਪਾਣੀ, ਡੂਬ ਮੋਏ ਬਿਨ ਪਾਣੀ ਗਤ ਨਹੀਂ ਜਾਣੀ। ਹਉਮੈ ਤਾਜ ਸੰਸਾਰੇ, ਜੋ ਆਇਆ ਸੋ ਸਭ ਕੋ ਜਾਸੀ, ਉਭਰੇ ਗੁਰ ਵਿਚਾਰੇ, ਗੁਰਮੁਖ ਹੋਵੇ ਰਾਮ ਨਾਮ ਵਖਾਣੇ, ਆਪ ਤਰੈ ਕੁਲ ਤਾਰੇ, ਨਾਨਕ ਨਾ ਵਸੇ ਘਟ।

ਰਾਮ ਨਾਮ ਵਾਪਾਰਾ ਅਗਮ ਅਪਾਰਾ ਗੁਰਮਤੀ ਤਨ ਪਾਈਐ ਸੇਵਾ ਸੁਰਤ ਭਗਤ ਏ ਸਾਚੀ ਵਿਚੋਂ ਆਪ ਗਵਾਈਐ ਹਮ ਮਤਹੀਣ ਮੂਰਖ ਮੁਗਧ ਅੰਧੇ ਸਤਿਗੁਰ ਮਾਰਗ ਪਾਏ ਨਾਨਕ ਗੁਰਮੁਖ ਸ਼ਬਦ ਸੁਹਾਵੇ।

ਆਏ ਮੰਝੋਂ ਦੂਰ ਨਾ ਜਾਏ ਪਿਰਾ ਜੀਓ ਘਰ ਬੈਠਿਆਂ ਘਰ ਪਾਏ ਘਰ ਬੈਠਿਆਂ ਘਰ ਪਾਏ ਸਦਾ ਚਿਤ ਲਾਏ ਸਹਿਜੇ ਸਤ ਸੁਖਾਏ ਗੁਰ ਕੀ ਸੇਵਾ ਖਰੀ ਸੁਖਾਲੀ ਜਿਸ ਨੂੰ ਆਪ ਕਰਾਏ ਨਾਮੋ ਵੀ ਜੇ ਨਾਮੋ ਜੰਮੇ ਨਾਮੋ ਮਨ ਵਸਾਏ ਨਾਨਕ ਸਚ ਨਾਮ ਵਡਿਆਈ ਪੂਰਬ ਲਿਖਿਆ ਪਾਏ।

ਰਸਨਾ ਸ਼ਬਦ ਸੁਹਾਏ, ਨਾਮ ਧਿਆਏ ਸਦਾ ਸੁਖ ਪਾਏ, ਨਾਮ ਰਹੇ ਲਿਵਲਾਏ, ਨਾਮੇ ਉਪਜੇ ਨਾਮੇ ਬਿਨਸੇ, ਨਾਮੇ ਸਚ ਸਮਾਏ, ਨਾਨਕ ਨਾਮ ਗੁਰਮਤੀ ਪਾਈਏ, ਆਪੇ ਲਏ ਲਵਾਏ, ਇਹ ਵਡਾਣੀ ਚਾਕਰੀ ਤਰਾਜੀਓ, ਤਨ ਛੋੜ ਪਰਦੇਸ ਸਿਧਾਏ, ਦੂਜੇ ਕਿਨੇ ਸੁਖਨਾ ਪਾਇਓ ਪਿਰਾ ਜੀਓ, ਵਿਖਿਆ ਲੋਭ ਲੁਭਾਏ, ਵਿਖਿਆ ਲੋਭ ਲੁਭਾਏ, ਪਰਮ ਫੁਲਾਏ, ਉਹ ਕਿਉਂ ਕਰ ਸੁਖ ਪਾਏ, ਚਾਕਰੀ ਵਡਾਣੀ ਖਰੀ ਦੁਖਾਲੀ, ਆਪ ਵੇਚ ਧਰਮ ਗਵਾਏ, ਮਾਇਆ ਬੰਧਨ ਟਿਕੇ ਨਾਹੀ, ਖਿਣ ਖਿਣ ਦੁਖ ਸੰਤਾਏ, ਨਾਨਕ ਮਾਇਆ ਕਾ ਦੁਖ ਤਵੇ ਚੁੱਕੇ, ਜਾਂ ਗੁਰਸਬ ਦੀ ਚਿਤ ਲਾਏ, ਮਨਮੁਖ ਮੁਦ ਗਵਾਰ ਪਿਰਾ ਜੀਓ, ਸ਼ਬਦ ਮਨ ਨਾਮ ਸਾਏ, ਮਾਇਆ ਕਾ ਪ੍ਰਮ ਅੰਧ ਪਿਰਾ ਜੀਓ, ਹਰ ਮਾਰਗ ਕਿਉਂ ਪਾਏ, ਕਿਉਂ ਮਾਰਗ ਪਾਏ, ਬਿਨ ਸਤਿਗੁਰ ਪਾਏ, ਮਨਮੁਖ ਆਪ ਗਿਣਾਏ, ਹਰ ਕੇ ਚਾਕਰ ਸਦਾ ਸੁਹੇਲੇ, ਗੁਰ ਚਰਣੀ ਚਿਤ ਲਾਏ, ਜਿਸ ਨੂੰ ਹਰ ਜੀਓ ਕਰੇ ਕਿਰਪਾ, ਸਦਾ ਹਰ ਕੇ ਗੁਣ ਗਾਏ, ਨਾਨਕ ਨਾਮ ਰਤਨ ਜਗ ਲਾਹਾ, ਗੁਰਮੁਖ ਆਪ ਬੁਝਾਏ, ਰਾਗ ਗੌੜੀ ਸ਼ੰਤ ਮਹੱਲਾ ਪੰਜਵਾਂ।

ਈ ਸਖਾ ਹਰ ਜੀਉ ਗੁਰਪੁਰਖ ਵਿਧਾਤੇ, ਪੁਰਖੋ ਵਿਧਾਤਾ ਏਕ ਸ੍ਰੀ ਧਰ, ਕਿਉਂ ਮਿਲੇ ਤੁਝੇ ਉਡੀਣੀਆਂ, ਕਰ ਕਰੇ ਸੇਵਾ ਸੀਸ ਚਰਣੀ, ਮਨ ਆਸ ਦਰਸ ਨਿਮਾਣੀਆਂ, ਸਾਸ ਸਾਸ ਨਾ ਘੜੀ ਵਿਸਰੈ, ਪਲ ਮਹੂਰਤ ਦਿਨ ਰਾਤੇ, ਨਾਨਕ ਸਾਰੰਗ ਜਿਉਂ ਪਿਆਸੇ, ਕਿਉਂ ਮਿਲੀਏ ਪ੍ਰਵਦਾਤੇ।

ਮਾਰੇ ਦੇ ਖਮੋਹੀ ਉਦਾਸ ਤਨ ਕਿਉਂ ਤੀਰ ਹੈ। ਗੁਣਵੰਤ ਨਾ ਦਇਆਲ ਬਾਲਾ ਸਰਬ ਗੁਣ ਭਰਪੂਰ ਹੈ। ਫਿਰ ਦੋਸ ਨਾਹੀ ਸੁਖੇ ਦਾਤੇ ਹੋ ਮਿਛੜੀ ਬੁਰਿਆਰੇ। ਬਿਨਵੰਤ ਨਾਨਕ ਦਇਆ ਤਾਰਹੁ ਤਾਰ ਆਵਹੁ ਨਾ ਪਿਆਰੇ। ਹਉ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸਾ ਹਉ ਸਿਰ ਅਰਪੀ ਸਮੀਤ ਪਿਆਰੇ। ਜੋ ਪ੍ਰਾਦੇ ਸੰਦੇਸਾ ਅਰਪਿਆ ਤਾਂ ਸੀਸ ਸੁਥਾਨ ਗੁਰ ਪੈ ਤੰਗ ਪ੍ਰਭੂ ਦੁਖਾਇਆ। ਖਿਰਮਾਏ ਸਗਲਾ ਦੁਖ ਮਿਟਿਆ ਮਨੋ ਚਿੰਦਿਆ ਪਾਇਆ।

ਵਾਧਾਈ, ਹਰ ਲਾਲ ਆਇਆ ਪਿਆਰਾ, ਸਭ ਤਿਖਾ ਬੁਝਾਈ, ਮਿਲਿਆ ਤਾਂ ਲਾਲ ਗੋਪਾਲ ਠਾਕੁਰ, ਸਖੀ ਮੰਗਲ ਗਾਇਆ, ਥਾ ਮੀਤ ਬੰਦਪ ਹਰਖ ਉਪਜਿਆ, ਦੂਤ ਥਾਉ ਗਵਾਇਆ, ਅਨਹਤ ਵਾਜੇ ਵਜੇ ਕਰਮ, ਪ੍ਰਸੰਗ ਸੇਜ ਵਿਸ਼ਾਈ, ਬਿਨਵੰਤ ਨਾਨਕ ਸਹਿਜ ਰਹੇ, ਹਰ ਮਿਲਿਆ ਕੰਸ ਵਧਾਈ।

ਧਰਮਸਾਲਾ ਧਰਮਸਾਲ ਅਪਾਰ ਦਿਆਲ ਠਾਕੁਰ ਸਦਾ ਕੀਰਤਨ ਗਾਵਹਿ ਜੇ ਸਾਧ ਸੰਤ ਇਕੱਤਰ ਹੋਵੇ ਤਾਂ ਤੁਝੇ ਤੇ ਆਵਹਿ ਕਰ ਦਇਆ ਮਇਆ ਦਿਆਲ ਸੁਆਮੀ ਉਹ ਦੀਨ ਕਿਰਪਾਰਾ ਬਿਨਵੰਤ ਨਾਨਕ ਦਰਸ ਪਿਆਸੇ ਮਿਲ ਦਰਸਨ ਸੁਖ ਸਾਰਾ ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ਮੋਹਨ ਤੂੰ ਮਾਨੇ ਏਕ ਜੀ ਅਵਰ ਸਵਰਾਲੀ ਮਾਨੇ ਤਾਂ ਏਕ ਅਲੇਖ ਠਾਕੁਰ ਜਿਨੇ ਸਭ ਕਲਤਾਰੀਆ ਤੁਧ ਬਦਨ ਗੁਰ ਕੈ ਵਸ ਕੀਆ ਆਦਿ ਪੁਰਖ ਬਨਵਾਰੀ।

ਆਪ ਸਭ ਕਲਤਾਰੀਆ ਬਿਨਵੰਤ ਨਾਨਕ ਪੈਜ ਰਾਖੋ ਸਭ ਸੇਵਕ ਸਰਨ ਤੁਮਾਰੀਆ ਮੋਹਨ ਤੋ ਸਤ ਸੰਗਤ ਆਵੇ ਦਰਸ ਤਿਹਾਨਾ ਮੋਹਨ ਜਮ ਨੇੜ ਨ ਆਵੇ ਤੁਦ ਜਪੇ ਨਿਦਾਨਾ ਜਮ ਕਾਲ ਤਿਨ ਕੋ ਲੱਗੇ ਨਾਹੀ ਜੋ ਇਕ ਮਨ ਤਿਆਗ ਹੈ ਮਨ ਬਚਨ ਕਰਮ ਜੇ ਤੁਦ ਅਰਧ ਹੈ ਸੇ ਸਭੇ ਫਲ ਪਾਵ ਹੈ ਮਲ ਮੂਤ ਮੂਲ ਜੇ ਮੁਕਤ ਹੋਤੇ ਸੇ ਦੇਖ ਦਰਸ ਤੁਗਿਆਨਾ ਬਿਨਵੰਤ ਨਾਨਕ ਰਾਜ ਨਿਚਲ ਪੂਰਨ ਪੁਰਖ ਭਗਵਾਨਾ ਮੋਹਨ ਤੂੰ ਸੁਬਲ ਫਲਿਆ ਸਣ ਪਰਿਵਾਰ ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ ਤਾਰਿਆ ਜਹਾਨ ਲਿਆ ਅਭਿਮਾਨ ਜਿਨੀ ਦਰਸਨ ਪਾਇਆ ਜਿਨੀ ਤੁਦ ਨੂੰ ਤਨ ਕਹਿਆ ਤਿੰਨ ਜਮ ਨੇੜ ਨਾ ਆਇਆ ਬੇਅੰਤ ਗੁਣ ਤੇਰੇ ਕਥੇ ਨਾ ਜਾਹੀ ਸਤਿਗੁਰ ਪੁਰਖ ਮੁਰਾਰੇ ਬਿਨਵੰਤ ਨਾਨਕ ਟੇਕ ਰਾਖੀ ਜਿਤ ਲਗਤ ਰਿਆ ਸੰਸਾਰੇ ਗੌੜੀ ਮੁਹੱਲਾ ਪੰਜਵਾਂ ਸਲੋਕ ਪਤਤ ਅਸੰਖ ਪੁਨੀਤ ਕਰ ਪੁਨੇ ਪੁਨੇ ਬਲਿਹਾਰ ਨਾਨਕ ਰਾਮ ਨਾਮ ਜਪ ਪਾਪ ਕੋ ਤਿਨ ਕਿਲਬਖ ਦਾਨਹਾਰ ਸ਼ੰਤ ਜਪ ਮਨਾ ਤੂੰ ਰਾਮ ਨਾਰਾਇਣ ਗੋਵਿੰਦਾ ਹਰ ਮਾਧੋ ਧਿਆਏ ਮਨਾ ਮੁਰਾਰ ਮੁਕੰਦੇ ਕੱਟੀਏ ਕਾਲ ਦੁਖ ਫਾਧੋ ਦੁਖ ਹਰਣ ਦੀਨ ਸਰਨ ਸ੍ਰੀ ਤਰ ਚਰਨ ਕਮ ਅਰਾਧੀਏ ਜਾਂ ਪੰਥ ਬਿਖੜਾ ਅਗਨ ਸਾਗਰ ਨਿਮਖ ਸਿਮਰਤ ਸਾਧੀਏ ਕਰ ਮਲੇ ਦਹਿਤਾ

ਗੋ ਦਯਾਲ ਮਨੋਹਰ ਭਗਤ ਵਛਲ ਬਿਰਦਾਇਆ। ਭਗਤ ਵਛਲ ਪੁਰਖ ਪੂਰਨ ਮਨੇ ਚਿੰਦਿਆ ਪਾਈਐ। ਤਮ ਅੰਧ ਕੂਪ ਤੇ ਉਧਾਰੇ ਨਾਮ ਮਨ ਵਸਾਈਐ। ਸੁਰ ਸਿੱਧ ਗਣ ਗੰਧਰਵ ਮੁਨ ਜਨ ਗੁਣ ਅਨਗ ਭਗਤੀ ਗਾਇਆ। ਬਿਨਵੰਤ ਨਾਨਕ ਕਰੋ ਕਿਰਪਾ ਪਾਰ ਬ੍ਰਹਮ ਹਰ ਰਾਇਆ। ਚੇਤ ਮਨਾ ਪਾਰ ਬ੍ਰਹਮ ਪਰਮੇਸ਼ਰ ਸਰਬ ਕਲਾ ਜਨਤਾਰੀ। ਕਰਣਾਮਯ ਸਮਰੱਥ ਸੁਆਮੀ ਘਟ ਘਟ ਪ੍ਰਾਣ ਅਧਾਰੀ। ਪ੍ਰਾਣ ਮਨ ਤਨ ਜੀ ਦਾਤਾ ਬੇਅੰਤ ਅਗਮ ਅਪਾਰੋ। ਸਰਨ ਜੋਗ ਸਮਰੱਥ ਮੋਹਨ ਸਰਬ ਦੁਖ ਬੇਦਾਰੋ। ਰੋਗ ਸੋਗ ਸਭ ਦੁਖ ਬਿਨਸਹਿ ਜਗਤ ਨਾਮ ਮੁਰਾਰੀ। ਬਿਨਵੰਤ ਨਾਨਕ ਕਰੋ ਕਿਰਪਾ ਸਮਰੱਥ ਸਭ ਕਲਤਾਰੀ। ਗੁਣ ਗਾਓ ਮਨਾ ਅਚੁੱਤ ਅਵਿਨਾਸੀ ਸਭ ਤੇ ਊਚ ਦਯਾਲਾ। ਬੇਸਮ ਪਰਦੇਵਨ ਕਉ ਏਕੈ ਸਰਬ ਕਰੇ ਪ੍ਰਤਪਾਲਾ। ਪ੍ਰਤਪਾਲ ਮਹਾ ਦਯਾਲ ਦਾਨਾ ਦਯਾ ਧਾਰੇ ਸਭ ਕਿਸੈ। ਕਾਲ ਕੰਟਕ ਲੋਭ ਮੋਹ ਨਾਸੈ ਜੀ ਜਾ ਕੇ ਪ੍ਰਭਸੈ। ਤੋ ਪ੍ਰਸੰਨ ਦੇਵਾ ਸਬਲ ਸੇਵਾ ਪਈ ਪੂਰਨ ਕਾਲਾ। ਬਿਨਵੰਤ ਨਾਨਕ ਕਿਸ਼ ਪੁੰਨੀ ਜਗਤ ਦੀਨ ਦਯਾਲਾ। ਗੌੜੀ ਮਹੱਲਾ ਪੰਜਵਾਂ ਸੁਣ ਸਹੀਏ ਮਿਲ ਉਦਮ ਕਰੇਗਾ। ਮਨਾਏ ਲੈ ਹਰ ਕੰਤ ਮਾਨ ਚਾਕਰ ਭਗਤ ਠਗੋਰੀ। ਮੋਹ ਹੈ ਸਾਧੂ ਮੰਤ ਸਖੀ ਵਸਿਆਇਆ ਫਿਰ ਛੋੜ ਨ ਜਾਈ। ਹੇ ਰੀਤ ਭਲੀ ਭਗਵੰਤ ਨਾਨਕ ਜਰਾ ਮਰਨ ਭਏ ਨਰਕ ਨਿਵਾਰ। ਉਨੀਤ ਕਰੇਥ ਜੰਤ ਸੁਣ ਸਖੀਏ ਇਹ ਭਰੀ ਬੇਨੰਤੀ। ਇਹੋ ਮਤਾਂਤ ਪਕਾਈਏ ਸਹਿ ਸੁਭਾਏ ਉਪਾਧ ਰਹਿਤ ਹੋਏ। ਗੀਤ ਗੋਬਿੰਦ ਗਾਈਏ ਕਲ ਕਲੇਸ਼ ਮਿੱਟੇ ਭ੍ਰਮ ਨਸ। ਮਨ ਚਿੰਦਿਆ ਫਲ ਪਾਈਏ ਪਾਰ ਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਧਿਆਈਏ। ਸਖੀ ਇਸ਼ ਕਰੀ ਨਿਤ ਸੁਖ ਮਨਾਈ। ਪ੍ਰਮੇਰੀ ਆਸ ਪੁਜਾਏ ਚਰਨ ਪਿਆਸੀ ਦਰਸ ਬੈਰਾਗਨ। ਪੇਖੋ ਥਾਨ ਸਬਾਏ ਖੋਜ ਲਉ ਹਰ ਸੰਤ ਜਨਾ ਸੰਗ। ਸਮ੍ਰਿਥ ਪੁਰਖ ਮਿਲਾਏ ਨਾਨਕ ਤਿਨ ਮਿਲਿਆ ਸੁਰਜਨ ਸੁਖਦਾਤਾ। ਸੇਵੜ ਭਾਗੀ ਮਾਏ ਸਖੀ ਨਾਲ ਵਸਾਂ ਆਪਣੇ ਨਾ ਪਿਆਰੇ। ਮੇਰਾ ਮਰ ਤਨ ਹਰ ਸੰਘਿਲਿਆ ਸੁਣ ਸਵੀਏ ਮੇਰੀ ਨੀਂਦ ਭਲੀ। ਮੈਂ ਆਪਣੜਾ ਪਿਰ ਮਿਲਿਆ ਪ੍ਰਮ ਖੋਇਓ ਸਾਂਤ ਸਹਿ ਸੁਆਮੀ। ਪ੍ਰਗਸ ਪਇਆ ਕੌਲ ਖਿਲਿਆ ਵਰ ਪਾਇਆ ਪ੍ਰਭ ਅੰਤਰਜਾਮੀ। ਨਾਨਕ ਸੁਹਾਗ ਨਾ ਟਲਿਆ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਗੌੜੀ ਬਾਮਨ ਅਖਰੀ ਮਹੱਲਾ ਪੰਜਵਾਂ ਸਲੋਕ। ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ। ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਧਪ ਸਹੋਦਰਾ। ਗੁਰਦੇਵ ਦਾਤਾ ਹਰ ਨਾਮ ਉਪਦੇਸੈ ਗੁਰਦੇਵ ਮੰਤ ਨਰੋਧਰਾ। ਗੁਰਦੇਵ ਸਾਂਤ ਸਦਬੁੱਧ ਮੂਰਤ ਗੁਰਦੇਵ ਪਾਰਸ ਪਰਸ ਪਰਾ। ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ। ਗੁਰਦੇਵ ਕਰਤਾ ਸਾ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ। ਗੁਰਦੇਵ ਆਦ ਜੁਗਾਦ ਜੋ ਜੁਗ ਗੁਰਦੇਵ ਮੰਤ ਹਰ ਜਪ ਉਧਰਾ। ਗੁਰਦੇਵ ਸੰਗਤ ਪ੍ਰਾਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗਤਰਾ। ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰਨਮ।

ਵਿਆਪਹਿ ਤਾਹੂ ਜੋ ਏਕ ਸ਼ਾਡ ਅਨ ਕਤਹਿ ਨਾ ਜਾਹੂ ਜਾ ਕੇ ਹੀਏ ਦਿਓ ਪ੍ਰਭ ਨਾਮ ਨਾਨਕ ਸਾਧ ਪੂਰਨ ਭਗਵਾਨ ਸਲੋਕ ਅਨਕ ਪੇਖ ਅਰ ਗਿਆਨ ਧਿਆਨ ਮਰਹੜ ਮਿਲਿਓ ਨਾ ਕੋ।

ਸ਼ਾਸਤਰ ਕਰ ਪਾਤੋ ਗਿਆਨੀ ਸੋਏ ਜਾਕੇ ਗਿਰੜ ਸੋਉ ਕਹਿਤ ਸੁਨਤ ਕਸ ਜੋਗ ਨਾ ਹੋਉ ਗਿਆਨੀ ਰਹਿਤ ਆਗਿਆ ਗਿਰੜ ਜਾਕੇ ਹੁਸਨ ਸੀਤ ਸੰਸਰ ਸਵਤਾ ਕੇ ਗਿਆਨੀ ਤਤ ਗੁਰਮੁਖ ਵਿਚਾਰੀ ਨਾਨਕ ਜਾਕੋ ਕਿਰਪਾ ਥਾਰੀ ਸਲੋਕ

ਜਨਮਤ ਮੋਹਿਓ ਮੋਹਨੀ ਮਾਇਆ, ਗਰਭ ਕੁੰਟ ਮੈਂ ਉਰ ਤਬ ਕਰਤੇ, ਸਾਸ ਸਾਸ ਸਿਮਰਤ ਪ੍ਰਵ ਰਹਿਤੇ, ਉਰਜ ਪਰੇ ਸੋ ਛੋੜ ਛਿਡਾਨਾ, ਦੇਵਨ ਹਾਰ ਮਨੇ ਬਿਸਰਾਨਾ, ਧਾਰੋ ਕਿਰਪਾ ਜਿਸੇ ਗੁਸਾਈ, ਇਤ ਉਤ ਨਾਨਕ ਇਸ ਬਿਸਰੋ ਨਾਹੀ, ਸਲੋਕ ਆਵਤ ਹੁਕਮ ਬਿਨਾਸ ਹੁਕਮ, ਆਗਿਆ ਪਿਨ ਨਾ ਕੋਏ, ਆਮਨ ਜਾਣਾ ਤੇ ਮਿਟੇ, ਨਾਨਕ ਜੇ ਮਨ ਸੋਏ। ਪੌੜੀ ਏਉ ਜੀ ਬਹੁਤ ਗਰਭ ਵਾਸੇ, ਮੋਹ ਮਗਨ ਮੀੜ ਜੋਨ ਫਾਸੇ, ਇਨ ਮਾਇਆ ਤ੍ਰੈਗੁਣ ਬਸ ਕੀਨੇ, ਆਪਨ ਮੋਹ ਘਟੇ ਖੜ ਦੀਨੇ, ਏ ਸਾਜਨ ਕਛ ਕਹੋ ਉਪਾਇਆ, ਜਾ ਤੇ ਤਰੋ ਬਿਖਮ ਏ ਮਾਇਆ, ਕਰ ਕਿਰਪਾ ਸਤ ਸੰਗ ਮਿਲਾਏ, ਨਾਨਕ ਤਾਕੇ ਨਿਟ ਨਾ ਮਾਏ। ਸਲੋਕ ਕਿਰਤ ਕਮਾਮਨ ਸੋਭ ਅਸੋਭ, ਇਨੇ ਤਿਨ ਪ੍ਰਵੇ ਆਪ।

ਹੋਗੇ ਨੈ ਬੁਝੇ ਹੋ ਪ੍ਰਭ ਸਦਗੁਰ ਸੰਗ ਲੇਖੇ ਗਣਤ ਨਾ ਛੁਟੀਐ ਕਾਚੀ ਪੀਤ ਨਾ ਸੁਧ ਜਿਸੇ ਬੁਝਾਏ ਨਾਨਕਾ ਇਹ ਗੁਰਮੁਖ ਨਿਰਮਲ ਬੁੱਧ।

ਪਾਕ ਅਪਰਸ ਉਦਿਆਨੀ ਰਾਮ ਨਾਮ ਸੰਗ ਮਾਨੀ ਹੇਤਾ ਜੋ ਕਿਛ ਕੀਨੋ ਸੋ ਅਨੇਤਾ ਹੋਆ ਤੇ ਉਤਮ ਗਨੋ ਚੰਡਾਲਾ ਨਾਨਕ ਜੇ ਮਨ ਬਸੇ ਗੋਪਾਲਾ ਸਲੋਕ ਕੁੰਟ ਚਾਰ ਬਹਿਸ ਪ੍ਰਮੇ ਕਰਮ ਕਿਰਤ ਕੀ ਰੇਖ ਸੁਖ ਦੁਖ ਮੁਕਤ ਜੋਨ ਨਾਨਕ ਲਿਖਿਓ ਲੇਖ ਪਵੜੀ ਤੱਕਾ ਕਾਰਨ ਕਰਤਾ ਸੋ ਲਿਖਿਓ ਲੇਖ ਨਾ ਮੇੜਤ ਕੋ ਨਹੀਂ ਹੋਦ ਕਹਿ ਦੋ ਬਾਰਾ ਕਰਨੇ ਹਾਰ ਨਾ ਭੂਲਨ ਹਾਰਾ ਕਾਹੂ ਪੰਥ ਦਿਖਾਰੇ ਆਪੇ ਕਾਹੂ ਉਦਿਆਨ ਪ੍ਰੰਥ ਪਛਤਾਪੇ ਆਪਨ ਖੇਲ ਆਪ ਹੀ ਕੀਨੋ ਜੋ ਜੋ ਦੀਨੋ ਤੋ ਨਾਨਕ ਲੀਨੋ ਸਲੋਕ ਖਾਤ ਖਰਚਤ ਬਿਰਛਤ ਰਹੇ ਟੂਟ ਨਾ ਜਾਏ ਭੰਡਾਰ ਹਰ ਹਰ ਜਪਤ ਅਨੇਕ ਜਨ ਨਾਨਕ ਨਾਏ ਸੁਮਾਰ ਪੌੜੀ ਖੱਖਾ ਖੂਹ ਨਾ ਕਛ ਨਹੀਂ ਤੇ ਸਮਰਥ ਕੈ ਪਾਹੇ ਜੋ ਦੇਣਾ ਸੋ ਦੇ ਰਹੋ ਭਾਵੇ ਤੈ ਤੇ ਜਾਗੇ ਖਰਚ ਖਜਾਨਾ ਨਾਮ ਧਨ ਇਹ ਭਗਤਨ ਕੀ ਰਾਸ ਹਿਮਾ ਗਰੀਬੀ ਅੰਧ ਸਹਿਜ ਜਪਤ ਰਹਿ ਗੁਣਤਾਸ ਖੇਲੇ ਬਿਗਸੇ ਅੰਧ ਸਿਓ ਜਕ ਹੋਦ ਕਿਰਪਾਲ ਸਦੀਵ ਗੁਨੀਵ ਸੁਹਾਵਨੇ ਰਾਮ ਨਾਮ ਗ੍ਰਹਿ ਮਾਲ ਖੇਦ ਨਾ ਦੁਖ ਨਾ ਡਾਨ ਤੇ ਜਾਕੋ ਨਦਰ ਕਰੀ ਨਾਨਕ ਜੋ ਪ੍ਰਾਪਾਣਿਆ ਪੂਰੀ ਤਿਨਾ ਪਰੀ ਸਲੋਕ ਗਨ ਮਿਨ ਦੇਖੋ ਮਨੇ ਮਾਹੇ ਸਰਪਰ ਚਲਨੋ ਲੋਗ ਆਸ ਅਨਿਤ ਗੁਰਮੁਖ ਮਿਟੇ

ਕਰੇ ਸਗਲੀ ਗਈ ਮੂੜ ਤਾਂ ਲਪਟਾਵੇ ਗੁਰ ਪ੍ਰਸਾਦ ਸਿਮਰਤ ਰਹੇ ਜਾਹੂ ਮਸਤਕ ਭਾਗ ਨਾਨਕ ਆਏ ਸਬਲ ਤੇ ਜਾ ਕੋ ਪ੍ਰੇ ਸੁਹਾਗ ਸਲੋਕ ਭੁੱਖੇ ਸ਼ਸਤਰ ਬੇਦ ਸਭ ਆਨ ਨਾ ਕਸਤੋ ਕੋਏ ਆ ਜੁਗਾਦੀ ਹੁਣ ਹੋਵਤ ਨਾਨਕ ਏਕੈ ਸੋਏ ਪੌੜੀ ਕੱਗਾ ਘਾਲੋ ਮਨੇ ਇਹ ਬਿਨ ਘਰ ਦੂਸਰ ਨਾਗੇ ਨਹਿ ਹੋਵਾ ਨਹਿ ਹੋਵਨਾ ਜਦ ਕਤ ਹੋਈ ਸੁਮਾਗੇ ਭੂਲੇ ਤੋ ਮਨ ਜੋ ਆਵੇ ਸਰਨਾ ਨਾਮ ਤਤ ਕਰਮੈ ਪੁਨੇ ਚਰਨਾ ਕਾਲ ਕਾਲ ਅਨਕ ਪਛਤਾਵੇ ਬਿਨ ਘਰ ਭਗਤ ਕਹਾਂ ਸਿਧ ਪਾਵੇ ਕੋਲ ਮਹਾਰਸ ਅੰਮ੍ਰਿਤ ਤੇ ਪੀਆ ਨਾਨਕ ਹਰ ਗੁਰਜਾ।

ਸੋ ਜੀਵਤ ਜੇ ਜੀਵਤ ਜਪਿਆ ਪ੍ਰਗਟ ਪਏ ਨਾਨਕ ਨੇ ਛਪਿਆ ਸਲੋਕ ਚਿਤ ਚਿਤਬੋ ਚਰਨਾਰਵਿੰਦ ਬੂੰਦ ਕਮਲ ਬਿਗਸਾਂਤ ਪ੍ਰਗਟ ਪਏ ਆਪੇ ਗੋਬਿੰਦ ਨਾਨਕ ਸੰਤ ਮਤਾਂਤ ਪੌੜੀ ਚੱਚਾ ਚਰਨ ਕਮਲ ਗੁਰ ਲਾਗਾ ਤਨ ਤਨ ਓਆ ਦਿਨ ਸੰਜੋਗ ਸੁਭਾਗਾ ਚਾਰ ਕੁੰਟ ਦਹਿਸ ਪ੍ਰਮ ਆਯੋ ਭਈ ਕਿਰਪਾ ਤਵ ਦਰਸ਼ਨ ਪਾਯੋ ਚਾਰ ਵਿਚਾਰ ਬਿਨਸੋ ਸਬਦੂਆ ਸਾਧ ਸੰਗ ਮਨ ਨਿਰਮਲ ਹੂਆ ਚਿੰਤ ਸਾਰੀ ਏਕ ਦ੍ਰਿਟੇਤਾ ਨਾਨਕ ਗਿਆਨ ਅੰਜਨ ਜੇ ਨੇਤਰਾ ਸਲੋਕ ਛਾਤੀ ਸੀਤਲ ਮਨ ਸੁਖੀ ਸੰਤ ਗੋਬਿੰਦ ਗੁਣ ਗਾਏ ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਿਸਾਏ ਪੌੜੀ ਛੱਛਾ ਸ਼ੋਰੇ ਦਾ ਤੁਮਾਰੇ ਦਾ ਦਸਨ ਕੇ ਪਾਣੀ ਹਾਰੇ ਛੱਛਾ ਛਾਰ ਹੋਤ ਤੇਰੇ ਸੰਤਾ ਆਪਣੀ ਕਿਰਪਾ ਕਰੋ ਭਗਵੰਤਾ ਛਾੜ ਸਿਆਨ ਪਵੋ ਚਿਤਰਾਈ ਸੰਤਨ ਕੀ ਮਨ ਟੇਕ ਟਕਾਈ ਚਾਰ ਕੀ ਪੁੱਤਰੀ ਪਰਮ ਗਦ ਪਾਈ ਨਾਨਕ ਜਾਕੋ ਸੰਤ ਸਹਾਈ ਸਲੋਕ ਜੋਰ ਜੁਲਮ ਫੂਲੇ ਤਨੋ ਕਾਚੀ ਦੇਹ ਵਿਕਾਰ ਅੰਗ ਬੁੱਧ ਬੰਧਨ ਪਰੇ ਨਾਨਕ ਨਾਮ ਛੁਟਾਰ ਪੌੜੀ ਜੱਜਾ ਜਾਣੈ ਹਉ ਕਛ ਹੂਆ ਬਾਧਿਓ ਜੋ ਨਲਨੀ ਪ੍ਰਮਸੂਆ ਜੋ ਜਾਣੈ ਹਉ ਭਗਤ ਗਿਆਨੀ ਆਗੇ ਠਾਕੁਰੋ ਤਿਲਨੀ ਮਾਨੀ ਜੋ ਜਾਣੈ ਮੈਂ ਕਥਨੀ ਕਰਤਾ ਵਿਆਪਾਰੀ ਬੁਝਦਾ ਜੋ ਫਿਰਤਾ ਸਾਧ ਸੰਗ ਜੇ ਹੋਮੇ ਮਾਰੀ ਨਾਨਕ ਤਾਕੋ ਮਿਲੇ ਮੁਰਾਰੀ ਸਲੋਕ ਝਾਲਾਂਗੇ ਉਠ ਨਾਮ ਜਪ ਨਿਸਬਸਰ ਆਰਾਧ ਤਾਰਾ ਤੁਜੇ ਨਾ ਵਿਆਪਈ ਨਾਨਕ ਮਿਟੇ ਉਪਾਧ ਪੌੜੀ ਝੱਜਾ ਝੂਰ ਮਿਟੇ ਤੁਮਾਰੋ ਰਾਮ ਨਾਮ ਸਿਉ ਕਰ ਬਿਓਹਾਰੋ ਝੂਰਤ ਝੂਰਤ ਸਾਕਤ ਮੂਆ ਜਾ ਕਿਰੇ ਹੋਦ ਪਾਓ ਬੀਆ ਚਰੇ ਕਸੰਬਲ ਪਾਪ ਤੇਰੇ ਮਨੁਆ ਅੰਮ੍ਰਿਤ ਕਥਾ ਸੰਤ ਸੰਗ ਸੁਣੁਆ ਚਰੇ ਕਾਮ ਕ੍ਰੋਧ ਦੁਸ਼ਟਾਈ ਨਾਨਕ ਜਾਕੋ ਕਿਰਪਾ ਗੁਸਾਈ ਸਲੋਕ ਯਤਨ ਕਰੋ ਤੁਮ ਅਨਕ ਬਿਧ ਰਹਿਣ ਨਾ ਪਾਵੋ ਮੀਤ ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪ੍ਰੀਤ ਪਵੜੀ ਨਿਆ ਨਿਆਣੋ ਦ੍ਰਿੜ ਸਹੀ ਬਿਨਸ ਜਾਤ ਇਹ ਹੇਤ ਗਣਤੀ ਗਣੋ ਨਾ ਗਣ ਸਕੋ ਊੜ ਸਿਧਾਰੇ ਕੇਤ ਯੋ ਪੇਖੋ ਤੋ ਬਿਨਸ ਤੋ ਕਾਸਿਓ ਕਰੀਏ ਸੰਗ ਯਾਣੋ ਅਭ ਸਹੀ ਚਿਤ ਝੂਠੋ ਮਾਇਆ ਰੰਗ ਯਾਣਤ ਸੋਏ ਸੰਤ ਸੋਏ ਭ੍ਰਮ ਤੇ ਕੀ ਚਿਤ ਭਿੰਨ ਅੰਧਕੂਪ ਤੇ ਕਢੋ ਜੇ ਹੋਵੋ ਸੋ ਪ੍ਰਸੰਨ ਯਾ ਕੇ ਹਾਥ ਸਮਰਤ ਕਾਰਨ ਕਰਨੇ ਜੋਗ ਨਾਨਕ ਤੇ ਉਸਤਤ ਕਰੋ ਯਾਉ ਕੀਓ ਸੰਯੋਗ ਸਲੋਕ ਟੁੱਟੇ ਬੰਧਨ ਜਨਮ ਮਰਨ ਸਾਹ ਸੇ ਸੁਖ ਪਾਏ ਨਾਨਕ ਮਹੋ ਨਾ ਬੀਸਰੇ

ਸਾਧੂ ਸੰਗਤ ਤਉ ਬਸੈ ਜੋ ਆਪਨ ਹੋਏ ਦਿਆਲ ਟੋਹੇ ਟਾਹੇ ਬਹੁ ਪਾਵਨ ਬਿਨਾਵੇ ਸੁਖ ਨਾਹੇ ਤਲੇ ਜਾਮ ਕੇ ਦੂਤ ਤਿਹੇ ਜੋ ਸਾਧੂ ਸੰਗ ਸਮਾਹੇ ਬਾਰ ਬਾਰ ਜਾਓ ਸੰਤ ਸਦਕੇ ਨਾਨਕ ਪਾਪ ਬਿਨਾਸੇ ਕਦ ਕੇ ਸਲੋਕ ਠਾਕਨ ਹੋ ਤੀਤਨ ਹੋ ਦਰ ਜੇ ਹੋਵੋ ਸੋ ਪ੍ਰਸੰਨ ਜੋ ਜਨ ਪ੍ਰਮ ਆਪਣੇ ਕਰੇ ਨਾਨਕ ਤੇ ਤਨ ਤਨ ਪੌੜੀ ਠੱਠਾ ਮਨੁਆ ਠਾ ਹੈ ਨਾਹੀ ਜੋ ਸਗਲ ਚਾ ਕੇ ਲਵਟਾਹੀ ਠਹਿਕ ਠਹਿਕ ਮਾਇਆ ਸੰਗ ਮੂਏ ਹੋਆ ਕੇ ਕੁਸਲ ਨਕਤ ਹੋ ਹੂਏ ਠਾਣ ਪਰੀ ਸੰਤੇ ਸੰਗ ਬਸਿਆ ਅੰਮ੍ਰਿਤ ਨਾਮ ਤਾਂ ਜੀ ਰਸਿਆ ਠਾਕੁਰ ਆਪਣੇ ਜੋ ਜਨ ਪਾਇਆ ਨਾਨਕ ਓਆ ਕਾ ਮਨ ਸੀਤ ਲਾਇਆ ਸਲੋਕ ਡੰਡੌਤ ਬੰਧਨ ਅਣਕਬਾਰ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਪੌੜੀ ਡੱਡਾ ਡੇਰਾ ਇਹੋ ਨਹੀਂ ਜੈ ਡੇਰਾ ਤੈ ਜਾਨ ਓਆ ਡੇਰਾ ਕਾ ਸੰਜਮੋ ਗੁਰ ਕੈ ਸਬਦ ਪਛਾਣ ਇਹ ਡੇਰਾ ਕਹੋ ਸ਼ਰਮ ਕਰ ਖਾਲੇ ਤਾ ਕਾ ਤਸੂ ਨਹੀਂ ਸੰਗ ਚਾਲੇ ਓਆ ਡੇਰਾ ਕੀ ਸੋ ਮਿਤ ਜਾਨੇ ਜਾ ਕਹੋ ਦਿਸ਼ਟ ਪੂਰਨ ਭਗਵਾਨ ਡੇਰਾ।

ਕੋਏ ਹੋਮੇ ਅਣਸੋ ਲਰ ਮਰੇ ਤੋ ਸੋਭਾ ਦੂ ਹੋਏ ਮਣੀ ਮਿਟਾਏ ਜੀਵਤ ਮਰੇ ਹੁਰ ਪੂਰੇ ਉਪਦੇਸ਼ ਮਨੁਆ ਜੀਤੇ ਹਰ ਮਿਲੇ ਤੇ ਸੂਰਤਨ ਵੇਸ ਨਾ ਕੋ ਜਾਣੇ ਆਪਣੋ ਇਕ ਟੇਕ ਆਧਾਰ ਰਹਿਣ ਦਿਨਸ ਸਿਮਰਤ ਰਹੇ ਤੋਪਰਾ ਪੁਰਖੇ ਪਾਰ ਰੇਣ ਸਗਲ ਇਆ ਮਨ ਕਰੇ ਏਉ ਕਰਮ ਕਮਾਏ ਹੁਕਮੇ ਬੂਝੇ ਸਦਾ ਸੁਖ ਨਾਨਕ ਲਿਖਿਆ ਪਾਏ ਸਲੋਕ ਤਾਨ ਮ ਤਾਨ ਅਰਪੋ ਤਿਸੈ ਪ੍ਰਭੂ ਮਿਲਾਵੇ ਮੋਖ ਨਾਨਕ ਪ੍ਰੰਪੋ ਕਾਟੀਏ ਚੁਕੇ ਜਮਕੀ ਜੋ ਪੌੜੀ ਤੱਤਾ ਤੈਸੋ ਪ੍ਰੀਤ ਕਰ ਗੁਣਿਤ ਗੋਬਿੰਦ ਰਾਏ ਹਲ ਪਾਵੇ ਮਨ ਬਾਜਤੇ ਤਪਤ ਤੁਹਾਰੀ ਜਾਏ ਤ੍ਰਾਸ ਮਿੱਟੇ ਜਮ ਪੰਥ ਕੀ ਜਾਸ ਬਸੇ ਮਨ ਨਾਓ ਗਦ ਪਾਵੇ ਮਤ ਹੋਏ ਪ੍ਰਗਾਸ ਮੈਲਨੀ ਪਾਵੇ ਠਾਓ ਤਾਊ ਸੰਗ ਨਾ ਤਨ ਚੱਲੇ ਗ੍ਰਹਿ ਜੋ ਬੰਨਹਿ ਰਾਜ ਸੰਤ ਸੰਗ ਸਿਮਰਤ ਰਹੋ ਹੈ ਤੁਹਾਰੇ ਕਾਜ ਤਾਤਾ ਕਸ਼ੂ ਨਾ ਹੋਈ ਹੈ ਜੋ ਤਪ ਨਿਵਾਰੇ ਆਪ ਪ੍ਰਤਪਾਲੇ ਨਾਨਕ ਹਮੈ ਆਪੇ ਮਾਈ ਬਾਪ ਸਲੋਕ ਥਾਕੇ ਬਹੁਵਿਧ ਕਾਲ ਤੇ ਤ੍ਰਿਪਤਨਾ ਤਿਸਨਾ ਲਾਥ ਸੰਚ ਸੰਚ ਸਾਖਤ ਮੂਏ ਨਾਨਕ ਮਾਇਆ ਨਾ ਸਾਥ ਪੌੜੀ ਥੱਥਾ ਥਿਰ ਕੋਊ ਨਹੀਂ ਕਾਏ ਪਸਾਰੋ ਪਾਵ ਅਣਕ ਬੰਚ ਬਲਛਲ ਕਰੋ ਮਾਇਆ ਏ ਕਿਉ ਪਾਵ ਥੈਲੀ ਸੰਚੋ ਸ਼ਰਮ ਕਰੋ ਥਾ ਕੇ ਪਰੋ ਗਾਵਾਰ ਮਨ ਕੇ ਕਾਮਨ ਆਵਈ ਅੰਤੇ ਅਵਸਰ ਵਾਰ ਸਿਤ ਪਾਵੋ ਗੋਬਿੰਦ ਭਜੋ ਸੰਤੇ ਕੀ ਸਿਕਲੇ ਹੋ ਪ੍ਰੀਤ ਕਰੋ ਸ ਏਕ ਸਿਉ ਇਹ ਸੱਚਾ ਅਸਨੇ ਹੋ ਕਾਰਨ ਕਰਨ ਕਰਾਮਨੋ ਸਾਬਿਦ ਇਕ ਹਾਥ ਜਿਤ ਜਿਤ ਲਾਭੋ ਤਿਤ ਤਿਤ ਲੱਗੇ ਨਾਨਕ ਜੰਤ ਅਨਾਥ ਸਲੋਕ ਦਸ ਏਕ ਨਿਹਾਰਿਆ ਸਭ ਕਾ ਦੇ ਮਨਹਾਰ ਸਾਸ ਸਾਸ ਸਿਮਰਤ ਰਹਿ ਨਾਨਕ ਦਰਸ ਆਧਾਰ।

ਹਰ ਹਰ ਨਾਮ ਸ਼ਰਮਨ ਜੇ ਸੁਨਿਆ ਗੁਰਮੁਖ ਜੇ ਕਟ ਰਹੇ ਸਮਾਈ ਨਾਨਕ ਤੇ ਜਨਮਿਲੀ ਵਡਾਈ ਸਲੋਕ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਹੁਰ ਪੂਰੇ ਉਪਦੇਸਿਆ ਨਰਕ ਨਾਏ ਸਾ ਸੰਗ ਪੌੜੀ ਨੰਨਾ ਨਰਕ ਪਰੇ ਤੇ ਨਾਹੀ ਜਾਤੇ ਮਨ ਤਨ ਨਾਮ ਸਾਹੀ ਨਾਮ ਨਿਧਾਨ ਗੁਰਮੁਖ ਜੋ ਜਪਤੇ ਬਿਖ ਮਾਇਆ ਮੈ ਨਾ ਓਏ ਖਪਤੇ ਨੰਨਾ ਕਾਰ ਨਾ ਹੋਤਾ ਤਾ ਕਹੋ ਨਾ ਮੰਤਰ ਗੁਰ ਦੀਨੋ ਜਾ ਕਹੋ ਨਿਧ ਨਿਧਾਨ ਹਰ ਅੰਮ੍ਰਿਤ ਪੂਰੇ ਤੇ ਬਾਜੇ ਨਾਨਕ ਅਣਖ ਤੂਰੇ ਸਰੂਪ ਪਤਰਾ ਕੀ ਗੁਰ ਪਾਰ ਬ੍ਰਹਮ ਤਜ

ਅੱਫਾ ਫਿਰਤ ਫਿਰਤ ਤੂੰ ਆਇਆ, ਦੁਰਤ ਲੱਭ ਦੇ ਕਲ ਜੁਗ ਮੈਂ ਪਾਇਆ। ਫਿਰ ਆ ਉਸ ਚਰੇ ਨਾ ਹਾਥਾ, ਨਾਮ ਜਪੋ ਤੋ ਕਟੀਏ ਫਸ, ਫਿਰ ਆਮਨ ਜਾਂ ਨਾ ਹੋਈ। ਇੱਕ ਏਕ ਜਪੋ ਜਸੋਈ, ਕਰੋ ਕਿਰਪਾ ਪ੍ਰਭ ਕਰਨੇ ਹਾਰ, ਮੇਲ ਹੋ ਨਾਨਕ ਬੇਚਾਰੇ ਸਲੋਕ, ਬਿਨੋ ਸੁਨੋ ਤੁਮ ਪਾਰ ਬ੍ਰਹਮ, ਦੀਨ ਦਿਆਲ ਗੋਪਾਲ, ਸੁਖ ਸੰਪੇ ਭੋਗ ਰਸ, ਨਾਨਕ ਸਾਧਰਵਾਲ ਪੌੜੀ। ਬੱਬਾ ਬ੍ਰਹਮ ਜਾਨ ਤੇ ਬ੍ਰਹਮਾ, ਵੈਸਨੂ ਤੇ ਗੁਰਮੁਖ ਸੁਚ ਧਰਮਾ, ਵੀਰਾ ਆਪਣ ਬੁਰਾ ਮਿਟਾਵੇ, ਤਾਹੂ ਬੁਰਾ ਨਿਟ ਨਹੀਂ ਆਵੇ। ਸਾਧੂ ਆਪਣ ਹੋ ਹੋ ਬੰਦਾ, ਦੋਸ ਦੇਤ ਆਗੇ ਕੋ ਅੰਧਾ, ਬਾਤ ਚੀਤ ਸਭ ਰਹੀ ਸਿਆਣ, ਜਿਸੇ ਜਨਾਵੋ ਤੋ ਜਾਣੇ ਨਾਨਕ ਸਲੋਕ, ਭਏ ਪੰਜਨ ਅਗ ਦੁਖ ਨਾਸ, ਮਨੇ ਅਰਾਧ ਹਰੇ, ਸੰਤ ਸਿੰਘ ਦੇ ਰਿਦ ਬਸਿਓ, ਨਾਂਗ ਤੇ ਨਾ ਪਰਮੇ ਪੌੜੀ। ਬੱਬਾ ਪਰਮ ਮਿਟਾਵੋ ਆਪਣਾ, ਇਹ ਸੰਸਾਰ ਸਗਲ ਹੈ ਸੁਪਨਾ, ਭਰਮੇ ਸੁਰਨਰ ਦੇਵੀ ਦੇਵਾ, ਭਰਮੇ ਸਿੱਧ ਸਾਧਕ ਬ੍ਰਹਮੇਵਾ, ਭਰਮ ਪਰਮ ਮਾਨ ਖੁਡੇਤਾਏ, ਦੁੱਤਰ ਮਹਾ ਦਿਖਮ ਏ ਮਾਏ, ਗੁਰਮੁਖ ਭਰਮ ਪੈ ਮੋਹ ਮਿਟਾਇਆ, ਨਾਂਗ ਤੇ ਪਰਮ ਸੁਖ ਪਾਇਆ ਸਲੋਕ, ਮਾਇਆ ਡੋਲੇ ਬਹੁ ਵਿਧੀ, ਮਨ ਲਪਟਿਓ ਤੇ ਸੰਗ, ਮੰਗਣ ਤੇਜੇ ਤੁਮ ਰੱਖੋ, ਤੋ ਨਾਨਕ ਨਾਮੇ ਰੰਗ ਪੌੜੀ। ਮੰਮਾ ਮੰਗਣ ਹਾਰ ਏ ਆਨਾ, ਦੇਨ ਹਾਰ ਦੇ ਰਿਹੋ ਸੁਜਾਨਾ, ਜੋ ਦੀਨੋ ਸੋ ਇਹ ਕਹੇ ਬਾਰ, ਮਨ ਮੂਰਖ ਕਹਿ ਕਰੇ ਪੁਕਾਰ, ਜੋ ਮੰਗੇ ਤੋ ਮੰਗੇ ਬੀ, ਜਾਤ ਤੇ ਕੁਸਲ ਨ ਕਾਹੂ ਤੀ, ਮੰਗਣ ਮੰਗ ਤਾਂ ਏਕੇ ਮਾਕ, ਨਾਂਗ ਜਾਤੇ ਪਰੇ ਪਰਾਗ ਸਲੋਕ। ਮਧਪੂਰੀ ਪ੍ਰਧਾਨ ਤੇ ਗੁਰਪੂਰੇ ਮਨਮੰਤ, ਜੇ ਜਾਣਿਓ ਪ੍ਰਭ ਆਪਣਾ, ਨਾਨਕ ਤੇ ਭਗਵੰਤ ਪੌੜੀ। ਮੰਮਾ ਜਾਹੂ ਮਰਮ ਪਛਾਨਾ, ਭੇਟਤ ਸਾਧ ਸੰਗ ਪਤੀਆਨਾ, ਦੁਸੂਆ ਕੇ ਸੰਤ ਵਿਚਾਰਾ, ਨਰਕ ਸੁਰਗ ਰਹਿਤ ਅਵਤਾਰਾ, ਤਾਹੂ ਸੰਗ ਤਾਹੂਰ ਨਿਰਲਿਪ, ਪੂਰਨ ਘਟਘਟ ਪੁਰਖ ਵਸਿਖ, ਹੋਆ ਰਸਮੈ ਤਵਾਹੂ ਸੁਖ ਪਾਇ, ਨਾਨਕ ਲਿਪਤ ਨਹੀਂ ਤੇ ਮਾਇਆ ਸਲੋਕ। ਯਾਰ ਮੀਤ ਸੁਨ ਸਾਜਨੋ, ਬਿਨ ਹਰ ਛੂਟਨ ਨਾਹੇ, ਨਾਂਗ ਤੇ ਬੰਧਨ ਕੱਟੇ, ਗੁਰ ਕੀ ਚਰਣੀ ਪਾਗੇ ਪਵੜੀ। ਯਈਆ ਜਤਨ ਕਰਤ ਬੋ ਵਿਧੀਆ, ਏਕ ਨਾ ਮਿਨ ਕਹਿ ਲੋ ਸਿਧੀਆ, ਯਾਉ ਜਤਨ ਕਰ ਹੋ ਛੁਟਾਰਾ।

ਹੋ ਸਭ ਜਾਕੀ, ਤਜ ਅਭਮਾਨ ਛੁੱਟੈ ਤੇਰੀ ਬਾਕੀ, ਰਣ ਦਰਗੈ ਤੋ ਸੀਜੈ ਪਾਈ, ਜੋ ਗੁਰਮੁਖ ਰਾਮ ਨਾਮ ਲਿਵ ਲਾਈ, ਰਹਿਤ ਰਹਿਤ ਰਹਿ ਜਾਏ ਵਿਕਾਰਾ, ਗੁਰਪੂਰੈ ਕੈ ਸ਼ਬਦ ਅਪਾਰਾ, ਰਾਤੇ ਰੰਗ ਨਾਮ ਰਸਮਾਤੇ, ਨਾਨਕ ਹਰ ਗੁਰਕੀਨੀ ਦਾਤੇ, ਸਲੋਕ ਲਾਲਚ ਝੂਠ ਬਿਖੇ ਵਿਆਦ, ਇਆ ਦੇਹੀ ਮੈਂ ਬਾਸ, ਹਰ ਹਰ ਅੰਮ੍ਰਿਤ ਗੁਰਮੁਖ ਪੀਆ, ਨਾਨਕ ਸੁਖ ਨਿਵਾਸ ਪੌੜੀ, ਲੱਲਾ ਲਾਵੋ ਔਖਦ ਜਾਹੂ, ਦੁਖ ਦਰਦ ਤੇ ਮਿਟੇ ਖਿਨਾਹੂ, ਨਾਮ ਔਖਦ ਜੇ ਹਿਰਦੇ ਹਤਾਵੇ, ਤਾਹੇ ਰੋਗ ਸੁਪਨੇ ਨਹੀਂ ਆਵੇ, ਹਰ ਔਖਦ ਸਭ ਕਟ ਹੈ ਪਾਈ, ਗੁਰਪੂਰੇ ਬਿਨ ਬਿਧਨਾ ਬਨਾਈ, ਗੁਰਪੂਰੇ ਸੰਜਮ ਕਰ ਦੀਆ, ਨਾਨਕ ਤੋ ਫਿਰ ਦੁਖ ਨ ਥੀਆ, ਸਲੋਕ ਵਾਲਦੇ ਸਰਬਤਰ ਮੈਂ ਊਨ ਨਕਤ ਹੂੰ ਠਾਏ, ਅੰਤਰ ਬਾਹਰ ਸੰਗ ਹੈ ਨਾਨਕ ਕਾਏ ਦੁਰਾਏ, ਪੌੜੀ ਵਵਾ ਵੈਰ ਨਾ ਕਰੀਏ ਕਾਹੂ, ਕਟ ਕਟ ਅੰਤਰ ਬ੍ਰਹਮ ਸਮਾਹੂ, ਵਾਸਦੇਵ ਜਲਥਲ ਮੈਂ ਰਵਿਆ, ਗੁਰ ਪ੍ਰਸਾਦ ਵਿਰਲੇ ਹੀ ਗਵਿਆ, ਵੈਰ ਵਿਰੋਧ ਮਿਟੇ ਤੇ ਮਨ ਤੇ, ਹਰ ਕੀਰਤਨ ਗੁਰਮੁਖ ਜੋ ਸੁਨਤੇ, ਵਰਨ ਚੇਨ ਸਗਲੇ ਤੇ ਰਹਿਤਾ, ਨਾਨਕ ਹਰ ਹਰ ਗੁਰਮੁਖ ਜੋ ਕਹਿਤਾ, ਸਲੋਕ ਹੋ ਹੋ ਕਰਤ ਬਿਹਾਨੀਆ, ਸਾਗਤ ਮੁਗਧ ਅਜਾਨ, ਰੜਕ ਮੋਏ ਜਿਉ ਤ੍ਰਿਖਾਵੰਤ, ਨਾਨਕ ਕਿਰਤ ਕਮਾਨ ਪੌੜੀ, ਅੜਾੜਾ ਡਾੜ ਮਿਟੇ ਸੰਗ ਸਾਧੂ, ਕਰਮ ਧਰਮ ਤਤ ਨਾਮ ਅਰਾਧੂ, ਰੂੜੋ ਜੇ ਬਸਿਓ ਰਿਦਮਾਹੀ, ਹੋਆ ਕੀ ਡਾੜ ਮਿਟਤ ਬਿਨ ਸਾਹੀ, ਅੜਾੜ ਕਰਤ ਸਾਗਤ ਗਾਵਾਰਾ, ਜੇ ਹੀਏ ਅੰਗਬੁੱਧ ਵਿਕਾਰਾ, ਅੜਾੜਾ ਗੁਰਮੁਖ ਅੜਾੜ ਮਿਟਾਈ, ਨਿਮਖ ਮਾਇ ਨਾਨਕ ਸਮਝਾਈ, ਸਲੋਕ ਸਾਧੂ ਕੀ ਮਨ ਓਟ ਕਹੋ, ਉਗਤ ਸਿਆਣਪ ਤਿਆਗ, ਗੁਰ ਦੀਖਿਆ ਜੇ ਮਨ ਵਸੈ, ਨਾਨਕ ਮਸਤਕ ਭਾਗ ਪੌੜੀ, ਸੱਸਾ ਸਾ ਗੁਰਮੁਖ ਅੜਾੜ ਮਿਟਾਈ, ਨਿਮਖ ਮਾਇ ਨਾਨਕ ਸਮਝਾਈ, ਸਲੋਕ ਸਾਧੂ ਕੀ ਮਨ ਓਟ ਕਹੋ, ਉਗਤ ਸਿਆਣਪ ਤਿਆਗ, ਗੁਰ ਦੀਖਿਆ ਜੇ ਮਨ ਵਸੈ, ਨਾਨਕ ਮਸਤਕ ਭਾਗ ਪੌੜੀ, ਸੱਸਾ ਸਰਨ ਪਰੇ ਅਵਹਾਰੇ, ਸ਼ਾਸਤਰ ਸਿਮਰਤ ਵੇਦ ਬੂਕਾਰੇ, ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ, ਸਾਸ ਸਾਸ ਹਮ

ਦ੍ਰਿਸ਼ਟੀ ਆਇਆ ਉਸਤਤ ਕਰਨ ਜੋਗ ਪੌੜੀ ਖੱਖਾ ਖਰਾ ਸਰਾ ਹੋਤਾਹੂ ਜੋ ਖਿਰਮੇ ਊਨੇ ਸੁਭਰ ਭਰਾਹੂ ਖਰਾ ਨਿਮਾਨਾ ਹੋਤ ਪਰਾਨੀ ਅਣਦਿਨ ਜਾਪੇ ਪ੍ਰਭ ਨਿਰਬਾਨੀ ਭਾਵੇ ਖਸਮ ਤਾਂ ਓਆ ਸੁਖ ਦੇਤਾ ਪਾਰ ਬ੍ਰਹਮ ਐਸੋ ਆਗੰਤਾ ਅਸੰਖ ਖਤੇ ਖਿਨ ਬਖਸਨਹਾਰਾ ਨਾਨਕ ਸਾਹਿਬ ਸਦਾ ਦਯਾਰਾ ਤਲੋਕ ਸਤ ਕਹੋ ਸੁਨ ਮਨ ਮੇਰੇ ਤਰਨ ਪਰੋ ਹਰ ਰਾਏ ਉਗਤ ਸਿਆਣਪ ਸਗਲ ਤਿਆਗ ਨਾਨਕ ਲਏ ਸਮਾਏ ਪੌੜੀ ਸੱਸਾ ਸਿਆਣਪ ਛਾੜ ਏਆਨਾ ਹਿਕਮਤ ਹੁਕਮ ਨਾ ਪ੍ਰਪਤੀ ਆਨਾ ਸਹਿਜ ਪਾਦ ਕਰੇ ਚਿਤਰਾਈ ਸੰਗ ਤੁਹਾਰੇ ਏਕ

ਨਾਨਕ ਸਭ ਮੈਂ ਰਵ ਰਹਿਆ ਸਾਂਤ ਅਨੰਤਰ ਸੋਏ ਪੌੜੀ ਫੇਰ ਉਹ ਕੜ ਕੜ ਸਗਲ ਕੈ ਪੂਰ ਰਹੇ ਭਗਵਾਨ ਹੋਵਤ ਆਏ ਸਾਜ ਸਦੀਵ ਦੁਖ ਭੰਜਨ ਗੁਰ ਗਿਆਨ ਹਉ ਛੁਟਕੇ ਹੋਏ ਆਨੰਦ ਤੇ ਹਉ ਨਾਹੀ ਤੇ ਆਪ ਅਤੇ ਦੁਖ ਜਨਮੇ ਮਰਨ ਸੰਤ ਸੰਗ ਪ੍ਰਤਾਪ ਹਿਤ ਕਰ ਨਾਮ ਦ੍ਰਿੜੇ ਦਇਆਲਾ ਸੰਤੇ ਸੰਗ ਹੋਦ ਕਿਰਪਾਲਾ ਓਰੇ ਕਛੂ ਨ ਕਿਨਹੂ ਕੀਆ ਨਾਨਕ ਸਭ ਕੁਛ ਪ੍ਰਭ ਤੇ ਹੂਆ।

ਬਖਸਨ ਹਾਰ ਬਖਸਲੈ ਨਾਨਕ ਭਾਰ ਉਤਾਰ ਪੌੜੀ ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪਮਤ ਜੀਓ ਪਿੰਡ ਜਿਨ ਸੁਖ ਦੀਏ ਤਾਹੇ ਨ ਜਾਣਤ ਤਤ ਲਾਹਾ ਮਾਇਆ ਕਾਰਨ ਦੈਦ ਢੂੰਡਣ ਜਾਏ ਬੇਵਨ ਹਾਰ ਦਾ ਤਾਰ ਪ੍ਰਭ ਨਿਮਖ ਨ ਮਨੇ ਵਸਾਏ ਲਾਲਚ ਚੂੜ ਵਿਕਾਰ ਮੋਹ ਇਆ ਸੰਪੇ ਮਨ ਮਾਹੇ ਲੰਪੜ ਚੋਰ ਨਿੰਦਕ ਮਹ ਤਿਨਹੂ ਸੰਗ ਬਿਹਾਏ ਤੁਲ ਪਾਵੇ ਤਾਂ ਬਖਸ ਲਹਿ ਖੋਟੇ ਸੰਗ ਖਰੇ ਨਾਨਕ ਭਾਵੇ ਪਾਰ ਬ੍ਰਹਮ ਪਹਾਨ ਨੀਰ ਤਰੇ ਸਲੋਕ ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ਭਵਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ ਪੌੜੀ ਖੇਲਤ ਖੇਲਤ ਆਇਓ ਅਨਕ ਜੋਨ ਦੁਖ ਪਾਏ ਖੇਦ ਮਿਟੇ ਸਾਧੂ ਮਿਲਤ ਸਤਗੁਰ ਬਚਨ ਸਮਾਏ ਖਿਮਾ ਗਹੀ ਸਚ ਸੰਚਿਓ ਖਾਇਓ ਅੰਮ੍ਰਿਤ ਨਾਮ ਖਰੀ ਕਿਰਪਾ ਠਾਕੁਰ ਭਈ ਅੰਧ ਸੂਖ ਬਿਸਰਾਮ ਖੇਪ ਨਿਮਾਹੀ ਬਹੁਤ ਲਾਭ।

ਨਾਨਕ ਸੋਉ ਸਰਾਈਐ ਜੇ ਘਟਕੜ ਰਹਿਆ ਬਿਆਪ। ਸਲੋਕ ਆਏ ਪ੍ਰਸਰਣਾਗਤੀ ਕਿਰਪਾ ਨਿਦ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਪੌੜੀ ਅੱਖਰ ਮੈਂ ਤਿਰਪਾਉਣ ਪ੍ਰਤਾਰੇ, ਅੱਖਰ ਕਰ ਕਰ ਵੇਦ ਵਿਚਾਰੇ, ਅੱਖਰ ਸ਼ਾਸਤਰ ਸਿਮਰਤ ਪੁਰਾਣਾ, ਅੱਖਰ ਨਾਦ ਕਥਨ ਵਿਖਿਆਨਾ, ਅੱਖਰ ਮੁਗਤ ਜੁਗਤ ਪਏ ਪਰਮਾ, ਅੱਖਰ ਕਰਮ ਕਿਰਤ ਸੁਜ ਧਰਮਾ, ਦ੍ਰਿਟ ਮਾਨ ਅੱਖਰ ਹੈ ਜੇਤਾ, ਨਾਨਕ ਪਾਰ ਬ੍ਰਹਮ ਨਿਰਲੇਪਾ। ਸਲੋਕ ਹੱਥ ਕਲਮ ਅਗੰਮ।

ਗੁਰਦੇਵ ਸਵਾਮੀ ਪਰਮੇਸ਼ਵਰਾ, ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਬੰਦਪ ਸਹੋਦਰਾ, ਗੁਰਦੇਵ ਦਾਤਾ ਹਰ ਨਾਮ ਉਪਦੇਸ, ਗੁਰਦੇਵ ਮੰਤ ਨਰੋਦਰਾ, ਗੁਰਦੇਵ ਸਾਂਤ ਸਤ ਬੁੱਧ ਮੂਰਤ, ਗੁਰਦੇਵ ਪਾਰਸ ਪਰਸ ਪਰਾ, ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮੱਜਨ ਅਪਰੰਪਰਾ, ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਿਤ ਪਵਿੱਤ ਕਰਾ, ਗੁਰਦੇਵ ਆਦ ਜੁਗਾਦ ਜੁਗ ਜੁਗ, ਗੁਰਦੇਵ ਮੰਤ ਹਰ ਜਾ ਕੁਦਰਾ, ਗੁਰਦੇਵ ਸੰਗਤ ਪ੍ਰਾਮੇਲ ਕਰ ਕਿਰਪਾ, ਅਮ ਮੂੜ ਪਾਪੀ ਜਿਤ ਲਗਤਾਰਾ, ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਮਸਕਾਰਾ, ਇਹੋ ਸਲੋਕ ਆਦ ਅੰਤ ਪੜਨਾ, ਗੌੜੀ ਸੁਖਬਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਆਦਿਗੁਰ ਏ ਨਮਹਿ, ਜੁਗਾਦਿਗੁਰ ਏ ਨਮਹਿ, ਸਤਿਗੁਰ ਏ ਨਮਹਿ, ਸ੍ਰੀ ਗੁਰਦੇਵ ਏ ਨਮਹਿ, ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹਿ ਮਿਟਾਵੋ, ਸਿਮਰੋ ਜਾਸ ਵਿਸ਼ਵੰਪਰ ਇਕ, ਨਾਮ ਜਪਤ ਅਗਨਤ ਅਨੇਕ, ਵੇਦ ਪੁਰਾਣ ਸਿਮਰਤ ਸੁਧਾਖਿਰ, ਇਨੇ ਰਾਮ ਨਾਮ ਇਕ ਆਖਿਰ।

ਹਰ ਹਰ ਜਨ ਕੈ ਓੜਸ ਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਤ ਜਨ ਹਰ ਸੁਰਾਤੇ, ਤੁਨ ਸਮਾਧ ਨਾਮ ਰਸ ਮਾਤੇ, ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਭਗਤ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇ

ਇਸੇ ਬਸਾਰੇ ਮੁਗਦ ਅਜਾਨ, ਸਦਾ ਸਦਾ ਇਹੋ ਭੁੱਲਨਹਾਰ, ਨਾਨਕ ਰੱਖਣਹਾਰੇ ਪਾਰ, ਰਤਨ ਤਿਆਗ ਕੌਡੀ ਸੰਗ ਰਚ, ਸਾ ਛੋਟ ਝੂੜ ਸੰਗ ਮਚ, ਜੋ ਛੱਡਣਾ ਸੋ ਅਸਥਿਰ ਕਰ ਮਨ, ਜੋ ਹੋਵਨ ਸੋ ਦੂਰ ਪਰਾਨ, ਛੋੜ ਜਾਏ ਜਿਸਕਾ ਸ਼ਰਮ ਕਰੇ, ਸੰਗ ਸਹਾਈ ਤਿਸ ਪਰ ਹਰ, ਚੰਦਨ ਲੇਪ ਉਤਾਰੇ ਧੋਏ, ਕਰਦ ਪ੍ਰੀਤ ਪਸਮ ਸੰਗ ਹੋਏ, ਅੰਧ ਕੂਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਇਆਲ, ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ, ਬਾਹਰ ਪੇਖ ਅੰਤਰ ਮਲ ਮਾਇਆ, ਸ਼ਬ ਸੁਨਾਏ ਕਛ ਕਰੇ ਛੁਪਾਇਆ, ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੇ ਲੋਭ ਸੁਆਨ, ਅੰਤਰ ਅਗਨ ਬਾਹਰ ਤਨ ਸੁਹਾ, ਕਲ ਪਾਤਰ ਕੈਸੇ ਤਰੇ ਅਥਾਹ, ਜਾ ਕੇ ਅੰਤਰ ਵਸੇ ਪ੍ਰਵੇ ਆਪ, ਨਾਨਕ ਤੇਜਨ ਸਹਿਜ ਸਮਾਤ, ਤੁਨ ਅੰਧਾ ਕੈਸੇ ਮਾਰਗ ਪਾਵੇ, ਕਰ ਗਏ ਲਿਹੋ ਓੜ ਨਿਭਾਵੇ, ਤਾਂ ਬੁਝਾਰਤ ਬੂਝੇ ਡੋਰਾ, ਨਿਸ ਕਹੀਏ ਤੋ ਸਮਝੇ ਪੋਰਾ, ਤਾਂ ਬਿਸਨ ਪਦ ਗਾਵੇ ਗੁੰਗ, ਯਤਨ ਕਰੇ ਤੋ ਪੀ ਸੁਰ ਭੰਗ, ਕਹਿ ਪਿੰਗਲ ਪਰਬਤ ਪਰ ਪਵਨ, ਨਹੀਂ ਹੋ ਤੂਆ ਉਸ ਗਵਨ, ਕਰਤਾ ਕਰਨਾ ਮੈਂ ਦੀਨ ਬੇਨਤੀ ਕਰੇ, ਨਾਨਕ ਤੁਮਰੀ ਕਿਰਪਾ ਤਰੇ, ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬੈਰਾਈ ਤਾ ਸੋ ਪ੍ਰੀਤ, ਬਲੂਆ ਕੇ ਗ੍ਰਹਿ ਪੀਤਰ ਬਸੈ, ਅੰਧ ਕੇਲ ਮਾਇਆ ਰੰਗ ਰਸੈ, ਗਿਰੜ ਕਰ ਮਾਨੇ ਮਨੇ ਪ੍ਰਤੀਤ, ਕਾਲ ਨ ਆਵੇ ਮੂੜੇ ਚੀਤ, ਪੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਬਕਾਰ ਮਹਾਂ ਲੋਭ ਤਰੋਹ, ਆਹੂ ਜੁੱਤ ਬਿਖਾਨੇ ਕਈ ਜਨਮ, ਨਾਨਕ

ਨਾਨਕ ਕਹੂ ਨਾ ਸੀਜਈ, ਬਿਨ ਨਾਵੇ ਪਦ ਜਾਏ, ਅਸ਼ਟਪਦੀ ਤਸ ਵਸਤੂ ਲੈ ਪਾਛੇ ਪਾਵੇ, ਏਕ ਵਸਤ ਕਾਰਨ ਵਿਖੋੜ ਗਵਾਵੇ, ਏਕ ਪੀ ਨਾ ਦੇ ਦਸ ਪੀ ਹਿਰ ਲੇ, ਤੋ ਮੂੜਾ ਕੋ ਖਾਂ ਕਰੇ, ਸ੍ਰੀ ਠਾਕੁਰ ਸੋ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰਾ, ਜਾਕੇ ਮਨ ਲਾਗਾ ਪ੍ਰਾ ਮੀਠਾ, ਸਰਬ ਸੁਖ ਤਾਹੂ ਮਨ ਉਠਾ, ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ, ਅਗੰਤ ਸੋ ਆਪਣੀ ਦੇ ਰਾਸ, ਖਾਦ ਪੀਤ ਵਰਤੇ ਅਨਦੇ ਉਲਾਸ, ਆਪਣੀ ਅਮਾਨ ਕਛ ਬਹੁਰ ਸਾਹੋ ਲੇ, ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤ ਆਪ ਹੀ ਖੋਵੇ।

ਨਾਨਕ ਸਾਹਿਬ ਸਦਾ ਦਇਆਲ, ਅਣਖ ਪਾਂਧ ਮਾਇਆ ਕੇ ਹੇਤ, ਸਰਪਰ ਹੋਵਤ ਜਾਨ ਅਨੇਤ, ਬਿਰਖ ਕੀ ਛਾਇਆ ਸਿਉ ਰੰਗ ਲਾਵੇ, ਓ ਬਿਨਸੇ ਓ ਮਨ ਪਛਤਾਵੇ, ਜੋ ਦੀਸੇ ਸੋ ਚਾਲਨਹਾਰ, ਲਪਟ ਰਹੋ ਤੈ ਅੰਧ ਅੰਧਾਰ, ਬਟਾਉ ਸਿਉ ਜੋ ਲਾਵੇ ਨੇਹ, ਤਾਕੋ ਹੱਥ ਨ ਆਵੇ ਕੇਹੇ, ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ, ਮਿਥਿਆ ਤਨ ਤਨ ਕੁਟੰਬ ਸੁਭਾਇਆ, ਮਿਥਿਆ ਹੋਮੇ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ, ਮਿਥਿਆ ਰਥ ਹਸਤੀ ਅਸਵ ਵਸਤਰਾ, ਮਿਥਿਆ ਰੰਗ ਸੰਗ ਮਾਇਆ ਪੇ ਹਸਤ, ਮਿਥਿਆ ਤ੍ਰੋ ਮੋਹ ਅਭਿਮਾਨ, ਮਿਥਿਆ

ਅਰਥਦਾਮ ਧਨ ਧਨ ਤੇ ਜਨ ਜੇ ਕੜ ਬਸਿਓ ਹਰਨਾਓ ਨਾਨਕ ਤਾਕੇ ਬਲ ਬਲ ਜਾਓ ਰਹਿਤ ਅਵਰ ਕਸ਼ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਜਾਨਣ ਹਾਰ ਪ੍ਰਭੂ ਪਰਬੀਨ ਬਾਰ ਪੇਖ ਨਾ ਕਾਹੂ ਪੀਨ ਅਵਰ ਉਪਦੇਸੈ ਆਪ ਨ ਕਰੈ ਆਪਤ ਜਾਵਤ ਜਨਮੈ ਮਰੈ ਜਿਸਕੇ ਅੰਤਰ ਬਸੈ ਨਿਰੰਕਾਰ ਤਿਸਕੀ ਸੀਖ ਤਰੇ ਸੰਸਾਰ ਜੋ ਤੂੰ ਪਾਨੇ ਤਿਨ ਪ੍ਰਵਜਤ ਨਾਨਕ ਉਨ ਜਨ ਚਰਨ ਪਰਤ ਕਰੋ ਬੇਨਤੀ ਪਾਰ ਬ੍ਰਹਮ ਸਭ ਜਨ ਆਪਣਾ ਕੀਆ ਆਪੇ ਮਨ ਆਪੇ ਆਪ ਆਪ ਕਰ ਤਨਬੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਹ ਪਾਪ ਸਿਆਣਪ ਸਗਲ ਤੇ

ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਤਾਮ ਕ੍ਰੋਧ ਅਰ ਲੋਭ ਮੋਹ ਬਿਰਸ ਜਾਏ ਅਹਮੇਵ ਨਾਨਕ ਪ੍ਰਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਖਾਹੇ ਤਿਸ ਠਾਕਰ ਕਉ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧਤ ਤਨ ਲਾਭੇ ਤਿਸ ਕੋ ਸਿਮਰਤ ਪਰਮ ਗਦ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਕਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆੜ ਪੈ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਕੋਗ ਨਾਨਕ ਸਦਾ ਧਿਆਈਏ ਤਿਆਂ ਮਨ ਜੋਗ ਜੇ ਪ੍ਰਸਾਦ ਪਾੜ ਪਟੰਬਰ ਹੰਡਾਵੇ ਕਿਸੇ ਤਿਆਗ ਤਦ ਅਵਰ ਲੋਭਾਵੇ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆੜ ਪੈਰਤਾ ਕਾ ਜਸ ਗਾ ਬੀਜੈ ਜੇ ਪ੍ਰਸਾਦ ਤੁਸ ਸਭ ਕੋ ਮਾਨ ਮੁਗਤਾ ਕੋ ਜਸ ਰਸਨ ਬਖਾਨ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੇ ਨਾਨਕ ਪਾਸੇ ਤੀ ਕਰ ਜਾਵੇ ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕਰ ਪ੍ਰੋਤਾਕੇ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾਸ ਸਾਸ ਸਿਮਰੋ ਪ੍ਰਭ ਉਚੇ ਜੇ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾਕੀ ਭਗਤ ਕਰੇ ਜੇ ਪ੍ਰਸਾਦ ਅਪੂਖਣ ਪੈਰੀਜੈ ਮਨ ਤੇ ਸਿਮਰਤ ਕਿਉ ਆਲਸ ਕੀਜੈ ਜੇ ਪ੍ਰਸਾਦ ਅਸਵ ਹਸਤ ਸਵਾਰੀ ਮਨ ਤੇ ਪ੍ਰਭ ਕੋ ਕਭੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠਤ ਸਭ ਤਿਸੇ ਧਿਆਈ ਤਿਸੇ ਧਿਆ ਜੋ ਏਕ ਅਲਖ ਈਗਾ ਊਹਾ ਨਾਨਕ ਤੇਰੀ ਰਖੈ ਜੇ ਪ੍ਰਸਾਦ ਕਰੇ ਪੁੰਨ ਬੋਦਾਨ ਮਨ ਆੜ ਪੈਰ ਕਰ ਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤੇ ਪ੍ਰਭ ਕੋ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਰ ਸੁੰਦਰ ਰੂਪ ਹੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤ੍ਰਿਣੀ ਕੀ ਜਾਤ ਹੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹੇ ਜੇ ਪ੍ਰਸਾਦ ਸੁਣੇ ਕਰਨਾਦ ਜੇ ਪ੍ਰਸਾਦ ਪੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਤੁਗ ਸਹਿਜੇ ਬਸਨਾ ਜੇ ਪ੍ਰਸਾਦ ਕਰ ਚੱਲੇ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮ ਗਤ ਪਾਵੇ ਜੇ ਪ੍ਰਸਾਦ ਤੁਗ ਸਹਿ ਸਮਾਵੇ ਐਸਾ ਪ੍ਰਤਿਆਗ ਅਵਰਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤੇ ਪ੍ਰਭ ਕੋ ਮੂਲ ਨਾ ਮਰੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤੇਰੇ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇ ਸਾਥ ਹਰੇ ਮਨ ਮੇਰੇ ਤੂੰ ਤਾਂ ਸਿਉਂ ਰਾਤ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਉ ਆਪ ਗਵਾਏ ਸੁਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨ ਕਿਨਹੂ ਲਿਆ ਜਿਤ ਜਿਤ ਲਾਭ ਤਿਤ ਲੱਗੇ ਹਰਨਾਥ ਨਾਨਕ ਇਨਕੇ ਕਛੂ ਨ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੁਮੁਗਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੇ ਸੰਗ ਮੁਖ ਉਜਲ ਹੋਤ

ਰਾਮ ਸਤ ਰਾਮਦਾਸ ਆਤਮ ਰਾਮ ਤੁਧ ਨਦਰੀ ਆਇਆ ਦਾਦ ਸੰਤਨ ਪਾਏ ਤਿਨ ਪਾਇਆ ਸਦਾ ਨਿਕਟ ਨਿਟ ਹਰ ਜਾਨ ਸੋ ਦਾਸ ਦਰਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤੇ ਦਾਸ ਕੋ ਸਭ ਸੋਜੀ ਪਰੇ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਖੇਤਾਵੇ ਜੀਵਨ ਮੁਕਤ ਸੋ ਕਹਾਵੇ ਤੈਸਾ ਹਰਕ ਤੈਸਾ ਉਹ ਸੋਗ ਸਦਾ ਅਨੰਤ ਨਹੀਂ ਬਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਵਾਈ ਜੁਗਤ ਨਾਨਕੋ ਪੁਰਖ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਕਾ ਰਾਖੇ ਤੈਸਾ ਤਿਨ ਨਾਓ ਆਪੇ ਕਰਨ ਕਰਾਮਨ ਜੋਗ ਪ੍ਰਭ ਭਾਵੇ ਸੋਈ ਪੁਨ ਹੋ ਪਸਰਿਓ ਆਪ ਹੋਇਨ ਤਤਰੰਗ ਲਖੇ ਨਾ ਜਾਗੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪਰਗਾਸ ਪਾਰ ਬ੍ਰਹਮ ਕਰਤਾ ਅਵਨਾਸ ਸਦਾ ਸਦਾ ਸਦਾ ਦਯਾਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨ ਪਾਰਾਵਾਰ ਨਾਨਕ ਰਚਨਾ ਪ੍ਰਭਰਤੀ ਬਹੁਵਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪੈ ਤੀਰਥ ਵਾਸੀ ਕਈ ਕੋਟ ਬਨ ਪ੍ਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਤਾਰ ਕਈ ਕੋਟ ਸਬਕਾ ਵਿਚਾਰ ਕਈ ਕੋਟ ਨਰਤਨ ਨਾਮ ਧਿਆਵੈ ਨਾਨਕ ਕਰਤੇ ਕਾ ਅੰਤ ਨ ਪਾਵੇ ਕਈ ਕੋਟ ਪਏ ਅਭਮਾਨੀ ਕਈ ਕੋਟ ਅੰਤ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਪਿਗ ਆਤਮਨ ਕੋਰ ਕਈ ਕੋਟ ਪਰਦਰਵ ਕੋਹਿਰ ਕਈ ਕੋਟ ਪਰ ਦੁੱਖ ਨਾ ਕਰੇ ਕਈ ਕੋਟ ਮਾਇਆ ਸ਼ਰਮ ਮਾਹੇ ਕਈ ਕੋਟ ਪ੍ਰਦੇਸ਼ ਪਰਮਾਹੇ ਜਿਤ ਜਿਤ ਲਾਭੋ ਤੇ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰ ਪਿਓ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬਹਿ ਕਈ ਕੋਟ ਸਸੀਅਰ ਸੂਰ ਨਖਿਤ ਕਈ ਕੋਟ ਦੇਵ ਦਾਨ ਇੰਦਰ ਸਿਰ ਛਤਰ ਸਗਲ ਸਮਗਰੀ ਆਪਣੇ ਸੂਤ ਤਾਰ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ ਕਈ ਕੋਟ ਰਾਜਸ ਤਾਮਸ ਸਾਧਕ ਕਈ ਕੋਟ ਵੇਦ ਪੁਰਾਣ ਸਿਮਰ ਤਰ ਸਾਸਤ ਕਈ ਕੋਟ ਕੀਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਤ੍ਰਿਜੀਵੇ ਕਈ ਕੋਟ ਗਿਰੀ ਮੇਰ ਸਵਰਨ ਤੀਵੇ ਕਈ ਕੋਟ ਜਖ ਕਿੰਨਰ ਪਸਾਚ ਕਈ ਕੋਟ ਭੂਤ ਪ੍ਰੇਤ ਤੂਕਰ ਮਿਰਗਾਚ ਸਭ ਤੇ ਨੇੜੇ ਤਹੂ ਤੇ ਦੂਰ ਨਾਨਕ ਆਪ ਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੇ ਮਰੇ ਕਈ ਕੋਟ ਬਹੁ ਜੋ ਨੀ ਫਿਰੇ ਕਈ ਕੋਟ ਬੈਠ ਤਖੀ ਖਾਹੇ ਕਈ ਕੋਟ ਘਾਲੇ ਥਕ ਪਾਹੇ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਬਜ ਪ੍ਰਭ ਕਹਿ ਹੱਥ ਕਈ ਕੋਟ ਪੈ ਬੈਰਾਗੀ ਰਾਮ ਨਾਮ ਸੰਗ ਤਿਲ ਵਿਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮੈਂ ਪਾਰ ਬ੍ਰਹਮ ਲਖੰਤੇ ਕਈ ਕੋਟ ਦਰਸ਼ਨ ਪ੍ਰਪਿਆਸ ਦਿਨ ਕੋ ਮਿਲਿਓ ਪ੍ਰਭ ਅਵਨਾਸ ਕਈ ਕੋਟ ਮੰਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਤਨ ਤਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ।

ਸਨਕਾ ਦੋਖੀ ਜਨਮ ਮਰੇ, ਤਨਕੀ ਦੁੱਖ ਨਾ ਸੁਖਤੇ ਟਰੇ, ਤਨਕੇ ਦੋਖੀ ਕੋ ਨਾ ਗੀਟਾਓ, ਨਾਨਕ ਸੰਤ ਭਾਵੇ ਤਾਂ ਲਏ ਮਿਲਾਏ। ਸੰਤ ਕਾ ਦੋਖੀ ਹਦ ਬੀਜ ਤੇ ਟੂਟੇ, ਸੰਤ ਕਾ ਦੋਖੀ ਕਿਤੇ ਕਾਜ ਨਾ ਪਹੁੰਚੇ, ਤਨਕੇ ਦੋਖੀ ਕੋ ਉਦਿਆਨ ਫਰਮਾਈਏ, ਤਨਕਾ ਦੋਖੀ ਉਜੜ ਪਾਈਏ, ਤਨਕਾ ਦੋਖੀ ਅੰਤਰ ਤੇ ਥੋਤਾ, ਜੋ ਸਾਥ ਬਿਨਾ ਮ੍ਰਿਤਕ ਕੀ ਲੋਤਾ। ਸੰਤਕੇ ਦੋਖੀ ਕੀ ਜੜ ਕਿਸ਼ਨਾਗੇ, ਆਪਨ ਬੀਜ ਆਪੇ ਹੀ ਖਾਗੇ, ਤਨਕੇ ਦੋਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਪਾਵੇ ਤਾਂ ਲਏ ਓਵਾਰ। ਤਨਕਾ ਦੋਖੀ ਇਉਂ ਬਿਲ ਲਾਏ, ਜਿਉਂ ਜਲ ਬਿਹੂਨ ਮਛਲੀ ਤੜਫੜਾਏ, ਤਨਕਾ ਦੋਖੀ ਭੁੱਖਾ ਨਹੀਂ ਰਾਜੇ, ਜਿਉਂ ਪਾਵਕ ਈਤਨ ਨਹੀਂ ਤਾਪੇ, ਤਨਕਾ ਦੋਖੀ ਛੁੱਟੇ ਅਕੇਲਾ, ਜਿਉਂ ਬੁਆੜ ਤਿਲ ਖੇਤ ਮਹਿ ਦੋਹੇਲਾ, ਤਨਕਾ ਦੋਖੀ ਧਰਮ ਤੇ ਰਹਿਤ, ਤਨਕਾ ਦੋਖੀ ਸਭ ਮਿਥਿਆ ਕਹਿਤ, ਕਿਰਤ ਨਿੰਦਕ ਕਾ ਤੁਰ ਹੀ ਪਇਆ, ਨਾਨਕ ਜੋਤ ਪਾਵੇ ਸੋਈ ਥਿਆ। ਸੰਤ ਕਾ ਦੋਖੀ ਬਿਗੜ ਰੂਪ ਹੋ ਜਾਏ, ਸੰਤ ਕੇ ਦੋਖੀ ਤੋ ਦਰਗਹਿ ਮਿਲੇ ਸੁਜਾਏ, ਸੰਤ ਕਾ ਦੋਖੀ ਸਦਾ ਸਹਿਕਾਈਏ, ਸੰਤ ਕਾ ਦੋਖੀ ਨਾ ਮਰੇ ਨਾ ਜੀਵਾਈਏ, ਤਨਕੇ ਦੋਖੀ ਕੀ ਪੁੱਜੇ ਨਾ ਆਸਾ, ਸੰਤ ਕਾ ਦੋਖੀ ਉੜ ਚੱਲੇ ਨਿਰਾਸਾ, ਸੰਤ ਕੇ ਦੋਖ ਨਾ ਤ੍ਰਿਸ਼ਟੇ ਕੋ।

ਜਿਸ ਨੂੰ ਕਿਰਪਾ ਕਰੇ ਤੁਸੀਂ ਆਪਣ ਨਾਮ ਦੇ ਬੜਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਹੁ ਜਾਏ ਅਸ਼ਟਪਦੀ ਮਾਨੋ ਕੀਟਕ ਬਿਰਤੀ ਸਵਜਾਨ ਦੇਵਨ ਕੋ ਏਕੇ ਭਗਵਾਨ ਜਿਕੇ ਦੀਏ ਰਹੇ ਅਗਾਏ ਬੌਰ ਨ ਤੁਸ ਨਾ ਲੱਗ ਗਏ ਆਏ ਮਾਰੇ ਰੱਖ ਏਕੋ ਆਪ ਮਾਨੁਖ ਕੈ ਕਿਸ਼ਨਾਹੀ ਹਾਸ ਤਿਸ ਕਾ ਹੁਕਮ ਬੂਝ ਸੋ ਹੋਏ ਤਿਸ ਕਾ ਨਾਮ ਰੱਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਸੋਏ ਨਾਨਕ ਬਿਘਨ ਨਾ ਲਾਗੇ ਕੋਏ ਉਸਤ ਮਨ ਮੈਂ ਕਰ ਨਿਰੰਕਾਰ ਕਰਮਨ ਮੇਰੇ ਸਤ ਵਿਵਹਾਰ ਨਿਰਮਲ ਸੁਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੇ ਜੀਓ ਨੈਨੋ ਪੇਖ ਠਾਕੁਰ ਕਾ ਰੰਗ ਸਾ ਸੰਗ ਬਿਨਸੇ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਪ ਜਪਗੇ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰ ਗਏ ਨਾਨਕ ਉਜਲ ਮੱਥਾ ਬੜਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਚੇਤਨਵੰਤ ਗਣੀ ਸੰਸਾਰ ਮਰਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਣੋ ਤੇ ਸੁਖੀ ਏਕੋ ਏਕ ਏਕ ਪਛਾਣੇ ਇਹ ਤੁਦਕੀ ਉਹ ਸੋਝੀ ਜਾਣੇ ਨਾਮ ਸੰਗ ਸਿੱਕਾ ਮਨਮਾਨਿਆ ਨਾਨਕ ਤੈ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣੇ ਆਪ ਸੁਝੈ ਤੁਦਕੀ ਜਾਣੋ ਤਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤਿਉ ਹਰ ਜਨ ਰਹਿ।

ਨਾਨਕ ਤਿਸੇ ਨਾ ਲਾਗੇ ਦੁਖ, ਜਿਸ ਕੋ ਹਰ ਪ੍ਰਾਹਮਣ ਚਿਤ ਆਵੇ, ਸੋ ਸੰਸ ਹੋਇਲਾ ਨਹੀਂ ਡੋਲਾਵੇ, ਜਿਸ ਪ੍ਰਭੇ ਆਪਣਾ ਕਿਰਪਾ ਕਰੇ, ਸੋ ਸੇਵਕ ਉਹ ਕਿਸ ਤੇ ਡਰੇ, ਜੈਸਾ ਸਤ ਤੈਸਾ ਦ੍ਰਿਟਾਇਆ, ਆਪਣੇ ਕਾਰਜ ਮੈਂ ਆਸੁਮਾਇਆ, ਸੋਧਤ ਸੋਧਤ ਸੋਧਤ ਸੀਜਿਆ, ਗੁਰ ਪ੍ਰਸਾਦ ਤਸਾ ਬੂਝਿਆ, ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੂਖਮ ਸੋਈ ਅਸਤੂਲ, ਨੈ ਕਿਸ ਜਨਮੈ ਨੈ ਕਿਸ ਮਰੈ, ਆਪਣ ਚਲਤ ਆਪ ਕੀ ਕਰੈ, ਆਮਨ ਜਾਮਨ ਦ੍ਰਿਟ ਅਨਦ੍ਰਿਟ, ਆਗਿਆਕਾਰੀ ਧਾਰੀ ਸਭ ਸਿੱਟ, ਆਪੇ ਆਪ ਸਗਲ ਮੈਂ ਆਪ, ਅਨਕ ਜੁਗਤ ਰਜ ਥਾਪ ਥਾਪ, ਅਵਨਾਸੀ ਨਾਹੀ ਕਿਸ ਖੰਡ, ਧਾਰਨ ਧਾਰ ਹੋ ਬ੍ਰਹਿਮੰਡ, ਅਲਖ ਪੇ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ, ਜਿਨ ਪ੍ਰਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਧਰੇ ਤਿਨ ਮੰਤ, ਪ੍ਰਭਕੇ ਸੇਵਕ ਸਗਲ ਉਧਾਰਨ, ਪ੍ਰਭਕੇ ਸੇਵਕ ਦੁਖ ਵਿਸਾਰਨ, ਆਪੇ ਮੇਲ ਲੈ ਕੇ

ਨਾਨਕ ਤਿੰਨ ਪੁਰਖ ਕਾ ਉਤਮ ਕਰਮਾਨ, ਜੋਗਜ ਕਰੇ ਸੋ ਪ੍ਰਭ ਕੇ ਰੰਗ, ਸਦਾ ਸਦਾ ਬਸੇ ਹਰ ਸੰਗ, ਸਹਿ ਸੁਪੈ ਹੋਵੇ ਸੋ ਹੋਏ, ਕਰਨੇ ਗਾਰ ਪਛਾਣੇ ਸੋਏ, ਪ੍ਰਭ ਕਾ ਕੀਆ ਜਨਮ ਮੀਠ ਲਗਾਨਾ, ਜੈਸਾ ਸਾ ਤੈਸਾ ਤ੍ਰਿਟਾਨਾ, ਜੇਤੇ ਉਜੇ ਤੁਮਾਏ ਸੁਮਾਏ, ਓਏ ਸੁਖ ਨਿਦਾਨ ਉਨਹੂ ਬਣਿਆਏ, ਆਸ ਕੋ ਅਵਧੀ ਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ। ਸਲੋਕ ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਨਨਹਾਰ, ਜਾ ਕੇ ਸਿਮਰਨ ਉਦਰੀ ਹੈ, ਨਾਨਕ ਤਿਸ ਬਲਿਹਾਰ, ਅਸ਼ਟਪਦੀ ਟੂਟੀ ਗੰਢ ਨਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਗੇ, ਤਿਸ ਤੇ ਬਿਰਥਾ ਕੋਈ ਨਾ ਆਵੇ, ਰੇ ਮਨ ਮੇਰੇ ਸਦਾ।

ਨਾਨਕ ਸੋ ਜਨ ਸਦਾ ਅਰੋਗ, ਜੋ ਮੰਦਰ ਕੋ ਥੰਮੇ ਥੰਮਨ, ਤਿਉ ਗੁਰ ਕਾ ਸ਼ਬਦ ਮਨੇ ਅਸ ਥੰਮਨ, ਜਿਉ ਪਾਖਾਣ ਨਾਵ ਚੜ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ, ਜੋ ਅੰਧਕਾਰ ਦੀਪਕ ਪ੍ਰਗਾਸ, ਗੁਰਦਰਸ਼ਨ ਦੇਖ ਮਨ ਹੋਏ ਵਿਗਾਸ, ਜੋ ਮਾਂ ਉਦਿਆਨ ਮੈਂ

ਤਾਹੇ ਬਿਲ ਲਾਈਏ, ਪੁਰਬ ਲੇਖੇ ਕਾ ਲਿਖਿਆ ਪਾਈਏ, ਦੂ ਸੂ ਪ੍ਰਦੇ ਮਨਹਾਰ, ਅਵਰ ਤਿਆਗ ਤੂੰ ਤਿਸੇ ਚਿਤਾਰ, ਜੋ ਕਛ ਕਰੇ ਸੋਈ ਸੁਖਮਾਨ, ਉਲਾ ਕਾਹੇ ਫਿਰੇ ਅਜਾਨ, ਕੌਣ ਬਸਤ ਆਈ ਤੇਰੇ ਸੰਗ, ਲਪਟ ਰਹਿਓ ਰਸ ਲੋਭੀ ਪਤੰਗ।

ਤਨ ਤਨ ਕਰ ਪਾਇਆ ਤਜ ਅਭਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਖੇਪ ਸੰਤਹ ਸੰਚਾਲ ਅਵਰ ਤਿਆਗ ਬਿਖਿਆ ਜੰਜਾਲ ਤਨ ਤਨ ਕਹੇ ਸਭ ਕੋਏ ਮੁਖ ਉਜਲ ਹਰ ਦਰ ਗਏ ਸੋਏ ਇਉ ਵਾਪਾਰ ਵਿਰਲਾ ਵਾਪਾਰ ਨਾਨਕ ਤਾਕੇ ਸਦ ਬਲਿਹਾਰ ਚਰਨ ਸਾਧ ਕੇ ਤੋਏ ਤੋਏ ਪੀਓ ਅਰਪ ਸਾਧ ਕੋ ਆਪਣਾ ਜੀਓ ਸਾਧ ਕੀ ਤੂਰ ਕਰੋ ਇਸਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾਵਡ ਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਵਿਘਨ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ ਓੜ ਗਈ ਸੰਤੇ ਦਰਿਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀਵ ਲਨਹਾਰ ਭੁਖੇ ਕੋ ਦੇਵਤ ਆਧਾਰ ਸਰਬਨਧਾਨ ਜਾਕੀ ਦ੍ਰਿਸ਼ਟੀ ਮਾਗੇ ਪੁਰਬ ਲਿਖੇ ਕਾ ਲੈਣਾ ਪਾਏ ਸਭ ਕਿਛ ਤਿਸਕਾ ਉਹ ਕਰਨੇ ਜੋਗ ਜਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਾਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਰ ਇਹ ਕਰਨੀ

ਹਿਰਦੇ ਏਕੋ ਹੋਏ। ਸਚ ਕਰਣੀ ਸਚਤਾ ਕੀ ਰਹਿਤ, ਸਚ ਹਿਰਦੇ ਸਤ ਮੁਕਹਿਤ, ਸਚੀ ਦ੍ਰਿਸ਼ਟ ਸਚਾ ਆਕਾਰ, ਸਚ ਵਰਤੇ ਸਚਾ ਪਾਸਾਰ, ਪਾਰ ਬ੍ਰਹਮ ਜਿਨ ਸਚ ਕਰ ਜਾਤਾ, ਨਾਨਕ ਸੋ ਜਨ ਸਚ ਸੁਮਾਤਾ। ਸਲੋਕ ਰੂਪ ਨਾ ਰੇਖ ਨਾ ਰੰਗ ਕੇਸ਼, ਤ੍ਰਿਉ ਗੁਣ ਤੇ ਪ੍ਰਾਪਿੰਨ, ਤਿਸਹਿ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਅਸ਼ਟਪਦੀ।

ਸਤ ਪੁਰਖ ਜਿਨ ਜਾਣਿਆ ਤਦਗੁਰ ਤਿਸਕਾ ਨਾਉ ਤਿਸਕੇ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹੇਰੈ ਗੁਰ ਬਚਨੀ ਹਰ ਨਾਮ ਉਚਰੈ ਤਦਗੁਰ ਸਿੱਖ ਕੇ ਬੰਧਨ ਕੱਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡ ਭਾਗੀ ਹੈ ਤਦਗੁਰ ਸਿੱਖ ਕਾ ਹਲਤ ਪਲਤ ਸਵਾਰ ਨਾਨਕ ਸਤਗੁਰ ਸਿੱਖ ਕਉ ਜੀ ਨਾਲ ਸਮਾਰ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪ ਕਉ ਕਰ ਕਛਨਾ ਜਨਾਵੇ ਹਰ ਹਰ ਨਾਮ ਹਿਰਦੇ ਸਵਾ ਧਿਆਵੇ ਮਨ ਵੇਚੇ ਸਤਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਦ ਪ੍ਰਾਪ ਸਵਾਮੀ ਆਪਣੀ ਕਿਰਪਾ ਜਿਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਦ ਜਾਣੈ ਸੋ ਸਤਗੁਰ ਜਿਸ ਦੇ ਹਰ ਨਾਉ ਅਨਕ ਬਾਰ ਗੁਰ ਕਉ ਬਲ ਜਾਓ ਸਰਬਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇਕ ਆਪ ਨਹੀਂ ਕਛ ਪਰਮ ਸਹਿਸ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰ ਬੁੜਭਾਗੀ ਪਾਈਐ ਸਬਲ ਦਰਸ਼ਨ ਪੇਖਤ ਪੁਨੀਤ ਪਰਸਦ ਚਰਨ ਗਦ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦਿੱਟ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਹੇ ਪਾਵੇ ਤੇ ਲਏ ਮਿਲਾਏ ਜੇਬਾ ਏਕ ਉਸਤਤ ਅਨੇਕ ਸਤ ਪੁਰਖ ਪੂਰਨ ਬਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਨੀ ਅਗਮੇ ਗੋਚਰ ਪ੍ਰਭ ਨਿਰਬਾਨੀ ਨਿਰਹਾਰ ਨਿਰਵੈਰ ਸੁਖਦਾਈ ਤਾ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੇ ਸਿਮਰੈ ਸਤ ਬਲਿਹਾਰੀ ਸਤਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅਮਰ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸ ਜਾ ਕੇ ਮਨ ਪ੍ਰਗਟੇ ਗੁਣ ਤਾਸ ਆੜ ਪੈਰ ਹਰ ਕਾ ਨਾਮ ਲੇ ਸਚ ਉਪਦੇਸ਼ ਸੇਵਕ ਕਉ ਦੇ ਮੋਹ ਮਾਇਆ ਕੇ ਸੰਗ ਨ ਲੇਪ ਮਨ ਮੈ ਰੱਖੇ ਹਰ ਹਰ ਏਕ ਅੰਧਕਾਰ ਦੀਪਕ ਪਰਗਸ ਨਾਨਕ ਪਰਮ ਮੋਹ ਦੁਖਤੇ ਤੇ ਨਸ ਤਬ ਤੁਮੈ ਠਾਂਡ ਵਰਤਾਈ ਅੰਧ ਭਇਆ ਦੁਖ ਨਾਠੇ ਪਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਾਉ ਚੂਕਾ ਨਿਰਪਉ ਹੋਏ ਬਸੇ ਸਗਲ ਵਿਆਦ ਮਨ ਤੇ ਖੇ ਨਸੇ

ਆਪ ਤਿਆਗ ਸਰਨ ਗੁਰਦੇਵ ਇਉ ਰਤਨ ਜਨਮ ਕਾ ਹੋਏ ਉਧਾਰ ਹਰ ਘਰ ਸਿਮਰ ਪ੍ਰਾਨ ਆਧਾਰ ਅਨਕ ਪਾਵਨ ਛੂਟਨ ਹਾਰ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਸੰਗ ਨ ਚਾਲਸ ਤੇਰੇ ਤਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੋ ਤਮੀਤ ਕੁਟੰਬ ਅਰ ਬੰਤਾ ਇਨ ਤੇ ਕਹੋ ਤੁਮ ਕਮਲ ਸੁਨਾਥ ਰਾਜ ਰੰਗ ਮਾਇਆ ਵਿਸਤਾਰ ਇਨ ਤੇ ਕਹੋ ਕਮਲ ਛੁਟਕਾਰ ਆਸ ਹਸਤੀ ਰਸ ਅਸਵਾਰੀ ਝੂਠਾ ਡੰਪ ਝੂੜ ਪਾਸਾਰੀ ਜਿਨ ਦੀ ਇਥ ਬੁਝੇ ਨਾ ਬੇਗਾਨਾ ਨਾ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੇ ਇਆਨੇ ਭਗਤ ਬੇਨਾ ਬੋ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰੱਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਦ ਪਾਵੋ ਸਾਰ ਭੂਤ ਸਤ ਹਰ ਕੋ ਨਾਓ ਸਹਿ ਸੁਪਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹੋਮੇ ਵਿਖ ਪੈਲ ਹੋਏ ਚਿੰਤ ਬਸੇ ਸੁਖ ਨਾਲ ਸਾਧ ਗਰਾਸਗਰ ਨਾਮ ਸਮਾਲ ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੇ ਸਚ ਧਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਕੀ ਹਾਂ ਸੁਖ ਦਰਗ ਹੈ ਜੈਕਾਰ ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੂਰ ਰਹੋ ਪ੍ਰਵਿਆਪ ਅਨਕ ਵਿਸਤਾਰ ਏਕ ਤੇ ਭਏ ਏਕ ਅਰਾਧ ਪ੍ਰਾਸ਼ਤ ਗਏ ਮਨ ਤਨ ਅੰਤਰ ਏ ਪ੍ਰਵਰਤ ਗੁਰ ਪ੍ਰਸਾਦ ਨਾਨਕ ਇਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਤੇ ਪ੍ਰਵਦਾਨ ਕਰ ਕਿਰਪਾ ਦੇਵੋ ਹਰਨਾਮ ਤਾਜਨਾ ਕੀ ਮੰਗੋ ਤੂਰ ਪਾਰ ਬ੍ਰਹਮ ਮੇਰੀ ਸਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਧਿਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਾਰਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜਿਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋਭਰ ਫਰੇ ਪ੍ਰੇਮ ਰਸ ਰੰਗ ਉਬਜੇ ਚਾਓ ਸਾਧ ਕੇ ਸੰਗ ਪਰੇ ਸਰਨਿਆਨ ਸਭ ਤਿਆਗ ਅੰਤਰ ਪ੍ਰਗਾਸ ਅਨਦਿਨ ਨਿਵਲਾਗ ਬੜਭਾਗੀ ਜਪਿਆ ਪ੍ਰਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕੀਨੂ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਇਆ ਜਨਮ ਮਰਨ ਦੁਖ ਭ੍ਰਮ ਗਇਆ ਇਸ ਪੁੰਨੀ ਸਰਧਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ ਜਿਸ ਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸੁਮਾਏ ਸੋ ਕਿਉਂ ਬਿਸਰੈ ਜੇ ਕਾਲ ਨਾ ਪਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਨੈ ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਰੱਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਬਿਸਰੈ ਜੇ ਵਿਖਤੇ ਕੱਢ ਹੈ ਜਨਮ ਜਨਮ ਕਾ ਟੂਟਾ ਗੰਢ ਹੈ ਗੁਰਪੂਰੇ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਓ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ ਭਗਤ ਪੈ ਤਰੀਗੇ ਸੰਸਾਰ ਤਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਟ ਜਾਤ ਪਾਏ ਬਿਸਰਾਮ ਸਗਲ ਦੁੱਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣ ਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹੀ ਸੁਆਓ ਨੇਤਰੋਂ ਪੇਖ ਦਰਸ ਸੁਖ ਹੋਏ ਮਨ ਵਿਗਸੈ ਸਾਧ ਚਰਨ ਤੋਏ ਭਗਤ ਜਨਾ ਕੇ ਮਨ ਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਲਦੀ ਜੇ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸੁਮਾਏ ਪ੍ਰਭ ਸੰਤ ਦੀਨ ਦਇਆਲ ਭਗਤ ਵਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜੇ ਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ
ਸੋ ਹੋਏ ਪੁਨੀਤ। ਭਗਤ ਪਾਏ ਲਾਵੇ ਮਨ ਗੀਤ, ਹਮ ਨਿਰਗੁਨਿਆਰ ਨੀਚ ਅਜਾਨ। ਨਾਨਕ ਤੁਮਰੀ ਸਰਨ ਪੁਰਖ ਭਗਵਾਨ, ਸਰਬੈ ਕੁੰਠ ਮੁਕਤ ਮੋਖ ਪਾਏ। ਏਕ ਨਿਮਖ ਹਰ ਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ। ਹਰ ਕੇ ਨਾਮ ਕੀ ਕਥਾ ਮਨ ਪਾਈ, ਬਹੁ ਭੋਜਨ ਕਾ ਪਰ ਸੰਗੀਤ। ਰਸਨਾ ਜਪਤੀ ਹਰ ਹਰ ਨੀਤ, ਪਲੀ ਸੁਕਰਣੀ ਸੋਭਾ ਤਨਵੰਤ। ਹਿਰਦੇ ਬਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਦਿਓ ਨਿਵਾਸ। ਸਰਬ ਸੁਖ ਨਾਨਕ ਪਰਗਾਸ। ਸਲੋਕ ਸਰਗੁਣ ਨਿਰਗੁਣ ਨਿਰੰਕਾਰ, ਸੁਨ ਸੁਮਤੀ ਆਪ ਆਪਣ ਕੀਆ। ਨਾਨਕਾ ਆਪੇ ਹੀ ਫਿਰ ਜਾਪ, ਅਸ਼ਟਪਦੀ ਜਬ ਅਕਾਰ। ਇਉ ਕਛਨਾ ਦ੍ਰਿਟੇਤਾ, ਪਾਪ ਪੁੰਨ ਤਵ ਕਹਿਤੇ ਹੋਤਾ। ਜਬ ਧਾਰੀ ਆਪਣ ਸੁਨ ਸਮਾਧ, ਤਾ ਬੈਰ ਵਿਰੋਧ ਇਹ ਸੰਕ ਮਾਤ। ਜਬ ਇਸਕਾ ਵਰਣ ਚਿਹਨ ਨਾ ਜਾਪਤ, ਤਬ ਹਰਕ ਸੋਗ ਹੋ ਕਿਸੇ ਵਿਆਪਤ। ਜਬ ਆਪਣੇ ਆਪ ਆਪ ਪਾਲ ਬ੍ਰਹਮ, ਤਾ ਮੋਹ ਕਾਂ ਕਿਸ ਹੋਵਦ ਪਰਮ। ਆਪਣ ਖੇਲ ਆਪ ਵਰਤੀਜਾ, ਨਾਨਕ ਕਰਨੇ ਹਾਰ ਨਾ ਦੂਜਾ। ਜਬ ਹੋਤ ਪ੍ਰਭ ਕੇਵਲ ਤਨੀ, ਤਾ ਬੰਦ ਮੁਕਤ ਕਉ ਕਿਸ ਕਉ ਗਣੀ। ਜਾ ਵੇਕੇ ਘਰ ਅਗਮੇ ਅਪਾਰ, ਤਬ ਨਰਕ ਸੁਰਗ ਕਉ ਕੌਣ ਅਵਤਾਰ। ਜਬ ਨਿਰਗੁਣ ਪ੍ਰਭ ਸਹਿਜ ਸੁਭਾਏ, ਤਾਬ ਸੇ ਸਖਤ ਕਹੋ ਕਤ ਜਾਏ। ਜਬ ਆਪੇ ਆਪ ਆਪਣੀ ਜੋਤ ਤਰੇ, ਤਬ ਕਮਨ ਨਿਡਰ ਕਮਨ ਕਦ ਡਰੇ। ਆਪਣ ਚਲਤੇ ਆਪ ਕਰਨੇ ਹਾਰ, ਨਾਨਕ ਠਾਕੁਰ ਅਗਮੇ ਅਪਾਰ। ਅਵਨਾਸੀ ਸੁਖ ਆਪਣੇ ਅਸਨ, ਤੇ ਜਨਮ ਮਰਨ ਕਹੋ ਕਾਂ ਬੇਨਾਸਨ। ਜਾ ਪੂਰਨ ਕਰਤਾ ਪ੍ਰਸੋਏ, ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ। ਜਬ ਅਵਗਤ ਅਗੋਤਿਰ ਪ੍ਰਾਵੇਕ, ਤਬ ਚਿੱਤਰ ਗੁਪਤ ਇਸ ਪੂਛਤ ਲੇਖ। ਜਬ ਨਾਥ ਨਿਰੰਜਨ ਅਗੋਚਰ ਅਗਧ, ਤਬ ਕੌਣ ਛੁਟੇ ਕੌਣ ਬੰਧਨ ਬੱਧ। ਆਪਣੇ ਆਪ ਆਪ ਹੀ ਅਚਰਜਾ, ਨਾਨਕ ਆਪਣ ਰੂਪ ਆਪ ਹੀ ਉਪਰਜਾ। ਜੇ ਨਿਰਮਲ ਪੁਰਖ ਪੁਰਖ ਪਤ ਹੋਤਾ, ਤੈ ਬਿਨ ਮੈਲ ਕਹੋ ਕਿਆ ਤੋਤਾ। ਜੈ ਨਿਰੰਜਨ ਨਿਰੰਕਾਰ ਨਿਰਵਾਨ, ਤੇ ਕੌਣ ਕੋ ਮਾਨ ਕੌਣ ਅਭਿਮਾਨ। ਜੈ ਸਰੂਪ ਕੇਵਲ ਜਗਦੀਸ਼, ਤੈ ਛਲ ਛਿਦਰ ਲਗਤ ਕਉ ਕੀਸ। ਜੈ ਜੋਤ ਸਰੂਪੀ ਜੋ ਸੰਗ ਸੁਮਾਵੇ, ਤੈ ਕਿਸੇ ਭੂਖ ਕਮਨ ਤ੍ਰਿਪਤਾਵੇ। ਤਰਨ ਕਰਾਮਨ ਕਰਨੇ ਹਾਰ, ਨਾਨਕ ਕਰਤੇ ਕਾ ਨਾਏ ਸੁਮਾਰ। ਜਬ ਆਪਣੀ ਸੋਭਾ ਆਪਣ ਸੰਗ ਬਣਾਈ, ਤਬ ਕਮਨ ਮਾਏ ਬਾਪ ਮਿੱਤਰ ਸੁਦ ਪਾਈ। ਜੇ ਸਰਬ ਕਲਾ ਆਪੇ ਪਰਵੀਨ, ਤੈ ਵੇਦ ਕਤੇਵ ਕਹਾਂ ਕੋ ਚੀਨ। ਜਬ ਆਪਣੇ ਆਪ ਆਪ ਉਰਤਾਰ, ਤੋ ਸਗਨ ਅਬ ਸਗਨ ਕਹਾਂ ਵਿਚਾਰ। ਜੇ ਆਪਣੇ ਊਚ ਆਪਣੇ ਆਪ ਨੇਰਾ, ਤੇ ਕੌਣ ਠਾਕੁਰ ਕੌਣ ਕਹੀਏ ਤੇਰਾ। ਬਿਸਮਨ ਬਿਸਮਰਹੇ ਬਿਸਮਾਦ, ਨਾਨਕ ਆਪਣੀ ਗਤ ਜਾਨੋ ਆਪ। ਜੈ ਅਸ਼ਲ ਅਛੇਦ ਪੇ ਸੁਮਾਇਆ, ਊਗਾ ਕਿਸੇ ਵਿਆਪਤ ਮਾਇਆ। ਆਸ ਕੋ ਆਪੇ ਆਦੇਸ਼, ਇਹ ਗੁਣ ਕਾ ਨਾਹੀ ਪਰਵੇਸ਼। ਜੈ ਏਕੈ ਏਕ ਏਕ ਭਗਵੰਤਾ, ਤੈ ਕੌਣ ਅਚਿੰਤ ਇਸ ਲਾਗੇ ਚਿੰਤਾ। ਜੈ ਆਪਣੇ ਆਪ ਆਪ ਪਤੀਆਰ, ਤੇ ਕੌਣ ਕਥੇ ਕੌਣ ਸੁਣਨੇ ਹਾਰ। ਬਹੁ ਬੇਅੰਤ ਊਚ ਤੇ ਊਚਾ, ਨਾਨਕ ਆਪਸ ਕਉ ਆਪੇ ਪਹੁੰਚਾ। ਜੇ ਆਪਰ ਚੋਪਰ ਪੰਚਕਾਰ, ਇਹ ਗੁਣ ਮੈਂ ਕੀਨੂੰ ਵਿਸਤਾਰ। ਪਾਪ ਪੁੰਨ ਤੇ ਪਈ ਕਹਾਵਤ, ਕਉ ਨਰਕ ਉਹ ਸੁਰਗ ਬੰਸ਼ਾਵਤ। ਆਲ ਜਾਲ ਮਾਇਆ ਜੰਜਾਲ, ਹਉਮੈ ਮੋਹ ਪਰਮ ਪੈ ਪਾਰ। ਦੁਖ ਸੁਖ ਮਾਨ ਅਪਮਾਨ, ਅਨਕ ਪ੍ਰਕਾਰ ਕੀਓ ਬਖਿਆਨ। ਆਪਣ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਹਉ ਨਾਨਕ ਏਕੈ। ਜੇ ਅਵਗਤ ਭਗਤ ਤੈ ਆਪ, ਜੇ ਪਸਰੇ ਪਾਸਾਰ ਸੰਤ ਪ੍ਰਤਾਪ। ਦੂਪਾ ਕਾਇਆ ਪੇ ਤਨੀ, ਉਨਕੀ ਸੋਭਾ ਉਨਹੂ ਬਣੀ। ਆਪੇ ਕੌਤਕ ਕਰੇ ਅੰਧ ਚੋਜ, ਆਪੇ ਰਸ ਭੋਗਣ ਨਿਰਜੋਗ। ਜਿਸ ਭਾਵੇ ਤਿਸੇ ਆਪਣ ਨਾਏ ਲਾਵੇ, ਜਿਸ ਭਾਵੇ ਜੇ ਖੇਲ ਖਿਲਾਵੇ। ਬੇਸੁਮਾਰ ਅਥਾਗਨ ਤੇ ਅਤੁਲੈ, ਜੋ ਬੁਲਾਓ ਤਿਉ ਨਾਨਕ ਦਾਸ ਬੋਲੇ। ਸਲੋਕ ਜੀ ਜੰਤ ਕੇ ਠਾਕੁਰ, ਆਪੇ ਵਰਤਣ ਹਾਰ। ਨਾਨਕ ਏਕੋ ਪਸਰਿਆ, ਦੂਜਾ ਕਹਿ ਦਿਸ਼ਟਾਰ। ਅਸ਼ਟਪਦੀ ਆਪ ਕਥੈ ਆਪ ਸੁਣਨੇ ਹਾਰ, ਆਪੇ ਏਕ ਆ ਵਿਸਥਾਰ। ਜੰਤ ਪਾਵੇ ਤਾਂ ਸਿਰ ਚੁਪਾਏ, ਆਪਣੇ ਪਾਣੇ ਲਏ ਸੁਮਾਏ। ਤੁਮ

ਨਾਨਕ ਦਾਸ ਸਦਾ ਬਲਿਹਾਰ, ਪੂਰਨ ਪੂਰਨ ਹੈ ਦਇਆਲ, ਸਭ ਉਪਰ ਹੋਵਦ ਕਿਰਪਾਲ, ਆਪਣੇ ਕਰਤਬ ਜਾਣੇ ਆਪ, ਅੰਤਰ ਜਾਮੀ ਰਿਓ ਬਿਆਪ, ਪ੍ਰਤਪਾਲੇ ਜੀਅਨ ਬੋ ਪਾਤ, ਜੋ ਜੋ ਰਚਿਓ ਸੁਤ ਸੇ ਧਿਆਤ, ਜੇ ਭਾਵੇ ਤੇ ਲਏ ਮਿਲਾਏ, ਭਗਤ ਕਰੇ ਹਰ ਕੇ ਗੁਣ ਗਾਏ, ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇਕ ਜਾਣਿਆ, ਜਨ ਲਾਗਾ ਹਰ ਇਕ ਕਹਿ ਨਾਏ, ਤਿਸਕੀ ਆਸ ਨਾ ਬਿਰਤੀ ਜਾਏ, ਸੇਵਕ ਕੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਲ ਪਾਈ, ਇਸਤੇ ਉਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ, ਬੰਧਨ ਤੋਰ ਪਏ ਨਿਰਵੈਰ, ਅਨਦਿਨ ਪੂਜੇ ਗੁਰ ਕੇ ਪੈਰ, ਇਹ ਲੋਕ ਸੁਹੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਵਿਆ ਪੇ ਮੇਲੇ, ਸਾ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰ ਪਰਮਾਨੰਦ, ਰਾਮ ਨਾਮ ਤਲ ਕਰੋ ਵਿਚਾਰ, ਦੁਰਲਭ ਦੇ ਕਾ ਕਰੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਂਤ ਤਰਨ ਕਾ ਇਹ ਸੁਭਾਓ, ਆੜ ਪੈਰ ਪ੍ਰਾਪੇਖੋ ਨੇਰਾ, ਮਿਟੇ ਅਗਿਆਨ ਬਿਨਸੇ ਅੰਧੇਰਾ, ਸੁਨ ਉਪਦੇਸ਼ ਹਿਰਦੇ ਵਸਾਵੋ, ਮਾਨ ਇੱਛੇ ਨਾਨਕ ਬਲ ਪਾਓ, ਹਲਤ ਪਲਤ ਤੁਲਿਓ ਸਵਾਰ, ਰਾਮ ਨਾਮ ਅੰਤਰ ਉਰ ਧਾਰ, ਪੂਰੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਬਸੈ ਤੇ ਸਾਜ ਪਰਿਖਿਆ, ਮਨ ਤਨ ਨਾਮ ਜਪੋ ਲਿਵ ਲਾਏ, ਦੁਖ ਦਰਦ ਮਨ ਤੇ ਪਹੁ ਜਾਏ, ਸਚ ਵਪਾਰ ਕਰੋ ਵਪਾਰੀ, ਦਰਗੇ ਨਿਭਗੇ ਖੇਪ ਤੁਮਾਰੀ, ਏਕਾ ਟੇਕ ਰੱਖੋ ਮਨ ਮਾਗੇ, ਨਾਨਕ ਬਹੁਰ ਨ ਆਵੇ ਜਾਗੇ, ਤੇਤੇ ਦੂਰ ਕਹਾਂ ਕੋ ਜਾਏ, ਉਬਰੇ ਰੱਖਣ ਹਾਰ ਤੇ ਆਏ, ਨਿਰਭਉ ਜਪੇ ਸਗਲ ਪਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜੇ ਪ੍ਰਭ ਰਾਖੇ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ, ਚਿੰਤਾ ਜਾਏ ਮਿਟੇ ਅਹੰਕਾਰ, ਤੇ ਜਨ ਕੋ ਕੋਈ ਨ ਪਹੁੰਚਣ ਹਾਰ, ਸਿਰ ਉਪਰ ਠਾਡਾ ਗੁਰਸੂਰਾ, ਨਾਨਕ ਤਾ ਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰ ਸਿਸ਼ਟ, ਚਰਨ ਕਮਲ ਜਾ ਕੇ ਅਨੂਪ, ਸਬਲ ਦਰਸ਼ਨ ਸੁੰਦਰ ਹਰ ਰੂਪ, ਤਨ ਸੇਵਾ ਸੇਵਕ ਪ੍ਰਵਾਨ, ਅੰਤਰਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੈ ਸੋਹਤ ਨਿਹਾਲ, ਤਾਕੇ ਨਿਵਟਨ ਆਵਤ ਕਾਲ, ਅਮਰ ਪਏ ਅਮਰਾ ਪਲ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ ਸਲੋਕ, ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਪੇਟਿਆ, ਨਾਨਕ ਮਨ ਪ੍ਰਗਾਸ, ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾ ਪ੍ਰਭੂ ਕਾ ਲਾਗਾ ਮੀਠਾ, ਸਗਲ ਸਮਿਗਰੀ ਏਕ ਸਕਟ ਮਾਹੇ, ਅਨਕਰੰਗ ਨਾਨਾ ਦ੍ਰਿਸ਼ਟਾ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਦ ਅਨਗਤ ਤੈਨਾਦ, ਕਹਿ ਨਾ ਜਾਈ ਅਜਰ ਬਿਸਮਾਦ, ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਹੇ ਜਨ ਸੋਜੀ ਪਾਏ, ਤੂੰ ਅੰਤਰ ਸੋ ਬਾਰ ਅਨੰਤ, ਕੜਕੜ ਵਿਆਪਰਿਆ ਭਗਵੰਤ, ਤਰਨ ਮਾਏ ਆਕਾਸ ਪਿਆਲ, ਸਰਬਲੋਕ ਪੂਰਨ ਪ੍ਰਤਪਾਲ, ਅੰਤ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ ਰਹਿ ਦਿਸੇ ਸੁਮਾਹੇ, ਤਿਸਤੇ ਪਿੰਨ ਨਹੀਂ ਕੋਠਾਓ, ਗੁਰ ਪ੍ਰਸਾਦ ਨਾਨਕ ਸੁਪਾਓ, ਵੇਦ ਪੁਰਾਣ ਸਿਮਰਤ ਮੈਂ ਦੇਖ, ਸਸੀਅਰ ਸੂਰ ਨਖੇਤਰ ਮੈਂ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪੇ ਡੋਲ ਨਾ ਕਬ ਹੂੰ ਡੋਲੇ, ਸਰਬ ਕਲਾ ਕਰ ਖੇਲੇ ਖੇਲ, ਮੋਲ ਨਾ ਪਾਈਗੇ ਗੁਣੇ ਅਮੋਲ, ਸਰਬ ਜੋਤ ਮੈਂ ਜਾ ਕੀ ਜੋਤ, ਤਾਰਿਓ ਸਵਾਮੀ ਓਤ ਪੋਤ, ਗੁਰ ਪ੍ਰਸਾਦ ਪਰਮ ਕਾ ਨਾਸ, ਨਾਨਕ ਤਿੰਨ ਮੈਂ ਇਹੋ ਵਿਸਾਸ, ਸੰਤ ਜਿਨਾ ਕਾ ਪੇਖਣ ਸਾ ਬ੍ਰਹਮ, ਸੰਤ ਜਿਨਾ ਕੇ ਹਿਰਦੇ ਸਭ ਧਰਮ, ਸੰਤ ਜਨਾ ਸੁਣੇ ਸੋ ਬਚਨ, ਸਰਬੇ ਆਪੀ ਰਾਮ ਸੰਘ ਰਚਨ, ਜਿਨ ਜਾਤਾ ਤਸਿੱਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਨ, ਕਰਨ ਕਰਾਵਨ ਹਾਰ ਪ੍ਰਭ ਜਾਨੈ, ਅੰਤਰ ਬਸੇ ਬਾਹਰ ਪੀ ਓਹੀ, ਨਾਨਕ ਦਰਸ਼ਨ ਦੇਖ ਸਾ ਮੋਹੀ, ਆਪ ਸਤ ਕੀਆ ਸਭ ਸਤ, ਤੇ ਪ੍ਰਭ ਤੇ ਸਗਲੀ ਉਤਪਤ, ਤੇ ਪਾਵੇ ਤਾਂ ਕਰੇ ਵਿਸਤਾਰ, ਤੇ ਭਾਵੇ ਤਾਂ ਏਕੰਕਾਰ, ਅਨਕ ਕਲਾ ਲਖੀ ਨਾ ਜਾਏ, ਜੇ ਭਾਵੇ ਤੇ ਲਏ ਮਿਲਾਏ, ਕਉ ਨਿਟਕਮ ਕਹੀਏ ਦੂਰ, ਆਪੇ ਆਪਿਆ ਭਰਪੂਰ, ਅੰਤਰਗਤ ਜੇ ਆਪ ਜਨਾਏ, ਨਾਂਗ ਤੇਜਨ ਆਪ ਬੁਝਾਏ, ਸਰਬ ਭੂਤ ਆਪ ਵਰਤਾਰਾ, ਸਰਬਨੈਣ ਆਪੇਖਨਹਾਰਾ, ਸਗਲ ਸਮਗਰੀ ਜਾ ਕਾਤਨਾ, ਆਪਨ ਜਸ ਆਪ ਕੀ ਸੁਣਾ, ਆਮਨ ਜਾਨਕ ਖੇਲ ਬਨਾਇਆ, ਆਗਿਆਕਾਰੀ ਕੀ ਨੀਮ ਆਇਆ, ਸਭ ਕੇ ਮਦ ਅਲਿਪਤੋ ਰਹੇ, ਜੋ ਕੁਛ ਕਹਿਣਾ ਸੁਆ

पे कहे आज्ञा आवे आज्ञा जाए, नानक जा पावे ता ले सुमाए, इसते हुए सो नाही बुरा, और कहो किने कछ करा, आप भला करतूत अतनी की, आपे जाने अपने जी की, आस तारी सब साच, ओत पोत अपन संग रात, ताकि गतमत कही न जाए, दूसर होए ता सो जी पाए, सिक्का किया सब प्रवान, गुर प्रसाद नानक्यो जान, जो जाने ते सदा सुख होए, आ मिलाए लय प्रसोए, ओ तनवंत कुलवंत पदवंत, जीवन मुक्त जिस हृदय भगवंत, तन तन तन जन आया, जिस प्रसाद सब जगत तराया, जन आवन का ए स्वभाव, जन के संग चित आवे नाव, आप मुक्त मुक्त करे संसार, नानक ते जन को सदा नमस्कार, श्लोक पूरा प्रभ आराध्या, पूरा जा का नाव, नानक पूरा पाया, पूरे के गुण गाओ अष्टपदी, पूरे गुर का सुन उपदेश, पार ब्रह्म निट कर पेख, सास सास सिमर हो गोविंद, मन अंतर की उतरे चिंद, आस अनित त्यागो तरंग, संत जना की तूर मन मंग, आप छोड़ बेनती करो, सास संग अग्न सागर तर हो, हर तन के पर ले पंडार, नानक गुरपूरे नमस्कार, खेम कुशल सहज आनंद, साध संग पर परमानंद, नरक निवार उधारो जियो, गुण गोविंद अमृत रस पियो, चित चितवो नारायण एक, एक रूप जाके रंग अनेक, गोपाल दामोदर दीन दयाल, दुख पंजन पूर्ण कृपाल, सिमर सिमर नाम बारंबार, नानक जी का एह आधार, उत्तम श्लोक साध के बचन, अमलीक लाल ए रतन, संत कुमावत होते उदार, आप तरह लोक के निस्तार, सफल जीवन सबलता का संग, जाके मन लागा हर रंग, जय जय शब्द अनाहद वज, सुन सुन अंध करे प्रभ गज, प्रगटे गोपाल महात कहे माथे, नानक उदरे तिन कह साथे, शरण जोग सुन सरणी आए, कर कृपा प्रभ आ मिलाए, मिट गए बैर पए सब रेन, अमृत नाम सासंग लैन, तो प्रसन्न पए गुरुदेव, पूर्ण होई सेवक की सेव, आल जंजाल विकार ते रहते, राम नाम सुन रसना कहते, कर प्रसाद दया प्रतारी, नानक निध की खेप हमारी, प्रभ की उस्तत करो संत मीत, सावधान एकाग्र चीत, सुखमनी सहज गोविंद गुण नाम, जिस मन बसे सोहो तन धान, सर्विशाता की पूर्ण होए, प्रधान पुरख प्रण सबल होए, सब ते ऊज पाए अस्थान, बौर न होवे आमन जान, हरतन खाड़ चले जन सोए, नानक जिसे प्राप्त होए, खेम सांत रिद्ध नव निद, बुद्ध ज्ञान सर्व ते सिद्ध, विद्या तप जो प्रत्यान, ज्ञान श्रेष्ठ उत्तम स्नान, चार पदार्थ कमल परगास, सबके मध्य सगर ते उदास, सुंदर चतुर तत् का बेता, समदर्शी एक दृष्टेता, ए फल हे जन के मुख पने, गुरु नानक नाम वचन मन सुने, एहो निधान जपे मन कोय, सब जुग में ताकि गद होय, गुण गोविंद नाम धुन वाणी, सिमरत शास्त्र वेद बखाणी, सगल मतांग केवल हर नाम, गोविंद भगत के मन बसराम, कोड अपराध सासंग मिटे, संत के पाते जमते छुटे, जाके मस्त कर्म प्रापाए, साध शरण नानक ते आए, जिस मन बसे सुने लाए प्रीत, तेजन आवे हर प्रचीत, जन्म मरणता का दुख निवारे, दुलभ देह तत्काल उधारे, निर्मल शोभा अमृतता की बानी, एक नाम मन माये सुमानी, दुख रोग बिनसे पै परम, साध नाम निर्मलता के कर्म, सब ते ऊचता की शोभा बनी, नानक ए गुण नाम सुखमनी, स्थिति गौड़ी महला पंजवा श्लोक, एक ओंकार सतगुर प्रसाद, जलथल मही अल पूरिया, स्वामी सृजनहार, अनक पांत होए पसरिया, नानक एकंकार पौड़ी, एकम एकंकार प्रभ, करो वंदना त्याय, गुण गोविंद गोपाल प्रभ, शरण परो हर राय, ताकि अस कल्याण सुख, जाते सब कश होए, चार कुंट
दैत्य प्रमेयो तिस बिन अवर न कोय। वेद पुराण सिमरत सुने बौद्ध करो विचार, पत उदाहरण पय हरण सुख सागर निरंकार। दाता पुता देनहार तिस बिन अवर न जाए, जो चाह है सोई मिले नानक हर गुण गाए। गोविंद जस गाइये हर नीत, मिल पजिये सासंग मेरे मीत। रहाओ श्लोक करो वंदना अनकवार, शरण परो हर राय प्रम कटिये नानक साध संग। द्वितीया पाओ मिटाए पौड़ी, द्वितीया दुर्मत दूर कर गुर सेवा कर नीत। राम रतन मन तन बसै तज काम क्रोध लोभ मीत। मरण मिटे जीवन मिले बिनसे सगल कलेस, आप तजो गोविंद भजो पाओ भगत प्रवेश। लाभ मिले तोटा हिरे हर दरगे पतवंत, राम नाम तन संचवे साच सहा भगवंत। उठत बैठत हर पजो साधु संग प्रीत, नानक दुर्मत छुट गई पार ब्रह्म बसे चीत। श्लोक तीन ब्यापे जगत को तुरिया पावे कोय, नानक संत निर्मल पय जिन मन वस्या सोए। पौड़ी तृतीया त्रै गुण बिखे फल, कब उत्तम कब नीच। नरक सुर्ग भ्रमतो कहो सदा सिंघारे मीच। हरक शोक सहसा संसार हाहो करत बिगाए, जिन किए तसे ना जाननी चितवे अनक्यो पाए। आद ब्याद उपादरस कहू न टूटे ताप, पार ब्रह्म पूर्ण तरी न बूझे परताप। मोह परम बूढ़ कणो महानरक में वास, कर कृपा प्रवराख ले हो नानक तेरी आस। श्लोक चतर सियाणा सूढ़ सोय जिन तड़िया अभमान, चार पदार्थ अष्ट सिद्ध भज नानक हर नाम। पौड़ी चतुर्थ चारे वेद सुन तुद तत् विचार, सर्व खेम कल्याण निध राम नाम जब सार। नरक निवारे दुख हरे टूटे अनक कलेस, मीच हुटे जमते छुटे हर कीर्तन परवेश। पौ बिन से अमृत रस रंग रते निरंकार, दुख दार्द अपवित्रता नासे नाम आधार। सुर नरमुंजन खोजते सुख सागर गोपाल, मन निर्मल मुख उजला कोई नानक सादरवाल। श्लोक पंच विकार मन में बसे राते माया संग, साध संग होए निर्मला नानक प्रभ कह रंग। पौड़ी पंचम पंच प्रधान ते जे जानो पर पंच, कुसुम बास बहु रंग कणो तम इसिया बल बंच। न जापे न बूझिए न कछ करत विचार, स्वाद मोह रस बेदयो अज्ञान रचियो संसार। जन्म मरण बोजोन प्रमण कीने कर्म अनेक, रचन हर न सिमरयो मन ना विचार विवेक। पाओ भगत भगवान संग माया लिप्त न रंच, नानक बिरले पाई है जो नारचे पर पंच। श्लोक खट शास्त्र ऊचो कह अंत न पारावार, भगत सो है गुण गावते नानक प्रभ के द्वार। पौड़ी खष्टम खट शास्त्र कह सिमरत कथे अनेक, ऊतम ऊचो पार ब्रह्म गुण अंत न जाने शेख। नारद मुंजन सुख व्यास जस गावत गोविंद, रसगी दे हरसों बीदे भगत रचे भगवंत। मोह मान प्रम बिनसयो पाई शरण दयाल, चरण कमल मन तन बसे दर्शन देख निहाल। लाभ मिले तोटा हिरे साध संग लेवलाए, खाड़ खजाना गुण दखरे नानक नाम ते आए। श्लोक संत मंडल हर्ज कथे बोले सत सुपहाय, नानक मन संतोखी है एक स्यों लेवलाए। पौड़ी सप्तम संचो नाम तान टूट ना जाए पंडार, संत संगत मैं पाई है अंत न पारावार। आप तजो गोविंद भजो शरण परो हर राय, दुख हरे भवजल तरे मन चिंदिया फल पाए। आड़ पैर मां हर जपे सबल जन्म परवान, अंतर भार सदा संग करने हार पछाण। सो साजन सो सखा मीत जो हर की मत दे, नानक बलिहारण हर हर नाम जपे। श्लोक आड़ पैर गुण गाई है तजिए अवर जंजाल, जम कंकर जोए न सकई नानक प्रभु दयाल। पौड़ी अष्टमी अष्ट सिद्ध नव निध सगल पदार्थ पूर्ण बुद्ध, कवल प्रगास सदा आनंद निर्मल रीत निरोधर मंत। सगल धर्म पवित्र स्नान
ਤਬ ਮੈਂ ਊਜਬ ਸੇਖ ਗਿਆਨ। ਹਰ ਹਰ ਭਜਨ ਪੂਰੇ ਗੁਰਸੰਗ, ਜਬ ਤਰੀਏ ਨਾਨਕ ਨਾਮ ਹਰ ਰੰਗ। ਸਲੋਕ ਨਾਰਾਇਣ ਨੇ ਸਿਮਰਿਓ ਮੋਇਓ ਸਵਾਦ ਵਿਕਾਰ, ਨਾਨਕ ਨਾਮ ਵਿਸਾਰਿਐ ਨਰਕ ਸੁਰਗ ਅਵਤਾਰ। ਪੌੜੀ ਨੌਵੀਂ ਨਵੇਂ ਸ਼ਿਦਰ ਅਪਵੀਤ, ਹਰ ਨਾਮ ਨਾ ਜਪੇ ਤਰਕ ਬਿਪਰੀਤ। ਪਾਤਰੇ ਰਮੇ ਬਕੇ ਸਾਧ ਨਿੰਦ, ਕਰ ਨਾ ਸੁਨਹੀ ਹਰ ਬਿੰਦ। ਹਿਰੇ ਪਰਦਰਭ ਉਦਰ ਕਹਿਤਾਈ, ਅਗਨ ਨਾ ਨਿਵਰੇ ਤ੍ਰਿਸ਼ਨਾ ਨਾ ਬੁਝਾਈ। ਹਰ ਸੇਵਾ ਬਿਨ ਇਹ ਫਲ ਲਾਗੇ, ਨਾਨਕ ਪ੍ਰਭ ਵਿਸਰਤ ਮਰ ਜਮੇ ਅਭਾਗੇ। ਸਲੋਕ ਦਸ ਦੇਖੋ ਇਕ ਮੈਂ ਫਿਰਿਓ, ਜਦ ਦੇਖੋ ਤਦ ਸੋਏ, ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਪੌੜੀ ਦਸਵੀਂ ਦਸ ਦੁਆਰ ਬਸ ਪੀਨੇ, ਮਨ ਸੰਤੋਖ ਨਾਮ ਜਪ ਲੀਨੇ। ਕਰਨੀ ਸੁਣੀਏ ਜਸ ਗੋਪਾਲ, ਨੈਣੀ ਪੇਖਤ ਸਾ ਦਿਆਲ। ਦਸਨਾ ਗੁਣ ਗਾਵੇ ਬੇਅੰਤ, ਮਨ ਮੈਂ ਚਿਤਵੇ ਪੂਰਨ ਭਗਵੰਤ। ਹਸਤ ਚਰਨ ਸੰਟੈਲ ਕਮਾਈਏ, ਨਾਨਕ ਇਹੋ ਸੰਜਮ ਪ੍ਰਭ ਕਿਰਪਾ ਪਾਈਏ। ਸਲੋਕ ਏਕੋ ਏਕ ਬਖਾਨੀਏ, ਬਿਰਲਾ ਜਾਣੇ ਸਵਾਦ, ਗੁਣ ਗੋਬਿੰਦ ਨਾ ਜਾਣੀਏ ਨਾਨਕ ਸਭ ਸਮਾਦ। ਪੌੜੀ ਏਕਾਸੀ ਨਿਵਿਟ ਪੇਖੋ ਹਰ ਰਾਮ, ਇੰਦਰੀ ਬਸ ਕਰ ਸੁਣੋ ਹਰ ਨਾਮ। ਮਨ ਸੰਤੋਖ ਸਰਬ ਜੀ ਦਇਆ, ਇਨ ਵਿਦ ਵਰਤ ਸੰਪੂਰਨ ਪਇਆ। ਤਾਵਤ ਮਨ ਰਾਖੇ ਇਕਠਾਏ, ਮਨ ਤਨ ਸੁਧ ਜਪਤ ਹਰਨਾਏ। ਸਭ ਮੈਂ ਪੂਰ ਹੈ ਪਾਰ ਬ੍ਰਹਮ, ਨਾਨਕ ਹਰ ਕੀਰਤਨ ਕਰ ਅਟਲ ਇਹੋ ਧਰਮ। ਸਲੋਕ ਦੁਰਮਤ ਹਰੀ ਸੇਵਾ ਕਰੀ, ਭੇਟੇ ਸਦ ਕਿਰਪਾਲ। ਨਾਨਕ ਪ੍ਰਸਤ ਮਿਲ ਰਹੇ ਬਿਨਸੇ ਸਗਲ ਜੰਜਾਲ। ਪੌੜੀ ਦੁਆਸਤੀ ਦਾਨ ਨਾਮ ਇਸਨਾਨ, ਹਰ ਕੀ ਪੈਦ ਕਰੋ ਤਜਮਾਨ। ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ, ਮਨ ਤ੍ਰਿਪਤਾ ਸੇ ਕੀਰਤਨ ਪ੍ਰਵਰੰਗ। ਕੋਮਲ ਬਾਣੀ ਸਭ ਕੋ ਸੰਤੁਖ, ਪੰਚ ਪੂ ਆਤਮਾ ਹਰ ਨਾਮ ਰਸ ਪੁਖ। ਗੁਰਪੂਰੇ ਤੇ ਇਹ ਨਿਹ ਚੌਪਾਈਏ, ਨਾਨਕ ਰਾਮ ਰਮਤ ਫਿਰ ਜੂਣ ਨਾ ਆਈਏ। ਸਲੋਕ ਤੀਨ ਗੁਣਾ ਮੈਂ ਵਿਆਪਿਆ, ਪੂਰਨ ਹੋਤ ਨਾ ਕਾਮ। ਪਤਤ ਉਧਾਰਨ ਮਨ ਬਸੈ, ਨਾਨਕ ਛੂਟੇ ਨਾਮ। ਪੌੜੀ ਤ੍ਰਉ ਸੀ ਤੀਨ ਤਾਪ ਸੰਸਾਰ, ਆਪਤ ਜਾਤ ਨਰਕ ਅਵਤਾਰ। ਹਰ ਹਰ ਭਜਨ ਨਾ ਮਨ ਮੈਂ ਆਇਓ, ਸੁਖ ਸਾਗਰ ਪ੍ਰਭ ਨਿਖ ਨੰਗਾਇਓ। ਹਰਗ ਸੋਖ ਕਾ ਦੇ ਕਰ ਬਾਧਿਓ, ਦੀਰਘ ਰੋਪ ਮਾਇਆ ਆਸਾਧਿਓ। ਦਿਨੇ ਪਕਾਰ ਕਰ ਸੁਣ ਪਾਇਓ, ਨੈਣੀ ਨੀਂਦ ਸੁਪਨ ਬਰੜਾਇਓ। ਹਰ ਬਿਸਰਤ ਹੋਵਤ ਇਹ ਹਾਲ, ਸਰਨਾਂਗ ਪ੍ਰਪੁਰਖ ਦਇਆਲ। ਸਲੋਕ ਚਾਰ ਕੁੰਟ ਚੌਦੇ ਪਵਨ, ਸਗਲ ਵਿਆਪਤ ਰਾਮ। ਨਾਨਕ ਪੂਨ ਨਾ ਦੇਖੀਏ ਪੂਰਨਤਾ ਕੇ ਕਾਮ। ਪੌੜੀ ਚੌਦੇ ਚਾਰ ਕੁੰਟ ਪ੍ਰਵਿਆਪ, ਸਗਲ ਪਵਨ ਪੂਰਨ ਪ੍ਰਤਾਪ। ਦਸੇ ਦਿਸਾ ਰਵਿਆ ਪ੍ਰਭ ਏਕ, ਤਰਨ ਆਕਾਸ ਹਮੇ ਪ੍ਰਪੇਖ। ਜਲ ਥਲ ਬਨ ਪਰਬਤ ਪਾਤਾਲ, ਪਰਮੇਸ਼ਵਰ ਤੇ ਬਸੇ ਦਇਆਲ। ਸੂਖਮ ਅਸਤੂਲ ਸਗਲ ਭਗਵਾਨ, ਨਾਨਕ ਗੁਰਮੁਖ ਬ੍ਰਹਮ ਪਛਾਣ। ਸਲੋਕ ਆਤਮ ਜੀਤਾ ਗੁਰਮਤੀ, ਗੁਣ ਗਾਏ ਗੋਬਿੰਦ। ਸੰਤ ਪ੍ਰਸਤਾਦੀ ਪੈ ਮਿਟੇ, ਨਾਨਕ ਬਿਨ ਸੀ ਚਿੰਦ। ਪੌੜੀ ਅਮਾਵਸ ਆਤਮ ਸੁਖੀ ਭਏ, ਸੰਤੋਖ ਦੀਆ ਗੁਰਦੇਵ। ਮੰਤਨ ਸੀਤਲ ਸਾਂਤ ਸਹਿਜ, ਲਾਗਾ ਪ੍ਰਭ ਕੀ ਸੇਵ। ਟੂਟੇ ਬੰਧਨ ਬਹੁ ਵਿਕਾਰ, ਸਬਲ ਪੂਰਨਤਾ ਕੇ ਕਾਮ। ਦੁਰਮਤ ਮਿਟੀ ਹੋਮ ਮੈਂ ਛੁਟੀ, ਸਿਮਰਤ ਹਰ ਕੋ ਨਾਮ। ਸਰਨ ਗਈ ਪਾਰ ਬ੍ਰਹਮ ਕੀ, ਮਿਟਿਆ ਆਵਾ ਗਮਨ। ਆਪ ਤਰਿਆ ਕੋਟੰਬ ਸਿਉ, ਗੁਣ ਗੋਬਿੰਦ ਪ੍ਰਭ ਰਮਨ। ਹਰ ਕੀ ਟਹਿਲ ਕਮਾਵਣੀ, ਜਪ ਗਏ ਪ੍ਰਭ ਕਾ ਨਾਮ। ਗੁਰਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ। ਸਲੋਕ ਪੂਰਨ ਕਭੂ ਨਾ ਡੋਲਤਾ, ਪੂਰਾ ਕੀਆ ਪ੍ਰਭ ਆਪ। ਦਿਨ ਦਿਨ ਚੜੇ ਸਵਾਇਆ, ਨਾਨਕ ਹੋਤ ਨਾ ਘਾਟ। ਪੌੜੀ ਪੂਰਨਮਾ ਪੂਰਨ ਪ੍ਰਵੇਕ, ਕਰਨ ਕਰਨ ਸਮਰੱਥ। ਜੀ ਜੰਤ ਦਇਆਲ ਪੁਰਖ, ਤਵੀ ਉਪਰ ਜਾ ਕਾ ਹੱਥ। ਗੁਣ ਨਿਧਾਨ ਗੋਬਿੰਦ ਗੁਰ, ਕੀਆ ਜਾ ਕਾ ਹੋਏ। ਅੰਤਰਜਾਮੀ ਪ੍ਰਸੁਜਾਨ, ਅਲਖ ਨਿਰੰਜਨ ਸੋਏ। ਪਾਰ ਬ੍ਰਹਮ ਪਰਮੇਸ਼ਵਰੋ, ਸਭਿਦ ਜਾਨਣ ਹਾਰ। ਸੰਤ ਸਹਾਈ ਸਰਨ ਜੋਗ, ਆੜ ਪੈਰ ਨਮਸਕਾਰ। ਅਕਥ ਕਥਾ ਨੈ ਬੂਝੀਏ, ਸਿਮਰੋ ਹਰ ਕੇ ਚਰਨ। ਪਤਤ ਉਧਾਰਨ ਅਨਾਥ ਨਾਥ, ਨਾਨਕ ਪ੍ਰਭ ਕੀ ਸਰਨ। ਸਰੋਕ ਦੁਖ ਬਿਨਸੇ ਸਹਿਸਾ ਗਏ, ਸਰਨ ਗਹੀ ਹਰ ਰਾਏ। ਮਨ ਚਿੰਦੇ ਫਲ ਪਾਇਆ, ਨਾਨਕ ਹਰ ਗੁਣ ਗਾਏ। ਪੌੜੀ ਕੋਈ ਗਾਵੇ ਕੋ ਸੁਣੇ, ਕੋਈ ਕਰੇ ਵਿਚਾਰ। ਕੋ ਉਪਦੇਸੇ ਕੋ ਦ੍ਰਿੜੇ, ਸਿੱਕਾ ਹੋਏ ਉਧਾਰ। ਕਿਲਵੇ ਕਾਟੇ ਹੋਏ ਨਿਰਮਲਾ, ਜਨਮ ਜਨਮ ਮਲ ਜਾਏ। ਫਲਤ ਪਲਤ ਮੁਖ ਉਜਲਾ,
ਨੈ ਪੋਹੈ ਤਸੁਮਾਏ, ਸੋ ਸੁਰਤਾ ਸੋ ਬੈਸਨੋ, ਸੋ ਗਿਆਨੀ ਤਨਵੰਤ, ਸੋ ਸੂਰਾ ਕੁਲਵੰਤ ਸੋਏ, ਜਿਨ ਪੜਿਆ ਭਗਵੰਤ, ਖੱਤਰੀ ਬ੍ਰਾਹਮਣ ਸੂਦ ਬੈਸ, ਉਦਰੇ ਸਿਮਰ ਚੰਡਾਲ, ਜਿਨ ਜਾਨਿਓ ਪ੍ਰਭ ਆਪਣਾ, ਨਾਨਕ ਤਿਸੈ ਰਵਾਲ, ਗੌੜੀ ਕੀ ਵਾਰ, ਮਹੱਲਾ ਚੌਥਾ, ਇਕ ਓਅੰਕਾਰ, ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਚੌਥਾ, ਸਤਿਗੁਰ ਪੁਰਖ ਦਇਆਲ ਹੈ, ਜਿਸਨੂੰ ਸੰਤ ਸਭ ਕੋਏ, ਏਕ ਦਿਸ਼ਟ ਕਰ ਦੇਖਦਾ, ਮਨ ਭਾਵਨੀ ਤੇ ਸਿੱਧ ਹੋਏ, ਸਤਿਗੁਰ ਵਿਚ ਅੰਮ੍ਰਿਤ ਹੈ, ਹਰ ਉੱਤਮ ਹਰ ਪਾਸੋਏ, ਨਾਨਕ ਕਿਰਪਾ ਤੇ ਹਰ ਧਿਆਈ ਹੈ, ਗੁਰਮੁਖ ਭਾਵੇ ਕੋਏ ਮਹੱਲਾ ਚੌਥਾ, ਹਉਮੈ ਮਾਇਆ ਸਭ ਬਿਖ ਹੈ, ਨਿਤ ਜਗ ਤੋਟਾ ਸੰਸਾਰ, ਲਹਾਰ ਤਨ ਖੱਟਿਆ, ਗੁਰਮੁਖ ਸ਼ਬਦ ਵਿਚਾਰ, ਹਉਮੈ ਮਾਇਲ ਬੇਕੁਤਰ, ਹਰ ਅੰਮ੍ਰਿਤ ਹਰ ਉਰ ਧਾਰ, ਸਭ ਕਾਜ ਤਿਨ ਕੇ ਸਿੱਧ ਹੈ, ਜਿਨ ਗੁਰਮੁਖ ਕਿਰਪਾ ਧਾਰ, ਨਾਨਕ ਜੋ ਤੁਰ ਮਿਲੇ ਸੇ ਮਿਲ ਰਹੇ, ਹਰ ਮੇਲੇ ਸਿਰਜਣਹਾਰ ਪੌੜੀ, ਤੂੰ ਸੱਚਾ ਸਾਹਿਬ ਸੱਚ ਹੈ, ਸਭ ਸੱਚਾ ਗੋਸਾਈ, ਤੁਧ ਨੂੰ ਸਭ ਤੇ ਆਏ ਦੀ, ਸਭ ਲੱਗੇ ਤੇਰੀ ਪਾਈ, ਤੇਰੀ ਸਿਫਤ ਸਵਾਲੇ ਸਰੂਪ ਹੈ, ਜਿਨ ਕੀਤੀ ਤੁਸੀਂ ਪਾਰ ਲੰਘਾਈ, ਗੁਰਮੁਖਾਂ ਨੂੰ ਫਲ ਪਾਏਂਦਾ, ਸਚ ਨਾਮ ਸਮਾਈ, ਵੱਡੇ ਮੇਰੇ ਸਾਹਿਬਾ, ਵੱਡੀ ਤੇਰੀ ਵਡਿਆਈ, ਸਲੋਕ ਮਹੱਲਾ ਚੌਥਾ, ਲਿਣਨਾਵੇ ਹੋਰ ਸਲਾਹਣਾ, ਸਾ ਬੋਲਣ ਫਿੱਕਾ ਸਾਧ, ਮਨਵ ਅੰਕਾਰ ਸਲਾਹਦੇ, ਹੋਮੇ ਮਮਤਾਵਾਦ, ਜਿਨ ਸਾ ਰਹਨ ਸੇ ਮਰੇ, ਖਪ ਜਾਵੇ ਸਾਪ ਅਪਵਾਦ, ਜਨ ਨਾਨਕ ਗੁਰਮੁਖ ਉਭਰੇ, ਜਪ ਹਰ ਹਰ ਪਰਮਾਨਾਦ, ਮਹੱਲਾ ਚੌਥਾ, ਸਤਿਗੁਰ ਹਰ ਪ੍ਰਭ ਦੱਸ, ਨਾਮ ਧਿਆਈ ਮਨ ਹਰੀ, ਨਾਨਕ ਨਾਮ ਪਵਿੱਤ, ਹਰ ਮੁਖ ਬੋਲੀ, ਸਭ ਦੁਖ ਪਰ ਹਰੀ ਪੌੜੀ, ਤੂੰ ਆਪੇ ਆਪ ਨਿਰੰਕਾਰ ਹੈ, ਨਿਰੰਜਨ ਹਰ ਰਾਇਆ, ਜਿਨੀ ਤੂੰ ਇਕ ਮਨ ਸੱਚ ਧਿਆਇਆ, ਤਿਨਕਾ ਸਭ ਦੁਖ ਗਵਾਇਆ, ਤੇਰਾ ਸਰੀਕ ਕੋ ਨਾਹੀ, ਜਿਸਨੂੰ ਲਵੇ ਲਾਏ ਸੁਣਾਇਆ, ਤੂੰ ਜੇਵੜ ਦਾਤਾ ਤੂੰ ਹੈ ਨਿਰੰਜਨਾ, ਤੂੰ ਹੈ ਸੱਚ ਮੇਰੇ ਮਨ ਪਾਇਆ, ਸੱਚੇ ਮੇਰੇ ਸਾਹਿਬਾ, ਸੱਚੇ ਸਚਨਾਇਆ, ਸਲੋਕ ਮਹੱਲਾ ਚੌਥਾ, ਮਨ ਅੰਤਰ ਹੋਮੈ ਰੋਗ ਹੈ, ਪ੍ਰਭੂਲੇ ਮਨਮੁਖ ਦੁਰਜਨਾ, ਨਾਨਕ ਰੋਗ ਗਵਾਏ, ਮਿਲ ਸਤਿਗੁਰ ਸਾਧੂ ਸੱਜਣਾ, ਮਹੱਲਾ ਚੌਥਾ, ਮਨ ਕਾ ਰੱਤਾ ਰੰਗ ਸਿਉ, ਗੁਰਮੁਖ ਹਰ ਗੁਣ ਤਾਸ, ਜਨ ਨਾਨਕ ਹਰ ਸਰਣਾਗਤੀ, ਹਰ ਮੇਲੇ ਗੁਰਸਾਬਾਸ ਪੌੜੀ, ਤੂੰ ਕਰਤਾ ਪੁਰਖ ਅਗੰਮ ਹੈ, ਇਸ ਨਾਲ ਤੂੰ ਵੜੀ ਹੈ, ਤੂੰ ਜੇਵੜ ਹੋਏ ਸੋ ਆਖੀਏ, ਤੂੰ ਜੇਗਾ ਤੂੰ ਹੈ ਪੜੀਏ, ਤੂੰ ਘਟ ਘਟ ਇਕ ਵਰਤਦਾ, ਗੁਰਮੁਖ ਪ੍ਰਗੜੀਏ, ਤੂੰ ਸੱਚਾ ਸਭ ਸਦਾ ਖਸਮ ਹੈ, ਸਭ ਦੂ ਤੂੰ ਚੜੀਏ, ਤੂੰ ਕਰੇ ਸੋ ਸੱਚੇ ਹੋਏ ਸੀ, ਤਾਂ ਕਾਇਤ ਕੜੀਏ, ਸਲੋਕ ਮਹੱਲਾ ਚੌਥਾ, ਮੈਂ ਮੰਤਨ ਪ੍ਰੇਮ ਪ੍ਰਮ ਕਾ ਅੱਠੇ ਪੈਰ ਲਗਨ, ਜਨ ਨਾਨਕ ਕਿਰਪਾ ਤਾਰ ਪ੍ਰਭ, ਸਤਿਗੁਰ ਸੁਖ ਵਸਨ ਮਹੱਲਾ ਚੌਥਾ, ਜਿਨ ਅੰਦਰ ਪ੍ਰੀਤ ਪ੍ਰਮ ਕੀ, ਜੋ ਬੋਲਣ ਤਿਵੇ ਸੁਹਨ, ਨਾਨਕ ਹਰ ਆਪੇ ਜਾਣਦਾ, ਜਿਨ ਲਾਈ ਪ੍ਰੀਤ ਪ੍ਰਨ ਪੌੜੀ, ਤੂੰ ਕਰਤਾ ਆਪ ਫੁੱਲ ਹੈ, ਫੁੱਲਣ ਵਿਚ ਨਾਹੀ, ਤੂੰ ਕਰੇ ਸੋ ਸੱਚੇ ਪਲਾ ਹੈ, ਗੁਰਸ਼ਬਦ ਬੁਝਾਹੀ, ਤੂੰ ਕਰਨ ਕਾਨ ਸਮਰੱਥ ਹੈ, ਦੂਜਾ ਕੋ ਨਾਹੀ, ਤੂੰ ਸਾਹਿਬ ਅਗਮ ਦਿਆਲ ਹੈ, ਸਭ ਤੁਧ ਧਿਆਹੀ, ਸਭ ਜੀਤ ਤਰੇ ਤੂੰ ਸਭ ਸਦਾ, ਤੂੰ ਸਭ ਛਿੜਾਹੀ, ਸਲੋਕ ਮਹੱਲਾ ਚੌਥਾ, ਸੁਣ ਸਾਜਨ ਪ੍ਰੇਮ ਸੰਦੇਸਰਾ, ਅੱਖੀ ਤਾਰ ਲਗਨ, ਗੁਰ ਤੁੱਠੇ ਸੱਜਣ ਮੇਲਿਆ, ਜਨ ਨਾਨਕ ਸੁਖ ਸੁਵਨ ਮਹੱਲਾ ਚੌਥਾ, ਸਤਿਗੁਰ ਦਾਤਾ ਦਇਆਲ ਹੈ, ਜਿਸਨੂੰ ਦਇਆ ਸਦਾ ਹੋਏ, ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇਖੇ ਬ੍ਰਹਮ ਇਕ ਸੋਏ, ਨਿਰਵੈਰਾ ਨਾਲ ਜੇ ਵੈਰ ਚਲਾਏਂਦੇ, ਤਿੰਨ ਵਿਚੋਂ ਤਿਸ਼ਟਿਆ ਨਾ ਕੋਏ, ਸਤਿਗੁਰ ਸਭਨਾ ਦਾ ਭਲਾ ਮਨਾਏਂਦਾ, ਏਦਾ ਬੁਰਾ ਕਿਉਂ ਹੋਏ, ਸਤਿਗੁਰ ਨੂੰ ਜਿਆ ਕੋ ਇੱਛਦਾ, ਤੇਖਾ ਫਲ ਪਾਏ ਕੋਏ, ਨਾਨਕ ਕਰਤਾ ਸਭ ਕੁਝ ਜਾਣਦਾ, ਜਿੱਦੂ ਕਿਛ ਗੁੱਜਾ ਨਾ ਹੋਏ ਪੌੜੀ, ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ, ਜੇ ਸਾਹਿਬ ਭਾਵੇ ਤੇ ਬਖਸ ਲੈ ਸੋ ਸਾਹਿਬ ਮਨ ਪਾਣੀ, ਜੇ ਕੋ ਉਸ ਦੀ ਰੀਸ ਕਰੇ ਸੋ ਮੂੜ ਅਜਾਣੀ, ਜਿਸ ਨੂੰ ਸਤਿਗੁਰ ਮਿਲੇ ਸੋ ਗੁਣ ਰਵੇ ਗੁਣ ਆਖ ਵਖਾਣੀ, ਨਾਨਕ ਸੱਚਾ ਸੱਚ ਹੈ ਬੁੱਝ ਸੱਚ ਸੁਮਾਣੀ, ਸਲੋਕ ਮਹੱਲਾ ਚੌਥਾ, ਹਰ ਸਤ ਨਿਰੰਜਨ ਅਮਰ ਹੈ, ਨਿਰਭਉ ਨਿਰਵੈਰ ਨਿਰੰਕਾਰ, ਜਿਨ ਜਪਿਆ ਇਕ ਮਨ ਇਕ ਚਿੱਤ, ਤਿਨ ਲੱਥਾ ਹੋਮੇ ਪਾਰ, ਜਿਨ ਗੁਰਮੁਖ ਆਰਾਧਿਆ ਤਿਨ ਸੰਤ ਜਿਨਾ ਜੈਕਾਰ, ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ, ਤਿਸ ਨੂੰ ਫਿੱਟ ਫਿੱਟ ਕਹੇ ਸਭ ਸੰਸਾਰ,
ਸਗੁਰ ਵਿੱਚ ਆਪ ਵਰਤਦਾ ਹਰ ਆਪੇ ਰੱਖਣਹਾਰ ਤਨ ਤਨ ਗੁਰੂ ਗੁਣ ਗਾਵਦਾ ਤਿਸ ਨੂੰ ਸਦਾ ਸਦਾ ਨਮਸਕਾਰ ਜਿਨ ਨਾਨਕ ਤਿਨ ਕਉ ਵਾਰਿਆ ਜਿਨ ਜਪਿਆ ਸਿਰਜਣਹਾਰ ਮਹੱਲਾ ਚੌਥਾ ਆਪੇ ਧਰਤੀ ਸਾਜੀਅਨ ਆਪੇ ਆਕਾਸ ਵਿੱਚ ਆਪੇ ਜੰਤ ਉਪਾਇਨ ਮੁਖ ਆਪੇ ਦੇ ਗਿਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ ਜਿਨ ਨਾਨਕ ਨਾਮ ਧਿਆਏ ਤੂੰ ਸਭ ਕਿਲਵਖ ਕੱਟੇ ਤਾਸ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚੇ ਪਾਵੇ ਜੋਤ ਸੱਚ ਸਲਾਹ ਦੇ ਤਿੰਨ ਜਮ ਕੰਕਰ ਨੇੜ ਨ ਆਏ ਤਿੰਨ ਕੇ ਮੁਖ ਦਰ ਉਜਲੇ ਜਿਨ ਹਰ ਹਿਰਦੇ ਸੱਚਾ ਪਾਵੇ ਕੂੜਿਆਰ ਪਿਛਾ ਸਟੀਅਨ ਉੜ ਹਿਰਦੇ ਕਪਟ ਮਹਾ ਦੁਖ ਪਾਵੇ ਮੋਹ ਕਾਲੇ ਕੂੜਿਆਰੀਆਂ ਕੂੜਿਆਰ ਕੂੜੋ ਹੋਏ ਜਾਵੇ ਸਲੋਕ ਮਹੱਲਾ ਚੌਥਾ ਸਗੁਰ ਧਰਤੀ ਧਰਮ ਹੈ ਇਸ ਵਿਚ ਜੇਗਾ ਕੋ ਬੀਜੇ ਤੇਗਾ ਫਲ ਪਾਏ ਗੁਰਸਿੱਖੀ ਅੰਮ੍ਰਿਤ ਬੀਜਿਆ ਤਿਨ ਅੰਮ੍ਰਿਤ ਫਲ ਹਰ ਪਾਏ ਓਨਾ ਹਲਤ ਪਲਤ ਮੁਖ ਉਜਲੇ ਕੋਈ ਹਰ ਦਰਗੇ ਸੱਚੀ ਪਏ ਨਾਏ ਇਕ ਨਾ ਅੰਦਰ ਖੋਟ ਨਿਰ ਖੋਟ ਕਮਾਵੇ ਕੋਈ ਜੇਗਾ ਬੀਜੇ ਤੇਗਾ ਫਲ ਕਾਏ ਜਾਂ ਸਤਗੁਰ ਸਰਾਪ ਨਦਰ ਕਰ ਦੇਖੇ ਸਵਾਬ ਗੀਰ ਸਭ ਉਗੜ ਆਏ ਕੋਈ ਜੇਗਾ ਚਿਤਵੇ ਨਿਤ ਤੇਗਾ ਪਾਇਨ ਕੋਈ ਤੇਹੋ ਜੇਹੇ ਦਈਏ ਵਜਾਏ ਨਾਨਕ ਦੁਈ ਸ੍ਰੀ ਖਸਮੇ ਆਪੇ ਵਰਤੇ ਨਿਤ ਕਰ ਦੇਖੇ ਚਲਤ ਸੁਭਾਏ ਮਹੱਲਾ ਚੌਥਾ ਇਕ ਮਨ ਇਕ ਵਰਤਦਾ ਜਿਦ ਲੱਗੇ ਸੋਥਾ ਏ ਪਾਏ ਕੋਈ ਗੱਲਾਂ ਕਰੇ ਕਨੇਰੀਆਂ ਜੇ ਕਰ ਵਥ ਹੋਵੇ ਸਾਈ ਖਾਏ ਬਿਨ ਸਤਿਗੁਰ ਸੋਝੀ ਨਾ ਪਵੇ ਅੰਕਾਰ ਨਾ ਵਿਚੋਂ ਜਾਏ ਅੰਕਾਰੀਆਂ ਨੂੰ ਦੁਖ ਭੁਖ ਹੈ ਹਤਡੇ ਕਰ ਮੰਗਾਏ ਕੂੜ ਠੱਗੀ ਗੁੱਜੀ ਨਾ ਰਹੇ ਮੁਲੰਮਾ ਪਾਜ ਲੈ ਜਾਏ ਜਿਸ ਹੋਵੇ ਪੂਰਬ ਲਿਖਿਆ ਇਸ ਸਤਿਗੁਰ ਮਿਲੇ ਭਰਵੇ ਆਏ ਜੋ ਲੋਹਾ ਪਾਰਸ ਪੇਟੀਏ ਮਿਲ ਸੰਗਤ ਸਵਰਨ ਹੋਏ ਜਾਏ ਜਿਨ ਨਾਨਕੇ ਪ੍ਰ ਤੂੰ ਤਣੀ ਜੋ ਪਾਵੇ ਤੇਰੇ ਚਲਾਏ ਪੌੜੀ ਜਿਨ ਹਰ ਗਿਰਦੇ ਸੇਵਿਆ ਤਿਨ ਹਰ ਆਪ ਮਿਲਾਏ ਗੁਣ ਕੀ ਸਾਂਝ ਤਿਨ ਸਿਉ ਕਰੀ ਤਬ ਅਵਗੁਣ ਸ਼ਬਦ ਜਲਾਏ ਔਗੁਣ ਵਿਕਣ ਪੱਲਰੀ ਜੇ ਦੇਹ ਸੋ ਸੱਚੇ ਪਾਏ ਬਲਿਹਾਰੀ ਗੁਰੇ ਆਪਣੇ ਜਿਨ ਔਗੁਣ ਮੇਠ ਗੁਣ ਪ੍ਰਗਟੀ ਆਏ ਵੱਡੀ ਵਡਿਆਈ ਵੱਡੇ ਕੀ ਗੁਰਮੁਖ ਆ ਲਾਏ ਸਲੋਕ ਮਹੱਲਾ ਚੌਥਾ ਸਤਿਗੁਰ ਵਿਚ ਵੱਡੀ ਵਡਿਆਈ ਜੋ ਅਨਦਿਨ ਹਰ ਹਰ ਨਾਮ ਧਿਆਵੇ ਹਰ ਹਰ ਨਾਮ ਰਮਤ ਸੁਰ ਸੰਜਮ ਹਰ ਨਾਮੇ ਕੀ ਤ੍ਰਿਪਤਾਵੇ ਹਰ ਨਾਮ ਤਾਣ ਹਰ ਨਾਮ ਦੀਵਾਨ ਹਰ ਨਾਮੋ ਰੱਖ ਕਰਾਵੇ ਜੋ ਚਿਤ ਲਾਏ ਪੂਜੇ ਗੁਰਮੂਰਤ ਸੋ ਮਨ ਇੱਛੇ ਫਲ ਪਾਵੇ ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਤੇ ਕਰਤਾ ਮਾਰ ਦੇਵਾਵੇ ਫਿਰ ਉਹ ਵੇਲਾ ਉਸ ਹੱਥ ਨ ਆਵੇ ਉਹ ਆਪਣਾ ਬੀਜਿਆ ਆਪੇ ਖਾਵੇ ਨਰਕ ਕੋਰ ਮੋਹ ਕਾਲੇ ਖੜਿਆ ਜੋ ਤਸਕਰ ਪਾਏ ਗਲਾਵੇ ਫਿਰ ਸਤਿਗੁਰ ਕੀ ਸਰਣੀ ਪਵੇ ਤਾਂ ਉਭਰੇ ਜਾਂ ਹਰ ਹਰ ਨਾਮ ਧਿਆਵੇ ਹਰ ਬਾਤਾਂ ਆਗ ਸੁਣਾਏ ਨਾਨਕ ਹਰ ਕਰਤੇ ਇਹ ਵੇ ਪਾਵੇ ਮਹੱਲਾ ਚੌਥਾ ਪੂਰੇ ਗੁਰ ਕਾ ਹੁਕਮ ਨਾ ਮੰਨੇ ਉਹ ਮਨਮੁਖ ਅਗਿਆਨ ਮੁੱਠਾ ਦੁਖਮਾਇਆ ਉਸ ਅੰਦਰ ਕੂੜ ਕੂੜ ਕਰ ਬੁੱਝੇ ਅਣਹੋਂਦੇ ਝਗੜੇ ਦਈਏ ਉਸ ਦੇ ਗਲ ਪਾਇਆ ਉਹ ਗੱਲ ਫਰੋਸੀ ਕਰੇ ਬਹੁ ਤੇਰੀ ਉਸ ਦਾ ਬੋਲਿਆ ਕਿਸੇ ਨਾ ਪਾਇਆ ਉਹ ਕਰ ਕਰ ਹੰਡੇ ਜੋਰਨ ਦੁਹਾਗਣ ਉਸ ਨਾਲ ਮੋਹ ਜੋੜੇ ਉਸ ਪੀ ਲੱਛਣ ਲਾਇਆ ਗੁਰਮੁਖ ਹੋਏ ਸੋ ਅਲਿਪਤੋ ਵਰਤੇ ਉਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ ਜੋ ਗੁਰ ਗੋਪੇ ਆਪਣਾ ਸੋ ਪਲਾ ਨਾਹੀ ਪੰਚੋ ਉਹ ਲਾਹ ਮੂਲ ਸਭ ਗਵਾਇਆ ਪਹਿਲਾਂ ਆਗਮ ਨਿਗਮ ਨਾਨਕੇ ਆਗ ਸੁਣਾਏ ਪੂਰੇ ਗੁਰ ਕਾ ਬਚਨੀ ਉੱਪਰ ਆਇਆ ਗੁਰਸਿੱਖਾਂ ਵਡਿਆਈ ਭਾਵੇ ਗੁਰ ਪੂਰੇ ਕੀ ਮਨ ਮੁੱਖਾਂ ਉਹ ਵੇਲਾ ਹੱਥ ਨਾ ਆਇਆ ਪੌੜੀ ਸੱਚ ਸੱਚਾ ਸਬਦੂ ਵੱਡਾ ਹੈ ਸੋ ਲਏ ਜਿਸ ਸਤਿਗੁਰ ਟਿੱਕੇ ਸੋ ਸਤਿਗੁਰ ਜੇ ਸੱਚ ਤੇ ਆਏਂਦਾ ਸੱਚ ਸੱਚਾ ਸਤਿਗੁਰ ਇੱਕੇ ਸੋਈ ਸ ਗੁਰਪੁਰਖ ਹੈ ਜਿਰ ਪੰਜੇ ਦੂਤ ਕੀਤੇ ਵਸ ਛਿੱਕੇ ਜੇ ਬਿਨ ਸਤਿਗੁਰ ਸੇਵੇ ਆਪ ਗਣਾਏਂਦੇ ਤਿਨ ਅੰਦਰ ਕੂੜ ਫਿੱਟ ਫਿੱਟ ਮੋਹ ਫਿੱਕੇ ਕੋਈ ਬੋਲੇ ਕਿਸੇ ਨਾ ਪਾਵਨੀ ਮੋਹ ਕਾਲੇ ਸਤਿਗੁਰ ਤੇ ਚੁੱਕੇ ਸਲੋਕ ਮਹੱਲਾ ਚੌਥਾ ਹਰ ਪ੍ਰਭ ਕਾ ਸਭ ਖੇਤ ਹੈ ਹਰ ਆਪ ਕਿਰਸਾ ਨੀ ਲਾਇਆ ਗੁਰਮੁਖ ਬਗਸ ਜਮਾਈਅਨ ਮਨਮੁਖੀ ਮੂਲ ਗਵਾਇਆ ਸਭ ਕੋ ਬੀਜੇ ਆਪਣੇ ਪਲੇ ਨੂੰ ਹਰ ਪਾਵੇ ਸੋ ਖੇਤ ਜਮਾਇਆ ਗੁਰਸਿੱਖੀ ਹਰ ਅੰਮ੍ਰਿਤ ਬੀਜਿਆ ਹਰ ਅੰਮ੍ਰਿਤ ਨਾਮ ਹਰ ਅੰਮ੍ਰਿਤ ਪਾਇਆ ਜਮ ਚੂਹਾ ਕਿਰਸਨਿਤ ਕੁਰਕ ਦਾ ਹਰ ਕਰਤੇ ਮਾਰ ਕਢਾਇਆ ਕਿਰਸਾਣੀ ਜੰਮੀ ਭਾਉ ਕਰ ਹਰ ਬੋਲ ਬਗਸ ਜੁਮਾਇਆ ਤਿਨਕਾ ਕਾੜਾ ਅੰਦੇਸਾ ਸਵਲਾ ਓਨ ਜਿਲਨੀ ਸਤਿਗੁਰ ਪੁਰਖ ਤੇ ਆਇਆ
ਜਨ ਨਾਨਕ ਨਾਮ ਅਰਾਧਿਆ ਆਪ ਤਰਿਆ ਸਭ ਜਗਤ ਤਰਾਇਆ ਮਹੱਲਾ ਚੌਥਾ। ਸਾਰਾ ਦਿਨ ਲਾਲ ਚਿੱਟਿਆ ਮਨ ਮੁਖ ਹੋ ਰੇ ਗੱਲਾਂ ਰਾਤੀ ਉਗੇ ਦੱਬਿਆ ਨਵੇ ਸੋ ਸਭ ਟਿੱਲਾ ਮਨ ਮੁਖਾਂ ਦੇ ਸਿਰ ਜੋਰਾ ਅਮਰ ਹੈ ਨੇ ਦੇਵੇ ਫੱਲਾ। ਜੋਰਾਂ ਦਾ ਆਖਿਆ ਪੁਰਖ ਕਮਾਮ ਦੇ ਸੇ ਅਪਵਿਤ ਅਮੇਦ ਖਲਾ ਕਾਮਿਆ ਪਿਕ ਸੁਧ ਨਰ ਸੇ ਜੋਰਾ ਪੁਛ ਚੱਲਾ। ਫਲ ਗੁਰ ਕੇ ਆਖਿਆ ਜੋ ਚੱਲੇ ਸੋ ਸਦ ਪੁਰਖ ਫਲ ਫਲਾ ਜੋਰਾ ਪੁਰਖ ਸਭ ਆਪ ਉਪਾਇਨ ਹਰ ਖੇਲ ਸਭ ਖਿਲਾ ਤਬ ਤੇਰੀ ਬਣਤ ਬਣਾਵਣੀ ਨਾਨਕ ਫਲ ਫਲਾ ਪੌੜੀ ਤੂੰ ਵੇ ਭਰਾਓ ਅਥਾਓ ਹੈ ਅਤੁਲ ਕਿਉਂ ਤੁਲੀਏ ਸੇ ਵਡਭਾਗੀ ਜੇ ਤੁਧ ਧਿਆਏ ਦੇ ਜਿਨ ਸਤਿਗੁਰ ਮਿਲੀਏ। ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਏ ਸਤਿਗੁਰ ਕੀ ਰੀਸੈ ਹੋਰ ਕੱਚ ਪਿਚ ਬੋਲਦੇ ਜੇ ਕੂੜਿਆਰ ਕੂੜੇ ਚੜ ਪੜੀਏ ਉਹਨਾਂ ਅੰਦਰ ਹੋਰ ਮੁਖ ਹੋਰ ਹੈ ਬਿਖ ਮਾਇਆ ਨੂੰ ਜਗਮਰ ਦੇ ਕੜੀਏ। ਸਲੋਕ ਮਹੱਲਾ ਚੌਥਾ ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨ ਹੋਏ ਸੋ ਸੇਵਾ ਕਾਲੇ ਜਿਨ ਅੰਦਰ ਕਪਟ ਵਿਕਾਰ ਝੂਠ ਹੋਏ ਆਪੇ ਸੱਚੇ ਵੱਖ ਕੱਢੇ ਜਿਨੂੰ ਮਾਲੇ। ਸਚਿਆ ਸਿੱਖ ਬਹਿ ਸਤਿਗੁਰ ਪਾਸ ਕਾਲਨ ਕੂੜਿਆਰ ਨਾ ਲੱਭਣੀ ਕਿਤੇ ਥਾਏ ਪਾਲੇ ਜਿਨ੍ਹਾਂ ਸਤਿਗੁਰ ਕਾ ਆਖਿਆ ਸੁਖਾਵੇ ਨਾਹੀ ਤਿਨਾ ਮੋਹ ਭਲੇਰੇ ਫਿਰੇ ਦਈਏ ਗਾਲੇ। ਜਿਨ ਅੰਦਰ ਪ੍ਰੀਤ ਨਹੀਂ ਗਰਕੇਰੀ ਸੇ ਕਿਚਰਕ ਵੇਰਾਈਨ ਮਨਮੁਖ ਬੇਤਾਲੇ। ਸਤਿਗੁਰ ਨੂੰ ਮਿਲੇ ਤੂੰ ਆਪਣਾ ਮਨ ਥਾਏ ਰੱਖੇ ਉਹ ਆ ਵਰਤੇ ਆਪਣੀ ਵਥ ਨਾਲੇ। ਜਨ ਨਾਨਕ ਇਕ ਨਾ ਗੁਰਮੇਲ ਸੁਖ ਦੇਵੇ ਇਕ ਆਪੇ ਵੱਖ ਕੱਢੇ ਠਗਵਾਲੇ। ਮਹੱਲਾ ਚੌਥਾ ਜਿਨ੍ਹਾਂ ਅੰਦਰ ਨਾਮ ਨਿਧਾਨ ਹਰ ਤਿਨਕੇ ਕਾਜ ਦਈਏ ਅੰਧੇ ਰਾਸ ਤਿਨ ਚੁੱਕੀ ਮੋਹਤਾ ਜੀ ਲੋਕਨ ਕੀ ਹਰ ਪ੍ਰਭ ਅੰਗ ਕਰ ਬੈਠਾ ਪਾਸ ਜਾਂ ਕਰਤਾ ਵੱਲ ਤਾਂ ਸਭ ਕੋ ਵੱਲ ਸਭ ਦਰਸ਼ਨ ਦੇਖ ਕਰੇ ਸਾਬਾਸ। ਸਾਹੋ ਪਾਸ ਸਾਹੋ ਸਭ ਹਰ ਕਾ ਕੀਆ ਸਭ ਜਨ ਕੋ ਆਏ ਕਰੇ ਰਹਿ ਰਾਸ। ਗੁਰਪੂਰੇ ਕੀ ਵੱਡੀ ਵਡਿਆਈ ਹਰ ਵੱਡਾ ਸੇਵ ਅਤੁਲ ਸੁਖ ਪਾਇਆ ਗੁਰਪੂਰੇ ਦਾਨ ਦੀ ਹਰ ਨਿਚਲ ਨਿਤ ਬਖਸੇ ਚੜੇ ਸਵਾਇਆ। ਕੋਈ ਨਿੰਦਕ ਵਡਿਆਈ ਦੇਖ ਨਾ ਸਕੇ ਤੋ ਕਰਤੇ ਆਪ ਪਚਾਇਆ। ਜਨ ਨਾਨਕ ਗੁਣ ਬੋਲੇ ਕਰਤੇ ਕੇ ਭਗਤਾਂ ਨੂੰ ਸਦਾ ਰੱਖਦਾ ਆਇਆ ਪੌੜੀ। ਤੂੰ ਸਾਹਿਬ ਅਗਮ ਦਿਆਲ ਹੈ ਵੜਦਾ ਤਾ ਦਾਣਾ ਤੂੰ ਜੇਵੜ ਮੈਂ ਹੋਰ ਕੋ ਦਿਸ ਨਾ ਆਵਈ। ਤੂੰ ਹੈ ਸੁਗੜ ਮੇਰੇ ਮਨ ਪਾਣਾ ਮੋਕ ਟੰਬ ਦਿਸ ਆਮਦਾ ਸਭ ਚੱਲਣ ਹਾਰਾ ਆਵਣ ਜਾਣਾ ਜੋ ਬਿਨ ਸੱਚੇ ਹੋਰ ਚਿੱਤ ਲਾਏ ਦੇ ਸੇ ਕੂੜਿਆਰ ਕੂੜਾ ਤਿਨ ਮਾਣਾ। ਨਾਨਕ ਸੱਚ ਧਿਆਏ ਤੂੰ ਬਿਨ ਸੱਚੇ ਪਜ ਪਜ ਮੋਏ ਅਜਾਣਾ। ਸਲੋਕ ਮਹੱਲਾ ਚੌਥਾ ਅੱਗੋਂ ਦੇ ਸਦਭਾਉ ਨਾ ਦਿੱਚੈ ਪਿੱਛੋਂ ਦੇ ਆਖਿਆ ਕੰਮ ਨਾ ਆਵੇ ਆਦਿ ਫਿਰੇ ਮਨਮੁਖ ਵਿਚਾਰਾ ਗੱਲੀ ਕਿਉਂ ਸੋ

ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਤੋ ਭਲਕੇ ਉੱਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰ ਨਹਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਬਖ ਪਾਪ ਦੁਖ ਲਹਿ ਜਾਵੇ, ਫਿਰ ਚੜੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਡਦਿਆਂ ਹਰ ਨਾਮ ਤੇ ਆਵੇ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੇ, ਜਿਸ ਨੂੰ ਦਇਆਲ ਹੋਵੇ ਮੇਰਾ ਸੁਆਮੀ, ਇਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਆਪ ਰਹੇ ਨਾਮ ਜਪਾਵੇ ਪੌੜੀ, ਜੋ ਤੂੰ ਸੱਚ ਤੇ ਆਏ ਦੇ ਸੇ ਵਿਰਲੇ ਥੋੜੇ, ਜੋ ਮਨ ਚਿਤ ਇਕ ਅਰਾਧ ਦੇ, ਤਿਨ ਕੀ ਬਰਕਤ ਖਾਏ ਅਸੰਗ ਕਰੋੜੇ, ਉਦ ਨੂੰ ਸਭ ਤੇ ਆਏ ਦੀ ਤੇ ਥਾਏ ਪਏ ਜੋ ਸਾਹਿਬ ਲੋੜੇ, ਜੋ ਬਿਨ ਸਤਿਗੁਰ ਸੇਵੇ ਖਾਂਦੇ ਪੈਨ ਦੇ, ਸੇ ਮੋਏ ਮਰ ਜੰਮੇ ਕੋੜੇ, ਓਏ ਹਾਜ਼ਰ ਮਿੱਠਾ ਬੋਲਦੇ, ਬਾਹਰ ਵਿਸ ਕੱਢੇ ਮੁਖ ਕੋਲੇ, ਮਨ ਖੋਟੇ ਦਈਏ ਵਿਛੋੜੇ। ਸਲੋਕ ਮਹੱਲਾ ਚੌਥਾ। ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ, ਤਿੰਨ ਵੇ ਮੁਖ ਵੇ ਮੁਖੇ ਨੂੰ ਪਾਇਆ, ਪਾਸ ਨਾ ਦੇਈ ਕੋਈ ਬੈਣ ਜਗਤ ਮੈਂ, ਗੂ ਪੜ ਸਕਦੀ।

ਮਨ ਮੁਖਿਆ ਆ ਪਰਾਈ ਜੋ ਨਿੰਦਾ ਚੁਗਲੀ ਨੂੰ ਵੇਮੁਖ ਕਰਕੇ ਭੇਜਿਆ ਉਥੇ ਪੀ ਮੋਹ ਕਾਲਾ ਦੋਹਾਂ ਵੇਮੁਖਾਂ ਦਾ ਕਰਾਇਆ ਤੜ ਸੁਣਿਆ ਸਬਤ ਜਗਤ ਵਜ ਪਾਈ ਵੇਮੁਖ ਸੁਣੇ ਨਫਰੇ ਪੌਲੀ ਪਾਉਂਦੀ ਵਾਹਵਾ ਹੋਏ ਕੇ ਉੱਠ ਕਰ ਆਇਆ।

ਨਿਰਭੁੱਖਾ ਕੂਕੇ ਤਿਹਾਇਆ, ਧਨ ਧਨ ਸੁਆਮੀ ਕਰਤਾ ਪੁਰਖ ਹੈ, ਜਿਨ ਨਿਆਉ ਸੱਚ ਬਏ ਆਪ ਕਰਾਇਆ, ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਤੋ ਸੱਚੇ ਮਾਰ ਪਚਾਇਆ, ਇਹੋ ਅੱਖਰ ਤਿਨੇ ਆਖਿਆ, ਜਿਨ ਜਗਤ ਸਾਭਿਓ ਪਾਇਆ ਮਹੱਲਾ ਚੌਥਾ, ਸਾਹਿਬ ਜਿਸਕਾ ਨੰਗਾ ਭੁੱਖਾ ਹੋਵੇ, ਇਸਦਾ ਨਫਰ ਕਿੱਥੋਂ ਰਜ ਖਾਏ, ਜੇ ਸਾਹਿਬ ਕੈ ਕਾਰ ਵੱਥ ਹੋਵੇ, ਸੋ ਨਫਰੇ ਹੱਥ ਆਵੇ, ਅਣਹੁੰਦੀ ਕਿੱਥੋਂ ਪਾਏ, ਜਿਹਦੀ ਸੇਵਾ ਕੀਤੀ ਫਿਰ ਲੇਖਾ ਮੰਗੀ ਹੈ, ਸਾ ਸੇਵਾ ਔਖੀ ਹੋਈ, ਨਾਨਕ ਸੇਵਾ ਕਰੋ ਹਰ ਗੁਰ ਸਬਲ ਦਰਸ਼ਨ ਕੀ, ਫਿਰ ਲੇਖਾ ਮੰਗੇ ਨਾ ਕੋਈ ਪੌੜੀ, ਨਾਨਕ ਵਿਚਾਰੇ ਸੰਤ ਜਨ, ਚਾਰ ਵੇਦ ਕਹੰਦੇ, ਭਗਤ ਮੁਖੇ ਤੇ ਬੋਲਦੇ, ਸੇ ਵਚਨ ਹੋਵੰਦੇ, ਪ੍ਰਗਟ ਪਹਾਰਾ ਜਾਪਦਾ, ਸਭ ਲੋਕ ਸੁਣੰਦੇ, ਸੁਖ ਨਾ ਪਾਏ ਨ ਮੁਗਧ ਨਰ, ਸੰਤ ਨਾਲ ਖਹੰਦੇ, ਓਏ ਲੋਚਨ ਉਹਨਾਂ ਗੁਣੈ ਨੂੰ, ਓਏ ਅਹੰਕਾਰ ਸੜੰਦੇ, ਓਏ ਵਿਚਾਰੇ ਕਿਆ ਕਰੇ, ਜਾਂ ਭਾਗ ਤੁਰ ਮੰਦੇ, ਜੋ ਮਾਰੇ ਤਿਨ ਪਾਰ ਬ੍ਰਹਮ, ਸੇ ਕਿਸੇ ਨਾ ਸੰਦੇ, ਵੈਰ ਕਰੇ ਨਿਰਵੈਰ ਨਾਲ, ਧਰਮ ਨਿਆਏ ਪਚੰਦੇ, ਜੋ ਜੋ ਸੰਤ ਸਰਾਪਿਆ, ਸੇ ਫਿਰੇ ਪਵੰਦੇ, ਪੇੜ ਮੁੰਡਾ ਹੂੰ ਕੱਟਿਆ, ਇਸ ਡਾਲ ਸੁਪੰਦੇ, ਸਲੋਕ ਮਹੱਲਾ ਚੌਥਾ, ਅੰਤਰ ਹਰ ਗੁਰੂ ਧਿਆਏ ਦਾ ਵੱਡੀ ਵਡਿਆਈ, ਤੋ ਦਿੱਤੀ ਪੂਰੇ ਸਤਿਗੁਰੂ, ਕਟੇ ਨਾਹੀ ਇੱਕ ਤਿਲ ਕਿਸੇ ਦੀ ਕਟਾਈ, ਸੱਚ ਸਾਹਿਬ ਸਤਿਗੁਰੂ ਕੈ ਵੱਲ ਹੈ, ਤਾਂ ਚਗ ਚਗ ਮਰੇ ਸਭ ਲੋਕਾਈ, ਨਿੰਦਕਾਂ ਕੇ ਮੋਕਾਲੇ ਕਰੇ ਹਰ ਕਰਤੇ ਆਪ ਵਧਾਈ, ਜਿਉਂ ਜੋ ਨਿੰਦਕ ਨਿੰਦ ਕਰੇ, ਤਿਉਂ ਤਿਉਂ ਨਿਤ ਨਿਤ ਚੜੇ ਸਵਾਈ, ਜਨ ਨਾਨਕ ਹਰ ਆਰਾਧਿਆ, ਤਿਨ ਪੈਰੀ ਆਣ ਸਭ ਪਾਈ ਮਹੱਲਾ ਚੌਥਾ, ਸਤਿਗੁਰ ਸੇਤੀ ਗਣਤ ਜੇ ਰੱਖੇ, ਹਲਤ ਪਲਤ ਸਭ ਸਕਾ ਗਇਆ, ਨਿਤ ਚਹੀਆਂ ਪਾਏ ਝੱਗੂ ਸੁੱਟੇ, ਝਖਦਾ ਝਖਦਾ ਚੜ ਪਿਆ, ਨਿਤ ਉਹ ਪਾਪ ਕਰੇ ਮਾਇਆ ਤਨ ਕਾਰਨ, ਅਗਲਾ ਤਨ ਪੀ ਉੱਡ ਗਇਆ, ਕਿਆ ਉਹ ਖੱਟੇ ਕਿਆ ਉਹ ਖਾਵੇ, ਜਿਸ ਅੰਦਰ ਸਹਿ

ਕੰਬ ਪਇਆ। ਜੇ ਸੋਨੇ ਨੂੰ ਉਹ ਹੱਥ ਪਾਏ ਤਾਂ ਖੇਹੂ ਸੇ ਤੀਰ ਅਲ ਗਇਆ। ਜੇ ਗੁਰ ਕੀ ਸਰਣੀ ਫਿਰ ਉਹ ਆਵੇ ਤਾਂ ਪਿਛਲੇ ਔਗੁਣ ਬਖਸ ਲਿਆ। ਜਨ ਨਾਨਕ ਅਨਦਿਨ ਨਾਮ ਤੇ ਆਇਆ, ਹਰ ਸਿਮਰਤ ਕਿਲਵਖ ਪਾਪ ਗਇਆ। ਪੌੜੀ ਤੂੰ ਹੈ ਸੱਚਾ ਸੱਚ ਤੂੰ, ਸਬਦ ਉੱਪਰ ਤੂੰ ਦੀਵਾਨ। ਜੋਤ ਸੱਚ ਤੇ ਆਏਂਦੇ, ਸੱਚ ਸੇਵਨ ਸੱਚੇ ਤੇਰਾ ਮਾਣ। ਉਨ੍ਹਾਂ ਅੰਦਰ ਸੱਚ ਮੁਖ ਉਜਲੇ, ਸੱਚ ਬੋਲਣ ਸੱਚੇ ਤੇਰਾ ਤਾਣ। ਸੇ ਭਗਤ ਜਿਨੀ ਗੁਰਮੁਖ ਸਾਰਾਇਆ, ਸੱਚ ਸ਼ਬਦ ਨੀਸਾਨ। ਸੱਚ ਜੇ ਸੱਚੇ ਸੇਵਦੇ, ਤਿੰਨ ਵਾਰੀ ਸਦ ਕੁਰਬਾਨ। ਸਲੋਕ ਮਹੱਲਾ ਚੌਥਾ, ਤੁਰ ਮਾਰੇ ਪੂਰੇ ਸਤਿਗੁਰੂ, ਸੇਈ ਹੁਣ ਸਤਿਗੁਰੂ ਮਾਰੇ।

ਕੋਈ ਜਾਏ ਮਿਲੇ ਹੁਣ ਉਹਨਾਂ ਨੂੰ ਇਸ ਮਾਰੇ ਜਮ ਜਿੰਦਾਰੇ ਗੁਰ ਬਾਬੇ ਫਿਟਕੇ ਸੇ ਫਿਟੇ ਗੁਰ ਅੰਗਦ ਕੀਤੇ ਕੂੜਿਆਰੇ ਗੁਰ ਤੀਜੀ ਪੀੜੀ ਵਿਚਾਰਿਆ ਕਿਆ ਹੱਥ ਇਹਨਾਂ ਵਿਚਾਰੇ ਗੁਰ ਚੌਥੀ ਪੀੜੀ ਟਿਕਿਆ ਇਹ ਨਿੰਦਕ ਦੁਸ਼ਟ ਸਰਤਾਰੇ ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੀ ਇਸ ਕਾਰਜ ਸਭ ਸਵਾਰੇ ਜੋ ਇੱਛੇ ਸੋ ਫਲ ਪਾਏ ਸੀ ਪੁੱਤ ਧਨ ਲਖਮੀ ਖੜ ਮੇਲੇ ਘਰ ਨਿਸਤਾਰੇ ਸਭ ਨਿਧਾਨ ਸਤਿਗੁਰੂ ਵਿੱਚ ਜਿਸ ਅੰਦਰ ਹਰ ਉਰਤਾਰੇ ਸੋ ਪਾਏ ਪੂਰਾ ਸਤਿਗੁਰੂ ਜਿਸ ਲਿਖਿਆ ਲਿਖਤ ਲਿਲਾਰੇ ਜਨ ਨਾਨਕ ਮੰਗੈ ਧੂੜ ਤੇਨ ਜੋ ਗੁਰਸਿੱਖ ਮਿੱਤ ਪਿਆਰੇ ਮਹੱਲਾ ਚੌਥਾ ਜਿਨ ਕੋ ਆਪ ਦੇ ਵਡਿਆਈ ਜਗਤ ਪੀ ਆਪੇ ਆਣ ਤਿਨ ਕੋ ਪੈਰੀ ਪਾਏ ਡਰੀਏ ਤਾਂ ਜੇ ਕਿਛ ਆਪਦੂ ਕੀਚੈ ਸਭ ਕਰਤਾ ਆਪਣੀ ਕਲਾ ਵਧਾਏ ਦੇਖੋ ਭਾਈ ਇਹ ਅਖਾੜਾ ਅਗਰ ਪ੍ਰੀਤਮ ਸੱਚੇ ਕਾ ਜਿਨ ਆਪਣੇ ਜੋਰ ਸਭ ਆਣ ਨਿਵਾਏ ਆਪਣੇ ਆਪ ਭਗਤਾਂ ਕੀ ਰੱਖ ਕਰੇ ਅਗਰ ਸਵਾਮੀ ਨਿੰਦਕਾਂ ਦੁਸ਼ਟਾਂ ਕੇ ਮੋਹ ਕਾਲੇ ਕਰਾਏ ਸਤਿਗੁਰ ਕੀ ਵਡਿਆਈ ਨਿੰਦ ਚੜੇ ਸਵਾਈ ਹਰ ਕੀਰਤ ਭਗਤ ਨਿਤ ਆਪ ਕਰਾਏ ਅਨਦਿਨ ਨਾਮ ਜਪੋ ਗੁਰਸਿੱਖੋ ਹਰ ਕਰਤਾ ਸਤਿਗੁਰ ਕਰੀ ਵਸਾਏ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ।

ਜੇ ਕਾਰ ਸੰਸਾਰ ਸਬਦ ਕਰਾਏ, ਜਨ ਨਾਨਕ ਹਰ ਕਾ ਦਾਸ ਹੈ, ਹਰ ਦਾਸਨ ਕੀ ਹਰ ਪੈਜਰ ਖਾਏ ਪੌੜੀ। ਤੂੰ ਸੱਚਾ ਸਾਹਿਬ ਆਪ ਹੈ, ਸਚ ਸਾਹ ਹਮਾਰੇ, ਸਚ ਪੂੰਜੀ ਨਾਮ ਦਿਰੜਾਏ ਪ੍ਰਭ, ਵਣਜਾਰੇ ਤਾਰੇ, ਸਚ ਸੇਵੈ ਸਚ ਵਣਜਲ ਹੈ, ਗੁਣ ਕਥੈ ਨਿਰਾਰੇ, ਸੇਵਕ ਭਾਏ ਸੇ ਜਨ ਮਿਲੇ, ਗੁਰ ਸ਼ਬਦ ਸਵਾਰੇ। ਤੂੰ ਸੱਚਾ ਸਾਹਿਬ ਅਲਖ ਹੈ, ਗੁਰ ਸ਼ਬਦ ਲਖਾਰੇ। ਸਲੋਕ ਮਹੱਲਾ ਚੌਥਾ, ਜਿਸ ਅੰਦਰ ਤਾਤ ਪਰਾਈ ਹੋਵੇ, ਤੇਦਾ ਕਦੇ ਨਾ ਹੋਵੀ ਭਲਾ, ਉਸ ਦੇ ਆਖੇ ਕੋਈ ਨਾ ਲੱਗੇ, ਨਿਤ ਉਜਾੜੀ ਪੁਕਾਰੇ ਖਲਾ। ਜਿਸ ਅੰਦਰ ਚੁਗਲੀ ਚੁਗਲੋ ਵੱਜੇ, ਕੀਤਾ ਕਰਤਿਆ ਉਸ ਦਾ ਸਭ ਗਇਆ, ਨਿਤ ਚੁਗਲੀ ਕਰੇ ਅਣਹੋਂਦੀ ਪਰਾਈ, ਮੋਹ ਕੱਢ ਨਾ ਸਕੇ ਉਸ ਦਾ ਕਾਲਾ ਪਇਆ। ਕਰਮ ਧਰਤੀ ਸਰੀਰ ਕਲ ਯੁਗ ਵਿੱਚ, ਜਿਹਾ ਕੋ ਬੀਜੇ ਤਿਹਾ ਕੋ ਖਾਏ, ਗੱਲਾਂ ਉੱਪਰ ਤਪਾਸਨਾ ਹੋਈ, ਵਿਸ ਖਾਧੀ ਤਤਕਾਲ ਮਰ ਜਾਏ, ਭਾਈ ਵੇਖੋ ਨਿਆਉ ਸੱਚ।

ਜਿਨ੍ਹਾਂ ਅੰਦਰ ਉਮਰ ਥਲ ਸੇਈ ਜਾਣਨ ਸੂਲੀਆ ਹਰ ਜਾਣੇ ਸੇਈ ਬਿਰੋਂ ਹਉ ਤਿਨ ਵਿਟੋਂ ਸਦ ਕੁਮ ਖੋਲੀਆ ਹਰ ਮਿਲੋ ਸੱਜਣ ਪੁਰਖ ਮੇਰਾ ਸਿਰ ਤਿਨ ਵਿਟੋਂ ਤਨ ਰੋਲੀਆ ਜੋ ਸਿੱਖ ਗੁਰਕਾਰ ਕਮਾਵੇ ਹਉ ਗੁਲਮ ਤਿਨਾ ਕਾ ਗੋਲੀਆ ਹਰ ਰੰਗ ਚਲੂਲੇ ਜੋ ਰਤੇ

ਕਿਉਂ ਸੰਤੋ ਨਿਰਮਲ ਹੋਏ। ਗੁਰਮੁਖ ਗੁਣ ਮੇ ਹਾਜੀਏ, ਮਲਹੋਂ ਮੇ ਕੱਢੇ ਧੋਏ। ਸੱਚ ਵਣਨ ਜੇ ਰੰਗ ਸਿਉਂ, ਸੱਚ ਸੌਦਾ ਹੋਏ। ਟੋਟਾ ਮੂਲ ਨ ਆਵਈ, ਲਾਹਰ ਪਾਵੇ ਸੋਏ। ਨਾਨਕ ਤਿਨ ਸੱਚ ਵਣਨ ਜਿਆ, ਜਿਨ੍ਹਾਂ ਤੁਰ ਲਿਖਿਆ ਪ੍ਰਾਪਤ ਹੋਏ ਪੌੜੀ। ਸਾਰਾਈ ਸੱਚ ਸਾਲਾਣਾ, ਸਾ ਸੱਚਾ ਪੁਰਖ ਨਿਰਾਲੇ। ਸੱਚ ਸੇਵੀ ਸੱਚ ਮਨ ਵਸੇ, ਸਾ ਸੱਚਾ ਹਰਖ ਵਾਲੇ। ਸਾ ਸੱਚਾ ਜਿਨੀ ਅਰਾਧਿਆ, ਸੇ ਜਾਏ ਰਲੇ ਸੱਚ ਨਾਲੇ। ਸਾ ਸੱਚਾ ਜਿਨੀ ਨਾ ਸੇਵਿਆ, ਸੇ ਮਨ ਮੁਖਬੂੜ ਬਿਤਾਲੇ। ਉਹ ਆਲ ਪਤਾਲ ਮੋਹ ਬੋਲਦੇ, ਜੋ ਪੀਤੇ ਮਦ ਮਤਵਾਲੇ। ਸਲੋਕ ਮੁਹੱਲਾ ਤੀਜਾ, ਗੌੜੀ ਲਾਗ ਸੁਰਖਣੀ। ਜੇ ਖਸਮੇ ਚਿੱਤ ਕਰੇ, ਪਾਣੇ ਚੱਲੇ ਸਤਿਗੁਰੂ ਕਹਿ। ਐਸਾ ਸੀਗਾਰ ਕਰੇ, ਸੱਚਾ ਸ਼ਬਦ ਪਤਾਰ ਹੈ। ਸਦਾ ਸਦਾ ਰਾਵੇ, ਜੋ ਉਬਲੀ ਮਜੀਠੇ ਰੰਗ ਗਹਿ ਗਾ। ਤਿਉ ਸੱਚੇ ਨੂੰ ਜੀਓ ਦੇ, ਰੰਗ ਚਲੂਲੇ ਅਤਰਤੀ। ਸੱਚੇ ਸਿਉਂ ਲੱਗਾ ਨੇਹੋ, ਕੂੜ ਠੱਗੀ ਗੁੱਜੀ ਨਾ ਰਹੇ। ਕੂੜ ਮੁਲੰਮਾ ਪ੍ਰੇਟ ਤਰੇ ਹੋ, ਕੂੜੀ ਕਰਨ ਵਡਾਈਆਂ। ਕੂੜੇ ਸਿਉਂ ਲੱਗਾ ਨੇਹੋ, ਨਾਨਕ ਸੱਚਾ ਆਪ ਹੈ। ਆਪੇ ਨਦਰ ਕਰੇ ਮਹੱਲਾ ਚੌਥਾ, ਸਤ ਸੰਗਤ ਮੈਂ ਹਰ ਉਸਤਤ ਹੈ। ਸੰਗ ਸਾਧੂ ਮਿਲੇ ਪਿਆਰਿਆ, ਓਏ ਪੁਰਖ ਪ੍ਰਾਣੀ ਤਨ ਜਾਨ ਹੈ। ਉਪਦੇਸ਼ ਕਰੇ ਭਰੇ ਉਪਕਾਰਿਆ, ਹਰ ਨਾਮ ਦ੍ਰਿੜਾਵੇ ਹਰ ਨਾਮ ਸੁਣਾਵੇ। ਹਰ ਨਾਮੇ ਜਗ ਨਿਸਤਾਰਿਆ, ਗੁਰ ਵੇਖਣ ਕੋ ਸਭ ਕੋਈ ਲੋਚੈ। ਨਵ ਖੰਡ ਜਗਤ ਨਮਸਕਾਰਿਆ, ਤੁਧ ਆਪੇ ਆਪ ਰੱਖਿਆ ਸਤਿਗੁਰ ਵਿੱਚ। ਗੁਰ ਆਪੇ ਤੁਧ ਸਵਾਰਿਆ, ਤੂੰ ਆਪੇ ਪੂਜੈ ਪੂਜ ਕਰਾਵੇ। ਸਤਿਗੁਰ ਕੋ ਸਿਰ ਜਣਹਾਰਿਆ, ਕੋਈ ਵਿਛੜ ਜਾਏ ਸਤਿਗੁਰੂ ਪਾਸੋਂ। ਤਿਸਕਾਰਾ ਮੋਹ ਜਮਾਰਿਆ, ਅੱਗੇ ਪਿੱਛੇ ਢੋਈ ਨਾਹੀ। ਗੁਰਸਿੱਖੀ ਮਨ ਵਿਚਾਰਿਆ, ਸਤਿਗੁਰੂ ਨੂੰ ਮਿਲੇ ਸਹੀ ਜਨ ਉਭਰੇ। ਜਿਨ ਗਿਰਦੇ ਨਾਮ ਸੁਮਾਰਿਆ, ਜਨ ਨਾਨਕ ਕੇ ਗੁਰਸਿੱਖ ਪੁੱਤ ਹੋ। ਹਰ ਜਪਿਓ ਹਰ ਨਿਸਤਾਰਿਆ, ਮਹੱਲਾ ਤੀਜਾ। ਹਉਮੈ ਜਗਤ ਭੁਲਾਇਆ, ਦੁਰਮਤ ਵਿਖਿਆ ਵਿਕਾਰ। ਸਤਿਗੁਰ ਮਿਲੇ ਤਨ ਨਦਰ ਹੋਏ, ਮਨਮੁਖ ਅੰਧ ਅੰਧਿਆਰ। ਨਾਨਕ ਆਪੇ ਮੇਲ ਲੈ, ਜਿਸ ਨੂੰ ਸ਼ਬਦ ਲਾਏ ਪਿਆਰ ਪੌੜੀ। ਸਤ ਸੱਚੇ ਕੀ ਸਿਫਤ ਸਲਾਹ ਹੈ, ਸੋ ਕਰੇ ਜਿਸ ਅੰਦਰ ਭਿੱਜੈ। ਜਿਨਨੀ ਇਕ ਮਨ ਇਕ ਅਰਾਧਿਆ, ਤਿਨਕਾ ਕੰਧਨ ਕਬ ਹੂ ਛਿਜੈ। ਤਨ ਤਨ ਪੁਰ ਸਾਵਾਸ ਹੈ, ਜਿਨ ਸੱਚ ਰਸਨਾ ਅੰਮ੍ਰਿਤ ਪੀਜੈ। ਸਾ ਸੱਚਾ ਜਿਨ ਮਨ ਭਾਵਦਾ, ਸੇ ਮਨ ਸੱਚੀ ਦਰਗਹਿ ਲਿਜੈ। ਤਨ ਤਨਮ ਜਨ ਸਚਿਆਰੀਆ, ਮੁਖ ਉਜਲ ਸੱਚ ਕਰੀਜੈ। ਸਲੋਕ ਮਹੱਲਾ ਚੌਥਾ, ਸਾਗਤ ਜਾਏ ਨਿਵੇ ਗੁਰ ਆਗੈ। ਮਨ ਖੋਟੇ ਕੂੜ ਕੂੜਿਆਰੇ, ਜਾ ਗੁਰ ਕਹਿ ਉੱਠੋ ਮੇਰੇ ਭਾਈ। ਬਹਿ ਜਾਏ ਕੁਸਰ ਬਗਲਾਰੇ, ਗੁਰਸਿੱਖਾ ਅੰਦਰ ਸਤਿਗੁਰ ਵਰਤੈ। ਚੁਣ ਕੱਢੇ ਲੱਦੋ ਵਾਰੇ, ਓਏ ਅੱਗੇ ਪਿੱਛੇ ਬਹਿ ਮੋਸ਼ ਪਾਇਨ। ਨਾ ਰਲਨੀ ਖੋਟੇ ਆਰੇ, ਉਹਨਾਂ ਦਾ ਪੱਖ ਸੋ ਉੱਥੇ ਨਾਹੀ। ਜਾਏ ਕੂੜ ਲੈਣ ਤੇੜਾਰੇ, ਜੇ ਸਾਗਤ ਨਰਖਾ ਵਾਈਏ ਲੋਚੀਏ। ਬਿਖ ਕੱਢੇ ਮੁਖ ਓਲਾਰੇ, ਹਰ ਸਾਗਤ ਸੇਤੀ ਸੰਗ ਨਾ ਕਰੀਓ। ਓਏ ਮਾਰੇ ਸਿਰਜਣਹਾਰੇ, ਜਿਸਕਾ ਇਹ ਖੇਲ ਸੋਈ ਕਰ ਵੇਖੇ। ਜਨ ਨਾਨਕ ਨਾਮ ਸੁਮਾਰੇ, ਮਹੱਲਾ ਚੌਥਾ। ਸਤਿਗੁਰ ਪੁਰਖ ਅਗੰਮ ਹੈ, ਜਿਸ ਅੰਦਰ ਘਰ ਔਰ ਤਾਰਿਆ। ਸਤਿਗੁਰੂ ਨੂੰ ਅੱਪੜ ਕੋਈ ਨਾ ਸਕਈ, ਜਿਸ ਵੱਲ ਸਿਰਜਣਹਾਰਿਆ। ਸਤਿਗੁਰੂ ਕਾ ਖੜਕ ਸੰਜੋਹਰ ਭਗਤ ਹੈ, ਜਿਦ ਕਾਲ ਕੰਟਕ ਮਾਰ ਵਡਾਰਿਆ। ਸਤਿਗੁਰੂ ਕਾ ਰੱਖਣ ਹਾਰਾ ਹਰ ਆਪ ਹੈ, ਸਤਿਗੁਰੂ ਕੇ ਪਿੱਛੇ ਹਰ ਸਾ ਵਿਓ ਬਾਰਿਆ। ਜੋ ਮੰਦਾ ਚਿਤਵੇ ਪੂਰੇ ਸਤਿਗੁਰੂ ਕਾ, ਤੋ ਆਪ ਪਾਵਣ ਹਾਰੇ ਮਾਰਿਆ। ਇਹ ਗੱਲ ਹੋਵੇ ਹਰ ਦਰਗੇ ਸੱਚੇ ਕੀ, ਜਨ ਨਾਨਕ ਅਗਮ ਵਿਚਾਰਿਆ ਪੌੜੀ। ਸਾ ਸੁੱਤਿਆ ਜਿਨੀ ਅਰਾਧਿਆ, ਜਾਂ ਉੱਠੇ ਤਾਂ ਸੱਚ ਚਵੇ। ਸੇ ਵਿਰਲੇ ਜੁਗ ਮੈਂ ਜਾਣੀਏ, ਜੋ ਗੁਰਮੁਖ ਸੱਚ ਰਵੇ। ਹੋਂਬਲੇ ਹਾਰੀ ਤਿਨ ਕਹੋ, ਜੇ ਅਨਦਿਨ ਸੱਚ ਲਵੇ। ਜਿਨ ਮਨ ਤਨ ਸੱਚਾ ਪਾਮਦਾ, ਸੇ ਸੱਚੀ ਦਰਗਹਿ ਗਵੇ।
ਜਨ ਨਾਨਕ ਬੋਲੇ ਸੱਚ ਨਾਮ, ਸੱਚ ਸੱਚਾ ਸਦਾ ਨਵੇ। ਸ਼ਲੋਕ ਮਹੱਲਾ ਚੌਥਾ। ਕਿਆ ਸਵਣਾ ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ, ਜਿਨ੍ਹਾਂ ਸਾਧ ਗ੍ਰਾਸ ਨਾ ਵਿਸਰੈ, ਸੇ ਪੂਰੇ ਪੁਰਖ ਪ੍ਰਧਾਨ, ਕਰਮੀ ਸਤਿਗੁਰ ਪਾਈਐ, ਅਨ ਦਿਨ ਲੱਗੇ ਧਿਆਨ, ਇਨਕੀ ਸੰਗਤ ਮਿਲ ਰਹਾ, ਦਰਗੇ ਭਾਈ ਮਾਨ, ਸੌਂਦੇ ਵਾਹੋ ਵਾਹ ਉੱਚਰੈ, ਉੜਦੇ ਪੀ ਵਾਹੋ ਕਰੇਨ, ਨਾਨਕ ਤੇ ਮੁਕੁਜਲੇ, ਜੇ ਨਿਤ ਉੜ ਸਮਾਲੇਨ। ਮਹੱਲਾ ਚੌਥਾ। ਸਤਿਗੁਰ ਸੇਵੀਏ ਆਪਣਾ, ਪਾਈਏ ਨਾਮ ਅਪਾਰ, ਭੋਜਲ ਡੁੱਬਦਿਆਂ ਕੱਢ ਲੈ, ਹਰ ਦਾਤ ਕਰੇ ਦਾਤਾਰ, ਧਨ ਧਨ ਸੇ ਸਹਾ ਹੈ, ਜੇ ਨਾਮ ਕਰੇ ਵਾਪਾਰ, ਵਣਜਾਰੇ ਸਿੱਖ ਆਵਦੇ, ਸ਼ਬਦ ਲੰਘਾਵਣਹਾਰ, ਜਨ ਨਾਨਕ ਜਿਨ ਕੋ ਕਿਰਪਾ ਭਈ, ਤਿਨ ਸੇਵਾ ਸਿਰਜਣਹਾਰ। ਪੌੜੀ ਸਹ ਸੱਚੇ ਕੇ ਜਿਨ ਭਗਤ ਹੈ, ਸਹ ਸੱਚਾ ਜਿਨੀ ਅਰਧਿਆ, ਜਿਨ ਗੁਰਮੁਖ ਖੋਜ ਟੰਡੋਲਿਆ, ਤਿਨ ਅੰਦਰੋਂ ਹੀ ਸੱਚ ਲੱਧਿਆ, ਸੱਚ ਸਾਹਿਬ ਸੱਚ ਜਿਨੀ ਸੇਵਿਆ, ਕਾਲ ਕੰਟਕ ਮਾਰ ਤਿਨੀ ਸਾਧਿਆ, ਸਹ ਸੱਚਾ ਸਭ ਦੂ ਵੱਡਾ ਹੈ, ਸੱਚ ਸੇਵਨ ਸੇ ਸੱਚ ਰਲਾਧਿਆ, ਸਹ ਸੱਚੇ ਨੂੰ ਸਾਵਾਸ ਹੈ, ਸਹ ਸੱਚਾ ਸੇ ਫਲਾਧਿਆ। ਸ਼ਲੋਕ ਮਹੱਲਾ ਚੌਥਾ। ਮਨਮੁਖ ਪ੍ਰਾਣੀ ਮੁਗਧ ਹੈ, ਨਾਮਹੀਨ ਪਰਮਾਏ, ਬਿਨ ਗੁਰਮਨ ਵਾਨਾ ਟਿਕੈ, ਫਿਰ ਫਿਰ ਜੂਨੀ ਪਾਏ, ਹਰ ਪ੍ਰਵੇ ਆਪ ਦਿਆਲ ਹੋਵੇ, ਨਾ ਸਤਿਗੁਰ ਮਿਲਿਆ ਆਏ, ਜਨ ਨਾਨਕ ਨਾਮ ਸਲਾਹੇ ਤੂੰ, ਜਨਮ ਮਰਨ ਦੁਖ ਜਾਏ। ਮਹੱਲਾ ਚੌਥਾ। ਗੁਰਸਾ ਲਾਗੀ ਆਪਣਾ, ਬਹੁ ਵਿਧ ਰੰਗ ਸੁਭਾਏ, ਸਤਿਗੁਰ ਸੇਤੀ ਮਨ ਰੱਤਾ, ਰੱਖਿਆ ਬਣਤ ਬਣਾਏ, ਜੇ ਵਾਸਾ ਲਾਏ ਨਾ ਰੱਜਈ, ਹਰ ਪ੍ਰੀਤਮ ਚਿਤ ਲਾਏ, ਨਾਨਕ ਨਾਵੇ ਕੀ ਮਨ ਭੁੱਖ ਹੈ, ਮਨ ਤ੍ਰਿਪਤ ਹੈ ਹਰ ਸਿਖਾਏ। ਪੌੜੀ ਸੱਚ ਸੱਚਾ ਕੁਦਰਤ ਜਾਣੀਐ, ਦਿਨ ਰਾਤੀ ਜਿਨ ਬਣਾਈਆਂ, ਸੋ ਸੱਚ ਸਲਾਹੀ ਸਦਾ ਸਦਾ, ਸੱਚ ਸੱਚੇ ਕੀਆਂ ਵਡਿਆਈਆਂ, ਸਾਰਾਈ ਸੱਚ ਸਲਾਹ ਸੱਚ, ਸੱਚ ਕੀਮਤ ਕਿਨੇ ਨਾ ਪਾਈ ਆ, ਜਾਂ ਮਿਲਿਆ ਪੂਰਾ ਸਤਿਗੁਰੂ, ਤਾਂ ਹਾਜ਼ਰ ਨਦਰੀ ਆਈਆਂ, ਸੱਚ ਗੁਰਮੁਖ ਜਿਨੀ ਸਲਾਹਿਆ, ਇਨ੍ਹਾਂ ਭੁੱਖਾਂ ਸਭ ਗਵਾਈਆਂ। ਸ਼ਲੋਕ ਮਹੱਲਾ ਚੌਥਾ। ਮੈਂ ਮੰਤਰ ਖੋਜ ਖੁਜਿੰਦਿਆਂ, ਸੋ ਪ੍ਰਭ ਲਿੱਤਾ ਲੋੜ, ਵਿਸ਼ਟ ਗੁਰੂ ਮੈਂ ਪਾਇਆ, ਜਿਨ ਹਰ ਪ੍ਰਭ ਦਿੱਤਾ ਜੋੜ। ਮਹੱਲਾ ਤੀਜਾ। ਮਾਇਆ ਧਾਰੀ ਅਦ ਅੰਨਾ ਬੋਲਾ, ਸ਼ਬਦ ਨਾ ਸੁਣੀ ਬੋਰੋਲ ਕਚੋਲਾ, ਗੁਰਮੁਖ ਜਾਪੇ ਸ਼ਬਦ ਲਿਵਲਾਏ, ਹਰ ਨਾਮ ਸੁਣ ਮੰਨੇ ਹਰ ਨਾਮ ਸੁਮਾਏ, ਜੋ ਤੂੰ ਭਾਵੇ ਸੋ ਕਰੇ ਕਰਾਇਆ, ਨਾਨਕ ਵਜਦਾ ਜੰਤ ਵਜਾਇਆ। ਪੌੜੀ ਤੂੰ ਕਰਤਾ ਸਭ ਜਾਣਦਾ, ਜੋ ਜੀਆਂ ਅੰਦਰ ਵਰਤੈ, ਤੂੰ ਕਰਤਾ ਆਪ ਅਗਣਤ ਹੈ, ਸਭ ਜਗ ਵਿਚ ਗਣਤ ਹੈ, ਸਭ ਕੀਤਾ ਤੇਰਾ ਵਰਤਦਾ, ਸਭ ਤੇਰੀ ਬਣਤ ਹੈ, ਤੂੰ ਘੱਟ ਘੱਟ ਇੱਕ ਵਰਤਦਾ, ਸੱਚ ਸਾਹਿਬ ਚਲਤ ਹੈ, ਸਤਿਗੁਰ ਨੂੰ ਮਿਲੇ ਸੋ ਹਰ ਮਿਲੇ, ਨਾਹੀ ਕਿਸੇ ਪਰਤ ਹੈ। ਸ਼ਲੋਕ ਮਹੱਲਾ ਚੌਥਾ। ਇਹੋ ਮਨੁਆ ਦ੍ਰਿੜ ਕਰ ਰੱਖੀਏ, ਗੁਰਮੁਖ ਲਾਈ ਗਏ ਚਿੱਤ, ਕਿਉਂ ਸਾਧ ਗ੍ਰਾਸ ਵਿਸਾਰੀਏ, ਬਹਿੰਦਿਆਂ ਉੜਦਿਆਂ ਨਿਤ, ਮਰਨ ਜੀਵਨ ਕੀ ਚਿੰਤਾ ਗਈ, ਇਹੋ ਜੀੜਾ ਅਗਰ ਪ੍ਰਾਵਸ, ਜਿਉ ਪਾਵੇ ਤੂੰ ਰੱਖ ਤੂੰ, ਜਨ ਨਾਨਕ ਨਾ ਬਖਸ। ਮਹੱਲਾ ਤੀਜਾ। ਮਨਮੁਖ ਅਹੰਕਾਰੀ ਮਾਇਲ ਨਾ ਜਾਣੇ, ਖਿਨ ਅੱਗੇ ਖਿਨ ਪੀਛੇ, ਸਦਾ ਬੁਲਾਈਏ ਮਾਇਲ ਨਾ ਆਵੇ, ਕਿਉਂ ਕਰ ਦਰਗੇ ਸੀਜੇ, ਸਤਿਗੁਰ ਕਾ ਮਾਇਰ ਵਿਰਲਾ ਜਾਣੇ, ਸਦਾ ਰਹੇ ਕਰ ਜੋੜ, ਆਪਣੀ ਕਿਰਪਾ ਕਰੇ ਹਰ ਮੇਰਾ, ਨਾਨਕ ਲਏ ਬਹੋੜ। ਪੌੜੀ ਸਾ ਸੇਵਾ ਕੀਤੀ ਸਭ ਲਗੈ, ਜਿੱਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ, ਉਪਦੇਸ਼ ਜੇ ਦਿੱਤਾ ਸਤਿਗੁਰੂ ਤੋ ਸੁਣਿਆ ਸਿੱਖੀ ਕੰਨੇ, ਜੇ ਸਤਿਗੁਰ ਕਾ ਪਾਣਾ ਮੰਨਿਆ ਤਿਨ ਚੜੀ ਚਵਕ ਗੁਣ ਮੰਨੇ, ਇਹ ਚਾਲ ਨਰਾ ਲਈ ਗੁਰਮੁਖੀ, ਗੁਰ ਦੀਖਿਆ ਸੁਣ ਮਨ ਪਿੰਨੇ। ਸ਼ਲੋਕ ਮਹੱਲਾ ਤੀਜਾ। ਜਿਨ ਗੁਰ ਗੋਪਿਆ ਆਪਣਾ, ਰਿਠਾਓ ਨਾ ਠਾਓ, ਹਲਤ ਪਲਤ ਦੋਵੇਂ ਗਏ, ਦਰਗੇ ਨਾ ਗੀਤਾਓ, ਉਹ ਵੇਲਾ ਹੱਥ ਨਾ ਆਵਈ, ਫਿਰ ਸਤਿਗੁਰ ਲੱਗੇ ਪਾਏ,
ਸਤਿਗੁਰ ਕੀ ਗਣਤੇ ਕੁਸੀ ਹੈ, ਦੁੱਖੇ ਦੁੱਖ ਵਿਗਾਏ, ਸਤਿਗੁਰ ਪੁਰਖ ਨਿਰਵੈਰ ਹੈ, ਆਪੇ ਲੈ ਜਿਸ ਲਾਏ, ਨਾਨਕ ਦਰਸ਼ਨ।

ਉੱਥੇ ਸੱਚ ਵਰਤਦਾ ਕੂੜਿਆਰਾਂ ਚਿੱਤ ਉਦਾਸ ਹੋਏ ਵਲ ਛਲ ਕਰ ਚੱਤ ਕੱਢ ਦੇ ਫਿਰ ਜਾਏ ਬਹਿ ਕੂੜਿਆਰਾਂ ਪਾਸ ਵੇ ਸੱਚੇ ਕੂੜ ਨਾ ਗੱਡਈ ਮਨ ਵੇਖੋ ਕੋ ਨਿਰਜਾਸ ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ ਸਲੋਕ ਮਹੱਲਾ ਪੰਜਵਾਂ ਰਹਿੰਦੇ ਖੁੰਦੇ ਨਿੰਦਕ ਮਾਰਿਅਨ ਕਰ ਆਪੇ ਆਹਾਰ ਸੰਤ ਸਹਾਈ ਨਾਨਕਾ ਵਰਤੇ ਸਭ ਜਹਾਰ ਮਹੱਲਾ ਪੰਜਵਾਂ ਮੁੰਡੋ ਪੁੱਲੇ ਮੁੰਡ ਤੇ ਕਿੱਥੇ ਪਾਇਨ ਹੱਥ ਤਿਨੇ ਮਾਰੇ ਨਾਨਕਾ ਜੇ ਕਰਨ ਕਰ ਸਮਰੱਥ ਪੌੜੀ ਪੰਜਵਾਂ ਲੈ ਫਾਹੇ ਰਾਤੀ ਤੁਰੇ ਪ੍ਰਭ ਜਾਣੇ ਪ੍ਰਾਣੀ ਤੱਕੇ ਨਾਰ ਪਰਾਈਆਂ ਲੋਕ ਅੰਦਰ ਠਾਣੀ ਸੰਨੀ ਤੇਨ ਵਿਖਮ ਥਾਏ ਮਿੱਠਾ ਮਦਮਾਣੀ ਕਰਮੀ ਆਪੋ ਆਪਣੀ ਆਪੇ ਪਛਤਾਣੀ ਅਜਰਾਈਲ ਫਰਿਸ਼ਤਾ ਤਿਲ ਪੀੜੇ ਕਹਾਣੀ ਸਲੋਕ ਮਹੱਲਾ ਪੰਜਵਾਂ ਸੇਵਕ ਸੱਚੇ ਸਾਹ ਕੇ ਸੇਈ ਪਰਵਾਨ ਦੂਜਾ ਸੇਵਨ ਨਾਨਕਾ ਸੇ ਪਚ ਪਚ ਮੋਏ ਅਜਾਨ ਮਹੱਲਾ ਪੰਜਵਾਂ ਜੋ

ਕਰਦਾ ਪਾਪ ਅਮਿਤਿਆ, ਨਿਤ ਵਿਸੋ ਚਖੈ, ਨਿੰਦਾ ਕਰਦਾ ਪਚਮੁਆ, ਵਿਜ ਦੇਹੀ ਪਖੈ, ਸੱਚੇ ਸਾਹਿਬ ਮਾਰਿਆ, ਕੌਣ ਤਿਸ ਨੂੰ ਰੱਖੈ, ਨਾਨਕ ਤੇ ਸਰਣਾਗਤੀ, ਜੋ ਪੁਰਖ ਅਲਖੈ। ਸਲੋਕ ਮਹੱਲਾ ਪੰਜਵਾਂ। ਨਰਕ ਘੋਰ ਬਹੁ ਦੁਖ ਘਣੇ, ਅਕਿਰਤ ਕਣਾ ਕਾ ਥਾਨ, ਤਿੰਨ ਪ੍ਰਾ ਮਾਰੇ ਨਾਨਕਾ, ਹੋਏ ਹੋਏ ਮੋਏ ਹਰਾਮ। ਮਹੱਲਾ ਪੰਜਵਾਂ। ਅਵਖਤ ਸਭੇ ਕੀਤਿਆਂ, ਨਿੰਦਕ ਕਾ ਦਾਰੂ ਨਾਹੇ, ਆਪ ਭੁਲਾਏ ਨਾਨਕਾ, ਪਜ ਪਜੋਨੀ ਪਾਹੇ। ਪੌੜੀ ਪੰਜਵਾਂ। ਤੋ ਦਿੱਤਾ ਪੂਰੇ ਸਤਿਗੁਰੂ, ਹਰਤਨ ਸੱਚ ਖੁੱਟ, ਸਭ ਅੰਧੇ ਸੇ ਮਿਟ ਗਏ, ਯਮ ਕਾ ਪਉ ਛੁੱਟ, ਕਾਮ ਕ੍ਰੋਧ ਬੁਰੇ ਆਈਆਂ, ਸੰਗ ਸਾਧੂ ਟੁੱਟ, ਬਿਨ ਸੱਚੇ ਦੂਜਾ ਸੇਵੰਦੇ, ਹੋਏ ਮਰਸਨ ਬੁੱਟ, ਨਾਨਕ ਕਉ ਗੁਰਬਖਸਿਆ, ਨਾਮੇ ਸੰਗ ਜੁੱਟ। ਸਲੋਕ ਮਹੱਲਾ ਚੌਥਾ। ਤਪਾ ਨਾ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੇ ਜਜਮਾਲਿਆ, ਅੱਗੋਂ ਦੇ ਸੱਦਿਆ, ਸਤੇ ਦੀ ਭਿਖਿਆ ਲਏ ਨਾਹੀ, ਪਿੱਛੋਂ ਦੇ ਪਛਤਾਇਕ ਹੈ, ਆਣ ਤਪੈ ਪੁੱਤ ਵਿਚ ਬਹਾਲਿਆ। ਪੰਚ ਲੋਕ ਸਭ ਹੱਸਣ ਲੱਗੇ।

ਹੈ ਤਪੇ ਧਰਮ ਹਾਰਿਆ ਭਾਈ ਇਹ ਤਪਾ ਨਾ ਹੋਵੀ ਬਗਲਾ ਹੈ ਬੈ ਸਾਧਨਾ ਵਿਚਾਰਿਆ ਸਤਪੁਰਖ ਕੀ ਤਪਾ ਨਿੰਦਾ ਕਰੇ ਸੰਸਾਰੇ ਕੀ

ਅੰਦਰ ਬਹਿ ਤਪ ਪਾਪ ਕੁਮਾਏ, ਹਰ ਅੰਦਰਲਾ ਪਾਪ ਪੰਚਾ ਨੂੰ ਉੱਗਾ ਕਰ ਵੇਖ ਲਿਆ, ਤਰ ਮਰਾਏ ਜਮ ਕੰਕਰਾਂ ਨੂੰ ਆਵ ਛੱਡਿਆ, ਇਹ ਤਪੇ ਨੂੰ ਤਿੱਥੇ ਖੜ ਪਾਇਓ ਜਿੱਥੇ ਮਹਾ ਮਹਾ ਤੇ ਆ ਰਿਹਾ, ਫਿਰ ਇਸ ਤਪੇ ਦੇ ਮੋਹੇ ਕੋਈ ਲੱਗੋ ਨਾ ਹੀ, ਇਹ ਸਤਿਗੁਰ ਗਏ ਫਿਟਕਾਰਿਆ, ਹਰ ਕੇ ਦਰ ਵਰਤਿਆ ਸੋ ਨਾਨਕ ਆ ਸੁਣਾਇਆ, ਸੋ ਬੂਝੇ ਜੋ ਦਈਏ ਸਵਾਰਿਆ ਮਹੱਲਾ ਚੌਥਾ, ਹਰ ਭਗਤਾਂ ਹਰ ਆਰਾਧਿਆ ਹਰ ਕੀ ਵਡਿਆਈ, ਹਰ ਕੀਰਤਨ ਭਗਤ ਨਿਤ ਗਾਮ ਦੇ ਹਰ ਨਾਮ ਸੁਖਦਾਈ।

ਸੀ ਬਹੁਤੇ ਸੁਜਾਈ। ਜਿਹਾ ਨਿੰਦਕ ਆਪਣੇ ਜੀ ਕਮਾਉਂਦੇ ਤੇਹੋ ਫਲ ਪਾਈ। ਅੰਦਰ ਕਮਾਣਾ ਸਰ ਪਰ ਉਗੜੇ ਭਾਵੇਂ ਕੋਈ ਬੈ ਧਰਤੀ ਵਿੱਚ ਕਮਾਈ। ਜਨ ਨਾਨਕ ਦੇਖ ਵਿਗਸਿਆ ਹਰ ਕੀ ਵਡਿਆਈ। ਪੌੜੀ ਮਹੱਲਾ ਪੰਜਵਾਂ ਭਗਤ ਜਨਾ ਕਾ ਰਾਖਾ ਹਰ ਆਪ ਹੈ। ਕਿਆ ਪਾਪੀ ਕਰੀਏ ਗੁਮਾਨ ਕਰੇ ਮੂੜ ਗੁਮਾਨੀਆਂ। ਵਿਸ ਖਾਧੀ ਮਰੀਏ ਆਏ ਲਗੇਨੀ ਦੇ ਥੋੜੜੇ।

ਤੇ ਵੇਖੋ ਪਣੀਏ ਜਨ ਨਾਨਕ ਕਾ ਖਸਮ ਵੱਡਾ ਹੈ ਸਭਨਾ ਦਾ ਤਣੀਏ ਸਲੋਕ ਮਹੱਲਾ ਚੌਥਾ ਮਨਮੁਖ ਮੂਲੋਂ ਪੁੱਲਿਆ ਵਿੱਚ ਲੱਭ ਲੋਭ ਅਹੰਕਾਰ ਝਗੜਾ ਕਰਦਿਆਂ ਅਨ ਦਿਨ ਗੁਜ਼ਰੇ ਸ਼ਬਦ ਨਾ ਕਰੇ ਵਿਚਾਰ ਸੁੱਧ ਮਤ ਕਰਤੇ ਸਵੇਰ ਲਈ ਬੋਲਣ ਸਵਿਕਾਰ ਦਿੱਤੇ ਕਿਤੇ ਨਾ ਸੰਤੋਖੀ ਹੈ ਅੰਤਰ ਤਸਨਾ ਬਹੁ ਅਗਿਆਨ ਅੰਧਿਆਰ ਨਾਨਕ ਮਨਮੁਖਾ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ ਮਹੱਲਾ ਚੌਥਾ ਜਿਨ੍ਹਾਂ ਅੰਦਰ ਦੂਜਾ ਪਾਉ ਹੈ ਜਿਨ੍ਹਾਂ ਗੁਰਮੁਖ ਪ੍ਰੀਤ ਨਾ ਹੋਏ ਉਹ ਆਵੇ ਜਾਏ ਪਵਾਈ ਹੈ ਸੁਪਨੇ ਸੁਖ ਨਾ ਕੋਏ ਕੂੜ ਕਮਾਵੇ ਕੂੜ ਉਚਰੇ ਕੂੜ ਲੱਗਿਆ ਕੂੜ ਹੋਏ ਮਾਇਆ ਮੋਹ ਸਭ ਦੁੱਖ ਹੈ ਦੁੱਖ ਬਿਨਸੈ ਦੁੱਖ ਰੋਏ ਨਾਨਕ ਤਾਤ ਲਵੇ ਜੋੜਨ ਆਵਾਈ ਜੇ ਲੋਚੇ ਸਭ ਕੋਏ ਜਿਨ ਕੋ ਪੋਤੇ ਪੁੰਨ ਪਇਆ ਤਿਨਾ ਗੁਰਸਬ ਦੀ ਸੁਖ ਹੋਏ ਪੌੜੀ ਮਹੱਲਾ ਪੰਜਵਾਂ ਨਾਨਕ ਵਿਚਾਰੇ ਸੰਤ ਮੁਨ ਜਨਾ ਚਾਰ ਵੇਦ ਕਹੰਦੇ ਭਗਤ ਮੁਖੇ ਤੇ ਬੋਲਤੇ ਸੇ ਵਚਨ ਹੋਵੰਦੇ ਪ੍ਰਗਟ ਪਹਾਰੇ ਜਾਪਦੇ ਸਭ ਲੋਕ ਸੁਣੰਦੇ ਸੁਖਨ ਪਾਇਨ ਮੁਗਧ ਨਰ ਸੰਤ ਨਾਲ ਖਹੰਦੇ ਓਏ ਲੋਚਨ ਉਹਨਾਂ ਗੁਣੇ ਨੂੰ ਓਏ ਅਹੰਕਾਰ ਸੜੰਦੇ ਓਏ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਦੇ ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੇ ਨਾ ਸੰਦੇ ਵੈਰ ਕਰਨ ਨਿਰਵੈਰ ਨਾਲ ਧਰਮ ਨਿਆਏ ਪਚੰਦੇ ਜੋ ਜੋ ਸੰਤ ਸਰਾਪਿਆ ਸੇ ਵਿਰੇ ਪਵੰਦੇ ਪੇੜ ਮੁੰਡਾ ਹੂੰ ਕੱਟਿਆ ਜਿਡਾਲ ਸੁਕੰਦੇ ਸਲੋਕ ਮਹੱਲਾ ਪੰਜਵਾਂ ਗੁਰ ਨਾਨਕ ਹਰ ਨਾਮ ਦਰੜਾਇਆ ਭੰਨਣ ਕੜਨ ਸਮਰੱਥ ਪ੍ਰਸਦਾ ਸਮਾਲੇ ਮਿੱਤਰ ਤੂੰ ਦੁੱਖ ਸਵਾਇਆ ਲੱਥ ਮਹੱਲਾ ਪੰਜਵਾਂ ਖੁਦਿਆਵੰਤ ਨ ਜਾਣਈ ਲਾਜ ਕੁਲਾਜ ਕਬੋਲ ਨਾਨਕ ਮੰਗੇ ਨਾਮ ਹਰ ਕਰ ਕਿਰਪਾ ਸੰਜੋਗ ਪੌੜੀ ਜੇ ਵੇਹੇ ਕਰਮ ਕਮਾਵਦਾ ਤੇ ਵੇਹੇ ਫਲਤੇ ਚੱਬੇ ਤੱਤਾ ਲੋ ਸਾਰ ਵਿੱਚ ਸੰਘੇ ਪਲਤੇ ਘੱਤ ਗਲਾਵਾਂ ਝਾਲਿਆ ਤਿੰਨ ਦੂਤ ਆਮਲ ਤੇ ਕਾਈ ਆਸ ਨਾਪੁਨੀਆ ਨਿਤ ਪਰਮਲ ਹਿਰਤੇ ਕੀਆ ਨ ਜਾਣੇ ਅਕਿਰਤ ਖਾਣ ਵਿੱਚ ਜੋ ਨੀ ਫਿਰਤੇ ਸਭੇ ਧਿਰਾਂ ਨੇ ਖੁੱਟੀ ਅਸ ਫਿਰ ਲਈ ਤਰਤੇ।

ਬਸ ਨਾ ਸਮਾਣੀ, ਹਰ ਦਰ ਸੋਭਾ ਮਹਾਂ ਉੱਤਮ ਬਾਣੀ, ਜੇ ਪੁਰਖ ਸੁਣੇ ਸੋ ਹੋਏ ਨਿਹਾਲ, ਨਾਨਕ ਸਤਿਗੁਰ ਮਿਲਿਆ ਪਾਇਆ ਨਾਮ ਤਨ ਮਾਲ। ਮਹੱਲਾ ਚੌਥਾ, ਸਤਿਗੁਰ ਕੇ ਜੀ ਕੀ ਸਾਰ ਨਾ ਜਾਪੈ ਕੇ ਪੂਰੇ ਸਤਿਗੁਰ ਪਾਵੇ, ਗੁਰ ਸਿੱਖਾਂ ਅੰਦਰ ਸਤਿਗੁਰੂ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ, ਸਤਿਗੁਰ ਆਖੈ ਸੋ ਕਾਰ ਕਮਾਵਨ, ਸੋ ਜਬ ਕਮਾਵੇ ਗੁਰ ਸਿੱਖਾਂ ਕੀ ਘਾਲ, ਸੱਚਾ ਥਾਏ ਪਾਵੇ। ਵੇਣ ਸਤਿਗੁਰ ਕੇ ਹੁਕਮ ਹੈ, ਜੇ ਗੁਰ ਸਿੱਖਾਂ ਪਾਸੋ ਕੰਮ ਕਰਾਇਆ ਲੋੜ, ਤੇਸ ਗੁਰਸਿੱਖ ਫਿਰ ਨੇੜ ਨਾ ਆਵੇ, ਗੁਰ ਸਤਿਗੁਰ ਅੱਗੇ ਕੋ ਜੀਉ ਲਾਏ ਘਲ, ਇਸ ਅੱਗੇ ਗੁਰਸਿਕਾਰ ਕਮਾਵੇ, ਜੇ ਠੱਗੀ ਆਵੇ ਠੱਗੀ ਉੱਡ ਜਾਏ, ਇਸ ਨੇੜੇ ਗੁਰਸਿੱਖ ਮੂਲ ਨਾ ਆਵੇ, ਬ੍ਰਹਮ ਵਿਚਾਰ ਨਾਨਕ ਆਖ ਸੁਣਾਵੇ, ਜੇ ਵੇਣ ਸਤਿਗੁਰ ਕੇ ਮਨ ਮੰਨੇ ਕੰਮ ਕਰਾਏ, ਸੋ ਜੰਤ ਮਹਾਂ ਦੁਖ ਪਾਵੇ ਪੌੜੀ, ਤੂੰ ਸੱਚਾ ਸਾਹਿਬ ਅਤ ਵੱਡਾ, ਤੋਏ ਜੇਵੜ ਤੂੰ ਵੱਡ ਵੱਡੇ, ਜਿਸ ਤੂੰ ਮਿਲੈ ਸੋ ਤੂੰ ਮਿਲੈ, ਤੂੰ ਆਪੇ ਬਖਸ ਲੈ ਲੇਖਾ ਛੱਡੇ, ਜਿਸ ਨੂੰ ਤੂੰ ਆਪ ਮਿਲਾਏਂਦਾ ਸੋ ਸਤਿਗੁਰ ਸੇਵੇ ਮਨ ਗੱਡ ਗੱਡੇ, ਤੂੰ ਸੱਚਾ ਸਾਹਿਬ ਸੱਚ ਤੂੰ, ਸਭ ਜੀਓ ਪਿੰਡ ਚੰਮ ਤੇਰਾ ਹੱਡੇ, ਜਿਉ ਭਾਵੇ ਤਿਉ ਰੱਖ ਤੂੰ ਸੱਚਿਆ, ਨਾਨਕ ਮਨ ਆਸ ਤੇਰੀ ਵੱਡ ਵੱਡੇ, ਸੁਧ ਗੌੜੀ ਕੀ ਵਾਰ। ਮਹੱਲਾ ਪੰਜਵਾਂ।

ਲੋਕ ਮਹੱਲਾ ਪੰਜਵਾਂ ਹਰ ਹਰ ਨਾਮ ਜੋ ਜਨ ਜਪੈ ਸੋ ਆਇਆ ਪ੍ਰਵਾਨ ਤੇ ਜਨ ਕੈ ਬਲਿਹਾਰਣੈ ਜਿਨ ਭਰਿਆ ਪ੍ਰਭ ਨਿਰਵਾਣ ਜਨਮ ਮਰਨ ਦੁਖ ਕੱਟਿਆ ਹਰ ਪੇਟਿਆ ਪੁਰਖ ਸੁਜਾਨ ਸੰਤ ਸੰਗ ਸਾਗਰ ਤਰੇ ਜਨ ਨਾਨਕ ਸੱਚਾ

ਨਾਮੇ ਲਿਵ ਲਾਵ ਗ੍ਰਿਓ ਤਨ ਸਾਹਿਬ ਪਵਿੱਤਰ ਹੋਏ ਹਰ ਕੇ ਗੁਣ ਗਾਵ ਹਰ ਨਾਮ ਵਪਾਰੀ ਨਾਨਕਾ ਵਡਭਾਗੀ ਪਾਵ ਪੌੜੀ ਜੋ ਤੁ ਪਾਵੇ ਸੋ ਭਲਾ ਸਚ ਤੇਰਾ ਪਾਣਾ ਤੂੰ ਸਭ ਮੈਂ ਏਕ ਵਰਤਦਾ ਸਭ ਮੈਂ ਸਮਾਣਾ ਸਾਨਸਨੰਤਰ ਰਵ ਰਹਿਆ ਜੀ ਅੰਦਰ ਜਾਣਾ ਸਾਧ ਸੰਗ ਮਿਲ ਪਾਈਐ ਮਨ ਸੱਚੇ ਪਾਣਾ ਨਾਨਕ ਪ੍ਰਸਰਣਾਗਤੀ ਸਾਧ ਸਦ ਕੁਰਬਾਣਾ ਸਲੋਕ ਮਹੱਲਾ ਪੰਜਵਾਂ ਚੇਤਾਈ ਤਾਂ ਚੇਤ ਸਾਹਿਬ ਸੱਚਾ ਸੋ ਧਣੀ ਨਾਨਕ ਸਤਿਗੁਰ ਸੇਵ ਚੜ ਬੋਹਿਥ ਪੌਜਲ ਪਾਰ ਪਾਓ ਮਹੱਲਾ ਪੰਜਵਾਂ ਵਾਉ ਸੰਦੇ ਕੱਪੜੇ ਪਹਿਰੇ ਗਰਭ ਗਵਾਰ ਨਾਨਕ ਨਾਲ ਨਾ ਚੱਲਣੀ ਜਲ ਬਲ ਹੋਏ।

ਜਿੰਨੀ ਸੱਚ ਨਾ ਲੱਧਿਆ ਨਾਨਕ ਸੇ ਸਾਬਾਸ ਜਿੰਨੀ ਗੁਰਮਲ ਇੱਕ ਪਛਾਣਿਆ ਪੌੜੀ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਉਹ ਸੇਵਨ ਸਮ੍ਰਿਤ ਆਪਣਾ ਬਿਨਸੇ ਸਮੰਦਾ ਪਤਤ ਉਦਾਹਰਣ ਪਾਰ ਬ੍ਰਹਮ ਸੰਤ ਵੇਦ ਕਹੰਦਾ ਤਖਤ ਵਛਲ ਤੇਰਾ ਬਿਰਦ ਹੈ ਜੁਗ ਜੁਗਵਰ ਤੰਦਾ ਨਾਨਕ ਜਾਚੈ ਏਕ ਨਾਮ ਮਨ ਤਨ ਪਾਵੰਦਾ ਸਲੋਕ ਮਹੱਲਾ ਪੰਜਵਾਂ ਚਿੜੀ ਚੌਕੀ ਪੌ ਫੁੱਟੀ ਵਗਨ ਬਹੁਤ ਤਰੰਗ ਅਚਰਜ ਰੂਪ ਸੰਤਨ ਰਚੇ ਨਾਨਕ ਨਾਮ ਹੈ ਰੰਗ ਮਹੱਲਾ ਪੰਜਵਾਂ ਘਰ ਮੰਦਰ ਖੁਸ਼ੀਆਂ ਤਹੀ ਜੇ ਤੂੰ ਆਵੇ ਚਿੱਤ ਦੁਨੀਆਂ ਕੀਆਂ ਵਡਿਆਈਆਂ

ਰਾਤਾ, ਸਾਧ ਸੰਗ ਗੁਣ ਗਾਇਆ, ਸਭ ਦੁੱਖ ਹੈ ਖਾਤਾ, ਨਾਨਕ ਸੋਈ ਜੀਵਿਆ, ਜਿਨ ਇੱਕ ਪਛਾਤਾ। ਸਲੋਕ ਮਹੱਲਾ ਪੰਜਵਾਂ। ਖੱਖੜੀਆਂ ਸੁਹਾਵੀਆਂ, ਲੱਗੜੀਆਂ ਅੱਕ ਕੰਠ, ਬੇਹ ਵਿਛੋੜਾ ਤਣੀ ਸਿਉ, ਨਾਨਕ ਸਹਿ ਸਹਿ ਗੰਠ। ਮਹੱਲਾ ਪੰਜਵਾਂ। ਵਿਸਾਰੇ ਦੇ ਮਰ ਗਏ, ਮਰ ਪੇ ਨਾ ਸਕੇ ਮੂਲ, ਵੇਮੁਖ ਹੋਏ ਰਾਮ ਤੇ, ਜਿਉਂ ਤਸਕਰ ਉੱਪਰ ਸੂਲ। ਪੌੜੀ ਸੁਖ ਨਿਧਾਨ ਪ੍ਰਭ ਏਕ ਹੈ, ਅਵਨਾਸੀ ਸੁਣਿਆ, ਜਲ ਥਲ ਮਹੀਲ ਪੂਰਿਆ, ਕੱਟ ਕੱਟ ਹਰ ਪਣਿਆ, ਊਚ ਨੀਚ ਸਭ ਇੱਕ ਸਮਾਨ, ਕੀੜ ਹਸਤੀ ਬਣਿਆ, ਮੀਤ ਸਖਾ ਸੁਧ ਬੰਧ ਪੋ, ਸਭ ਤਿਸਦੇ ਜਣਿਆ, ਤੁਧ ਨਾਨਕ ਦੇਵੇ ਜਿਸ ਨਾਮ, ਤਿਨ ਹਰ ਰੰਗ ਮਣਿਆ। ਸਲੋਕ ਮਹੱਲਾ ਪੰਜਵਾਂ। ਜਿਨ੍ਹਾਂ ਸਾਧ ਗ੍ਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਮਹੱਲਾ ਪੰਜਵਾਂ। ਅੱਠੇ ਪੈਰ ਪਾਉਂਦਾ ਫਿਰੈ, ਖਾਵਣ ਸੰਦੜੈ ਸੂਲ, ਦੋਜਗ ਪਾਉਂਦਾ ਕਿਉਂ ਰਹਿ, ਜਾਂ ਚਿੱਤ ਨਾ ਹੋਏ ਰਸੂਲ। ਪੌੜੀ

ਨਾਨਕ ਨਾਇਬ ਸਾਰਿਆ ਸੁਖ ਕਨੇਹਾ ਹੋਏ ਮਹੱਲਾ ਪੰਜਵਾਂ ਵਿਖੇ ਕੌੜਤਨ ਸਗਲ ਮਾਹੇ ਜਗਤ ਰਹੀ ਲਬਟਾਏ ਨਾਨਕ ਜਨ ਵਿਚਾਰਿਆ ਮਿੱਠਾ ਹਰ ਕਾ ਨਾਉ ਪੌੜੀ ਇਹ ਨਿਸ਼ਾਨੀ ਸਾਧਕੀ ਜਿਸ ਪੇਟ ਤਰੀਏ ਜਾਂ ਕੰਕਰ ਨੇੜ ਨਾ ਆਵਈ ਫਿਰ ਬੌੜ ਨਾ ਮਰੀਏ ਪਾਵ ਸਾਗਰ ਸੰਸਾਰ ਵਿਖ ਤੋ ਪਾਰ ਉਤਰੀਏ ਹਰ ਗੁਣ ਗੁਮ ਪਉ ਮਨ ਮਾਲ ਹਰ ਸਭ ਮਲ ਪਰ ਹਰੀਏ ਨਾਨਕ ਪ੍ਰੀਤਮ ਮਿਲ ਰਹੇ ਪਾਰ ਬ੍ਰਹਮ ਨਰ ਹਰੀਏ ਸਲੋਕ ਮਹੱਲਾ ਪੰਜਵਾਂ ਨਾਨਕ ਆਏ ਸੇ ਪ੍ਰਵਾਨ ਹੈ ਜੇ ਹਰ ਉੱਠਾ ਚਿੱਤ ਗਾਲੀ ਅਲ ਪਲਾਲੀਆਂ ਕੰਮ ਨ ਆਵੇ ਮਿੱਤ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਤਿਸ਼ਠੀ ਆਇਆ ਪੂਰਨ ਅਗਮ ਬਿਸਮਾਦ।

ਨਾਇਬ ਸਾਰਿਆ ਸਭ ਮੰਦੀਰ ਉੱਤੇ। ਸਲੋਕ ਮਹੱਲਾ ਪੰਜਵਾਂ। ਉਠੰਦਿਆਂ ਬਹੰਦਿਆਂ ਤਵੰਦਿਆਂ ਸੁਖ ਸੋਏ, ਨਾਨਕ ਨਾਮ ਸਲਾਹੈ ਮਨ ਤਨ ਸੀਤਲ ਹੋਏ। ਮਹੱਲਾ ਪੰਜਵਾਂ। ਲਾਲਚ ਅਟਿਆ ਨਿਤ ਫਿਰੈ, ਸਵਾਰਥ ਕਰੇ ਨਾ ਕੋਏ। ਜਿਸ ਗੁਰ ਭੇਟੇ ਨਾਨਕਾ ਤਿਸ ਮਨ ਵਸਿਆ ਸੋਏ। ਪੌੜੀ ਸਭੇ ਵਸਤੂ ਕੌੜੀਆਂ, ਸੱਚੇ ਨਾਉ ਮਿੱਠਾ। ਸਰ ਆਇਆ ਤਿਨ ਹਰ ਜਨਾ, ਤਿਆਗ ਸਾਧੀ ਡਿੱਠਾ। ਪਾਰ ਬ੍ਰਹਮ ਜਿਸ ਲਿਖਿਆ ਮਨ ਤਿਸੇ ਉੱਠਾ। ਇਕ ਨਿਰੰਜਨ ਰਬ ਰਹਿਆ ਭਾਉ ਦੋਇਆ ਕੁੱਠਾ। ਹਰ ਨਾਨਕ ਮੰਗੇ ਜੋੜ ਕਰ ਪ੍ਰਭ ਦੇਵੈ ਤੁੱਠਾ। ਸਲੋਕ ਮਹੱਲਾ ਪੰਜਵਾਂ। ਜਾਚੜੀ ਸਾਸਾਰ ਜੋ ਜਾਚਨ ਦੀ ਹੇਕੜੋ, ਗਾਲੀ ਵਿਆਵਕਾਰ ਨਾਨਕ ਤਣੀ ਵਿਹੂਣੀਆਂ। ਮਹੱਲਾ ਪੰਜਵਾਂ। ਨਿਹੇ ਜਿਵਿਦਾ ਮਨ ਪਛਾਣੂ ਵਿਰਲੋ ਥੇਓ, ਜੋੜਨਹਾਰਾ ਸੰਤ ਨਾਨਕ ਪਾਧਰ ਪੱਧਰੋ। ਪੌੜੀ ਸੋਈ ਸੇਵਿਓ ਜੀਅੜੇ, ਦਾਤਾ ਬਖਸਿੰਦ ਕਿਲਵਕ ਸਭ ਬਿਨਾਸ ਹੋਣ। ਸਿਮਰਤ ਗੋਵਿੰਦ ਹਰ ਮਾਰਗ ਸਾਧੂ ਦੱਸਿਆ, ਜਪੀਏ ਗੁਰਮੰਤ ਮਾਇਆ ਸਵਾਦ ਸਭ ਵਿਕਿਆ। ਹਰ ਮਨ ਪਾਵਨ।

ਵੀ ਜੇ ਸੌਖਾ ਏ ਕਿਸੇ ਪ੍ਰਾਪਤ ਨਾਨਕਾ, ਜਿਸ ਨੂੰ ਲਿਖਿਆ ਆਏ ਮਹੱਲਾ ਪੰਜਵਾਂ, ਮੰਗਣਾ ਤਾਂ ਸੱਚ ਇੱਕ, ਜਿਸ ਤੁਸ ਦੇਵੇ ਆਪ, ਜਿਤ ਖਾਦੇ ਮਨ ਤ੍ਰਿਪਤੀ ਏ, ਨਾਨਕ ਸਾਹਿਬ ਦਾਤ ਪੌੜੀ, ਲਹਾ ਜਗ ਮੈਂ ਸੇਖ ਹਟੇ, ਜਿਨ ਹਰ ਤਨ ਰਾਸ, ਦੁਤੀਆ ਪਾਉ ਨਾ ਜਾਣਨੀ, ਸੱਚੇ ਦੀ ਆਸ, ਨੇਚਲ ਏਕ ਸਰੇਵਿਆ, ਹੋਰ ਸਭ ਵਿਨਾਸ, ਪਾਰ ਬ੍ਰਹਮ ਜਿਸ ਵਿਸਰੇ,

ਸਹਿਜ ਸੁਭਾਇ ਅੰਨ ਤਨ ਬਹੁਤ ਉਪਜਿਆ ਪ੍ਰਥਮੀ ਰੱਜੀ ਤ੍ਰਿਪਤ ਅਘਾਇ ਸਦਾ ਸਦਾ ਗੁਣ ਉਚਰੈ ਦੁਖ ਦਾਲਤ ਗਇਆ ਬਿਲਾਇ ਪੂਰਬ ਲਿਖਿਆ ਪਾਇਆ ਮਿਲਿਆ ਤਿਸੇ ਰਿਜਾਇ ਪਰਮੇਸ਼ਰ ਜੀ ਵਾਲਿਆ ਨਾਨਕ ਤਿਸੇ ਤਿਹਾਇ ਮਹੱਲਾ ਪੰਜਵਾਂ ਜੀਵਨ ਪਦ ਨਿਰਵਾਣ ਇੱਕੋ ਸਿਮਰੀ ਹੈ ਦੂਜੀ ਨਾ ਹੀ ਜਾਏ ਕਿਨ ਬੇਦਾ ਤੀਰੀ ਹੈ ਡਿੱਠਾ ਸਭ ਸੰਸਾਰ ਸੁਖਨਾ ਨਾਮ ਬੇਨ ਤਾਨ ਤਾਨ ਹੋਸੀ ਸ਼ਾਰ ਜਾਣੇ ਕੋਏ ਜਾਨ ਰੰਗ ਰੂਪ ਰਸਬਾਤ ਕੇ ਕਰੇ ਪ੍ਰਾਣੀਆਂ ਜਿਸ ਭੁਲਾਏ ਆਪ ਫਿਰ ਕਲ ਨਹੀਂ ਜਾਣੀਆਂ ਰੰਗ ਰਤੇ ਨਿਰਵਾਣ ਸੱਚਾ ਗਾਵਹੀ ਨਾਨਕ ਸਰਨ ਦੁਆਰ ਜੇ ਤੁਧ ਪਾਵਹੀ ਪੌੜੀ ਜੰਮਣ ਮਰਨ ਨਾ ਤਿਣਕੋ ਜੋ ਹਰ ਲੜ ਲਾਗੇ ਜੀਵਤ ਸੇ ਪ੍ਰਵਾਨ ਹੋਏ ਹਰ ਕੀਰਤਨ ਜਾਗੇ ਸਾਧ ਸੰਗ ਜਿਨ ਪਾਇਆ ਸੇਈ ਵਡਭਾਗੇ ਨਾਇ ਵਿਸਰੇ ਤ੍ਰਿਗ ਜੀਵਣਾ ਟੂਟੇ ਕੱਚ ਤਾਗੇ ਨਾਨਕ ਧੂਲ ਪੁਨੀਤ ਸਾਧ ਲਖ ਕੋਟ ਪੇਰਾਗੇ ਸਲੋਕ ਮਹੱਲਾ ਪੰਜਵਾਂ ਧਰਨ ਸੁਵਰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉਠਾ ਸਭੇ ਕਾਜ ਸੁਹੇਲੜੇ ਥੀਏ ਗੁਰ ਨਾਨਕ ਸਤਿਗੁਰ ਤੁਠਾ ਮਹੱਲਾ ਪੰਜਵਾਂ ਫਿਰਦੀ ਫਿਰਦੀ ਦਹਿ ਦਿਸਾ ਜਲ ਪਰਬਤ ਬਨਰਾਏ ਜਿੱਥੇ ਡਿੱਠਾ ਮ੍ਰਿਤ ਕੋ ਇਲ ਬੈਠੀ ਆਏ ਪੌੜੀ ਜਿਸ ਸਰਬ ਸੁਖਾਂ ਫਲ ਲੋੜੀ ਹੈ ਸੋ ਸੱਚ ਕਮਾਵੋ ਨੇੜੇ ਦੇਖੋ ਪਾਰ ਬ੍ਰਹਮ ਇੱਕ ਨਾਮ ਤਿਆਵੋ ਹੋਏ ਸਗਲ ਕੀ ਰੇਣਕਾ

ਦੋਹਾ ਮਹੱਲਾ ਪੰਜਵਾਂ। ਏਕ ਜਿਸਾ ਜਨਮ ਮੈਂ ਕੀਆ, ਸਰਬ ਕਲਾ ਸਮਰੱਥ, ਜੀ ਉਹ ਮਾਰਾ ਖੰਨੀਐ, ਹਰ ਮਨ ਤਨ ਸੰਧੜੀ ਵੱਥ। ਮਹੱਲਾ ਪੰਜਵਾਂ। ਜੇ ਕਰ ਗਹਿ ਪਿਆਰੜੇ, ਖੁਦ ਨਾ ਛੋਡਾ ਮੂਲ, ਹਰ ਛੋਡਣ ਸੇ ਦੁਰਜਨਾ, ਪੜ੍ਹੇ ਦੋਜਗ ਕੈ ਸੂਲ। ਪੌੜੀ ਸਭ ਨਾਨ ਕਰ ਜਿਸ ਦੇ, ਹਰ ਕਰੇ ਸੋ ਹੋਵੇ, ਜਪ ਜਪ ਜੀਵੇ ਸੰਤ ਜਾਨ, ਪਾਪਾ ਮਲਤ ਹੋਵੇ, ਚਰਨ ਕਮ ਹਿਰਦੇ ਵਸੈ, ਸੰਕਟ ਸਭ ਖੋਵੇ। ਗੁਰਪੂਰਾ ਜਿਸ ਪੇਟੀਐ, ਮਰ ਜਨਮ ਨਾ ਰੋਵੇ, ਤਬ ਦਿਸ ਪਿਆਸ ਨਾਨਕ ਘਣੀ, ਕਿਰਪਾ ਕਰ ਦੇਵੇ। ਸਰੋਕ ਡੱਖਣਾ ਮਹੱਲਾ ਪੰਜਵਾਂ। ਓਰੀ ਪਰਮਾਏ ਕਿਰੀ ਮੁਹੱਬਤ ਹਿਕ ਤੂੰ, ਜਿੱਥੋਂ ਵੰਨੇ ਜਾਏ, ਤਿਥਾਉ ਮੌਜੂਦ ਸੋਏ। ਮਹੱਲਾ ਪੰਜਵਾਂ। ਚੜ ਕੇ ਕੋੜੜੇ ਕੁੰਦੇ ਪਕੜੇ, ਖੂੰਡੀ ਦੀ ਖੇਡਾਰੀ, ਹੰਸਾ ਸੇਤੀ ਚਿੱਤ ਉਲਾਸੈ, ਕੁੱਕੜ ਦੀ ਓਡਾਰੀ। ਪੌੜੀ ਰਸਨਾ ਉਚਰੇ ਹਰ ਸਰਵਣੀ ਸੁਣੇ, ਤੋ ਉਧਰੇ ਮਿੱਤਾ, ਹਰ ਜਸ ਲਿਖੇ ਲਾਏ ਪਾਵਨੀ, ਸੇ ਹਸਤ ਪਵਿੱਤਾ, ਹਰ ਸੜ ਤੀਰਥ ਮਜਨਾ, ਸਭ ਪੁੰਨ ਤਿਨ ਕਿੱਤਾ। ਸੰਸਾਰ ਸਾਗਰ ਤੇ ਉਧਰੇ, ਵਿਖਿਆ ਗੜ ਜਿੱਤਾ, ਨਾਨਕ ਲੜ ਲਾਏ ਉਧਾਰਿਅਨ, ਦਈਓ ਸੇਵ ਅਮਿਤਾ।

ਪ੍ਰੇਤੋਂ ਕੀਤੋਨ ਦੇਵਤਾ ਤਿਨ ਕਰਣੇ ਹਾਰੇ। ਸਭੇ ਸਿੱਖ ਉਬਾਰੇਨ ਪ੍ਰਭ ਕਾ ਸਵਾਰੇ। ਨਿੰਦਕ ਪਕੜ ਪਛਾੜੇਨ ਝੂਠੇ ਦਰਬਾਰੇ। ਨਾਨਕ ਕਾ ਪ੍ਰਭ ਵੱਡਾ ਹੈ ਆਪ ਸਾਜ ਸਵਾਰੇ ਪੌੜੀ। ਪ੍ਰਭ ਬੇਅੰਤ ਕਿਛ ਅੰਤ ਨਾ ਹੈ ਸਭ ਤਿਸੇ ਕਰਣਾ। ਅਗਮੇ ਅਗੋ ਤਿਰ ਸਾਹਿਬ ਜੀਆਂ ਕਾ ਪਰਣਾ। ਹਸਤਦੇ ਪ੍ਰਤਪਾਲ ਦਾ ਭਰਨ ਪੋਖਣ ਕਰਣਾ। ਮਿਹਰਬਾਨ ਬਖਸ਼ਿੰਦੇ ਆਪ

ਜਿਹਦਾ ਪ੍ਰਭ ਹੈ ਸੋਏ, ਨਾਨਕ ਚਰਣੀ ਲੱਗਿਆ ਉਧਰੇ ਸਭੋ ਕੋਏ। ਮਹੱਲਾ ਪੰਜਵਾਂ, ਯਾਚਕ ਮੰਗੇ ਨਿਤ ਨਾਮ, ਸਾਹਿਬ ਕਰੇ ਕਬੂਲ, ਨਾਨਕ ਪਰਮੇਸ਼ਰ ਜਜਮਾਨ, ਤਿਸੈ ਭੁੱਖ ਨਾ ਮੂਲ ਪੌੜੀ, ਮਨ ਰਤਾ ਗੋਵਿੰਦ ਸੰਗ, ਸਚ ਭੋਜਨ ਜੋੜੇ, ਪ੍ਰੀਤ ਲੱਗੀ ਹਰ ਨਾਮ ਸਿਉਂ, ਇਹ ਹਸਤੀ ਕੋੜੇ, ਰਾਜ ਮਿਲਖ ਖੁਸ਼ੀਆਂ ਘਣੀ, ਧਿਆਏ ਮੁੱਖ ਨਾ ਮੋੜੇ, ਢਾਡੀ ਦਰ ਪਰਾ ਮੰਗਣਾ, ਦਰ ਕਦੇ ਨਾ ਛੋੜੇ, ਨਾਨਕ ਮਨ ਤਨ ਚਾਉ ਇਹੋ, ਨਿਤ ਪ੍ਰਭ ਕੋ ਲੋੜੇ, ਸੁਧ ਟੀਚੇ, ਅਰਾਗ ਗੌੜੀ ਭਗਤਾਂ ਕੀ ਬਾਣੀ, ਇੱਕ ਓ ਅੰਕਾਰ ਸਤਿਨਾਮ।

ਆਪ ਮੋਹਿ ਜਲਤ ਰਾਮ ਜਲ ਪਾਇਆ, ਰਾਮ ਉਦਕ ਤਨ ਜਲਤ ਬੁਝਾਇਆ, ਰਹਾਉ ਮਨ ਮਾਰਨ ਕਾਰਨ ਬਨ ਜਾਈਐ, ਸੋ ਜਲ ਬਿਨ ਭਗਵੰਤ ਨ ਪਾਈਐ, ਜੇ ਪਾਵਕ ਸੁਰ ਨਰ ਹੈ ਜਾਰ, ਰਾਮ ਉਦਕ ਜਨ ਜਲਤ ਉਬਾਰੇ, ਪਾਵ ਸਾਗਰ ਸੁਖ ਸਾਗਰ ਮਾਹੀ, ਪੀਵਰੇ ਜਲ ਨਿਖੁੜਤ ਨਾਹੀ, ਕਹਿ ਕਬੀਰ ਪਜ ਸਾਰਗ ਪਾਨੀ, ਰਾਮ ਉਦਕ ਮੇਰੀ ਤਿਖਾ ਬੁਝਾਨੀ, ਗੌੜੀ ਕਬੀਰ ਜੀ ਮਾਧੋ ਜਲ ਕੀ ਪਿਆਸ ਨ ਜਾਏ, ਜਲ ਮੈਂ ਅੱਗ

ਪੰਖੀ ਆਹੇ, ਮਨ ਭਾਗੀ ਤੇਰੋ ਦਰਸਨ ਨਾਹੇ। ਤੂੰ ਸਤਿਗੁਰ ਆਉ ਨਾਉ ਤਨ ਚੇਲਾ, ਕਹਿ ਕਬੀਰ ਮਿਲ ਅੰਤ ਕੀ ਬੇਲਾ। ਗੌੜੀ ਕਬੀਰ ਜੀ, ਜਬ ਹਮ ਏਕੋ ਏਕ ਕਰ ਜਾਣੇ ਆ, ਤਬ ਲੋਗੇ ਕਾਹੇ ਦੁਖ ਮਾਨੇ ਆ। ਹਮ ਅਪਤ ਆਪਣੀ ਪਦ ਖੋਈ, ਹਮਰੇ ਖੋਜ ਪਰੋ ਮਤ ਕੋਈ ਰਖਾਓ। ਹਮ ਮੰਦੇ ਮੰਦੇ ਮਨ ਮਾਹੀ,

ਰੇ ਜਨ ਮਨ ਮਧ ਸੂਨ ਲਾਈ ਹੈ, ਚਿਤਰਾਈ ਨਾ ਚਤੁਰ ਪੁਜ ਪਾਈ ਹੈ ਰਹਾਉ। ਪਰ ਹਰ ਲੋਭ ਹਰ ਲੋਕਾਚਾਰ, ਪਰ ਹਰ ਕਾਮ ਕ੍ਰੋਧ ਅਹੰਕਾਰ, ਕਰਮ ਕਰਤ ਬਧੇ ਅਹਮੇਵ, ਮਿਲ ਪਾਥਰ ਕੀ ਕਰਹੀ ਸੇਵ, ਕਹੋ ਕਬੀਰ ਭਗਤ ਕਰ ਪਾਇਆ, ਓਲੇ ਪਾਏ ਮਿਲੇ ਰਾਗ ਰਾਇਆ। ਗੌੜੀ ਕਬੀਰ ਜੀ ਗਰਭਵਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ।

ਆਏ। ਪਾਪ ਪੁੰਨ ਦੋ ਏਕ ਸਮਾਨ, ਨਿਜ ਕਰ ਪਾਰਸ ਤਜੋ ਗੁਣਿਆਨ। ਕਬੀਰ ਨਿਰਗੁਣ ਨਾਮ ਨਾ ਰੋਸ, ਇਸ ਪਰਚਾਏ ਪਰਚ ਰਹੋ ਏਸ। ਗੌੜੀ ਕਬੀਰ ਜੀ ਜੋ ਜਨ, ਪਰਮਿਤ ਪਰਮਨ ਜਾਨਾ। ਬਾਤਨ ਹੀ ਬੈਕੁੰਠ ਸਮਾਨਾ, ਨਾ ਜਾਨਾ ਬੈਕੁੰਠ ਕਹਾਂ ਹੀ।

ਰਲਾਏ ਲਿਖਿਆ ਮਹੱਲਾ ਪੰਜਵਾਂ। ਐਸੋ ਅਚਰਜ ਦੇਖਿਓ ਕਬੀਰ, ਦਰਕੇ ਪੋਲੇ ਬਰੋਲੇ ਨੀਰ, ਰਹਾਉ ਹਰੀ ਅੰਗੂਰੀ ਗਦਗਾ ਚਰੈ, ਨਿਤ ਉਠ ਹੱਸੈ ਹੀਂਗੈ ਮਰੈ, ਮਾਤਾ ਪੈਸਾ ਅਮੋਹਾ ਜਾਏ, ਕੁਦ ਕੁਦ ਚਰੈ ਰਸਾ ਤਲਪਾਏ, ਪਹੁ ਕਬੀਰ ਪ੍ਰਗਟ ਪਈ ਖੇਡ, ਲੇਲੇ ਕਉ ਚੁੰਗੇ ਨਿਤ ਭੇਡ, ਰਾਮ ਰਮਤ ਮਤ ਪ੍ਰਗਟੀ ਆਈ, ਕਉ ਕਬੀਰ ਗੁਰ ਸੋਝੀ ਪਾਈ, ਗੌੜੀ ਕਬੀਰ ਜੀ ਪੰਚ ਪਦੇ, ਜਿਉਂ ਜਲ ਛੋੜ ਬਾਹਰ ਪਇਓ ਮੀਨਾ, ਪੂਰਬ ਜਨਮ ਹਉ ਤਬ ਕਾਹੀਨਾ, ਆਬ ਕਹੋ ਰਾਮ ਕਮਨ ਗਤ ਮੋਰੀ, ਤਜੀ ਲੇ ਬਨਾਰਸ ਮਤ ਪਈ ਥੋਰੀ, ਰਹਾਉ ਸਗਲ ਜਨਮ ਸਿਵਪੁਰੀ ਗਵਾਇਆ, ਮਰਤੀ ਬਾਰ ਮਗਹਰ ਉਠ ਆਇਆ, ਬਹੁਤ ਬਰਸ ਤਬ ਕੀ ਆ ਕਾਸੀ, ਮਰਨ ਪਇਆ ਮਗਰ ਕੀ ਬਾਸੀ, ਕਾਸੀ ਮਗਰ ਸਮ ਵਿਚਾਰੀ, ਓਸੀ ਭਗਤ ਕੈਸੇ ਉਤਰ ਸਪਾਰੀ, ਕਹੋ ਗੁਰ ਗਜ ਸਿਵ ਸਭ ਕੋ ਜਾਣੈ, ਮੋਆ ਕਬੀਰ ਰਮਤ ਸ੍ਰੀ ਰਾਮ ਗੌੜੀ ਕਬੀਰ ਜੀ, ਚੋਆ ਚੰਦਨ ਮਰਦਨ ਅੰਗਾ, ਸੋਤਨ ਜਲੇ ਕਾ

ਤੇ ਪਦੇ ਕੰਚਨ ਸਿਉ ਪਾਈ ਗਏ ਨਹੀਂ ਤੋਲ, ਮਨ ਦੇ ਰਾਮ ਲਿਆ ਗਏ ਮੋਲ। ਅਮੋਏ ਰਾਮ ਆਪਣਾ ਕਰ ਜਾਣਿਆ, ਸਹਿ ਸੁਪਾਏ ਮੇਰਾ ਮਨ ਮਾਨਿਆ ਰਹਾਉ। ਬ੍ਰਹਮੇ ਕਦ ਕਥ ਅੰਤ ਨ ਪਾਇਆ, ਰਾਮ ਭਗਤ ਬੈਠੇ ਕਰ ਆਇਆ। ਕਹੋ ਕਬੀਰ ਚੰਚਲ ਮਦ ਤਿਆਗੀ, ਕੇਵਲ ਰਾਮ ਭਗਤ ਨਿਜ ਭਾਗੀ। ਗੌੜੀ ਕਬੀਰ ਜੀ ਜੇ ਮਰਨੇ ਸਭ ਜਗਤ ਤਰਾਸਿਆ, ਤੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਅਬ ਕੈਸੇ ਮਰੋ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ ਰਹਾਉ। ਮਰਨੋ ਮਰਨ ਕਹੇ ਸਭ ਕੋਈ, ਸਹਿਜੇ ਮਰੇ ਅਮਰ ਹੋਏ ਸੋਈ। ਕਹੋ ਕਬੀਰ ਮਨ ਪਇਆ ਆਨੰਦਾ, ਗਇਆ ਪਰਮ ਰਹਿਆ ਪਰਮਾਨੰਦਾ। ਗੌੜੀ ਕਬੀਰ ਜੀ ਕਤ ਨੇ ਠੌਰ ਮੂਲ ਕਤ ਲਾਵੋ।

ਸਾਠਾ ਕੁਰਪਾਈ ਮੁਕਤ ਅਨੰਤ ਪੁਕਾਰਨ ਜਾਈ ਆਪ ਕਹੋ ਰਾਮ ਭਰੋਸਾ ਤੋਰਾ ਤਬ ਕਾਹੂ ਕਾ ਕਵਨ ਨੇ ਹੋਰਾ ਰਹਾਉ ਤੀਨ ਲੋਕ ਜਾਕੇ ਹੈ ਭਾਰ ਸੋ ਕਾਹੇ ਨਾ ਕਰੇ ਪ੍ਰਤਪਾਰ ਕਹੋ ਕਬੀਰ ਇਕ ਬੁੱਧ ਵਿਚਾਰੀ ਕਿਆ ਬਸ ਜਾਓ ਬਿਗਦੇ ਮਹਿਤਾਰੀ ਗੌੜੀ ਕਬੀਰ ਜੀ ਬਿਨ ਸਤ ਸਤੀ ਹੋਏ ਕੈਸੇ ਨਾਰ ਪੰਡਤ ਦੇਖੋ ਹਿਰਦੇ ਵਿਚਾਰ ਪ੍ਰੀਤ ਬਿਨਾ ਕੈਸੇ ਵਧੇ ਸੁਨੇਹੋ ਜਬ ਲਗ ਰਸ ਤਬ ਲਗ ਨਹੀਂ ਨੇਹੋ ਅਰਹਾਉ ਸਹਨ ਸਤ ਕਰੇ ਜੀ ਆਪਣੇ ਸੋਰ ਮਈਏ ਕੋ ਮਿਲੇ ਨਾ ਸੁਪਨੇ ਤਨ ਮਨ ਤਨ ਗ੍ਰਿਹ ਸੌਂਪ ਸਰੀਰ ਸੋਈ ਸੁਹਾਗਨ ਕਹਿ ਕਬੀਰ ਗੌੜੀ ਕਬੀਰ ਜੀ ਵਿਖਿਆ ਵਿਆਪਿਆ ਸਗਲ ਸੰਸਾਰ ਵਿਖਿਆ ਲੈ ਡੂਬੀ ਪਰਵਾਰ ਰੇ ਨਰਨਾਵ ਚੌੜਕਤ ਬੋੜੀ ਹਰ ਸਿਉ ਤੋੜ

ਕਬੀਰ ਸੋ ਜਲ ਨਿਰਮਲ ਕਥਤ ਕਬੀਰ ਗੌੜੀ ਕਬੀਰ ਜੀ ਜੇ ਕੁਲਪੂਤ ਨਾ ਗਿਆਨ ਵਿਚਾਰੀ ਵਿਧਵਾ ਕਸ ਨਾ ਪਈ ਮਹਿਤਾਰੀ ਜੇ ਨਰ ਰਾਮ ਭਗਤ ਨੇ ਸਾਧੀ ਜਨਮਤ ਕਸ ਨਾ ਮੋਹ ਅਪਰਾਧੀ ਰਹਾਓ ਮੋਚ ਮੁਚ ਗਰਭ ਗਏ ਕੀਨ ਬਚਿਆ ਬੁੜ ਪੁਜ ਰੂਪ ਜੀਵੇ ਜਗ ਮਜਿਆ ਕਹੋ ਕਬੀਰ ਜੈਸੇ ਸੁੰਦਰ ਸਰੂਪ।

ਅਗਰ ਮਿਸਾਲ ਚੋਵੇ ਮੇਰੀ ਭਾਠੀ ਸੰਚ ਮਹਾਰਸ ਤਨ ਪਿਆ ਕਾਠੀ ਹੋਆ ਕੋ ਕਹੀਏ ਸਹਿਜ ਮਤਵਾਰਾ ਪੀਵਤ ਰਾਮ ਰਸ ਗਿਆਨ ਵਿਚਾਰਾ ਰਹਾਓ ਸਹਿਜ ਕਲਾਲਨ ਜੋ ਮਿਲ ਆਈ।

ਲਾਗਾ, ਬੂਝੇ ਬੂਝਣ ਹਾਰ ਸੁਭਾਗਾ, ਹਰਹਾਉ ਸੂਰਜ ਚੰਦ ਕਰੇ ਉਜਿਆਰਾ, ਸਮੇ ਪਸਰਿਆ ਬ੍ਰਹਮ ਪਸਾਰਾ, ਕਹੋ ਕਬੀਰ ਜਾਣੇ ਗਾ ਸੋਏ, ਹਿਰਦੇ ਰਾਮ ਮੁਖ ਰਾਮੇ ਹੋਏ। ਗੌੜੀ ਕਬੀਰ ਜੀ ਬੇਦ ਕੀ ਪੁੱਤਰੀ ਸਿਮਰਤ ਪਾਈ, ਸਾਂਕਲ ਜੇਵਰੀ ਲਹਿ ਗਏ ਆਈ, ਆਪਣ ਨਗਰ ਆਪ ਤੇ ਬੰਧਿਆ, ਮੋਹ ਕੇ ਫਾਤ ਤਾਰ ਸਰ ਸੰਧਿਆ, ਰਹਾਓ ਕਟੀ ਨਾ ਕਟੈ ਟੂਟ ਨਾ ਜਾਈ, ਸਾਸ ਆਪਣ ਹੋਏ ਜਗ ਕਉ ਖਾਈ, ਹਮ ਦੇਖਤ ਇਨ ਸਭ ਜਗ ਲੂਟਿਆ, ਕਉ ਕਬੀਰ ਮੈਂ ਰਾਮ ਕੈ ਛੂਟਿਆ। ਗੌੜੀ ਕਬੀਰ ਜੀ ਦੇ ਮੁਹਾਰ ਲਗਾਮ ਪਏ ਰਾਵ।

ਕਬੀਰ ਜੀ ਜੇ ਮੁਖ ਪੰਚੋ ਅੰਮ੍ਰਿਤ ਖਾਏ ਤੇ ਮੁਖ ਦੇਖਤ ਲੂਪ ਟਲਾਏ ਇੱਕ ਦੁਖ ਰਾਮ ਰਾਏ ਕਾਟੋ ਮੇਰਾ ਅਗਨ ਦਹਿ ਅਰ ਗਰਭ ਵਸੇਰਾ ਰਹਾਓ ਕਾਇਆ ਵਿਭੂਤੀ ਬਹੁ ਵਿਧ ਪਾਤੀ ਕੋ ਜਾਰੇ ਕੋ ਗੜ ਲਏ ਮਾਟੀ।

ਕਬੀਰ ਠੱਗ ਸਿਓ ਮਨ ਮਾਨਿਆ ਗਈ ਠਗੋਰੀ ਠੱਗ ਪਹਿਚਾਨਿਆ ਆ ਮੋਕੋ ਪਏ ਰਾਜਾ ਰਾਮ ਸੁਹਾਈ ਜਨਮ ਮਰਨ ਕੱਟ ਪਰਮ ਗਦ ਪਾਈ ਹਰਹਾਓ ਸਾਧੂ ਸੰਗਤ ਦੀਓ ਰਲਾਏ ਪੰਚ ਦੂਤ ਤੇ ਲੀਓ ਛਿੜਾਏ ਅੰਮ੍ਰਿਤ ਨਾਮ ਜਪੋ ਜਬ ਰਸਨਾ ਅਮੋਲ ਦਾਸ ਕਰ ਲੀਨੋ ਆਪਣਾ ਸਤਿਗੁਰ ਕੀਨੋ ਪਰ ਪੁਕਾਰ ਕਾਢ ਲੀਨ ਸਾਗਰ ਸੰਸਾਰ ਚਰਨ ਕਮਲ ਸਿਉ ਲਾਗੀ ਪ੍ਰੀਤ ਗੋਬਿੰਦ ਬਸੈ ਨਿਤਾ ਨਿਤ ਚੀਤ ਮਾਇਆ ਤਪਤ ਬੁਝਿਆ ਅੰਗਿਆਰ ਮਨ ਸੰਤੋਖ ਨਾਮ ਆਧਾਰ ਜਲ ਥਲ ਪੂਰ ਰਹੇ ਪ੍ਰਸਵਾਮੀ ਜਤ ਪੇਖੋ ਤਤ ਅੰਤਰ ਜਾਮੀ ਆਪਣੀ ਭਗਤ ਆਪ ਹੀ ਦਰੜਾਈ ਪੂਰਵ ਲਿਖਤ ਮਿਲਿਆ ਮੇਰੇ ਪਾਈ ਜਿਸ ਕਿਰਪਾ ਕਰੇ ਤਿਸ ਪੂਰਨ ਸਾਜ ਕਬੀਰ ਕੋ ਸਵਾਮੀ ਗਰੀਬ ਨਿਵਾਜ ਜਲ ਗੇ ਸੂਤਕ ਥਲ ਗੇ ਸੂਤਕ ਸੂਤਕ ਓਪਤ ਹੋਈ ਜਨਮੇ ਸੂਤਕ ਮੂਗੇ ਫੁਨ ਸੂਤਕ ਸੂਤਕ ਪਰਜ ਬਗੋਈ ਕਉ ਰੇ ਪੰਡਿਆ ਕੌਣ ਪਵੀਤਾ ਐਸਾ ਗਿਆਨ ਜਪੋ ਮੇਰੇ ਮੀਤਾ ਰਗਾਓ ਨੈਨੋ ਸੂਤਕ ਬੈਨੋ ਸੂਤਕ ਸੂਤਕ ਸ੍ਰਵਣੀ ਹੋਈ ਉਠਤ ਬੈਠਤ ਸੂਤਕ ਲਾਗੇ ਸੂਤਕ ਪਰੇ ਰਸੋਈ ਫਾਸਨ ਕੀ ਬਿਧ ਸਭ ਕੋ ਜਾਣੇ ਛੂਟਨ ਕੀ ਇੱਕ

ਇਹ ਮਨੋ ਵੱਡਾ ਕੇ ਜਾਸੋ ਮਨ ਮਾਨੇ ਆ, ਰਾਮ ਵੱਡਾ ਕੇ ਰਾਮੇ ਜਾਣੇ ਆ, ਬ੍ਰਹਮਾ ਵੱਡਾ ਕੇ ਜਾਸ ਉਪਾਇਆ, ਵੇਦ ਵੱਡਾ ਕੇ ਜਾਂਤੇ ਆਇਆ, ਕਹੇ ਕਬੀਰ ਹੋ ਭਇਆ ਉਦਾਸ, ਤੀਰਥ ਵੱਡਾ ਕੇ ਹਰ ਕਾ ਦਾਸ, ਅਰਾਗ ਗੌੜੀ ਚੇਤੀ ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਵੇ ਉਡਾਨੀ ਪ੍ਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੀ, ਰਹਾਓ ਦੁਚਿੱਤੇ ਕੀ ਦੋ ਥੂਨ ਗਿਰਾਨੀ, ਮੋਹ ਬਲਿੰਡਾ ਟੂਟਾ ਤਿਸਨਾ ਸ਼ਾਨ ਭਰੀ, ਧਰੀ ਉਪਰ ਦੁਰਮਦ ਪਾਂਡਾ ਫੂਟਾ, ਆਂਦੀ ਪਾਚੇ ਜੋ ਜਲ ਬਰਖ ਤੇ ਤੇਰਾ ਜਨ ਪੀਨਾ, ਕਹੇ ਕਬੀਰ ਮਨ ਪਿਆ ਪਰਗਾਸਾ, ਉਹਦੇ ਪਾਨ ਜਬ ਚੀਨਾ, ਗੌੜੀ ਚੇਤੀ ਇੱਕ ਓ ਅੰਕਾਰ, ਸਤਿਗੁਰ ਪ੍ਰਸਾਦ ਹਰ ਜਸ ਸੁਣੇ ਨਾ।

ਤਾਂ ਚੱਲ ਆਪ ਗਏ ਔਰ ਨੂੰ ਕਾਲ ਛਾੜ ਕੋ ਚਰਚਾ ਆਨ ਨਾ ਜਾਣੇ ਬ੍ਰਹਮਾ ਹੂੰ ਕੋ ਕਹੋ ਨਾ ਮਾਨੇ ਆਪ ਗਏ ਔਰ ਨੂੰ ਖੋਵੇ ਆਗ ਲਗਾਏ ਮੰਦਰ ਮੈਂ ਸੋਵੇ ਆਵਰ ਨਫਸਤ ਆਪ ਹੈ ਕਾਨੇ।

ਕੋ ਮੂਹੇ ਸਰਾਧ ਕਰਾਹੀ ਪਿੱਤਰ ਪੀ ਬਪਰੇ ਕਉ ਕਿਉਂ ਪਾਵੇ ਕਉਆ ਕੂਕਰ ਖਾਹੀ ਮੋਕੋ ਕੁਸਲ ਬਤਾਵੋ ਕੋਈ ਕੁਸਲ ਕੁਸਲ ਕਰਤੇ ਜਗ ਬਿਨਸੈ।

ਨਾਹੀ, ਰਾਤ ਦਿਨ ਸੁੱਤੇ ਨਾਹੀ, ਜਲ ਨੀ ਪਵਨ ਪਾਪ ਕੋਫੁਨ ਨਾਹੀ, ਸਤਿਗੁਰ ਤਾਂ ਸੁਮਾਹੀ, ਅਗਮੇ ਗੋਚਰ ਰਹੇ ਨਿਰੰਤਰ, ਗੁਰ ਕਿਰਪਾ ਤੇ ਲਈਏ ਕਹੋ ਕਬੀਰ, ਬਲ ਜਾਓ ਗੁਰੇ ਆਪਣੇ, ਸਤ ਸੰਗਤ ਮਿਲ ਰਹੀ ਹੈ ਗੌੜੀ, ਪਾਪ ਦੇ ਬੈਲ ਵਿਸਾਹੇ, ਪਵਨ ਪੂੰਜੀ ਪਰਗਾਸਿਓ, ਇਸ਼ਨਾ ਗੁਣ ਭੜੀ ਖੜ ਪੀਤਰ, ਇਹਦੇ ਟਾਂਡ ਵਸਾਇਓ, ਐਸਾ ਨਾਇਕ ਰਾਮ ਹਮਾਰਾ, ਸਗਲ ਸੰਸਾਰ ਕੀ ਓ ਬਨਜਾਰਾ, ਹਰਹਾਓ ਕਾਮ ਕ੍ਰੋਧ ਪਏ ਜਗਾਤੀ, ਮਨ ਤਰੰਗ ਬਟਵਾਰਾ, ਪੰਚ ਤਤ ਮਿਲ ਦਾਨ ਨਵੇਰੇ, ਟਾਂਡਾ ਉਤਰਿਓ ਪਾਰਾ, ਕਹੇ ਤ ਕਬੀਰ ਸੁਨੋ ਰੇ ਸੰਤੋ, ਅਬ ਐਸੀ ਬਣ ਆਈ ਘਾਟੀ ਚੜ੍ਹਤ ਬੈਲ ਇਕ ਸਾਖਾ, ਚਲੋ ਗੋਣ ਛਿੜਕਾਈ ਗੌੜੀ ਪੰਚ ਬਦਾ, ਪੇਵਕੜੇ ਦਿਨ ਚਾਰ ਹੈ ਸਹੁਰੜੇ ਜਾਣਾ, ਅੰਧਾ ਲੋਕ ਨ ਜਾਣਈ ਮੂਰਖ ਏ ਆਣਾ, ਕਹੋ ਡੱਡੀਆ ਬਾਧੇ ਤਨ ਖੜੀ, ਪਾਹੂ ਕਰ ਆਏ ਮੁਕਲਾਊ ਆਏ, ਹਰਹਾਓ ਹੋ ਜੇ ਦਿਸੇ ਖੂੜੀ, ਕੌਣ ਲਾਜ ਵਖਾਰੀ, ਲਾਜ ਕੜੀ ਸਿਉ ਤੂੜ ਪੜੀ, ਉੜ ਚਲੀ ਪਨਹਾਰੀ, ਸਾਹਿਬ ਹੋਏ ਦਇਆਲ ਕਿਰਪਾ ਕਰੇ ਆਪਣਾ ਕਾਰਜ ਸਵਾਰੇ, ਤਾਂ ਸੁਹਾਗਣ ਜਾਣੀਏ ਗੁਰ ਸ਼ਬਦ ਵਿਚਾਰੇ, ਕਿਰਤ ਕੀ ਬਣਦੀ ਸਭ ਫਿਰੇ, ਦੇਖੋ ਵਿਚਾਰੀ ਇਸ ਨੂੰ ਕਿਆ ਆਖੀਏ ਕਿਆ ਕਰੇ ਵਿਚਾਰੀ, ਭਾਈ ਮੇਰਾ ਸੀ ਉੜ ਚੱਲੀ ਚਿਤ ਬੰਧਨ ਤੀਰਾ, ਹਰ ਕੀ ਚਰਣੀ ਲਾਗ ਰਹੋ ਭਾਜ ਸਰਨ ਕਬੀਰਾ, ਗੌੜੀ ਜੋਗੀ ਕਹਿ ਜੋਗ ਫਲ ਮੀਠਾ, ਅਵਰ ਨਾ ਦੂਜਾ ਪਾਈ ਰੁੰਡਤ ਮੁੰਡਤ ਏਕੈ ਸਬਦੀ, ਏ ਕਹਿ ਸਿਧ ਪਾਈ ਹਰ ਬਿਨ ਪਰਮ ਭੁਲਾ ਨੇ ਅੰਧਾ, ਜਾ ਪੈ ਜਾਓ ਆ ਛੁਟਕਾਵਨ ਤੇ ਬਾਂਧੇ ਬਹੁ ਫੰਦਾ, ਹਰਹਾਓ ਜੈ ਤੇ ਉਬਜੀ ਤਈ ਸੁਮਾਨੀ, ਏ ਵਿਦ ਬਿਸਰੀ ਤਬਹੀ ਪੰਡਿਤ ਗੁਣੀ ਸੂਰ ਹਮਦਾਤੇ, ਏ ਕਹਿ ਬੜ ਹਮਹੀ ਜਿਸੇ ਬੁਝਾਏ ਸੋਈ ਬੂਝੈ, ਬਿਨ ਬੂਝੇ ਕਿਉਂ ਰਹੀ ਹੈ, ਸਤਿਗੁਰ ਮਿਲੇ ਅੰਧੇਰਾ ਚੁੱਕੈ, ਇਨ ਵਿਦ ਮਾਣਕ ਲਈਏ ਤਜ ਬਾਵੇ ਧਾਨੇ ਬਿਕਾਰਾ, ਹਰ ਪਦ ਦਿਰੜ ਕਰ ਰਹੀ ਹੈ, ਕਹੋ ਕਬੀਰ ਗੁੰਗੇ ਗੁੜਖਾਇ ਪੁੱਛੇ ਤੇ ਕਿਆ ਕਹੀਏ, ਰਾਗ ਗੌੜੀ ਪੂਰਬੀ ਕਬੀਰ ਜੀ ਇਕ ਓਅੰਕਾਰ, ਸਤਿਗੁਰ ਪ੍ਰਸਾਦ ਜੈ ਕਛ ਆਹ ਤਾ ਕਿਛ ਨਾਹੀ, ਪੰਜ ਤਤ ਤੇ ਨਾਹੀ, ਇੜਾ ਪਿੰਗਲਾ ਸੁਖ ਮਨ ਬੰਦੇ, ਏ ਆਵਗਨ ਕਤ ਜਾਹੀ, ਤਾਗਾ ਟੂਟਾ ਗਗਨ ਬਿਰਸ ਗਿਆ, ਤੇਰਾ ਬੋਲ ਤਕਾਂ ਸੁਮਾਈ, ਇਹ ਸੰਸਾਰ ਮੋਕੋ ਅਨ ਦਿਨ ਵਿਆਪੈ, ਮੋਕੋ ਉਹ ਨਾ ਕਹਿ ਸਮਝਾਈ, ਰਖਾਓ ਜੈ ਬ੍ਰਪੰਡ ਪਿੰਡ ਤੇ ਨਾਹੀ, ਰਚਨਹਾਰ ਤੇ ਨਾਹੀ, ਜੋੜਨ ਹਾਰ ਉਸ ਦਾ ਅਤੀਤਾ, ਇਹ ਕਹੀਏ ਕਿਸ ਮਾਹੀ, ਜੋੜੀ ਜੁੜੇ ਨਾ ਤੋੜੀ ਟੁੱਟੇ, ਜਬ ਲਗ ਹੋਏ ਬੇਨਾਸੀ, ਕਾਕੋ ਠਾਕੁਰ ਕਾਕੋ ਸੇਵਕ, ਉਹ ਕਾਹੂ ਕਹਿ ਜਾਸੀ, ਕਹੋ ਕਬੀਰ ਲਿਵ ਲਾਗ ਰਹੀ ਹੈ ਜਹਾਂ ਬਸੇ ਦਿਨ ਰਾਤੀ, ਉਹ ਆਕਾ ਮਰਮ ਉਹੀ ਪਰਜਨ, ਉਹ ਤੋ ਸਦਾ ਅਵਨਾਸੀ, ਗੌੜੀ ਸੁਰਤ ਸਿਮਰਤ ਦੇ ਕੰਨੀ ਮੁੰਦਾ, ਪਰ ਮਿਤ ਬਾਰ ਖਿੰਤਾ, ਸੁਨ ਗੁਫਾ ਮੈਂ ਆਸਨ ਬੈਸਣ, ਕਲਪ ਬਿਵਰਜਿਤ ਪੰਥਾ, ਮੇਰੇ ਰਾਜਨ ਮੈਂ ਬੈਰਾਗੀ ਜੋਗੀ, ਮਰਤਨਾ ਸੋਗ ਬਿਯੋਗੀ, ਰਹਾਓ ਖੰਡ ਬ੍ਰਹਿਮੰਡ ਮੈਂ ਸਿੰਘੀ ਮੇਰਾ ਬਟੂਆ, ਸਭ ਜਗ ਪਸਮਾ ਤਾਰੀ, ਤਾੜੀ ਲਾਗੀ ਤ੍ਰਿਪਲ ਪਲਟੀਏ, ਛੂਟੇ ਹੋਏ ਪਸਾਰੀ, ਮਨ ਪਵਨ ਦੇ ਤੂੰਬਾ ਕਰੀ ਹੈ, ਜੁਗ ਜੁਗ ਸਾਰ ਦਸਾ ਜੀ, ਫਿਰ ਪੀ ਤੰਤੀ ਧੂੜ ਸੁਨਾਹੀ, ਅਨਹਦ ਕਿੰਗੁਰੀ ਬਾਜੀ, ਸੋ ਮਨ ਬਗਨ ਪਏ ਗਏ ਪੂਰੇ, ਮਾਇਆ ਡੋਲ ਨਾ ਲਾਗੀ, ਕਹੋ ਕਬੀਰ ਤਾਂ ਕਹੋ ਪੁਨਰਭ ਜਨਮ ਨਹੀਂ, ਖੇਲ ਗਏ ਬੈਰਾਗੀ, ਗੌੜੀ ਗਜ ਨਵ ਗਜ ਦਸ ਗਜ ਇੱਕੀਸ, ਪੁਰੀਆ ਏਕ ਤਨਾਈ, ਸਾਠ ਸੂਤ ਨਵ ਖੰਡ ਬਹੱਤਰ, ਪਾੜ ਲੱਗੋ ਅਧਕਾਈ, ਗਈ ਬੁਨਾਮਨ ਮਾਹੋ, ਕਰ ਛੋਡਿਆ ਜਾਏ ਜੁਲਾਹੋ, ਰਹਾਓ ਗਜੀ ਨਾ ਮਿਨੀਏ ਤੋਲ ਨਾ ਤੁਲੀਏ, ਪਾਚਨ ਸੇਰ ਅਠਾਈ, ਜੋ ਕਰ ਪਾਚਨ ਬੇਗ ਨਾ ਪਾਵੇ, ਜਗਰ ਕਰੇ ਕਰ ਖਾਈ, ਦਿਨ ਕੀ ਬੈਠ ਖਜ਼ਮ ਕੀ ਬਰਕਸ, ਇਹ ਬੇਲਾ ਕਤਿਆਈ, ਛੂਟੇ ਕੁੰਡੇ ਭੀਗੇ ਪੁਰੀਆਂ, ਚੱਲਿਓ ਜਲਾਹੋ ਰੀਸਾਈ, ਸ਼ੋਸ਼ੀ ਨਲੀ ਤੰਤ ਨਹੀਂ ਨਿਕਸੈ, ਨਤਰ ਰਹੀ ਉਰਝਾਈ, ਛੋੜ ਪਸਾਰ ਇਹਾਂ ਰੋ ਬਪਰੀ, ਕਹੋ ਕਬੀਰ ਸਮਝਾਈ, ਗੌੜੀ ਏਕ ਜੋਤ ਏਕਾ ਮਿਲੀ, ਹਿੰਬਾ ਹੋਏ ਮਹੋਏ, ਜਿਤ ਕੜ ਨਾਮ ਨਾ ਉਪਜੈ, ਹੂਟ ਮਰੇ ਜਨ ਸੋਏ,
ਸਾਬਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹ ਹਰਹਾਓ ਸਾਧ ਮਿਲੇ ਸਿਧ ਪਾਈਏ ਕੇ ਇਹੋ ਜੋਗ ਕੇ ਭੋਗ ਦੋ ਮਿਲ ਕਾਰਜ ਉਪਜੈ ਆਰਾਮ ਨਾਮ ਸੰਯੋਗ ਲੋਕ ਜਾਣੇ ਇਹੋ ਗੀਤ ਹੈ ਇਹੋ ਤੋ ਬ੍ਰਹਮ ਵਿਚਾਰ ਜਿਉਂ ਕਾਂਸੀ ਉਪਦੇਸ਼ ਹੋਏ ਮਾਨਸ ਮਰਤੀ ਬਾਰ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਗੌੜੀ ਜੇਤੇ ਜਤਨ ਕਰਦ ਤੇ ਡੂਬੇ ਬਲ ਸਾਗਰ ਨਹੀਂ ਤਾਰਿਓ ਰੇ ਧਰਮ ਧਰਮ ਕਰਤੇ ਬੋ ਸੰਜਮ ਅੰਗ ਬੁੱਧ

ਸਿਸਾ ਪਰਿਆ ਮਨ ਬੌਰਾ ਰੇ, ਨਾਚੋ ਕਰ ਕਰ ਬਾਰ, ਜੋ ਨਲਨੀ ਸੂਟਾ ਗਯੋ ਮਨ ਬੌਰਾ ਰੇ, ਮਾਇਆ ਇਓ ਵਿਵਹਾਰ, ਜੈਸਾ ਰੰਗ ਸੁੰਭ ਕਾ ਮਨ ਬੌਰਾ ਰੇ, ਤਿਉ ਪਸਰਿਓ ਪਾਸਾਰ, ਨਾਵਣ ਕੋ ਤੀਰਥ ਘਨੇ ਮਨ ਬੌਰਾ ਰੇ, ਪੂਜਨ ਕੋ ਬੋ ਦੇਵ ਕਹੋ ਕਬੀਰ, ਛੂਟਨ ਨਹੀਂ ਮਨ ਬੌਰਾ ਰੇ, ਟੂਟਨ ਅਗਰ ਕੀ ਸੇਵ ਗੌੜੀ, ਅਗਨ ਨਾ ਦਹੇ ਪਵਨ ਨਹੀਂ ਮਗਨ, ਤਸਕਰ ਨੇਰ ਨਾ ਆਵੇ, ਰਾਮ ਨਾਮ ਤਨ ਕਰ ਸੰਚੌਨੀ, ਸੋ ਤਨ ਕਤਹੀ ਨਾ ਜਾਵੇ, ਹਮਰਾ ਤਨ ਮਾਧੋ ਗੋਬਿੰਦ ਤਰਣੀ ਤਰ, ਇਹ ਸਾਰ ਤਨ ਕਹੀਏ, ਜੋ ਸੋ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਈਏ, ਹਰਹਾਓ ਇਸ ਤਨ ਕਾਰਨ ਸਿਰ ਸੰਕਾਦਕ, ਖੋਜ ਪਏ ਉਦਾਸੀ ਮਨ ਮੁਕੰਦ, ਜੇਬਾ ਨਾਰਾਇਣ ਪਰੇ ਨਾ ਜਮ ਕੀ ਫਾਸੀ, ਨਿਜ ਤਨ ਗਿਆਨ ਪਦ ਗੁਰਦੀਨੀ, ਤਾਸ ਸੁਮਤ ਮਨ ਲਾਗਾ, ਜਲਤ ਅੰਬ ਥੰਬ ਮਨ ਤਾਵਤ, ਪਰਮ ਬੰਧਨ ਪੋ ਪਗ, ਕਹੇ ਕਬੀਰ ਮਦਨ ਕੇ ਮਾਤੇ, ਹਿਰਦੇ ਦੇਖ ਵਿਚਾਰੀ, ਤੁਮ ਕਰ ਲਾਖ ਕੋਟ ਅਸਵਸਤੀ, ਹਮ ਕਰ ਏਕ ਮੁਰਾਰੀ ਗੌੜੀ, ਜਿਉ ਕਪਕੇ ਕਰਮ ਹਿਟ ਚੰਨਣ ਕੀ, ਲੁਬਧ ਨਾ ਤਿਆਗ ਦਇਓ, ਜੋ ਜੋ ਕਰਮ ਕੀਏ ਲਾਲਚ ਸਿਉ, ਤੇ ਫਿਰ ਗਰੇ ਪਰਿਓ, ਭਗਤ ਬੇਨ ਬਿਰਥੇ ਜਨਮ ਗਇਓ, ਸਾਧ ਸੰਗਤ ਭਗਵਾਨ ਭਜਨ ਬੇਨ, ਕਈ ਨਾ ਸੱਚ ਰਹੋ ਰਹਾਓ, ਜਿਉ ਉਦਿਆਨ ਕੁਸੁਮ ਪ੍ਰਫੁੱਲਤ, ਕਿਨੇ ਨਾ ਘਰਾਓ ਲਇਓ, ਤੈਸੇ ਪ੍ਰਮਤ ਅਨੇਕ ਜੋਨ ਮੈਂ, ਫਿਰ ਫਿਰ ਕਾਲ ਹੋਇਓ, ਇਆ ਧਨ ਜੋਬਨ ਆਰ ਸੁਧਾਰਾ, ਪੇਖਣ ਕੋ ਜੋ ਦਇਓ, ਤਿਨ ਹੀ ਮਾਹੇ ਅੜਗ ਜੋ ਉਰਜੇ, ਇੰਦਰੀ ਪ੍ਰੇਰ ਲਇਓ, ਔਧ ਅਨਲ ਤਾਂ ਤਿਨ ਕੋ ਮੰਦਰ, ਚੌਧਰੀ ਠਾਠ ਠਯੋ, ਕਹੇ ਕਬੀਰ ਹੈ ਸਾਗਰ ਤਰਨ ਕਉ, ਮੈਂ ਸਤਿਗੁਰ ਓਟ ਲਇਓ, ਗੌੜੀ ਪਾਣੀ

ਮਨੀ ਲੋਚਨ ਪਰੀ ਲੈ ਉਸਾਸ ਉਹ ਨਾ ਪੀਜੇ ਪਗ ਨਾ ਖਿਸੈ ਹਰ ਦਰਸ਼ਨ ਕੀ ਆਸ ਉਡੋ ਨਾ ਕਾਗਾ ਕਾਰੇ ਬੇਗਮ ਲੀਜੇ ਆਪਣੇ ਰਾਮ ਪਿਆਰੇ ਰਹਾਓ ਕਹਿ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵੀਜੈ ਰਾਗ ਗੌੜੀ ਗਿਆਰਵੀਂ ਆਸ ਪਾਸ ਕਣ ਤੁਰਸੀ ਕਾ ਬਿਰਵਾ ਮਾਜ ਬਨਾਰਸ ਗਾਉਂ ਰੇ ਹੋਆ ਕਾ ਸਰੂਪ ਦੇਖ ਮੁਇ ਗਵਾਰਨ ਮੋਕੋ ਛੋੜ ਨਾ ਆਊ ਨਾ ਜਾਹੂ ਰੇ ਤੋਹੇ ਚਰਨ ਮਨ ਲਾਗੋ ਸਾਰਨ ਧਰ ਸੋ ਮਿਲੇ ਜੋ ਬੜ ਭਾਗੋ ਰਖਾਓ ਬਿੰਦਰਾਬਾਨ ਮਹਰਨ ਮਨੋਰ ਕ੍ਰਿਸ਼ਨ ਚਿਰਾਵਤ ਗਾਊ ਰੇ ਜਾਕਾ ਠਾਕੁਰ ਤੁਹੀ ਸਾਰੰਗ ਤਰ ਮੋਹ ਕਬੀਰਾ ਨਾਊ ਰੇ ਗੌੜੀ ਪੂਰਬੀ ਬਾਰਵੀਂ ਬਿਪਲ ਬਸਤਰ ਕੇਤੇ ਹੈ ਪੈਰੇ ਕਿਆ ਮਨ ਬਦੇ ਬਸ ਕਾਂ ਪਿਆ ਨਰ ਦੇਵਾ ਧੋਖੇ ਕਿਆ ਜਲ ਬੋਰਿਓ ਗਿਆਤ ਜੀ ਰੇ ਜਾਏਗਾ ਮੈਂ ਜਾਨਾ ਆਗਤ ਸਮਝ ਏ ਆਨਾ ਜਦ ਜਦ ਦੇਖੋ ਬੋਰ ਨਾ ਪੇਖੋ ਸੰਗ ਮਾਇਆ ਲਵਟਾਨਾ ਰਖਾਓ ਗਿਆਨੀ ਧਿਆਨੀ ਬ ਉਪਦੇਸੀ ਇਹੋ ਜਗ ਸੁਗ ਲੋ ਤੰਡਾ ਕਹਿ ਕਬੀਰ ਇਕ ਰਾਮ ਨਾਮ ਬੇਨ ਯਾ ਜਗ ਮਾਇਆ ਅੰਧਾ ਗੌੜੀ ਬਾਰਵੀ ਮਾਰੇ ਛਾਡੋ ਭਰਮ ਪਲਟ ਹੋਏ ਨਾਚੋ ਯਾ ਮਾਇਆ ਕੇ ਡਾਂਡੇ ਸੂਰ ਕੇ ਸਨਮੁਖ ਰਨ ਤੇ ਡਰ ਪੈ ਸਤੀ ਕੇ ਸਾਂਚੇ ਭਾਂਡੇ ਡਗ ਮਗ ਛੱਡ ਰੇ ਮਨ ਬੋਰਾ ਅਬ ਤੋ ਜਰੇ ਮਰੇ ਸਿਧ ਪਾਈਏ ਲੀਨੋ ਹਾਥ ਸੰਧੋਰਾ ਰਹਾਓ ਕਾਮ ਕ੍ਰੋਧ ਮਾਇਆ ਕੇ ਲੀਨੇ ਯਾ ਬਿਰ ਜਗਤ ਬਿਗੂਤਾ ਕਹੇ ਕਬੀਰ ਰਾਜਾ ਰਾਮ ਨਾ ਛੋਡੋ ਸਗਲ ਊਚ ਤੇ ਊਚਾ ਗੌੜੀ ਤੇਰਵੀਂ ਫੁਰਮਾਨ ਤੇਰਾ ਸਿਰੇ ਉਪਰ ਫਿਰ ਨਾ ਕਰਤ ਵੀ ਚਾਰ ਤੁਹੀ ਦਰੀਆ ਤੁਹੀ ਕਰੀਆ ਤੁਝੇ ਤੇ ਨਿਸਤਾਰ ਬੰਦੇ ਬੰਦਗੀ ਇਕ ਤਿਆਰ ਸਾਹਿਬ ਰੋਸ ਤਰੋ ਕੇ ਪਿਆਰ ਨਾਮ ਤੇਰਾ ਆਧਾਰ ਮੇਰਾ

ਚੱਚਾ ਰਚਿਤ ਚਿੱਤਰ ਹੈ ਪਾਰੀ, ਤਾਂ ਚਿੱਤਰ ਚੇਤੋ ਚਿਤਕਾਰੀ, ਚਿੱਤਰ ਵਿਚਿੱਤਰ ਇਹ ਅਵਚੇਰਾ, ਤਾਂ ਚਿੱਤਰ ਚਿਤ ਰਖ ਚਿੱਤੇਰਾ, ਛੱਛਾ ਇਹ ਛਤਰਪਦ ਪਾਸਾ, ਛਕ ਕੇ ਨਾ ਰਹੋ ਛੜ ਕੇ ਨਾ ਆਸਾ, ਰੇ ਮਨ ਮੈਂ ਤੋ ਸ਼ਿਨ ਸ਼ਿਨ ਸਮਝਾਵਾ, ਤਾਏ ਛੜ ਕਦ ਆਪ ਬੰਧਾਵਾ, ਜੱਜਾ ਜੋ ਤਨ ਜੀਵਤ ਜਿਰਾਵੇ, ਜੋਬਨ ਜਾਰ ਚੁਗਤ ਸੋ ਪਾਵੇ, ਤਸ ਜਾਰ ਪਰ ਜਰ ਜਰ ਜਬਰ ਹੈ, ਤਬ ਜੈ ਜੋਤ ਉਜਾਰੋ ਲੈ, ਜੱਜਾ ਉਰਜ ਸੁਰਜ ਨਹੀਂ ਜਾਨਾ, ਰਿਓ ਚਿਲਕ ਨਾਹੀ ਪਰਵਾਨਾ, ਕਤ ਚਗ ਚਗ ਔਰਨ ਸਮਝਾਵਾ, ਚਗਰ ਕੀ ਹੈ ਚਗਰੋ ਗੀ ਪਾਵਾ, ਨਿੰਨਾ ਨਿੜ ਜੋ ਕੱਟ ਰਹੋ ਦੂਰ ਕਹਾਂ ਤ ਜਾਏ, ਜਾਂ ਕਾਰਨ ਜਗ ਟੂੰਡਿਓ ਨੇਰੋ ਪਾਇਓ ਤਾਹੇ, ਟੱਟਾ ਵਿਗਟ ਕਾੜ ਕੱਟ ਮਾਹੀ, ਖੋਲ ਕਪਾਟ ਮੈਲ ਕੇ ਨਾ ਜਾਹੀ, ਦੇਹ ਅਟਲ ਟਲਕਤੇ ਨਾ ਜਾਵਾ, ਰਹਿ ਲਪਟ ਕੱਟ ਪਰ ਚੋਪਾਵਾ, ਠੱਠਾ ਇਹ ਦੂਰ ਠਗ ਨੀਰਾ, ਨੀਠ ਨੀਠ ਮਨ ਕੀ ਆ ਤੀਰਾ, ਜਿਨ ਠਗ ਠੱਗਿਆ ਸਗਲ ਜਾਖਾਵਾ, ਸੋ ਠਗ ਠੱਗਿਆ ਠੌਰ ਮਨ ਆਵਾ, ਡੱਡਾ ਡਰ ਉਪਜੇ ਡਰ ਜਾਈ, ਤਾਂ ਡਰ ਮੈਂ ਡਰਿਆ ਸਮਾਈ, ਜੋ ਡਰ ਡਰੇ ਤਾਂ ਫਿਰ ਡਰ ਲਾਗੇ, ਨਿਡਰ ਹੂਆ ਡਰ ਉਰ ਹੋਏ ਪੱਗ, ਟੱਡਾ ਟਿਗ ਟੂੰਡੇ ਕਤਿਆਨਾ, ਟੂੰਡ ਤਹੀ ਟਹਿ ਗਏ ਪੁਰਾਨਾ, ਚੜ ਸੁਮੇਰ ਟੂੰਡ ਜਵੇ ਆਵਾ, ਜੇ ਗੜਗੜਿਓ ਸੋ ਗੜ ਮੈਂ ਪਾਵਾ, ਨਾਣਾ ਤਾਂ ਰੂਤੋ ਨਰ ਨੇਹੀ ਕਰੇ, ਨਾ ਨਿਵੇ ਨਾ ਫੁਨ ਸੰਚਰੇ, ਤਨ ਜਨਮ ਤਾਹੀ ਕੋ ਗਣੇ, ਮਾਰੇ ਇਕ ਤਾਂ ਜਾਏ ਖਣੇ, ਤੱਤਾ ਅਤਰ ਤਰਿਓ ਨੈ ਜਾਈ, ਤਨ ਤਿਰ ਪਾਉਣ ਮੈਂ ਰਿਓ ਸੁਮਾਈ, ਜੋ ਤਿਰ ਪਾਵਣ ਤਨ ਮਾਏ ਸੁਮਾਵਾ, ਤੋ ਤੱਤੇ ਤਤ ਮਿਲਿਆ ਸੁਜ ਪਾਵਾ, ਥੱਥਾ ਅਥਾ ਥਾ ਨਹੀਂ ਪਾਵਾ, ਉਹ ਅਥਾ ਇਹ ਥਿਰ ਨਾ ਰਖਾਵਾ, ਥੋੜੇ ਥਾਲ ਥਾਨਕ ਆਰੰਭੇ, ਬਿਨਗੀ ਥੰਭੇ ਮੰਦਰ ਥੰਭੇ, ਦੱਦਾ ਦੇਖ ਜੋ ਬਿਨ ਸੁਨਹਾਰਾ, ਜਸ ਅਦੇਖ ਤਜ਼ਰਾਕ ਵਿਚਾਰਾ, ਦਸਵੇਂ ਦੁਆਰ ਉੱਚੀ ਜਬ ਦੀਜੇ, ਤਉ ਦਿਆਲ ਕੋ ਦਰਸ਼ਨ ਕੀਜੇ, ਸੱਦਾ ਅਰਧੇ ਉਰਦ ਨੰਬੇਰਾ, ਅਰਧੇ ਉਰਦੇ ਮੰਝ ਬਸੇਰਾ, ਅਰਧੇ ਛਾੜ ਉਰਦ ਜੋ ਆਵਾ, ਤੋ ਅਰਧੇ ਉਰਦ ਮਿਲਿਆ ਸੁਖ ਪਾਵਾ, ਨੰਨਾ ਨਿਰ ਦਿਨ ਨਿਰਖਤ ਜਾਈ, ਨਿਰਖਤ ਨੈਣ ਰਹਿ ਰਤਵਾਈ, ਨਿਰਖਤ ਨਿਰਖਤ ਜਬ ਜੈ ਪਾਵਾ, ਤਬ ਲੈ ਨਿਰਖੇ ਨਿਰਖ ਮਿਲਾਵਾ, ਪਾਪਾ ਅਪਰ ਪਾਰ ਨਹੀਂ ਪਾਵਾ, ਪਰਮ ਜੋਸੋ ਪਰ ਚੋਲਾਵਾ, ਪਾਂਚੋ ਇੰਦਰੀ ਨਿਗ੍ਰਹਿ ਕਰੀ, ਪਾਪੁੰਨ ਦੋ ਨਿਰਵਰਈ, ਫਫਾ ਬਿਨ ਫੂਲੇ ਫਲ ਹੋਈ, ਤਾਂ ਫਲ ਪੰਕ ਲਖੇ ਜੋ ਕੋਈ, ਦੂਣ ਨਾ ਪਰਈ ਪੰਕ ਵਿਚਾਰੇ, ਤਾਂ ਫਲ ਪੰਕ ਸਭੇ ਤਨ ਪਾਰੇ, ਬੱਬਾ ਬਿੰਦੇ ਬਿੰਦ ਮਿਲਾਵਾ, ਬਿੰਦੇ ਬਿੰਦ ਨਾ ਬਿਸ਼ਰਨ ਪਾਵਾ, ਬੰਦੋ ਹੋਏ ਬੰਦਗੀ ਗਏ, ਬੰਦਕ ਹੋਏ ਬੰਦ ਸੁਧ ਲਹੇ, ਬਾਬਾ ਫੇਦੇ ਪੇਦ ਮਿਲਾਵਾ, ਆਪੋ ਪਾਨ ਪਰੋਸੋ ਆਵਾ, ਜੋ ਬਾਰ ਸੋ ਪੀਤਰ ਜਾਣਿਆ, ਪਿਆ ਪੇਦ ਪਉਤ ਪਹਿਚਾਨਿਆ, ਮੰਮਾ ਮੂਲ ਗਿਆ ਮਨ ਮਾਨੇ, ਮਰਮੀ ਹੋਏ ਸੋ ਮਨ ਕੋ ਜਾਣੇ, ਮਤ ਕੋਈ ਮਨ ਮਿਲਤਾ ਬਿਲਮਾਵੇ, ਮਗਨ ਪਿਆ ਤੇ ਸੋ ਸਚ ਪਾਵੇ, ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉ ਕਹੇ ਕਬੀਰਾ, ਮਨਸਾ ਮਿਲਿਆ ਨਾ ਕੋਏ, ਇਹੋ ਮਨ ਸਕਤੀ ਇਹੋ ਮਨ ਸੀਓ, ਇਹੋ ਮਨ ਪੰਚ ਤਤ ਕੋ ਜੀਓ, ਇਹੋ ਮਨ ਲੇ ਜੋ ਓਨ ਮਨ ਰਹੇ, ਤੋ ਤੀਨ ਲੋਕ ਕੀ ਬਾਤੇ ਕਹੇ, ਜਈਆ ਜੋ ਜਾਣੇ ਤੋ ਦੁਰਮਤ ਹਨ, ਕਾਰ ਬਸ ਕਾਇਆ ਗਾਓ, ਰਣ ਰੂਤੋ ਭਾਜੇ ਨਹੀਂ, ਸੂਰੋ ਥਾਰੋ ਨਾਓ, ਰਾਰਾ ਰਸ ਨਿਰਸ ਕਰ ਜਾਣਿਆ, ਓਏ ਨਿਰਸ ਸੋਰਸ ਪਹਿਚਾਨਿਆ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ, ਲੱਲਾ ਐਸੇ ਲਿਵ ਮਨ ਲਾਵੇ, ਅੰਤ ਨ ਜਾਏ ਪਰਮ ਸਜ ਪਾਵੇ, ਅਰ ਜੋ ਤਾਂ ਪ੍ਰੇਮ ਲਿਵ ਲਾਵੇ, ਤੋ ਅਲੇ ਲਹੇ ਲੈ ਚਰਨ ਸਮਾਵੇ, ਵਵਾ ਬਾਰ ਬਾਰ ਵਿਸ਼ਨ ਸੰਹਾਰ, ਵਿਸ਼ਨ ਸੰਹਾਰ ਨਾ ਆਵੇ ਹਾਰ, ਬਲ ਬਲ ਜੇ ਵਿਸ਼ਨ ਤਨਾ ਜਸ ਗਾਵੇ, ਵਿਸ਼ਨ ਮਿਲੇ ਸਭੀ ਸਜ ਪਾਵੇ, ਵਾਹ ਵਾਹ ਵਾਹ ਹੀ ਜਾਣੀਏ, ਵਾਹ ਜਾਣੇ ਇਹੋ ਹੋਏ, ਇਹੋ ਅਰ ਉਹ ਜਾ ਮਿਲੇ ਤਾਂ ਮਿਲਤ ਨਾ ਜਾਣੇ ਕੋਏ, ਸੱਸਾ ਸੋ ਨੀਕਾ ਕਰ ਸੋਧੋ, ਕੜ ਪਰਚਾ ਕੀ ਬਾਤ ਨਰੋਧੋ, ਕੜ ਪਰਚੇ ਜੋ ਉਪਜੇ ਪਾਓ, ਊ ਰਹਿਆ ਤੇ ਤਿਰ ਪੁਣ ਰਾਓ, ਖੱਖਾ ਖੋਜ ਪਰੇ ਜੋ ਕੋਈ, ਜੋ ਖੋਜੇ ਸੋ ਬਹੁਰ ਨਾ ਹੋਈ, ਖੋਜ ਬੂ ਜੋ ਕਰੇ ਵਿਚਾਰਾ, ਤੋ ਭਵਜਲ ਤਰਤਨ ਲਾਵੇ ਬਾਰਾ, ਸੱਸਾ ਸੋ ਸਹਿ ਸੇ ਸਵਾਰੇ, ਸੋਈ ਸਹੀ ਸੰਦੇਹ ਨਿਵਾਰੇ, ਅਲਪ ਸੁਖ ਛਾੜ ਪਰਮ ਸੁਖ ਪਾਵਾ, ਤਾ ਬੇਤਰੀ ਉਹ ਕੰਤ ਕਹਾਵਾ।
ਆਹਾ ਹੋਤ ਹੋਏ ਨਹੀਂ ਜਾਨਾ, ਜਾਬੀ ਹੋਏ ਤਵੇ ਮਨ ਮਾਨਾ, ਹੈ ਤੋ ਸਹੀ ਲਖੇ ਜੋ ਕੋਈ, ਤਬ ਉਹੀ ਹੋ ਇਉ ਨਾ ਹੋਈ, ਲਿਉ ਲਿਉ ਕਰਤ ਫਿਰੇ ਸਭ ਲੋਗ, ਤਾਂ ਕਾਰਨ ਵਿਆਪੇ ਬਹੁ ਸੋਗ, ਲਖਮੀ ਬਰਸਿਓ ਜੋ ਲਿਵ ਲਾਵੇ, ਸੋਗ ਮਿਟੇ ਸਭੀ ਸੁਖ ਪਾਵੇ, ਖੱਖਾ ਖਿਰਤ ਖਪਤ ਗਏ ਕੇਤੇ, ਖਿਰਤ ਖਪਤ ਅਜਹੂ ਨਹੀਂ ਚੇਤੇ, ਆਪ ਜਗ ਜਾਨ ਜੋ ਮਨ ਰਹੇ, ਜੈ ਕਾ ਬਿਸ਼ਰਾ ਤੈ ਸਿਰ ਲੈ, ਬਾਵਨ ਅੱਖਰ ਜੋਰੇ ਆਨ, ਸਕਿਆਨ ਅੱਖਰ ਏਕ ਪਛਾਣ, ਸਦਕਾ ਸਦ ਕਬੀਰਾ ਕਹੇ, ਪੰਡਿਤ ਹੋਏ ਸੋ ਅਨਪੈ ਰਹੇ, ਪੰਡਿਤ ਲੋਗੇ ਕੋ ਵਿਵਹਾਰ, ਗਿਆਨਵੰਤ ਕੋ ਤਤ ਵਿਚਾਰ, ਜਾ ਕੇ ਜੀ ਜੈਸੀ ਬੁੱਧ ਹੋਈ, ਕਹੇ ਕਬੀਰ ਜਾਣੇਗਾ ਸੋਈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਗੌੜੀ ਥਿੱਤੀ ਕਬੀਰ ਜੀ ਕੀ, ਸਲੋਕ ਪੰਦਰੇ ਥਿੱਤੀ ਸਾਤ ਵਾਰ, ਕਹਿ ਕਬੀਰ ਉਰਵਾਰ ਨਾ ਪਾਰ, ਸਾਧਕ ਸਿੱਧ ਲਖੇ ਜੋ ਪੇਓ, ਆਪੇ ਕਰਤਾ ਆਪੇ ਦੇਓ, ਥਿੱਤੀ ਅਮਾ ਸਮੇ ਆਸ ਨਿਵਾਰੋ, ਅੰਤਰ ਜਾਮੀ ਰਾਮ ਸੁਮਾਰੋ, ਜੀਵਤ ਪਾਵੋ ਮੋਖ ਦੁਆਰ, ਅਣਪੋ ਸਾਬਦ ਤਤ ਨਿਸਾਰ, ਚਰਨ ਕਮਲ ਗੋਬਿੰਦ ਰੰਗ ਲੱਗ, ਸੰਤ ਪ੍ਰਸਾਦ ਪਏ ਮਨ ਨਿਰਮਲ, ਹਰ ਕੀਰਤਨ ਮੈਂ ਅਨ ਦਿਨ ਜਾਗ, ਰਹਾਓ ਪਰਵਾ ਪ੍ਰੀਤਮ ਕਰੋ ਵਿਚਾਰ, ਘੜਮੈ ਖਿਲੇ ਅਕਾਟੇ ਪਾਰ, ਕਾਲ ਕਲਪਨਾ ਕਦੇ ਨਾ ਖਾਏ, ਆਦ ਪੁਰਖ ਮੈਂ ਰਹੇ ਸੁਮਾਏ, ਦੁਤੀਆ ਦੋ ਕਰ ਜਾਨੇ ਅੰਗ, ਮਾਇਆ ਬ੍ਰਹਮ ਰਮੇ ਸਭ ਸੰਗ, ਨਾ ਉਬੜੇ ਨਾ ਕੜਤਾ ਜਾਏ, ਅਕੋਲ ਨਿਰੰਜਨ ਏਕੇ ਪਾਏ, ਤ੍ਰਿਤੀਆ ਤਿੰਨੇ ਸਮ ਕਰ ਲਿਆਵੇ, ਆਨੰਦ ਮੂਲ ਪਰਮ ਪਦ ਪਾਵੇ, ਸਾਧ ਸੰਗਤ ਉਪਜੇ ਵਿਸ਼ਵਾਸ, ਬਾਹਰ ਪੀਤਰ ਸਦਾ ਪ੍ਰਗਾਸ, ਚੌਥੇ ਚੰਚਲ ਮਨ ਕਹੋ ਗਹੋ, ਕਾਮ ਕ੍ਰੋਧ ਸੰਗ ਕਹੂ ਨਾ ਬਹੋ, ਜਲ ਸਮਾਏ ਆਪੇ ਆਪ, ਆਪੇ ਜਪੋ ਆਪਣਾ ਜਾਪ, ਪੰਚੇ ਪੰਜ ਤਦ ਵਿਸਥਾਰ, ਕਣਕ ਕਾਮਨੀ ਜੁਗ ਵਿਵਹਾਰ, ਪ੍ਰੇਮ ਸੁਧਾ ਰਸ ਪੀਵੇ ਕੋਏ, ਜਰਾ ਮਰਨ ਦੁਖ ਫੇਰ ਨਾ ਹੋਏ, ਛੱਠ ਖੱਟ ਚੱਕ ਸਹੁ ਦਿੱਤਾਏ, ਬਿਨ ਪਰਚੇ ਨਹੀਂ ਥਿਰਾ ਰਖਾਏ, ਦੁਧਾ ਮੇਟ ਗਿਵਾਂ ਗਏ ਰਹੋ, ਕਰਮ ਧਰਮ ਕੀ ਸੂਲ ਨਾ ਸਹੋ, ਸਤ ਸਤਕਰ ਬਾਚਾ ਜਾਣ, ਆਤਮ ਰਾਮ ਲਿਹੋ ਪ੍ਰਵਾਨ, ਛੂਟੇ ਸੰਸਾਰ ਮਿਲ ਜੈ ਦੁਖ, ਸੁਨ ਸਰੋਵਰ ਭਾਵੋ ਸੁਖ, ਅਸ਼ਟਮੀ ਅੜਤਾਦ ਕੀ ਕਾਇਆ, ਤਾ ਮੈਂ ਕੁਲ ਮਹਾਨ ਦਰਾਇਆ, ਗੁਰਗਮ ਗਿਆਨ ਬਤਾਵੇ ਭੇਦ, ਉਲਟਾ ਰਹਿ ਅਪੰਗ ਛੇਦ, ਨੌਮੀ ਨਵੇਂ ਦੁਆਰ ਕੋ ਸਾਧ, ਬਹਿਤੀ ਮਨਸਾ ਰੱਖੋ ਬਾਂਧ, ਲੋ ਮੂਸਾ ਬਿਸਰ ਜਾਹੋ, ਜੁਗ ਜੁਗ ਜੀਵੋ ਅਮਰ ਫਲ ਖਾਹੋ, ਦਸਮੀ ਦੈਤ ਹੋਏ ਆਨੰਦ, ਛੂਟੇ ਪਰਮ ਮਿਲੇ ਗੋਬਿੰਦ, ਜੋ ਸਰੂਪੀ ਤਤ ਅਨੂਪ, ਅਮਲ ਨਾ ਮਲਨ ਸ਼ਾਹ ਨਹੀਂ ਧੂਪ, ਏਕਾਦਸੀ ਏਕ ਦੇਤਾਵੇ, ਤੋ ਜੋਨੀ ਸੰਕਟ ਪੌਰ ਨ ਆਵੇ, ਸੀਤਲ ਨਿਰਮਲ ਪਇਆ ਸਰੀਰਾ, ਦੂਰ ਬਤਾਵਤ ਪਾਇਆ ਨੀਰਾ, ਬਾਸ ਬਾਰੇ ਉਗਵੇ ਸੂਰ, ਅਹਿਰਸ ਬਾਜੇ ਅਣਹਤੂਰ, ਦੇਖਿਆ ਤਿਉ ਲੋਕ ਕਾਪੀਓ, ਅਜਰਿਤ ਪਇਆ ਜੀਵ ਤੇ ਸੀਓ, ਤੇਰਸ ਤੇਰੇ ਅਗਮ ਬਖਾਣ, ਅਰਧ ਉਰਧ ਬਿਜ ਸਮ ਪਹਿਚਾਣ, ਨੀਚ ਊਚ ਨੀਮਾਨ ਅਮਾਨ, ਵਿਆਪਕ ਰਾਮ ਸਗਲ ਸਾਮਾਨ, ਚੌਦਹ ਚੌਦਹ ਲੋਕ ਮਝਾਰ, ਰੋਮ ਰੋਮ ਮੈਂ ਬਸੇ ਮੁਰਾਰ, ਸਭ ਸੰਤੋਖਾ ਤਰੋ ਧਿਆਨ, ਕਥਨੀ ਕਥੀਏ ਬ੍ਰਹਮ ਗਿਆਨ, ਪੂਨਿਓ ਪੂਰਾ ਚੰਦ ਆਕਾਸ, ਪਸਰੇ ਕਲਾ ਸਹਿਜ ਪ੍ਰਗਾਸ, ਆਦ ਅੰਤ ਮਲ ਹੋਏ ਰਿਹਾ ਥੀਰ, ਸੁਖ ਸਾ

ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ ਮੋਹੇ ਜਮ ਡੰਡ ਨਾ ਲੱਗ ਗਈ ਤਜੀ ਲੈ ਸਰਬ ਜੰਜਾਲ ਜੈਸਾ ਰੰਗ ਕਸੁੰਭ ਕਾ ਤੈਸਾ ਉਹ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕਉ ਰਵਿਦਾਸ ਚਮਾਰ ਗੌੜੀ ਪੂਰਬੀ ਰਵਿਦਾਸ ਜੀਓ ਇਕ ਓਅੰਕਾਰ ਸਤਿਗੁਰ ਪ੍ਰਸਾਦ ਕੂ ਪਰਿਓ ਜੈਸੇ ਦਾਦਰਾ ਕਛ ਦੇਸ਼ ਵਿਦੇਸ਼ ਨਾ ਬੂਝ ਐਸੇ ਮੇਰਾ ਮਨ ਵਿਖਿਆ ਹੋਇਆ ਕਛ ਆਰਾ ਪਾਰ ਨਾ ਸੂਝ ਸਗਲ ਪਵਨ ਕੇ ਨਾਇਕ ਇਕ ਛਿਨ ਦਰਸ ਦਿਖਾਏ ਜੀ ਰਹਾਓ ਮਲਨ ਪਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਏ ਕਰੋ ਕਿਰਪਾ ਪ੍ਰਮ ਚੁਕਈ ਮੈਂ ਸੁਮਤ ਦਿਓ ਸਮਝਾਏ ਜੋ ਗੀਸਰ ਪਾਵੇ ਨਹੀਂ ਤੋ ਗੁਣ ਕਥਨ ਅਪਾਰ ਪ੍ਰੇਮ ਭਗਤ ਕੇ ਕਾਰਣ ਕੌਰਵ ਦਾ ਚੁਮਾਰ ਗੌੜੀ ਬੈਰਾਗਣ ਇਕ ਓਅੰਕਾਰ ਸਤਿਗੁਰ ਪ੍ਰਸਾਦ।

ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਏਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੇ ਨਾ ਹੀ ਠਾਕ ਰਹਾਈਆ, ਆਖਣ ਵਾਲਾ ਕਿਆ ਬੇਚਾਰਾ, ਸਿਫਤੀ ਭਰੇ ਤੇਰੇ ਪੰਡਾਰਾ, ਜਿਸ ਤੂੰ ਦੇਹ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ, ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣੇ ਔਖਾ ਸੱਚਾ ਨਾਓ, ਸਾਚੇ ਨਾਮ ਕੀ ਲਾਗੇ ਭੂਖ, ਤਿਤ ਭੁੱਖੇ ਖਾ ਚਲੀਏ ਦੁਖ, ਸੋ ਕਿਉਂ ਵਿਸਰੇ ਮੇਰੀ ਮਾਏ,

ਨਾਨਕ ਨਾਵੇ ਬਾਜ ਸੁਨਾਤ, ਆਸਾ ਮਹੱਲਾ ਪਹਿਲਾ, ਜੇ ਦਰ ਮੰਗਤ ਕੂਕ ਕਰੇ, ਮਹਿਲੀ ਖਸਮ ਸੁਣੇ, ਭਾਵੇ ਤੀਰਕ ਭਾਵੇ ਤੱਕੇ।

ਗੁਰ ਪ੍ਰਸਾਦ ਵਸੈ ਮਨ ਆਏ, ਦੁੱਖ ਅਨੇਰਾ ਵਿੱਚੋਂ ਜਾਏ। ਸਾਚ ਪਿਆਰਾ ਆਪ ਕਰੇ, ਅਵਰੀ ਕਉ ਸਾਚ ਨਾ ਦੇ। ਜੇ ਕਿਸੇ ਦੇ ਵਖਾਣੇ ਨਾਨਕ, ਆਗੇ ਪੂਛ ਨਾ ਲੇ। ਆਸਾ ਮਹੱਲਾ ਪਹਿਲਾ।

ਜੀਵਨ ਖਾਣ ਖਸਮ ਪਛਾਣੇ ਸੋ ਦਿਨ ਪਰਵਾਨ ਦਰਸ਼ਨ ਦੇਖੇ ਦਇਆ ਨਾ ਹੋਏ ਲੈ ਦਿੱਤੇ ਉਣ ਰਹੇ ਨਾ ਕੋਏ ਰਾਜਾ ਨਿਉ ਕਰੇ ਹੱਥ ਹੋਏ ਕਹੇ ਖੁਦਾਏ ਨਾ ਮਾਨੇ ਕੋਏ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਦਰ ਫੁਰਮਾਨ ਗੁਰ ਪ੍ਰਸਾਦ ਜਾਣੇ ਮਹਿਮਾਨ ਤਾਂ ਕਿਛ ਦਰ ਗਏ ਪਾਵੇ ਮਾਨ ਆਸਾ ਮਹੱਲਾ ਪਹਿਲਾ ਜੇਤਾ ਸ਼ਬਦ ਸੁਰਦ ਤੁਨ ਤੇਤੀ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰ ਨਾ ਦੂਜਾ ਕਹੋ ਮਾਈ ਸਾਹਿਬ ਮੇਰਾ।

ਪ੍ਰਵਾਹ ਕਹੀ ਕਿਆ ਕੀਜੈ, ਜਨਮ ਜਨਮ ਕਿਛ ਲੀਜੀ ਲੀਜੈ, ਹਰਹਾਓ ਮਨ ਕੀ ਮਤ ਮਤਾ ਗਲ ਮਤਾ, ਜੋ ਕਿਛ ਬੋਲੀਏ ਸਭ ਖਤੋ ਖਤਾ, ਕਿਆ ਮੋਲ ਹੈ ਕੀਤੇ ਅਰਦਾਸ, ਪਾਪ ਪੁੰਨ ਸਾਖੀ ਪਾਸ, ਜੈਸਾ ਤੂੰ ਕਰੇ ਤੈਸਾ ਕੋ ਹੋਏ, ਕੁਝ ਬਿਨ ਦੂਜਾ ਨਾਹੀ ਕੋਏ, ਜੇਹੀ ਤੂੰ ਮਤ ਦੇਹੇ ਤੇਹੀ ਕੋ ਪਾਵੇ, ਤੁਦ ਆਪੇ ਪਾਵੇ ਤਿਵੇ ਚਿਲਾਵੇ, ਰਾਗ ਰਤਨ ਪਰੀਆਂ ਪਰਵਾਰ, ਇਸ ਵਿਚ ਉਪਜੈ ਅੰਮ੍ਰਿਤ ਸਾਰ, ਨਾਨਕ ਕਰਤੇ ਕਾ ਇਹੋ ਤਨ ਮਾਲ, ਜੇ ਕੋ ਬੂਝੈ ਇਹੋ ਵਿਚਾਰ, ਆਸਾ ਮਹੱਲਾ ਪਹਿਲਾ, ਕਰ ਕਿਰਪਾ ਆਪਣੇ ਕਰ ਆਇਆ, ਤਾਂ ਮਿਲ ਸਕੀਆਂ ਕਾਜਰ ਚਾਇਆ, ਖੇਲ ਦੇਖ ਮਨ ਅੰਧ ਪਾਇਆ, ਸਹੋ ਵੀ ਆਣ ਆਇਆ, ਗਾਵੋ ਗਾਵੋ ਕਾਮਣੀ ਵਿਵੇਕ ਵਿਚਾਰ, ਹਮਰੇ ਕਰ ਆਇਆ ਜਗ ਜੀਵਨ ਪਤਾਰ, ਰਖਾਓ ਗੁਰੂ ਦੁਆਰੇ ਹਮਰਾ ਵੀ ਆਓ ਜੇ ਹੋਆ, ਜਾਂ ਸੋ ਮਿਲਿਆ ਤਾਂ ਜਾਣਿਆ, ਤੇ ਲੋਕਾਂ ਮੈਂ ਸ਼ਬਦ ਰਵਿਆ ਗਏ, ਆਪ ਗਿਆ ਮਨ ਮਾਨਿਆ, ਆਪਣਾ ਕਾਰਜ ਆਪ ਸਵਾਰੇ, ਹੋਰਨ ਕਾਰਜ ਨਾ ਹੋਈ, ਜਿਤ ਕਾਰਜ ਸਰ ਸੰਤੋਖ ਦਇਆ ਧਰਮ ਹੈ, ਗੁਰਮੁਖ ਬੂਝੈ ਕੋਈ, ਪੰਡਤ ਨਾਨਕ ਸਭਨਾ ਕਾ ਪਿਰ ਏਕੋ ਸੋਏ, ਜਿਸ ਨੂੰ ਨਦਰ ਕਰੇ ਸਾ ਸੁਹਾਗਣ ਹੋਏ, ਆਸਾ ਮਹੱਲਾ ਪਹਿਲਾ, ਗ੍ਰਿਓ ਬਨ ਸੰਸਾਰ ਸਹਿ ਸੁਪਾਏ, ਦੁਰਮਤ ਗਤ ਪਈ ਕੀਰਤ ਠਾਏ, ਸਚ ਪੌੜੀ ਸਾਚੋ ਮੁਖ ਨਾਓ, ਸਤਗੁਰ ਸੇਵ ਪਾਏ ਨਿਜਤਾਓ, ਮਨ ਚੂਰੇ ਖੱਡ ਦਰਸਨ ਜਾਣ, ਸਰਬ ਜੋਤ ਪੂਰਨ ਭਗਵਾਨ, ਰਖਾਓ ਅਧਿਕ ਤਿਆਸ ਪੇਖ ਬਹੁ ਕਰੇ, ਦੁਖ ਵਿਖਿਆ ਸੁਖ ਤਨ ਪਰਹਰੈ, ਕਾਮ ਕ੍ਰੋਧ ਅੰਤਰ ਤਨ ਹਿਰੈ, ਦੁਬਦਾ ਛੋੜ ਨਾਮ ਨਿਸਤਰੈ, ਸਿਫਤ ਸਲਾਹਣ ਸਹਿਜ ਆਨੰਦ, ਸਖਾ ਸੈਨ ਪ੍ਰੇਮ ਗੋਬਿੰਦ, ਆਪੇ ਕਰੇ ਆਪੇ ਬਖਸਿੰਦ, ਤਨ ਮਨ ਹਰਪੈ ਆਗੇ ਜਿੰਦ, ਝੂੜ ਵਿਕਾਰ ਮਾਂ ਦੁਖ ਦੇਹੇ, ਪੇਖ ਵਰਨ ਦੀਸੇ ਸਭ ਖੇਹੇ, ਜੋ ਉਪਜੈ ਸੋ ਆਵੇ ਜਾਏ, ਨਾਨਕ ਅਸਥਿਰ ਨਾਮ ਰਜਾਏ, ਆਸਾ ਮਹੱਲਾ ਪਹਿਲਾ, ਏਕੋ ਸਰਵਰ ਕਮਲ ਅਨੂਪ, ਸਦਾ ਬੇਗਾਸੈ ਪਰਮਲ ਰੂਪ, ਉਜਲ ਮੋਤੀ ਚੁਗੇ ਹੰਸ, ਸਰਬ ਕਲਾ ਜਗ ਦੀਸੈ ਅੰਸ, ਜੋ ਦੀਸੈ ਸੋ ਉਪਜੈ ਬਿਨਸੈ, ਬਿਨ ਜਲ ਸਰਵਰ ਕਮਲ ਨਾ ਦੀਸੈ, ਰਹਾਓ ਬਿਰਲਾ ਬੂਝੈ ਪਾਵੇ ਭੇਦ, ਸਾਖਾ ਤੀਨ ਕਹਿ ਨਿਤ ਬੇਦ, ਨਾਦ ਬਿੰਦ ਕੀ ਸੁਰਤ ਸੁਮਾਏ, ਸਤਗੁਰ ਸੇਵ ਪਰਮ ਪਦ ਪਾਏ, ਮੁਕਤੋ ਰਾਤੋ ਰੰਗ ਰਵੰਤੋ, ਰਾਜਨ ਰਾਜ ਸਦਾ ਦਿਗਸੰਤੋ, ਜੇ ਤੂੰ ਰਾਖੇ ਕਿਰਪਾ ਧਾਰ, ਬੂਡਤ ਪਾਹਨ ਤਾਰੇ ਤਾਰ, ਤਿਰ ਪਾਉਣ ਮੈਂ ਜੋਤ ਤਿਰ ਪਾਉਣ ਮੈਂ ਜਾਣਿਆ, ਉਲਟ ਭਈ ਕਰ ਕਰ ਮੈਂ ਆਣਿਆ, ਅਹਿੰਸ ਭਗਤ ਕਰੇ ਲਿਵ ਲਾਏ, ਨਾਨਕ ਤਿਨ ਕੈ ਲਾਗੇ ਪਾਏ, ਆਸਾ ਮਹੱਲਾ ਪਹਿਲਾ, ਗੁਰਮਤ ਸਾਚੀ ਹੁਜਰ ਦੂਰ, ਬਹੁਤ ਸਿਆਣਪ ਲਾਗੈ ਧੂਰ, ਲਾਗੀ ਮੈਲ ਮਿਟੇ ਸਜਨਾਏ, ਗੁਰ ਪ੍ਰਸਾਦ ਰਹੇ ਲਿਵ ਲਾਏ, ਹੈ ਹਜੂਰ ਹਾਜ਼ਰ ਅਰਦਾਸ, ਦੁਖ ਸੁਸਾਚ ਕਰਤੇ ਪ੍ਰਾਪਾਸ, ਰਹਾਓ ਕੂੜ ਕਮਾਵੇ ਆਵੇ ਜਾਵੇ, ਕਹਿਣ ਕਸਨ ਵਾਰਾ ਨਹੀਂ ਆਵੇ, ਕਿਆ ਦੇਖਾ ਸੂਝ ਬੂਝ ਨਾ ਪਾਵੇ, ਬਿਨ ਨਾਵੇ ਮਨ ਤ੍ਰਿਪਤ ਨਾ ਆਵੇ।

ਅੰਮ੍ਰਿਤ ਚੱਖ ਸਤਿਗੁਰ ਸੇਵ ਅੰਮ੍ਰਿਤ ਸ਼ਬਦ ਪੱਖ ਸਾਚੇ ਸ਼ਬਦ ਮੁਕਤ ਗਲ ਪਾਏ ਨਾਨਕ ਵਿੱਚੋਂ ਆਪ ਗਵਾਏ ਆਸਾ ਮਹੱਲਾ ਪਹਿਲਾ ਜੋ ਤਨਕੀਆ ਸੋ ਸੱਚੀਆ ਅੰਮ੍ਰਿਤ ਨਾਮ ਸਤਿਗੁਰ ਦੀਆ ਹਿਰਦੇ ਨਾਮ ਨਾਹੀ ਮਨ ਭੰਗ ਅਣਦਿਨ ਨਾਲ ਪਿਆਰੇ ਸੰਗ ਹਰ ਜੋ ਰਾਖੋ ਆਪਣੀ ਸਰਣਾਈ ਗੁਰ ਪ੍ਰਸਾਦੀ ਗਰਸ ਪਾਇਆ ਨਾ ਪਦਾਰਥ ਨੌ ਨਿਰ ਪਾਈ ਹਰਹਾਓ ਕਰਮ ਧਰਮ ਸਜ ਸਾਚਾ ਨਾਓ ਆਕੇ ਸਦ ਬਲਿਹਾਰੇ ਜਾਓ ਜੋ ਹਰ ਰਾਤੇ ਸੇਜਨ ਪ੍ਰਵਾਨ ਤਿਨ ਕੀ ਸੰਗਤ ਪਰਮ ਨਿਧਾਨ ਹਰ ਵਰਜਨ ਪਾਇਆ ਤਨ ਨਾਰੀ ਹਰ ਸਿਉ ਰਾਤੀ ਸਬਦ ਵਿਚਾਰੀ ਆਪ ਤਰੈ ਸੰਗਤ ਕੁਲ ਤਾਰੈ ਸਤਿਗੁਰ ਸੇਵ ਤਤ ਵਿਚਾਰੈ ਹਮਰੀ ਜਾਤ ਪਤ ਸਚ ਨਾਓ ਕਰਮ ਧਰਮ ਸੰਜਮ ਸਦ ਪਾਓ ਨਾਨਕ ਬਖਸੇ ਪੂਛ ਨਾ ਹੋਏ ਦੂਜਾ ਮੇਟੇ ਇਕੋ ਸੋਏ ਆਸਾ ਮਹੱਲਾ ਪਹਿਲਾ ਇਕ ਆਵੇ ਇਕ ਜਾਵੇ ਆਈ ਇਕ ਆ ਰਾਤ ਰਹੇ ਸੁਮਾਈ ਇਕ ਧਰਨ ਗਗਨ ਮੈਂ ਠੌਰ ਨਾ ਪਾਵੇ ਸੇ ਕਰਮਹੀਣ ਹਰ ਨਾਮ ਨਾ ਤਿਆਵੇ ਗੁਰਪੂਰੇ ਤੇ ਗਤ ਮਿਤ ਪਾਈ ਇਹੋ ਸੰਸਾਰ ਬੇਖਵਤ ਅਦ ਫੌਜਲ ਗੁਰ ਸਬਦੀ ਹਰ ਪਾਰ ਲੰਘਾਈ ਹਰਹਾਓ ਜਿਨਕੋ ਆਪ ਲੈ ਪ੍ਰਮੇਲ ਤਿਨਕੋ ਕਾਲ ਨ ਸਕੈ ਪੇਲ ਗੁਰਮੁਖ ਨਿਰਮਲ ਰਹਿ ਪਿਆਰੇ ਜਿਉ ਜਲ ਅੰਬ ਉਪਰ ਕਵਲ ਨਿਰਾਰੇ ਬੁਰਾ ਭਲਾ ਕੋ ਕਿਸ ਨੂੰ ਕਹੀਏ ਦੀਸੇ ਬ੍ਰਹਮ ਗੁਰਮੁਖ ਸਚ ਲਈਏ ਅਕਥ ਕਥੋ ਗੁਰਮਤ ਵਿਚਾਰ ਮਿਲ ਗੁਰ ਸੰਗਤ ਪਾਵੋ ਪਾਰ ਸਾਸਤ ਵੇਦ ਸਿਮਰਤ ਬੋ ਭੇਦ ਅੜਸੜ ਮੱਜਣ ਹਰ ਸਰੇਦ ਗੁਰਮੁਖ ਨਿਰਮਲ ਮੈਲ ਨਾ ਲਾਗੈ ਨਾਨਕ ਹਿਰਦੇ ਨਾਮ ਵੱਡੇ ਤੁਰ ਪਾਗੈ ਆਸਾ ਮਹੱਲਾ ਪਹਿਲਾ ਨਿਵ ਨੇ ਪਾਏ ਲਗੋ ਗੁਰੇ ਆਪਣੇ ਆਤਮ ਰਾਮ ਨਿਹਾਰਿਆ ਕਰਤ ਵਿਚਾਰ ਹਿਰਦੇ ਹਰ ਰਵਿਆ ਹਿਰਦੇ ਦੇਖ ਵਿਚਾਰਿਆ ਬੁੱਲੋ ਰਾਮ ਕਰੇ ਨਿਸਤਾਰਾ ਗੁਰ ਪ੍ਰਸਾਦ ਰਤਨ ਹਰ ਲਾਭੈ ਮਿਟੇ ਅਗਿਆਨ ਹੋਏ ਉਜਿਆਰਾ ਹਰਹਾਓ ਰਵਨੀ ਰਵੇ ਬੰਧਨ ਨਹੀਂ ਟੂਟੈ ਵਿਚ ਹੋਮੇ ਪਰਮ ਨਾ ਜਾਈ ਸਤਿਗੁਰ ਮਿਲੇ ਤਾਂ ਹੋਮੇ ਟੂਟੈ ਤਾਂ ਕੋ ਲੇਖੇ ਪਾਈ ਹਰ ਹਰ ਨਾਮ ਭਗਤ ਪ੍ਰੇ ਪ੍ਰੀਤਮ ਸੁਖ ਸਾਗਰ ਉਰ ਤਾਰੇ ਭਗਤ ਵਛਲ ਜਗ ਜੀਵਨ ਦਾਤਾ ਮਤ ਗੁਰਮਤ ਹਰ ਨਿਸਤਾਰੇ ਮਨ ਸਿਉ ਜੂਝ ਮਰੇ ਪ੍ਰਪਾਏ ਮਨਸਾ ਮਨੇ ਸੁਮਾਏ ਨਾਨਕ ਕਿਰਪਾ ਕਰੇ ਜਗ ਜੀਵਨ ਸਹਿਜ ਪਾਏ ਲਿਵ ਲਾਏ ਆਸਾ ਮਹੱਲਾ ਪਹਿਲਾ ਕਿਸ ਕੋ ਕਹੇ ਸੁਣਾਵੇ ਕਿਸ ਕੋ ਕਿਸ ਸਮਝਾਵੇ ਸਮਝ ਰਹੇ ਕਿਸੇ ਪੜਾਵੇ ਪੜ ਗੁਣ ਬੂਝੇ ਸਤਿਗੁਰ ਸ਼ਬਦ ਸੰਤੋਖ ਰਹੇ ਐਸਾ ਗੁਰਮਤ ਰਮਤ ਸਰੀਰਾ ਹਰ ਭਜ ਮੇਰੇ ਮਨ ਗੈਰ ਗੰਭੀਰਾ ਰਹਾਓ ਅੰਤ ਤਰੰਗ ਭਗਤ ਹਰ ਰੰਗ ਅਨਦਨ ਸੂਚੇ ਹਰ ਗੁਣ ਸੰਗਾ ਮਿਥਿਆ ਜਨਮ ਸਾਗਤ ਸੰਸਾਰ ਰਾਮ ਭਗਤ ਜਨ ਰਹੇ ਨਿਰਾਰਾ ਸੂਚੀ

ਨਾ ਹੀ ਪ੍ਰਤੂ ਹੈ, ਸਭ ਜਗ ਦੇਖਿਆ ਮਾਇਆ ਛਾਇਆ, ਨਾਨਕ ਗੁਰਮਤ ਨਾਮ ਪਿਆਇਆ, ਆਸਾ ਮਹੱਲਾ ਪਹਿਲਾ, ਤੇ ਤੁਕ ਕੋਈ ਭੀਖਕ ਭੀਖਿਆ ਖਾਏ, ਕੋਈ ਰਾਜਾ ਰਹਿਆ ਸੁਮਾਏ, ਕਿਸੇ ਮਾਨ ਕਿਸੇ ਅਪਮਾਨ, ਤਾਏ ਉਹ ਸਾਰੇ ਤਰੇ ਧਿਆਨ, ਉਤੇ ਵੱਡਾ ਨਾਹੀ ਕੋਏ, ਕਿਸ ਵੇ ਖਾਲੀ ਚੰਗਾ ਹੋਏ, ਮੈਂ ਤਾਂ ਨਾਮ ਤੇਰਾ ਆਧਾਰ।

ਮਹੱਲਾ ਪਹਿਲਾ, ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ, ਝੂਠੇ ਮੋਹੇ ਪਰਮ ਪੁਲਾਈ, ਮੇਰੇ ਸਾਹਿਬ ਹੋ ਕੀਤਾ ਤੇਰਾ, ਜਾਂ ਤੂੰ ਦੇਹ ਜਪੀ ਨਾ ਤੇਰਾ, ਰਹਾਓ ਬਹੁਤੇ ਔਗੁਣ ਕੂਕੇ ਕੋਈ, ਜੰਤ ਪਾਵੇ ਬਗਸੇ ਸੋਈ, ਗੁਰਪ੍ਰਸਾਦੀ ਦੁਰਮਤ ਖੋਈ, ਜੈ ਦੇਖਾਂ ਤੈ ਏਕੋ ਸੋਈ, ਕਹਿਤ ਨਾਨਕ ਐਸੀ ਮਤ ਆਵੇ, ਤਾਂ ਕੋ ਸੱਚੇ ਸੱਚ ਸੁਮਾਵੇ। ਆਸਾ ਮਹੱਲਾ ਪਹਿਲਾ ਦੋ ਪਦੇ, ਤਿਤ ਸਰਵਰੜੇ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨੇ ਕੀਆ, ਪੰਕ ਜੋ ਮੋਹ ਪਗਨੀ ਚੱਲੇ, ਹਮ ਦੇਖਾ ਤੈ ਡੂਬੀ ਅਲੇ, ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ, ਰਹਾਓ ਨਾਹੋ ਜਤੀ ਸਤੀ ਨੀ ਪੜਿਆ, ਮੂਰਖ ਮੁਗਦਾ ਜਨਮ ਪਇਆ, ਪਰਮ ਤਨਾਨਕ ਤਿਨਕੀ ਸਰਣਾ, ਜਿਨ ਤੂੰ ਨਾਹੀ ਵੀ ਸੁਰਿਆ। ਆਸਾ ਮਹੱਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਹੇ, ਰਹਾਓ ਵਿਸੋਏ ਚਸਿਆ ਕੜੀਆਂ ਪੈਰ, ਥਿੱਤੀ ਵਾਰੀ ਮਹੋ ਪਇਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ, ਇਕ ਓਅੰਕਾਰ ਸਤਿਗੁਰ ਪ੍ਰਸਾਦ। ਆਸਾ ਕਰ ਤੀਜਾ ਮਹੱਲਾ ਪਹਿਲਾ, ਲੱਖ ਲਸਕਰ ਲੱਖ ਵਾਜੇ ਨੇਜੇ, ਲੱਖ ਉੜਕਰੇ ਸਲਾਮ, ਲੱਖਾਂ ਉੱਪਰ ਫੁਰਮਾਇਸ ਤੇਰੀ, ਲੱਖ ਉੱਠ ਰੱਖੇ ਮਾਨ, ਜਾਂਪਤ ਲੇਖੇ ਨਾ ਪਵੇ, ਤਾਂ ਸਭ ਮੇਰਾ ਫੁਲ ਕਾਮ, ਹਰ ਕੇ ਨਾ ਬਿਨਾ ਜਗਤੰਦਾ, ਜੇ ਬਹੁਤਾ ਸਮਝਾਈਏ ਪੋਲਾ, ਪੀਸ ਅੰਧੋ ਅੰਧਾ, ਰਹਾਓ ਲੱਖ ਖੱਟੀਏ ਲੱਖ ਸੰਜੀਏ ਖਾਜੇ, ਲੱਖ ਆਵੇ ਲੱਖ ਜਾਵੇ, ਜਾਂਪਤ ਲੇਖੇ ਨਾ ਪਵੇ, ਤਾਂ ਜੀ ਕਿੱਥੇ ਫਿਰ ਪਾਗੇ, ਲੱਖ ਸਾਸਤ ਸਮਝਾਵਣੀ, ਲੱਖ ਪੰਡਿਤ ਪੜੇ ਪੁਰਾਣ, ਜਾਂਪਤ ਲੇਖੇ ਨਾ ਪਵੇ, ਤਾਂ ਸਭੇ ਕੋ ਪ੍ਰਵਾਨ, ਸੱਚ ਨਾਮ ਪਦ ਉਪਜੈ, ਕਰਮ ਨਾਮ ਕਰਤਾਰ, ਐਸ ਹਿਰਦੇ ਜੇ ਬਸੈ, ਨਾਨਕ ਨਦਰੀ ਪਾਰ। ਆਸਾ ਮਹੱਲਾ ਪਹਿਲਾ, ਦੀਵਾ ਮੇਰਾ ਏਕ ਨਾਮ, ਦੁੱਖ ਜ ਪਾਇਆ ਤੇਲ, ਹੁਣ ਚਾਨਣ ਉਹ ਸੁਖਿਆ, ਚੂਕਾ ਜਮ ਸਿਉ ਮੇਲ, ਲੋਕਾ ਮਤ ਕੋ ਫੱਕੜ ਪਾਏ, ਲੱਖ ਮੜਿਆ ਕਰ ਏਕਠੇ, ਏ ਕਰਤੀ ਲੈ ਪਾਗੇ, ਰਹਾਓ ਪਿੰਡ ਪਤਲ ਮੇਰੀ ਕੇ ਸੋ ਕਿਰਿਆ, ਸੱਚ ਨਾਮ ਕਰਤਾਰ, ਇੱਥੇ ਉੱਥੇ ਆਗੇ ਪਾਛੇ, ਇਓ ਮੇਰਾ ਆਧਾਰ, ਗੰਗ ਬਨਾਰਸ ਸਿਫਤ ਤੁਮਾਰੀ, ਨਾਵੇ ਆਤਮ ਰਾਓ, ਸੱਚਾ ਨਾਮਣ ਤਾਂ ਥੀਏ, ਜਾਂ ਐਨਸ ਲਾਗੇ ਪਾਓ, ਇਕ ਲੋਕੀ ਹੋਰ ਸ਼ਮਸ਼ਰੀ, ਬ੍ਰਾਹਮਣ ਵੱਟ ਪਿੰਡ ਕਾਏ, ਨਾਨਕ ਪਿੰਡ ਬਖਸ਼ੀਸ ਕਾ, ਕਭੂ ਨਿਖੂੜ ਸੁਨਾਹੇ। ਆਸਾ ਕਰ ਚੌਥਾ ਮਹੱਲਾ ਪਹਿਲਾ, ਇਕ ਓਅੰਕਾਰ ਸਤਿਗੁਰ ਪ੍ਰਸਾਦ, ਦੇਵਤਿਆਂ ਦਰਸ਼ਨ ਕਹਿ ਤਾਈ, ਦੁਖ ਭੁਖ ਤੀਰਥ ਕੀਏ, ਜੋਗੀ ਜਤੀ ਜੁਗਤ ਮੈਂ ਰਹਿਤੇ, ਕਰ ਕਰ ਭਗਵੇ ਤੇਗ ਪਏ, ਤੋ ਕਾਰਣ ਸਾਹਿਬਾ ਰੰਗ ਰਤੇ, ਤੇਰੇ ਨਾਮ ਅਨੇਕਾ ਰੂਪ ਅਨੰਤ, ਕਹਿਣ ਨ ਜਾਗੀ ਤੇਰੇ ਗੁਣ ਕੇਤੇ, ਰਹਾਓ ਦਰ ਕਰ ਮਹਿਲਾ ਹਸਤੀ ਕੋੜੇ, ਛੋੜ ਵਿਲਾਇਤ ਦੇਸ਼ ਗਏ, ਪੀਰ ਪੈ ਕੰਬਰ ਸਾਲਕ ਸਾਧਕ, ਛੋਡੀ ਦੁਨੀਆਂ ਥਾਏ ਪਏ, ਸਾਧ ਸਹਿਜ ਸੁਖ ਰਸ ਕਰ ਤਜੀਲੇ, ਕਾਪੜ ਛੋਡੇ ਚਮੜ ਲਈਏ, ਦੁਖੀਏ

ਕੀ ਪਾਖੰਡੀ ਮਾਇਆ ਅਧਿਕ ਲੱਗੈ ਹਰਹਾਉ ਫੂਲ ਮਾਲਾ ਗਲ ਪੈਰੋ ਗੀਹਾਰੋ ਮਿਲੇਗਾ ਪ੍ਰੀਤਮ ਤਬ ਕਰੋ ਗੀਸੀ ਗਾਰੋ ਪੰਚ ਸਖੀ ਹਮ ਏਕ ਪਤਾਰੋ ਪੇੜ ਲੱਗੀ ਹੈ ਜੀੜਾ ਚਾਲਣ ਗਾਰੋ ਪੰਚ ਸਖੀ ਮਿਲ ਦੁਨ ਕਰੇਗਾ ਸੌ ਪਜੂਤਾ ਪ੍ਰਣਤ ਨਾਨਕ ਲੇਖਾ ਦੇਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਕਰ ਸੇਵਾ ਮਹੱਲਾ ਪਹਿਲਾ ਮਨ ਮੋਤੀ ਦੇ ਗਹਿਣਾ ਹੋਵੇ ਪੌਣ ਹੋਵੇ ਸੂਤ ਤਾਰੀ ਖਿਮਾ ਸੀਗਾਰ ਕਾਮਣ ਤਨ ਪੈਰ ਰਾਵੇ ਲਾਲ ਪਿਆਰੀ ਲਾਲ ਬਹੁ ਗੁਣ ਕਾਮਣ ਮੋਹੀ ਤੇਰੇ ਗੁਣ ਹੋਏ ਨਾ ਅਵਰੀ ਰਹਾਓ ਹਰ ਹਰ ਹਰ ਕੰਟਲੇ ਪੈਰ ਦਾ ਮੋਦਰ ਦੰਤ ਲਈ ਕਰ ਕਰ ਕਰਤਾ ਕੰਗਣ ਪੈਰ ਇਹਨਾਂ ਦੀ ਚਿੱਤ ਤੇਰੇ ਮਸੂਦਨ ਕਰਮੁੰਦਰੀ ਪੈਰ ਪਰਮੇਸ਼ਰ ਪਟ ਲਈ ਧੀਰਜ ਤੜੀ ਬੰਧਾਵੇ ਕਾਮਣ ਸ੍ਰੀ ਰੰਗ ਸੁਰਮਾ ਦੇਈ ਮਨ ਮੰਦਿਰ ਜੇ ਦੀਪਕ ਜਲੇ ਕਾਇਆ ਸੇਜ ਕਰੇਈ ਗਿਆਨ ਰਾਓ ਜਬ ਸੇਜੇ ਆਵੇ ਤਾਂ ਨਾਨਕ ਭੋਗ ਕਰੇਈ ਆਸਾ ਮਹੱਲਾ ਪਹਿਲਾ ਕੀਤਾ ਹੋਵੇ ਕਰੇ ਕਰਾਇਆ ਸਿੱਖਿਆ ਕਹੀਏ ਪਾਈ ਜੋ ਕੁਛ ਕਰਨਾ ਸੋ ਕਰਾਇਆ ਕੀਤੇ ਕਿਆ ਚਿਤਰਾਈ ਤੇਰਾ ਹੁਕਮ ਪਲਾ ਤੁ ਪਾਵੇ ਨਾਨਕ ਤਾ ਕਉ ਮਿਲੇ ਵਡਾਈ ਸਾਚੇ ਨਾਮ ਸੁਮਾਵੇ ਰਹਾਓ ਕਿਰਤ ਪਿਆ ਪ੍ਰਵਾਣਾ ਲਿਖਿਆ ਬਹੁੜ ਹੁਕਮ ਨਾ ਹੋਈ ਜੈਸਾ ਲਿਖਿਆ ਤੈਸਾ ਪੜਿਆ ਮੇਟ ਨਾ ਸਕੈ ਕੋਈ।

ਮੰਦਾ ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਹੀਏ ਬੰਦਾ ਆਸਾ ਮਹੱਲਾ ਪਹਿਲਾ ਗੁਰ ਕਾ ਸ਼ਬਦ ਮਨੇ ਮੈਂ ਮੁੰਦਰਾ ਖਿੰਤਾ ਖਿਵਾਂ ਹੰਡਾਓ ਜੋਗਸ਼ ਕਰੇ ਭਲਾ ਕਰਮਾਂ ਨੂੰ ਸਹਿ ਜੋਗ ਨਿਧ ਪਾਓ ਬਾਬਾ ਜੁਗਤਾ ਜੀਓ ਜੁਗੇ ਜੁਗ ਜੋਗੀ ਪਰਮ ਤੰਤ ਮੈਂ ਜੋਗੰ ਅੰਮ੍ਰਿਤ ਨਾਮ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ਰਹਾਓ ਸਿਵ ਨਗਰੀ ਮੈਂ ਆਸਨ ਬੈਸੋ ਕਲਪ ਤਿਆਗੀ ਬਾਦੰ ਚਿੰਗੀ ਸ਼ਬਦ ਸਦਾ ਤੁਨ ਸੋਹ ਐਸ ਪੂਰੇ ਨਾਦੰ ਪਤ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਬਿਭੂਤੰ ਹਰ ਕੀਰਤ ਰਹਿ ਰਸ ਹਮਾਰੀ ਗੁਰਮੁਖ ਪੰਥ ਅਤੀਤੰ ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ ਕਹੋ ਨਾਨਕ ਸੁਣ ਪਰਥਰ ਜੋਗੀ ਪਾਰ ਬ੍ਰਹਮ ਲਿਵ ਏਕੰ ਆਸਾ ਮਹੱਲਾ ਪਹਿਲਾ ਗੁੜ ਕਰ ਗਿਆਨ ਧਿਆਨ ਕਰ ਥਾਵੇ ਕਰ ਕਰਣੀ ਕਸ ਪਾਈਏ ਭਾਠੀ ਪਾਉਣ ਪ੍ਰੇਮ ਕਾ ਪੋਚਾ ਇਹ ਤਰਸ ਅਮਿਓ ਚੁਵਾਈਏ ਬਾਬਾ ਮਨਮਤਵਾਰੋ ਨਾਮ ਰਸ ਪੀਵੇ ਸਹਿਜ ਰੰਗ ਰਚ ਰਹਿਆ ਪਹਿਨਸ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਹਿਆ ਰਹਾਓ ਪੂਰਾ ਸਾਜ ਪਿਆਲਾ ਸਹਿਜ ਇਸੇ ਪਿਆਏ ਜਾ ਕੋ ਨਦਰ ਕਰੇ ਅੰਮ੍ਰਿਤ ਕਾ ਵਾਪਾਰੀ ਹੋਵੇ ਕਿਆ ਮਸ਼ੂਸ਼ ਭਾਉ ਤਰੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪ੍ਰਵਾਨ ਪਇਆ ਦਰ ਦਰਸ਼ਨ ਕਾ ਪ੍ਰੀਤਮ ਹੋਵੇ ਮੁਗਤ ਬੈਕੁੰਠੇ ਕਰੇ ਕਿਆ ਸਿਵਤੀ ਰੱਤਾ ਸਰਬੈ ਰਾਗੀ ਜੂਏ ਜਨਮ ਨ ਹਾਰੇ ਕਹੋ ਨਾਨਕ ਸੁਣ ਪਰਥ ਰਜੋਗੀ ਖੀਵਾ ਅੰਮ੍ਰਿਤ ਧਾਰੇ ਆਸਾ ਮਹੱਲਾ ਪਹਿਲਾ ਖੁਰਾ ਸਾਖ ਸੁਮਾਨਾ ਕੀਆ ਹਿੰਦੁਸਤਾਨ ਡਰਾਇਆ।

ਪਾਏ ਪਾਗ ਕੋਏ, ਗੁਣ ਸੰਗ੍ਰਹਿ ਵਿੱਚੋਂ ਔਗੁਣ ਜਾਗੇ, ਪੂਰੇ ਗੁਰ ਕੇ ਸ਼ਬਦ ਸਮਾਗ ਹਰਹਾਉ। ਗੁਣਾ ਕਾ ਗਾਹਕ ਹੋਵੇ ਸੋ ਗੁਣ ਜਾਣੇ, ਅੰਮ੍ਰਿਤ ਸ਼ਬਦ ਨਾਮ ਖਾਣੇ, ਸਾਚੀ ਬਾਣੀ ਸੁਚਾ ਹੋਏ, ਗੁਣ ਤੇ ਨਾਮ ਪ੍ਰਾਪਤ ਹੋਏ, ਗੁਣ ਅਮੋਲਕ ਪਾਏ ਨਾ ਜਾਗੇ, ਮਨ ਨਿਰਮਲ ਸਾਚੇ ਸ਼ਬਦ ਸਮਾਗੇ, ਸੇਵੜ ਫਾਗੀ ਜਿਨ ਨਾਮ ਤੇ ਆਇਆ, ਸਦਾ ਗੁਣਦਾਤਾ ਮਨ ਵਸਾਇਆ, ਜੋ ਗੁਣ ਸੰਗ੍ਰਹਿ ਤਿਨ ਬਲਿਹਾਰੇ ਜਾਓ, ਦਰ ਸਾਚੇ ਸਾਚੇ ਗੁਣ ਗਾਓ, ਆਪੇ ਦੇਵੇ ਸਹਿ ਸੁਪਾਏ, ਨਾਨਕ ਕੀਮਤ ਕਹਿਣ ਨਾ ਜਾਏ। ਆਸਾ ਮਹੱਲਾ ਤੀਜਾ, ਸਤਿਗੁਰ ਵਿੱਚ ਵੱਡੀ ਵਡਿਆਈ, ਚਿਰੀ ਵਿਛੁਨੇ ਮੇਲ ਮਿਲਾਈ, ਆਪੇ ਮੇਲੇ ਮੇਲ ਮਿਲਾਏ, ਆਪਣੀ ਕੀਮਤ ਆਪੇ ਪਾਏ, ਹਰ ਕੀ ਕੀਮਤ ਕਿਨ ਵਿਧ ਹੋਏ, ਹਰ ਅਪਰੰਪਰ ਅਗਮ ਅਗੋਚਰ, ਗੁਰ ਕੈ ਸ਼ਬਦ ਮਿਲੇ ਜਨ ਕੋਏ ਹਰਹਾਉ। ਗੁਰਮੁਖ ਕੀਮਤ ਜਾਣੇ ਕੋਏ, ਵਿਰਲੇ ਕਰਮ ਪ੍ਰਾਪਤ ਹੋਏ, ਉੱਚੀ ਬਾਣੀ ਉੱਚਾ ਹੋਏ, ਗੁਰਮੁਖ ਸ਼ਬਦ ਵਿਖਾਣੇ ਕੋਏ, ਵਿਣ ਨਾਵੇ ਦੁਖ ਦਰਦ ਸਰੀਰ, ਸਾਗੁਰ ਭੇਟੇ ਤਾਂ ਉਤਰੇ ਪੀਰ, ਬਿਨ ਗੁਰ ਭੇਟੇ ਦੁਖ ਕਮਾਏ, ਮਨਮੁਖ ਬਹੁਤੀ ਮਿਲੇ ਸਜਾਏ, ਹਰ ਕਾ ਨਾਮ ਮੀਠਾ ਅਤਰਸ ਹੋਏ, ਪੀਵਤ ਰਹਿ ਪੀ ਆਏ ਸੋਏ, ਗੁਰ ਕਿਰਪਾ ਤੇ ਹਰ ਰਸ ਪਾਏ, ਨਾਨਕ ਨਾਮ ਰਤੇ ਗਲ ਪਾਏ। ਆਸਾ ਮਹੱਲਾ ਤੀਜਾ, ਮੇਰਾ ਪ੍ਰਸਾਚਾ ਗਹਿਰ ਗੰਭੀਰ, ਸੇਵਤ ਯੀਸੁ ਸਾਂ ਸਰੀਰ, ਸ਼ਬਦ ਤਰੇ ਜਨ ਸਹਿ ਸੁਪਾਏ, ਤਿਨ ਕੇ ਹਮ ਸਦ ਲਾਗੇ ਪਾਏ, ਜੋ ਮਨ ਰਾਤੇ ਹਰ ਅੰਗ ਲਾਏ, ਤਿਨ ਕਾ ਜਨਮ ਮਰਨ ਦੁਖ ਲੱਥ, ਤੇ ਹਰ ਦਰਗੇ ਮਿਲੇ ਸੁਪਾਏ ਰਹਾਓ। ਸਬਦ ਚਾਖੇ ਸਾਚਾ ਸਾਧ ਪਾਏ, ਹਰ ਕਾ ਨਾਮ ਮਨ ਵਸਾਏ, ਹਰ ਪਰ ਸਦਾ ਰਹਿਆ ਭਰਪੂਰ, ਆਪੇ ਨੇੜੇ ਆਪੇ ਦੂਰ, ਆਖਣੇ ਆਖੇ ਬਕੇ ਸਭ ਕੋਏ, ਆਪੇ ਬਖਸ ਮਿਲਾਏ ਸੋਏ, ਕਹਿਣੇ ਕਥਨ ਨ ਪਾਇਆ ਜਾਏ, ਗੁਰ ਪ੍ਰਸਾਦ ਵਸੇ ਮਨ ਆਏ, ਗੁਰਮੁਖ ਵਿੱਚੋਂ ਆਪ ਗਵਾਏ, ਹਰ ਰੰਗ ਰਾਤੇ ਮੋਹ ਚੁਕਾਏ, ਅਤ ਨਿਰਮਲ ਗੁਰ ਸ਼ਬਦ ਵਿਚਾਰ, ਨਾਨਕ ਨਾਮ ਸਵਾਰਨ ਹਾਰ। ਆਸਾ ਮਹੱਲਾ ਤੀਜਾ, ਦੂਜੇ ਪਾਏ ਲੱਗੇ ਦੁਖ ਪਾਇਆ, ਬਿਨ ਸ਼ਬਦ ਬਿਰਥਾ ਜਨਮ ਗਵਾਇਆ, ਸਤਿਗੁਰ ਸੇਵੇ ਸੋਝੀ ਹੋਏ, ਦੂਜੇ ਪਾਏ ਨਾ ਲਾਗੇ ਕੋਏ, ਮੂਲ ਲਾਗੇ ਸੀ ਜਨ ਪ੍ਰਵਾਨ, ਅਨ ਦਿਨ ਰਾਮ ਨਾਮ ਜਗ ਹਿਰਦੇ, ਕੁਰ ਸ਼ਬਦੀ ਹਰ ਏਕੋ ਜਾਣ ਰਖਾਓ। ਡਾਲੀ ਲਾਗੇ ਨੇ ਫੁਲ ਜਾਏ, ਅੰਧੀ ਕੰਮੀ ਅੰਧ ਸਜਾਏ, ਮਨਮੁਖ ਅੰਧਾ ਠੌਰ ਨਾ ਪਾਏ, ਰਿਸ਼ਤਾ ਕਾ ਕੀੜਾ ਰਿਸ਼ਤਾ ਮਾਏ ਪਚਾਏ, ਗੁਰ ਕੀ ਸੇਵਾ ਸਦਾ ਸੁਪਾਏ, ਸੰਤ ਸੰਗਤ ਮਿਲ ਹਰ ਗੁਣ ਗਾਏ, ਨਾਮੇ ਨਾਮ ਕਰੇ ਵਿਚਾਰ, ਆਪ ਤਰੇ ਕੁਲ ਉਧਰਨ ਹਾਰ, ਗੁਰ ਕੀ ਬਾਣੀ ਨਾਮ ਜਾਏ, ਨਾਨਕ ਮਹਿਲ ਸ਼ਬਦ ਕਰ ਪਾਏ, ਗੁਰਮਤ ਸਤ ਸਰ ਹਰ ਜਲ ਨਹਾਇਆ, ਦੁਰਮਤ ਮਹਿਲ ਸਭ ਦੁਰਤ ਗਵਾਇਆ। ਆਸਾ ਮਹੱਲਾ ਤੀਜਾ, ਮਨਮੁਖ ਮਰੇ ਮਰ ਮਰਨ ਵਿਗਾੜੇ, ਦੂਜੇ ਪਾਏ ਆਤਮ ਸੰਘਾਰੇ, ਮੇਰਾ ਮੇਰਾ ਕਰ ਕਰ ਵਿਗੂਤਾ, ਆਤਮ ਨਾ ਚੀਨੇ ਪਰਮੇ ਵਿਚ ਸੂਤਾ, ਮਰ ਮੋਇਆ ਸਭ ਦੇ ਮਰ ਜਾਏ, ਉਸ ਨਿੰਦਾ ਗੁਰ ਸਮਝਾਣ ਆਈ, ਇਹ ਯੁਗ ਮੈਂ ਲਹਾ ਹਰ ਜਪ ਲੈ ਜਾਏ, ਰਹਾਉ ਨਾ ਵਿਹੂਣ ਗਰਭ ਗਲ ਜਾਏ, ਬਿਰਥਾ ਜਨਮ ਦੂਜੇ ਲੋਭਾਏ, ਨਾ ਵਿਹੂਣੀ ਦੁਖ ਜਲੇ ਸਬਾਈ, ਸੌ ਗੁਰ ਪੂਰੇ ਬੂਝ ਬੁਝਾਈ, ਮਨ ਚੰਚਲ ਬਹੁ ਚੋਟਾਂ ਖਾਏ, ਇਥੋਂ ਛੁਟਕਿਆ ਠੌਰ ਨਾ ਪਾਏ, ਗਰਭ ਜੋਨ ਰਿਸ਼ਤਾ ਕਾਵਾਸ, ਇਤ ਕਰ ਮਨਮੁਖ ਕਰੇ ਨਿਵਾਸ, ਆਪਣੇ ਸਤਿਗੁਰ ਕੋ ਸਦਾ ਬਲ ਜਾਈ, ਗੁਰਮੁਖ ਜੋਤੀ ਜੋਤ ਮਿਲਾਈ, ਨਿਰਮਲ ਬਾਣੀ ਨਿਰ ਕਰ ਵਾਸਾ, ਨਾਨਕ ਹੋਮੇ ਮਾਰੇ ਸਦਾ ਉਦਾਸਾ। ਆਸਾ ਮਹੱਲਾ ਤੀਜਾ, ਲਾਲੇ ਆਪਣੀ ਜਾਤ ਗੁਵਾਈ, ਤਨ ਮਨ ਅਰਪੇ ਸਤਿਗੁਰ ਸਰਣਾਈ, ਹਿਰਦੇ ਨਾਮ ਵੱਡੀ ਵਡਿਆਈ, ਸਦਾ ਪ੍ਰੀਤਮ ਪ੍ਰਭ ਹੋਏ ਸਖਾਈ, ਸੋ ਲਾਲਾ ਜੀਵਤ ਮਰੇ, ਸੋ ਹਰ ਕਦੋਂ ਸਮਕਰ ਜਾਣੇ, ਗੁਰ ਪ੍ਰਸਾਦੀ ਸ਼ਬਦ ਉਧਰੇ ਰਹਾਓ। ਕਰਣੀ ਕਾਰ ਤੁਰੋਂ ਫੁਰਮਾਈ, ਬਿਨ ਸ਼ਬਦੇ ਕੋ ਥਾਏ ਨ ਪਾਈ, ਕਰਣੀ ਕੀਰਤ ਨਾਮ ਸਾਈ, ਆਪੇ ਦੇਵੇ ਟਿਲ ਨ ਪਾਈ, ਮਨਮੁਖ ਪਰਮ ਫੁੱਲੇ ਸੰਸਾਰ, ਬਿਨ ਰਾਸੀ ਕੂੜਾ ਕਰੇ ਵਾਪਾਰ, ਬਿਨ ਰਾਸੀ ਵੱਖਰ ਪੱਲੇ ਨ ਪਾਏ, ਮਨਮੁਖ ਫੁੱਲਾ ਜਨਮ ਗਵਾਏ, ਸਤਿਗੁਰ ਸੇਵੇ ਸੋ ਲਾਲਾ ਹੋਏ, ਊਤਮ ਜਾਤੀ ਊਤਮ ਸੋਏ,
ਗੁੜ ਪੌੜੀ ਸ਼ਬਦ ਉੱਚਾ ਹੋਏ, ਨਾਨਕ ਨਾਮ ਵਡਾਈ ਹੋਏ। ਆਸਾ ਮਹੱਲਾ ਤੀਜਾ, ਮਨਮੁਖ ਝੂਠੋ ਝੂਠ ਕਮਾਵੇ, ਖਸਮੇ ਕਾ ਮਹਿਲ ਕਦੇ ਨਾ ਪਾਵੇ, ਦੂਜੇ ਲੱਗੀ ਪਰਮ ਫੁਲਾਵੇ। ਮਮਤਾ ਵੱਧ ਆਵੇ ਜਾਵੇ, ਦੁਹਾਗਣੀ ਕਾਮਨ ਦੇਖ ਸੀਗਾਰ, ਪੁੱਤਰ ਕਲੱਤ ਤਨ ਮਾਇਆ ਚਿਤ ਲਾਏ, ਝੂਠ ਮੋਹ ਪਾਖੰਡ ਵਿਕਾਰ ਰਹਾਓ। ਸਦਾ ਸੁਹਾਗਣ ਜੋ ਪ੍ਰਭਾਵੇ, ਗੁਰ ਸਬਦੀ ਸੀਗਾਰ ਬਣਾਵੇ, ਸੇ ਸੁਖਾਲੀ ਅਨਦਿਨ ਹਰਰਾਵੇ, ਮਿਲ ਪ੍ਰੀਤਮ ਸਦਾ ਸੁਪਾਵੇ, ਸਾ ਸੁਹਾਗਣ ਸਾਚੀ ਜੇ ਸਾਜ ਪਿਆਰ, ਆਪਣਾ ਧਿਰ ਰੱਖ ਸਦਾ ਉਰ ਧਾਰ, ਨੇੜੇ ਵੇਖ ਸਦਾ ਹਦੂਰ, ਮੇਰਾ ਪ੍ਰਭ ਸਰਬ ਰਿਆ ਭਰਪੂਰ, ਆਗੇ ਜਾਤ ਰੂਪ ਨਾ ਜਾਏ, ਤੇਗਾ ਹੋਵੇ ਜੇ ਗੇ ਕਰਮ ਕੁਮਾਏ, ਸਭ ਦੇ ਉੱਚੋ ਉੱਚਾ ਹੋਏ, ਨਾਨਕ ਸਾਜ ਸਮਾਵੇ ਸੋਏ। ਆਸਾ ਮਹੱਲਾ ਤੀਜਾ, ਭਗਤ ਰਤਾ ਜਨ ਸਹਿ ਸੁਪਾਏ, ਗੁਰ ਕੈ ਪੈ ਸਾਚੇ ਸਾਜ ਸੁਮਾਏ, ਬਿਨ ਗੁਰ ਪੂਰੇ ਭਗਤ ਨ ਹੋਏ, ਮਨ ਖਰੁਨ ਨੇ ਆਪਣੀ ਪਦ ਖੋਏ, ਮੇਰੇ ਮਨ ਹਰ ਜਬ ਸਦਾ ਧਿਆਏ, ਸਦਾ ਆਨੰਦ ਹੋਵੇ ਦਿਨ ਰਾਤੀ, ਜੋ ਇੱਛੇ ਸੋਈ ਫਲ ਪਾਏ, ਹਰਹਾਓ ਗੁਰ ਪੂਰੇ ਤੇ ਪੂਰਾ ਪਾਏ, ਹਿਰਦੇ ਸ਼ਬਦ ਸਚ ਨਾਮ ਸਾਏ, ਅੰਤਰ ਨਿਰਮਲ ਅੰਮ੍ਰਿਤ ਸਰਨਾਏ, ਸਦਾ ਸੂਚੇ ਸਾਹ ਸੁਮਾਏ, ਹਰ ਪ੍ਰਵੇਖੇ ਸਦਾ ਹਜੂਰ, ਗੁਰ ਪ੍ਰਸਾਦ ਰਹਿਆ ਭਰਪੂਰ, ਜਹਾਂ ਜਾਓ ਤੇ ਵੇਖਾ ਸੋਏ, ਗੁਰ ਬਿਨ ਦਾਤਾ ਅਵਰ ਨ ਕੋਏ, ਗੁਰ ਸਾਗਰ ਪੂਰਾ ਭੰਡਾਰ, ਊਤਮ ਰਤਨ ਜਵਾਰੇ ਪਾਰ, ਗੁਰ ਪ੍ਰਸਾਦੀ ਦੇਵਣ ਹਾਰ, ਨਾਨਕ ਬਖਸੇ ਬਖਸਣ ਹਾਰ। ਆਸਾ ਮਹੱਲਾ ਤੀਜਾ, ਗੁਰ ਸਾਇਰ ਸਤਿਗੁਰ ਸੋਏ, ਪੂਰੇ ਭਾਗ ਗੁਰ ਸੇਵਾ ਹੋਏ, ਸੋ ਬੂਝੇ ਆਪ ਬੁਝਾਏ, ਗੁਰ ਪ੍ਰਸਾਦੀ ਸੇਵ ਕਰਾਏ, ਗਿਆਨ ਰਤਨ ਸਭ ਸੋਝੀ ਹੋਏ, ਗੁਰ ਪ੍ਰਸਾਦ ਅਗਿਆਨ ਬਿਨਾਸੇ, ਅਨਦਿਨ ਜਾਗੇ ਵੇਖੇ ਸਚ ਸੋਏ, ਰਹਾਓ ਮੋਹ ਗੁਮਾਨ ਗੁਰ ਸ਼ਬਦ ਜਲਾਏ, ਪੂਰੇ ਗੁਰ ਤੇ ਸੋਝੀ ਪਾਏ, ਅੰਤਰ ਮਹਿਲ ਗੁਰ ਸ਼ਬਦ ਪਛਾਣੇ, ਆਮਣ ਜਾਣ ਰਹੇ ਫਿਰ ਨਾਮ ਸੁਮਾਣੇ, ਜੰਮਣ ਮਰਨਾ ਗੇ ਸੰਸਾਰ, ਮਨਮੁਖ ਅਚੇਤ ਮਾਇਆ ਮੋਹ ਗੁਬਾਰ, ਪਰ ਨਿੰਦਾ ਬਹੁ ਕੂੜ ਕਮਾਵੇ, ਰਿਸ਼ਤਾ ਕਾ ਕੀੜਾ ਰਿਸ਼ਤਾ ਮਾਇ ਸੁਮਾਵੇ, ਸਤ ਸੰਗਤ ਮਿਲ ਸਭ ਸੋਝੀ ਪਾਏ, ਗੁਰ ਕਾ ਸ਼ਬਦ ਹਰ ਭਗਤ ਦਿੜਾਏ, ਭਾਣਾ ਮੰਨੇ ਸਦਾ ਸੁਖ ਹੋਏ, ਨਾਨਕ ਸਚ ਸੁਮਾਵੇ ਸੋਏ। ਆਸਾ ਮਹੱਲਾ ਤੀਜਾ, ਪੰਚ ਪਦੇ ਸਬਦ ਮੇਰੇ ਤੇ ਸਦਾ ਆਨੰਦ, ਸਤਿਗੁਰ ਭੇਟੇ ਗੁਰ ਗੋਬਿੰਦ, ਨਾ ਫਿਰ ਮਰੇ ਨਾ ਆਵੇ ਜਾਏ, ਪੂਰੇ ਗੁਰ ਤੇ ਸਾਹ ਸੁਮਾਏ, ਜਿਣ ਕੋ ਨਾਮ ਲਿਖਿਆ ਤੁਰ ਲੇਖ, ਤੇ ਅਨਦਿਨ ਨਾਮ ਸਦਾ ਧਿਆਵੇ, ਗੁਰ ਪੂਰੇ ਤੇ ਭਗਤ ਵਸੇਖ ਰਹਾਓ, ਜਿਣ ਕੋ ਹਰ ਪ੍ਰਭ ਲੈ ਮਿਲਾਏ, ਤਿਨ ਕੀ ਗਹਿਣ ਕਦ ਕਹੀ ਨਾ ਜਾਏ, ਪੂਰੇ ਸਤਿਗੁਰ ਦਿੱਤੀ ਵਡਿਆਈ, ਉੱਤਮ ਪਦਵੀ ਹਰ ਨਾਮ ਸੁਮਾਈ, ਜੋਸ਼ ਕਰੇ ਸੋ ਆਪੇ ਆਪ, ਇਹ ਕੜੀ ਮੈਂ ਥਾ ਪਿਓ ਥਾਪ, ਕਹਿ ਕਹਿ ਕਹਿਣਾ ਆਗ ਸੁਣਾਏ, ਜੇ ਸੋ ਕਾਲੇ ਥਾਏ ਨ ਪਾਏ, ਜਿਨ ਕੈ ਪੋਤੇ ਪੁੰਨ ਇਨਾ ਗੁਰੂ ਮਿਲਾਏ, ਸੱਚ ਬਾਣੀ ਗੁਰ ਸ਼ਬਦ ਸੁਣਾਏ, ਜਾਂ ਸ਼ਬਦ ਵਸੈ ਤਾਂ ਜੁਗ ਜਾਏ, ਗਿਆਨ ਰਤਨ ਸਚੇ ਸਹਿ ਸੁਮਾਏ, ਨਾਵੇ ਜੇਵੜ ਹੋਰ ਤਨ ਨਾਹੀ ਕੋਏ, ਜਿਸ ਨੂੰ ਬਖਸੇ ਸੱਚਾ ਸੋਏ, ਪੂਰੇ ਸ਼ਬਦ ਮਨ ਵਸਾਏ, ਨਾਨਕ ਨਾਮ ਰਤੇ ਸੁਖ ਪਾਏ। ਆਸਾ ਮਹੱਲਾ ਤੀਜਾ, ਨਿਰਤ ਕਰੇ ਬਹੁ ਵਾਜੇ ਵਜਾਏ, ਕਿਉ ਮਨ ਅੰਧਾ ਬੋਲਾ ਹੈ ਕਿਸ ਆਗ ਸੁਣਾਏ, ਅੰਤਰ ਲੋਕ ਪਰਮ ਅਨਲਵਾਓ, ਦੀਵਾ ਬਲੇ ਨ ਸੋਝੀ ਪਾਏ, ਗੁਰਮੁਖ ਭਗਤ ਕੜ ਚਾਨਣ ਹੋਏ, ਆਪ ਸ਼ਾਨ ਮਿਲੇ ਪ੍ਰਸੋਏ ਰਹਾਓ, ਗੁਰਮੁਖ ਨਿਰਤ ਹਰ ਲਾਗੇ ਪਾਓ, ਪੂਰੇ ਤਾਲ ਵਿੱਚੋਂ ਆਪ ਗਵਾਏ, ਮੇਰਾ ਪ੍ਰਭ ਸਾਚਾ ਆਪੇ ਜਾਣ, ਗੁਰ ਕੇ ਸ਼ਬਦ ਅੰਤਰ ਬ੍ਰਹਮ ਪਛਾਣ, ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ, ਗੁਰ ਕਾ ਸ਼ਬਦ ਸਹਿਜ ਵਿਚਾਰ, ਗੁਰਮੁਖ ਭਗਤ ਜੁਗਤ ਸਚ ਸੋਏ, ਪਾਖੰਡ ਭਗਤ ਨਿਰਤ ਦੁਖ ਹੋਏ, ਇਹ ਪਵਿਦਨ ਜੀਵ ਤੁਮਰ, ਗੁਰ ਪ੍ਰਸਾਦੀ ਪਵਿਦ ਤਰ, ਗੁਰ ਕੈ ਬਚਨ ਭਗਤ ਪਾਏ, ਹਰ ਜੂ ਆਵਸੇ ਮਨ ਆਏ, ਹਰ ਕਿਰਪਾ ਕਰੇ ਸਤਿਗੁਰੂ ਮਿਲਾਏ, ਨਿਚਲ ਭਗਤ ਹਰ ਸਿਉ ਚਿਤ ਲਾਏ, ਭਗਤ ਰਤੇ ਤਿਨ ਸੱਚੀ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਆਸਾ ਕਰ ਅਠਵਾਂ ਕਾਫੀ ਮਹੱਲਾ ਤੀਜਾ, ਇੱਕ ਓ ਅੰਕਾਰ
ਸਤਿਗੁਰ ਪ੍ਰਸਾਦ ਹਰ ਕੇ ਪਾਣੇ ਸਤਿਗੁਰ ਮਿਲੇ ਸਚ ਸੋਝੀ ਹੋਈ ਗੁਰ ਪ੍ਰਸਾਦੀ ਮਨਸ ਹਰ ਬੂਝੇ ਸੋਈ ਮੈਂ ਸੋ ਦਾਤਾ ਏਕ ਹੈ ਅਵਰ ਨਾਹੀ ਕੋਈ ਗੁਰ ਕਿਰਪਾ ਤੇ ਮਨਸ ਤਾਂ ਸਦਾ ਸੁਖ ਹੋਈ ਰਹਾਓ ਇਹ ਜੁਗ ਮੈਂ ਨਿਰਭਉ ਹਰ ਨਾਮ ਹੈ ਪਾਈਏ ਗੁਰ ਵਿਚਾਰ ਬਿਨ ਨਾਵੇ ਜਮ ਕੇ ਵਸ ਹੈ ਮਨਮੁਖ ਅੰਧ ਗਵਾਰ ਹਰ ਕੇ ਪਾਣੇ ਜਨ ਸੇਵਾ ਕਰੇ ਬੂਝੇ ਸਸੋਈ ਹਰ ਕੇ ਪਾਣੇ ਸਲਾਈਏ ਪਾਣਾ ਮੰਨੇ ਸੁਖ ਹੋਈ ਹਰ ਕੇ ਪਾਣੇ ਜਨਮ ਪਦਾਰਥ ਪਾਇਆ ਮਤ ਉਤਮ ਹੋਈ ਨਾਨਕ ਨਾਮ ਸਲਾਏ ਤੂੰ ਗੁਰਮੁਖ ਗਤ ਹੋਈ ਆਸਾ ਮਹੱਲਾ ਚੌਥਾ ਕਰ ਦੂਜਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਕਰਤਾ ਸਤਿਆਰ ਮੈਂ ਡਸਾਈ ਜੋ ਤੋ ਪਾਵੇ ਸੋਈ ਥੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਭ ਨੀ ਤਿਆਇਆ ਜਿਸ ਨੂੰ ਕਿਰਪਾ ਕਰੇ ਤਿੰਨਾ ਮਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇਆ ਤੁਧ ਆ ਵਿਛੋੜਿਆ

ਅਵਰਿਆ ਘਟ ਅੰਤਰ ਮੁਖ ਬੋਲੋ ਗੁਰ ਅੰਮ੍ਰਿਤ ਬੈਨਾ ਰਹਾਓ। ਮੈਂ ਮੰਤਨ ਪ੍ਰੇਮ ਮਹਾਂ ਬੈਰਾਗ ਸਗੁਰ ਪੁਰਖ ਪਾਇਆ ਵਡ ਭਾਗ ਦੂਜੇ ਪਾਏ ਪਵੇ ਬਿਕਮਾਇਆ ਭਾਗ ਹੀ ਨਹੀਂ ਸਤਿਗੁਰ ਪਾਇਆ ਅੰਮ੍ਰਿਤ ਹਰ ਰਸ ਹਰਿਆ ਪੀ ਆਇਆ ਗੁਰਪੂਰੇ ਨਾਨਕ ਹਰ ਪਾਇਆ। ਆਸਾ ਮਹੱਲਾ ਚੌਥਾ ਮੇਰੇ ਮੰਤਨ ਪ੍ਰੇਮ ਨਾਮ ਆਧਾਰ ਨਾਮ ਜਪੀ ਨਾਮੋ ਸੁਸਾਰ ਨਾਮ ਜਪੋ ਮੇਰੇ ਸੱਜਣ ਸੈਨਾ ਨਾਮ ਬਿਨਾ ਮੈਂ ਅਵਰ ਨਾ ਕੋਈ ਵੱਡੇ ਭਾਗ ਗੁਰਮੁਖਰ ਲੈਣਾ ਰਹਾਓ। ਨਾਮ ਬਿਨਾ ਨਹੀਂ ਜੀਵਿਆ ਜਾਏ ਵੱਡੇ ਭਾਗ ਗੁਰਮੁਖਰ ਪਾਏ ਨਾਮਹੀਨ ਕਾਲਖ ਮੁਖ ਮਾਇਆ ਨਾਮ ਬਿਨਾ ਤ੍ਰਿਗ ਤ੍ਰਿਗ ਜੀਵ ਆਇਆ ਵੱਡਾ ਵੱਡਾ ਹਰ ਪਾ ਕਰ ਪਾਇਆ ਨਾਨਕ ਗੁਰਮੁਖ ਨਾਮ ਦਿਵਾਇਆ। ਆਸਾ ਮਹੱਲਾ ਚੌਥਾ ਗੁਣ ਗਾਵਾਂ ਗੁਣ ਬੋਲੀ ਬਾਣੀ ਗੁਰਮੁਖ ਗੁਣ ਆਖ ਵਖਾਣੀ ਜਪ ਜਪ ਨਾਮ ਮਨ ਪਇਆ ਆਨੰਦਾ ਸਤ ਸਤ ਸਤਿਗੁਰ ਨਾਮ ਦਿੜਾਇਆ ਰਸ ਗਾਏ ਗੁਣ ਪਰਮਾਨੰਦਾ ਰਹਾਓ। ਹਰ ਗੁਣ ਗਾਵੇ ਹਰ ਜਨ ਲੋਗਾ ਵੱਡੇ ਭਾਗ ਪਾਏ ਹਰ ਨਿਰਜੋਗਾ ਗੁਣ ਵਿਗੂਣ ਮਾਇਆ ਮਲਤਾਰੀ ਵਿਣ ਗੁਣ ਜਨਮ ਹੋਏ ਅਹੰਕਾਰੀ ਸਰੀਰ ਸਰੋਵਰ ਗੁਣ ਪ੍ਰਗਟ ਕੀਏ ਨਾਨਕ ਗੁਰਮੁਖ ਮਤ ਅਦ ਕਢੀਏ। ਆਸਾ ਮਹੱਲਾ ਚੌਥਾ ਨਾਮ ਸੁਣੀ ਨਾ ਮੂੰਹ ਮਨ ਪਾਵੇ ਵੱਡੇ ਭਾਗ ਗੁਰਮੁਖਰ ਪਾਵੇ ਨਾਮ ਜਪੋ ਗੁਰਮੁਖ ਪਰਗਾਸਾ ਨਾਮ ਬਿਨਾ ਮੈਂ ਤਰਨੀ ਕਾਈ ਨਾਮ ਰਵਿਆ ਸਭ ਸਾਧ ਗ੍ਰਾਸਾ ਰਹਾਓ। ਨਾਮੇ ਸੁਰਤ ਸੁਣੀ ਮਨ ਪਾਈ ਜੋ ਨਾਮ ਸੁਣਾਵੇ ਸੋ ਮੇਰਾ ਮੀਤ ਸਿਖਾਈ ਨਾਮਹੀਨ ਗਏ ਮੂੜ ਨੰਗਾ ਪਚ ਪਚ ਮੋਏ ਬਿਗ ਦੇਖ ਪਤੰਗਾ ਆਪੇ ਥਾਪੇ ਥਾਪਿਓ ਥਾਪੇ ਨਾਨਕ ਨਾਮ ਦੇਵੇ ਹਰ ਆਪੇ। ਆਸਾ ਮਹੱਲਾ ਚੌਥਾ ਗੁਰਮੁਖ ਹਰ ਘਰ ਵੇਲ ਵਧਾਈ ਹਰ ਲਾਗੇ ਹਰ ਰਸ ਕਰਸਾਈ ਹਰ ਘਰ ਨਾਮ ਜਪ ਅੰਤ ਤਰੰਗਾ ਜਪ ਜਪ ਨਾਮ ਗੁਰਮੁਖ ਸਾਲਾਹੀ ਮਾਰਿਆ ਕਾਲ ਜਮ ਕੰਕਰ ਪੋਯੰਗਾ ਰਖਾਓ। ਹਰ ਘਰ ਗੁਰਮੈ ਭਗਤ ਰਖਾਈ ਗੁਰ ਤੁਠਾ ਸਿੱਖ ਦੇਵੇ ਮੇਰੇ ਪਾਈ ਹੋਮੇ ਕਰਮ ਕਿਸ ਵਿਧ ਨਹੀਂ ਜਾਣੇ ਜਿਉ ਕੁੰਚਰਨ ਆਏ ਖਾਗ ਸ੍ਰੀ ਸ਼ਾਣੇ ਜੇ ਵਡ ਪਾਗ ਹੋਵੇ ਵਡ ਉੱਚੇ ਨਾਨਕ ਨਾਮ ਜਪੇ ਸਾ ਸੂਚੇ। ਆਸਾ ਮਹੱਲਾ ਚੌਥਾ ਹਰ ਘਰ ਨਾਮ ਕੀ ਮਨ ਭੂਖ ਲਗਾਈ ਨਾਮ ਸੁਣਿਆ ਮਨ ਤ੍ਰਿਪਤੇ ਮੇਰੇ ਪਾਈ ਨਾਮ ਜਪੋ ਮੇਰੇ ਗੁਰ ਸੁਗਮੀਤਾ ਨਾਮ ਜਪੋ ਨਾਮੇ ਸੁਭ ਪਾਵੋ ਨਾਮ ਰੱਖੋ ਗੁਰਮਤ ਮਨ ਕੀਤਾ ਰਹਾਓ। ਨਾਮੋ ਨਾਮ ਸੁਣੀ ਮਨ ਸਰਸਾ ਨਾਮ ਲਾਲ ਹੈ ਗੁਰਮਤ ਬਿਗਸਾ ਨਾ ਬਿਨਾ ਕੁਸ਼ਤੀ ਮੋ ਅੰਧਾ ਸਭ ਨਿਰਭਰ ਕਰਮ ਕੀਏ ਦੁਖ ਧੰਦਾ ਹਰ ਹਰ ਹਰ ਜਾ ਜਪੇ ਵਡ ਭਾਗੀ ਨਾਨਕ ਗੁਰਮਤ ਨਾਮ ਲਿਵ ਲਾਗੀ। ਇਕ ਓਅੰਕਾਰ ਸਤਿਗੁਰ ਪ੍ਰਸਾਦ ਮਹੱਲਾ ਚੌਥਾ ਰਾਗ ਆਸਾ ਕਰ ਛੇਵੇਂ ਕੇ ਤਿੰਨ ਹਦ ਕਰ ਤੰਤ ਵਜਾਵੇ ਜੋਗੀ ਥੋਤਰ ਵਾਜੇ ਬੇਨ ਗੁਰਮਤ ਹਰ ਗੁਣ ਬੋਲੋ ਜੋਗੀ ਕਿਉ ਮਨੁਆ ਹਰ ਅੰਗ ਪੇਨ ਜੋਗੀ ਹਰ ਦਿਓ ਮਤੀ ਉਪਦੇਸ਼ ਜੁਗ ਜੁਗ ਹਰ ਹਰ ਇਕ ਓਵਰ।

ਹਰ ਜੰਮੇ ਹਰਿਆ ਖੇਤ, ਮਨੁਮ ਅਸਥਰ ਬੈਲ ਮਨ ਜੋ, ਹਰ ਸਿੰਚੋ ਗੁਰਮਤ ਜੇਤ, ਜੋਗੀ ਜੰਗਮ ਸਿੱਟ ਸਭ ਤੁਮਰੀ, ਜੋ ਦਿਓ ਮਤੀ ਤੇਲ, ਜਨ ਨਾਨਕੇ ਪ੍ਰਭ ਅੰਤਰ ਜਾਮੀ, ਹਰ ਲਾਵੋ ਮਨੁਆ ਪੇਲ, ਆਸਾ ਮਹੱਲਾ ਚੌਥਾ, ਕਬ ਕੋ ਪਾਲੇ ਕੁੰਗਰੂ ਤਾਲਾ, ਕਬ ਕੋ ਬਜਾਵੇ ਰਬਾਬ, ਆਪ ਤਜਾਤ ਪਾਰ ਖਿਨ ਲਾਗੇ, ਹਉ ਤਬ ਲਗ ਸਮਾਰੋ ਨਾਮ, ਮੇਰੇ ਮਨ ਐਸੀ ਭਗਤ ਬਣ ਆਈ, ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ, ਜੈਸੇ ਜਲ ਬਿਨ ਮੀਨ ਮਰ ਜਾਈ, ਰਖਾਓ ਤਬ ਕੋ ਮੇਲੇ ਪੰਜ ਸਤ ਗਾਇਣ, ਤਬ ਕੋ ਰਾਗ ਤੁਨ ਉਠਾਵੇ, ਮੇਲ ਚੁੰਤ ਖਿਨ ਪਲ ਚਸਾ ਲਾਗੇ, ਤਬ ਲਗ ਮੇਰਾ ਮਨ ਰਾਮ ਗੁਣ ਗਾਵੇ, ਕਬ ਕੋ ਨਾਚੇ ਪਾਪ ਸਾਰੇ, ਕਬ ਕੋ ਹਾਥ ਪਸਾਰੇ, ਹਾਥ ਪਾਪ ਸਾਰਤ ਬਿਲਮ ਤਿਲ ਲਾਗੇ, ਤਬ ਲਗ ਮੇਰਾ ਮਨ ਰਾਮ ਸੁਮਾਰੇ, ਕਬ ਕੋ ਲੋਗਨ ਕੋ ਪਤੀ ਆਵੇ, ਲੋਕ ਪਤੀਣੇ ਨਾ ਪਤ ਹੋਏ, ਜਨ ਨਾਨਕ ਹਰ ਹਿਰਦੇ ਸਤਿਆਵ, ਤਾਂ ਜੈ ਜੈ ਕਰੇ ਸਭ ਕੋਏ, ਆਸਾ ਮਹੱਲਾ ਚੌਥਾ, ਸਰ ਸੰਗਤ ਮਿਲੀਏ ਹਰ ਸਾਧੂ, ਮਿਲ ਸੰਗਤ ਹਰ ਗੁਣ ਗਾਏ, ਗਿਆਨ ਰਤਨ ਬਲਿਆ ਕਰ ਚਾਨਣ, ਅਗਿਆਨ ਅੰਧੇਰਾ ਜਾਏ, ਹਰ ਜਨ ਨਾਚੋ ਹਰ ਹਰ ਧਿਆਏ, ਐਸੇ ਸੰਤ ਮਿਲੋ ਮੇਰੇ ਪਾਈ, ਹਮ ਜਨਕੇ ਧੋਵੇ ਪਾਏ, ਰਖਾਓ ਹਰ ਹਰ ਨਾਮ ਜਪੋ ਮਨ ਮੇਰੇ, ਅਨਦਿਨ ਹਰ ਲਿਵ ਲਾਏ, ਜੋ ਇੱਛੋ ਸੋਈ ਫਲ ਪਾਓ, ਫਿਰ ਭੁੱਖ ਨਾ ਲੱਗ ਗਏ ਆਏ, ਆਪੇ ਹਰ ਅਪਰੰਪਰ ਕਰਤਾ,

ਕਿਉਂ ਆਖੇ ਤੂੰ ਸੁਪਾਏ ਭਗਤ ਭੰਡਾਰ ਦਿਗੇ ਵਰ ਆਪਣੇ ਗੁਣ ਗਾਹਕ ਵਣਜ ਲੈ ਜਾਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਕਰ ਅਠਵੇਂ ਕੇ ਕਾਫੀ ਮਹੱਲਾ ਚੌਥਾ ਆਇਆ ਮਰਨ ਤੁਰਾਹੋ ਹੁਮੇ ਰੋਈਏ ਗੁਰਮੁਖ ਨਾਮ ਧਿਆਏ ਅਸਥਿਰ ਹੋਈਏ ਗੁਰਪੂਰੇ ਸਾਬਾਸ ਚੱਲਣ ਜਾਣਿਆ ਲਹਾ ਨਾਮ ਸੁਸਾਰ ਸਬਦ ਸਮਾਣਿਆ ਰਖਾਓ ਪੂਰਬ ਲਿਖੇ ਡੇ ਸੇ ਆਏ ਮਾਇਆ ਚੱਲਣ ਅੱਜ ਕੇ ਕੱਲ ਤੁਰੋਂ ਫੁਰਮਾਇਆ ਬਿਰਥਾ ਜਨਮ ਤਿਨਾ ਜਿੰਨੀ ਨਾਮ ਸਾਰਿਆ ਜੂਏ ਖੇਲਣ ਜੱਗ ਕੇ ਉਹ ਮਨ ਹਾਰਿਆ ਜੀਵ ਮਰਨ ਸੁਖ ਹੋਏ ਜਿਨ੍ਹਾਂ ਗੁਰ ਪਾਇਆ ਨਾਨਕ ਸੱਚੇ ਸੱਚ ਸੱਚ ਸਮਾਇਆ ਆਸਾ ਮਹੱਲਾ ਚੌਥਾ ਜਨਮ ਪਦਾਰਥ ਪਾਏ ਨਾਮ ਧਿਆਇਆ ਗੁਰਪ੍ਰਸਾਦੀ ਬੁੱਝ ਸੱਚ ਸਮਾਇਆ ਜਿਨ ਤੁਰ ਲਿਖਿਆ ਲੇਖ ਤਿਨੀ ਨਾਮ ਕਮਾਇਆ ਦਰ ਸੱਚੇ ਸਤਿਆਰ ਮੈਲ ਬੁਲਾਇਆ ਰਹਾਓ ਅੰਤਰ ਨਾਮ ਨਿਧਾਨ ਗੁਰਮੁਖ ਪਾਈਏ ਅੰਦਰ ਨਾਮ ਧਿਆਏ ਹਰ ਗੁਣ ਗਾਈਏ ਅੰਤਰ ਵਸਤ ਅਨੇਕ ਮਨੁੱਖ ਨਹੀਂ ਪਾਈਏ ਹੋਮੇ ਗਰਬੇ ਗਰਬ ਆਪ ਖੁਆਈਏ ਨਾਨਕਿਆ ਪੇ ਆਪ ਖੁਆਈਏ ਗੁਰਮਤ ਮਨ ਪ੍ਰਗਾਸ

ਬਾਅਦ ਹਉ ਅਨ ਦਿਨ ਹਰ ਨਾਮ ਕੀਰਤਨ ਕਰੋ, ਸਤਿਗੁਰ ਮੋਕੋ ਹਰ ਨਾਮ ਬਤਾਇਆ, ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ, ਰਹਾਓ ਹਮਰੇ ਸ਼ਰਵਣ ਸਿਮਰਨ ਹਰ ਕੀਰਤਨ, ਹਉ ਹਰ ਬਿਨ ਰਹਿ ਨਾ ਸਕੋ, ਹਉ ਇਕ ਖਿਨ ਜੈਸੇ ਹੰਸ ਸਰਵਰ ਬਿਨ ਰਹਿ ਨਾ ਸਕੈ, ਤੈਸੇ ਹਰ ਜਨ ਕਿਉ ਰਹਿ ਹਰ ਸੇਵਾ ਬਿਨ, ਕਿਨੂੰ ਪ੍ਰੀਤ ਲਾਈ ਦੂਜਾ ਭਾਉ ਰਿਤ ਧਾਰ, ਕਿਨੂੰ ਪ੍ਰੀਤ ਲਾਈ ਮੋਹ ਅਪਮਾਨ, ਹਰ ਜਨ ਪ੍ਰੀਤ ਲਾਈ ਹਰ ਨਿਰਵਾਨ ਪਦ, ਨਾਨਕ ਸਿਮਰਤ ਹਰ ਘਰ ਭਗਵਾਨ, ਆਸਾਵਰੀ ਮਹੱਲਾ ਚੌਥਾ ਮਾਈ ਮੋਰੋ ਪ੍ਰੀਤਮ ਰਾਮ, ਬਤਾਵੋ ਰੀ ਮਾਈ ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ, ਜੈਸੇ ਕਰਹਲ ਬੇਲ ਰੀ ਜਾਈ, ਰਹਾਓ ਹਮਰਾ ਮਨ ਬੈਰਾਗ ਬ੍ਰਗਤ ਪਯੋ, ਹਰ ਦਰਸ਼ਨ ਮੀਤ ਕਹਿਤਾਈ, ਜੈਸੇ ਅਲ ਕਮਲਾ ਬਿਨ ਰਹਿ ਨਾ ਸਕੈ, ਤੈਸੇ ਮੋਹ ਹਰ ਬਿਨ ਰਹਿ ਨਾ ਜਾਈ, ਰਾਖ ਸਰਣ ਜਗਦੀਸ਼ਰ ਪਿਆਰੇ ਮੋਹ ਸਰਦਾ ਪੂਰ ਹਰ ਗੁਸਾਈ, ਜਨ ਨਾਨਕ ਕਹਿ ਮਨ ਅੰਧ ਹੋਤ ਹੈ, ਹਰ ਦਰਸ਼ਨ ਨਿਮਖ ਦਿਖਾਈ, ਰਾਗ ਆਸਾ ਹਰ ਦੂਜਾ ਮਹੱਲਾ ਪੰਜਵਾਂ, ਇਕ ਓਅੰਕਾਰ ਸਤਿਗੁਰ ਪ੍ਰਸਾਦ, ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ, ਜਿਨ ਸੁਖ ਬੈਠਾ ਲਈ ਤਿਨ ਪਉ ਬੋਧ ਦਿਖਾਇਆ, ਭਾਈ ਮੀਤ ਕੁਟੰਬ ਦੇਖ ਬਿਬਾਦੇ, ਹਮ ਆਈ ਵਸ ਗਦ ਗੁਰ ਪ੍ਰਸਾਦੇ, ਐਸਾ ਦੇਖ ਬਿਮੋਤ ਹੋਏ ਸਾਧਕ ਸਿੱਧ ਸੁਰਦੇਵ ਮਨੁੱਖ, ਬਿਨ ਸਾਧੂ ਸਭ ਤਰੋਹਨ ਤਰੋਹੇ, ਰਹਾਓ ਇਕ ਫਿਰੇ ਉਦਾਸੀ ਤਿਨ ਕਾਮੇ ਆਪੇ, ਇਕ ਸੰਚੇ ਗਿਰ ਗਈ ਤਿਨ ਹੋਏ ਨਾ ਆਪੇ, ਇਕ ਸਤੀ ਕਹਾਵੇ ਤਿਨ ਬਹੁਤ ਕਲਪਾਵੇ, ਹਮ ਹਰ ਰਾਖੇ ਲਗ ਸਤਿਗੁਰ ਪਾਵੇ, ਤਬ ਕਰਤੇ ਤਪਸੀ ਪੂਲਾਏ, ਪੰਡਿਤ ਮੋਹੇ ਲੋਭ ਸੁਭਾਏ, ਤ੍ਰੈ ਗੁਣ ਮੋਹੇ ਮੋਹਿਆ ਆਕਾਸ, ਹਮ ਸਤਿਗੁਰ ਰਾਖੇ ਦੇ

ਜਨ ਨਾਨਕ ਗੁਰਮੁਖ ਨੇੜ ਨ ਆਵਾ। ਆਸਾ ਮਹੱਲਾ ਪੰਜਵਾਂ, ਸਸੂਤੇ ਵਰਕੀਨੀ ਵਾਖ, ਦੇ ਜਿਠਾਣੀ ਮੋਈ ਦੂ ਸੰਤਾਪ, ਘਰ ਕੇ ਜਠੇਰੇ ਕੀ ਝੂਕੀ ਕਾਣ, ਤੇ ਰੱਖਿਆ ਕੀਨੀ ਸੂੜ ਸਜਾਣ। ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ, ਦੁਰਜ ਨੂੰ ਮਾਰੇ ਵੈਰੀ ਸੰਘਾਰੇ, ਸਤਿਗੁਰ ਮੋਕੋ ਹਰ ਨਾਮ ਦਿਵਾਇਆ। ਰਹਾਓ ਪ੍ਰਥਮੇ ਤਿਆਗੀ ਹੋ ਮੈਂ ਪ੍ਰੀਤ, ਦੁਤੀਆ ਤਿਆਗੀ ਲੋਗਾ ਰੀਤ, ਤੈ ਗੁਣ ਤਿਆਗ ਦੁਰਜਨ ਮੀਤ ਸੁਮਾਨੇ, ਤੁਰਿਆ ਗੁਰਮਿਲ ਸਾਧ ਵਿਸ਼ਾਲਨੇ, ਸਹਿਜ ਕੁਬਾ ਮੈਂ ਆਸਨ ਵਾਧਿਆ, ਜੋਤ ਸਰੂਪ ਅਨਾਹ ਦਵਾਜਿਆ, ਮਹਾ ਆਨੰਦ ਗੁਰ ਸ਼ਬਦ ਵਿਚਾਰ, ਪ੍ਰਿਸ ਰਾਤੀ ਤਨ ਸੁਹਾਗਣ ਨਾਰ, ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੇ ਕੁਮਾਵੇ ਸੋ ਉਤਰੇ ਪਾਰ, ਜਨਮ ਨਾ ਮਰੇ ਨਾ ਆਵੇ ਨਾ ਜਾਏ, ਹਰ ਸੇਤੀ ਓ ਰਹਿ ਸੁਮਾਏ। ਆਸਾ ਮਹੱਲਾ ਪੰਜਵਾਂ, ਨੇ ਭਗਤੀ ਸੀਲਵੰਤੀ ਨਾਰ, ਰੂਪ ਅਨੂਪ ਪੂਰੀ ਆ ਚਾਰ, ਜਿਤ ਕਰੇ ਵਸੈ ਸੋਗ੍ਰ ਸੋਭਾਵੰਤ, ਗੁਰਮੁਖ ਪਾਈ ਕਿਨੇ ਵਿਰਲੇ ਜਨਤਾ, ਸੋ ਕਰਣੀ ਕਾਮਣ ਗੁਰਮਿਲ ਹਮ ਪਾਈ, ਜੇ ਕਾਜ ਪ੍ਰਥਾਇ ਸੁਆਈ। ਰਹਾਓ ਜਿਚਿਰ ਵਸੀ ਪਿਤਾ ਕੈ ਸਾਥ, ਕਿਚਿਰ ਕੰਤ ਬਹੁ ਫਿਰੇ ਉਦਾਸ, ਕਰ ਸੇਵਾ ਸਤਪੁਰਖ ਮਨਾਇਆ, ਗੁਰਿਆਣੀ ਕਰਮ ਹੈ ਤਾਂ ਸਰਬ ਸੁਖ ਪਾਇਆ, ਬੱਤੀ ਸੁਲੱਖਣੀ ਸੱਚ ਸੰਤਤ ਪੂਤ, ਆਗਿਆਕਾਰੀ ਸੂੜ ਸਰੂਪ, ਇਸ ਪੂਰੇ ਮਨ ਕੰਤ ਸੁਵਾਮੀ, ਸਗਲ ਸੰਤੋਖੀ ਦੇਰ ਜੇਠਾਨੀ, ਸਭ ਪਰਿਵਾਰੇ ਮਾਘੇ ਸ੍ਰੇਸ਼ਟ, ਮਤੀ ਦੇਵੀ ਦੇਵਰ ਜੇਸ਼ਟ, ਤਨ ਸੋ ਗ੍ਰਿਓ ਜਿ ਪ੍ਰਗਟੀ ਆਏ, ਜਨ ਨਾਨਕ ਸੁਖੇ ਸੁਖ ਵਿਖਾਏ। ਆਸਾ ਮਹੱਲਾ ਪੰਜਵਾਂ, ਮਤਾ ਕਰੋ ਸੋ ਪੱਕਣ ਨਾ ਦੇਈ, ਸੀਲ ਸੰਜਮ ਕੈ ਨਿਕਟ ਖਲੋਈ, ਪੇਸ ਕਰੇ ਬਹੁ ਰੂਪ ਦਿਖਾਵੇ, ਗ੍ਰੇ ਬਸਣ ਨਾ ਦੇਈ ਵੱਖ ਵੱਖ ਪਰਮਾਵੇ, ਘਰ ਕੀ ਨਾਇਕ ਹਰ ਵਾਸ ਨਾ ਦੇਵੇ, ਯਤਨ ਕਰੋ ਉਰਝਾਏ ਪਰੇਵੇ। ਰਹਾਓ ਤੁਰਕੀ ਭੇਜੀ ਆਈ ਅਮਰ, ਨੌ ਖਣ ਜੀਤੇ ਸਭ ਥਾਨ ਸਨੰਤਰ, ਤੜ ਤੀਰਥ ਨਾ ਛੋਡੇ ਜੋਗ ਸੰਨਿਆਸ, ਪੜ ਥੱਕ ਕੇ ਸਿਮਰਤ ਵੇਦ ਅਭਿਆਸ, ਜੈ ਬੈਸੋ ਤੈ ਨਾਲੇ ਬੈਸੇ, ਸਗਲ ਭਵਨ ਮੈਂ ਸਬਲ ਪ੍ਰਵੇਸ਼, ਹੋਛੀ ਸਰਨ ਪਿਆ ਰਹਿਣ ਨਾ ਪਾਈ, ਕਹੋ ਮੀਤਾ ਹਉ ਕਹਿ ਪੈ ਜਾਈ, ਸੁਣ ਉਪਦੇਸ਼ ਸਤਿਗੁਰ ਪੈ ਆਇਆ, ਗੁਰ ਹਰ ਹਰ ਨਾਮ ਮੋਏ ਮੰਤਰ ਦਰੜਾਇਆ, ਨਿਜ ਕਰ ਵਸਿਆ ਗੁਣ ਗਾਏ ਅਨੰਤਾ, ਪ੍ਰਮਿਲਿਓ ਨਾਨਕ ਪਏ ਅਚਿੰਤਾ, ਕਰ ਮੇਰਾ ਇਹ ਨਾਇਕ ਹਮਾਰੀ, ਇਹ ਅਮਰ

ਦੁਤੀਏ ਮਤਾ ਦੋਏ ਮਾਨੁਖ ਪਹੁੰਚਾਵ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕੇ ਛੋੜ ਪ੍ਰਤ ਹੋਈ ਤਿਆਇਆ, ਮਹਾ ਆਨੰਦ ਅਚਿੰਤ ਸਹਿਜਾਇਆ, ਦੁਸ਼ਮਨ ਦੂਤ ਮੋਏ ਸੁਖ ਪਾਇਆ ਰਹਾਉ, ਸਤਿਗੁਰ ਮੋਕੋ ਦੀਆ ਉਪਦੇਸ਼, ਜੀਉ ਪਿੰਡ ਸਭ ਹਰ ਕਾ ਦੇਸ਼, ਜੋ ਕਿਛ ਕਰੀ ਸੋ ਤੇਰਾ ਤਾਣ, ਤੂੰ ਮੇਰੀ ਓਟ ਤੂੰ ਹੈ ਦੀਬਾਣ, ਤੁਧ ਨੂੰ ਛੋੜ ਜਾਈ।

ਗਦ ਤਨਤ ਮਨ ਨਿਰਮਲ ਹਰ ਹਰ ਗੁਣ ਗਾਏ ਭਏ ਆਨੰਦ ਮਿਲ ਸਾਧੂ ਸੰਗ ਅਬ ਮੇਰਾ ਮਨ ਕਤ ਹੀ ਨਾ ਜਾਏ ਤਵਤ ਬੁਝੀ ਗੁਰ ਸਬ ਦੀ ਮਾਏ ਬਿਨਸ ਗਯੋ ਤਾਪ ਸਾ ਸਹਿਸਾ ਗੁਰ ਸੀਤਲ ਮਿਲਿਓ ਸਹਿਜ ਸੁਪਹਾਏ ਰਹਾਓ ਤਾਪ ਤਰੇ ਏਕ ਇਕ ਬੂਝਿਆ ਆਏ ਬਸੇ ਅਬ ਨਿਚਲ ਜਾਏ ਜਗਤ ਉਧਾਰ।

ਪਰਮੇਸ਼ਰ ਵਿਸਰਿਆ ਆਪਣਾ ਕੀਤਾ ਪਾਵੇ ਨਿੰਦਕ ਰਹਾਉ। ਜੇ ਕੋਈ ਉਸਕਾ ਸੰਗੀ ਹੋਵੇ ਨਾਲੇ ਲਏ ਸਿਧਾਵੇ, ਅਣਹੁੰਦਾ ਅਜਗਰ ਪਾਰ ਉਠਾਏ, ਨਿੰਦਕ ਅਗਨੀ ਮਾਏ ਜਲਾਵੇ। ਪਰਮੇਸ਼ਰ ਕੇ ਦੁਆਰੇ ਜੇ ਹੋਏ ਬਤੀਤੈ ਸੋ ਨਾਨਕ ਆਗ ਸੁਣਾਵੇ। ਭਗਤ ਜਨਾ ਕਉ

ਪੁੱਤਰ ਬਭੂਖਣ ਸੁਖ ਬਹੁਤ ਬਸੇਖ ਹੈ, ਓਏ ਪੀ ਜਾਨੋ ਕਿਤੇ ਨਾ ਲਿਖ ਹੈ, ਪਰ ਸੋਭਾ ਅਰਮਾਨ ਮਹੱਤ ਆਗਿਆਕਾਰੀ ਸਗਲ ਜਗਤ ਗ੍ਰ ਐਸਾ ਗਏ ਸੁੰਦਰ ਲਾਲ, ਪ੍ਰਭ ਪਾਵਾਂ ਤਾਂ ਸਦਾ ਨਿਹਾਲ, ਬਿੰਜਨ ਭੋਜਨ ਅਨਗ ਪ੍ਰਕਾਰ, ਰੰਗ ਤਮਾਸੇ ਬਹੁਤ ਵਿਸਥਾਰ, ਰਾਜ ਮਿਲਖ ਅਰ ਬਹੁਤ ਫੁਰਮਾਇਸ, ਮਨ ਹੀ ਧਰਪ ਤ੍ਰਿਸ਼ਨਾ ਨਾ ਜਾਇਸ, ਬਿਨ ਮਿਲਬੇ ਇਹੋ ਦਿਨ ਨਾ ਬਿਹਾਵੇ, ਮਿਲੇ ਪ੍ਰਭੂ ਤਾਂ ਸਭ ਸੁਖ ਪਾਵੇ, ਖੋਜਤ ਖੋਜਤ ਸੁਨੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ, ਜਿਸ ਮਸਤਵ ਭਾਗ ਤਿਨ ਸਤਿਗੁਰ ਪਾਇਆ, ਪੂਰੀ ਆਸਾ ਮਨ ਤ੍ਰਿਪਤਾਇਆ, ਪ੍ਰਮਿਲਿਆ ਤਾਂ ਚੁੱਕੀ ਡੰਜਾ, ਨਾਨਕ ਲੱਦਾ

ਹਰ ਮੇਰਾ ਸਾਹੋ ਗੁਰ ਕਿਰਪਾ ਤੇ ਇਹ ਮਤ ਆਵੇ ਜਨ ਨਾਨਕ ਹਰ ਕੇ ਅੰਕ ਸਮਾਵੇ ਆਸਾ ਮਹੱਲਾ ਪੰਜਵਾਂ ਪ੍ਰਭ ਹੋਏ ਕਿਰਪਾਲ ਤਾਂ ਉਹ ਮਨ ਲਾਈ ਸਤਿਗੁਰ ਸੇਵ ਸਭੇ ਫਲ ਪਾਈ ਮਨ ਕਿਉਂ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ ਮਨਸਾ ਕਾ ਦਾਤਾ ਸਭ ਸੁਖ ਨਿਧਾਨ ਅੰਮ੍ਰਿਤ ਸਰ ਸਦਗੀ ਪਰ ਪੂਰਾ ਰਹਾਉ ਚਰਨ ਕਮਲ ਹਿਰਦ ਅੰਤਰ ਤਾਰੇ ਪ੍ਰਗਟੀ ਜੋਤ ਮਿਲੇ ਰਾਮ ਪਿਆਰੇ ਪੰਚ ਸਗੀ ਮਿਲ ਮੰਗਲ ਗਾਇਆ ਅਨਹਦ ਬਾਣੀ ਨਾਦ ਵਜਾਇਆ ਗੁਰ ਨਾਨਕ ਤੁਠਾ ਮਿਲਿਆ ਘਰ ਰਾਏ ਸੁਖ ਰਹਿਣ ਵਿਖਾਣੀ

ਨਹੀਂ ਡੂਬੈ, ਸੰਗ ਛੋੜ ਕਰ ਕਤੋ ਨਾ ਜਾਈ, ਹਰਹਾਉ ਟੋਟ ਨਾ ਆਵੇ, ਨਿਖੁੱਟ ਨਾ ਜਾਏ, ਖਾਏ ਖਰਚ ਮਨ ਰਹਿਆ ਅਗਾਏ, ਸੋ ਸਚ ਸਾਹੋ ਜਿਸ ਕਰ ਹਰ ਤਨ ਸੰਚਾਣਾ, ਇਸ ਧਨ ਤੇ ਸਭ ਜਗ ਵਰਸਾਣਾ, ਤਿਨ ਹਰ ਤਨ ਪਾਇਆ ਜਿਸ ਪੁਰਬ ਲਕੇ ਕਾ ਲੈਣਾ, ਜਨ ਨਾਨਕ ਅੰਤਵਾਰ ਨਾਮ ਗਹਿਣਾ, ਆਸਾ ਮੁਹੱਲਾ ਪੰਜਵਾਂ, ਜੈਸੇ ਕਿਰਸਾਨ ਬੋਵੇ ਕਿਰਸਾਨੀ, ਕਾਚੀ ਪਾਕੀ ਬਾੜ ਪਰਾਨੀ, ਜੋ ਜਨਮੈ ਤੋ ਜਨ ਹੋ ਮੂਆ, ਗੋਵਿੰਦ ਭਗਤ ਅਸਤਿਰ ਹੈ ਥੀਆ, ਰਹਾਉ ਦਿਨਤੇ ਸਰਪਰ ਪੌਸੀ ਰਾਤ, ਰਹਿਣ ਗਈ ਫਿਰ ਹੋਏ ਪ੍ਰਭਾਤ, ਮਾਇਆ ਮੋਹੇ ਤੋ ਰਹੇ ਅਪਾਗੇ, ਗੁਰ ਪ੍ਰਸਾਦ ਕੋ ਵਿਰਲਾ ਜਾਗੇ, ਕਹੋ ਨਾਨਕ ਗੁਣ ਗਾਈਏ ਨੀਤ, ਮੁਖ ਉਜਲ ਹੋਏ ਨਿਰਮਲ ਚੀਤ, ਆਸਾ ਮਹੱਲਾ ਪੰਜਵਾਂ, ਨੌਨਦ ਤੇਰੇ

ਪੰਜਵਾਂ ਹਾ ਰਸ ਛੋਟ ਹੋਸ਼ੇ ਰਸਮ ਮਾਤਾ ਘਰ ਮੈਂ ਵਸਤ ਬਾਹਰ ਉੜ ਜਾਤਾ ਤੂਨੀ ਨਾ ਜਾਈ ਸਚ ਅੰਮ੍ਰਿਤ ਕਾਥਾ ਰਾਰ ਕਰਤ ਝੂਠੀ ਲੱਗ ਗਾਥਾ ਰਹਾਉ ਵਜੋ ਸਾਹਿਬ ਕਾ ਸੇਵ ਬੈਰਾਨੀ ਐਸੇ ਗੁਣੇ ਅਸ਼ਾਦਿਓ ਪ੍ਰਾਨੀ ਤੇ ਸਿਓ ਲੂਗ ਜੋ ਸਦ ਹੀ ਸੰਗੀ।

ਤ੍ਰਿਪਤ ਅਗਾਮਨ ਸਾਚੇ ਨਾਇ ਹਰ ਸੜ ਮੱਜਨ ਸੰਤ ਧੂਰਾਏ ਸਾਮੇ ਜਾਨੋ ਕਰਤਾ ਏਕ ਸਾਧ ਸੰਗਤ ਮਿਲ ਬੁੱਧ ਵਿਵੇਕ ਦਾਸ ਅਗਲ ਕਾ ਛੋੜ ਅਬ ਮਹਾਨ ਨਾਨਕ ਕੌ ਗੁਰ ਦੀਨੋ ਦਾਨ ਆਸਾ ਮਹੱਲਾ ਪੰਜਵਾਂ ਬੁੱਧ ਪਰਗਾਸ ਪਈ ਮਦਪੂਰੀ ਤਾਤੇ ਬਿਨਸਤੀ ਦੁਰਮਤ ਦੂਰੀ ਐਸੀ ਗੁਰਮਤ ਪਾਈ ਅਲੇ ਬੂੜਦ ਕੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਭਾਈ ਰੇ ਰਹਾਉ ਮਾਂ ਅਗਾ ਅਗਨ ਕਾ ਸਾਗਰ ਗੁਰ ਬੋਇਥ ਤਾਰੇ ਰਤਨਾਗਰ ਦੁੱਤਰ ਅੰਧ ਬਿਖਮ ਏ ਮਾਇਆ ਗੁਰ ਪੂਰੇ ਪ੍ਰਗਟ ਮਾਰ ਦਿਖਾਇਆ ਜਾਪ ਤਾਪ ਕਸ਼ ਉਗਤ ਨਾ ਮੋਰੀ ਗੁਰ ਨਾਨਕ ਸਰਣਾ।

ਪਾਓ। ਹਰ ਰਸ ਕੀ ਕੀਮਤ ਕਹੀ ਨਾ ਜਾਏ, ਹਰ ਰਸ ਸਾਧੂ ਵਾਰ ਸਮਾਏ। ਲਾ ਕਰੋਰੀ ਮਿਲੇ ਨਾ ਕੇਹ, ਜਿਸੇ ਪ੍ਰਾਪਤ ਤਿਸਰੀ ਦੇਹ। ਨਾਨਕ ਚਾਹ ਪਏ ਵਿਸਮਾਦ, ਨਾਨਕ ਗੁਰ ਤੇ ਆਇਆ ਸਾਧ। ਈਤ ਊਤ ਹਰ ਛੋੜ ਨਾ ਜਾਏ, ਨਾਨਕ ਗੀਤਾ ਹਰ ਰਸ ਮਾਹੇ। ਆਸਾ ਮਹੱਲਾ ਪੰਜਵਾਂ, ਕਾਮ ਕ੍ਰੋਧ ਲੋ ਮੋਹ ਮਿਟਾਵੇ। ਛੁਟਕੇ ਦੁਰਮਤੇ ਆਪਣੀ ਤਾਰੀ, ਹੋਏ ਨਿਮਾਣੀ ਸੇਵ ਕਮਾਵੇ। ਤਾਂ ਪ੍ਰੀਤਮ ਹੋਵੇ ਮਨ ਪਿਆਰੀ, ਹੁਣ ਸੁੰਦਰ ਸਾਧੂ ਬਚਨ ਉਧਾਰੀ। ਦੁਖ ਭੂਖ ਮਿਟੇ ਤੁਰ ਸਹਿਸਾ, ਸੁਖ ਪਾਵੇ ਤੂੰ ਸੁਖ ਮਨ ਨਾਰੀ। ਅਰਹਾਓ ਚਰਨ ਪਖਾਰ ਕਰੋ ਗੁਰਸੇਵਾ, ਆਤਮ ਸੁਧ ਬਿਖ ਤਿਆਸ ਨਿਵਾਰੀ। ਦਾਸਨ ਕੀ ਹੋਏ ਦਾਸ ਦਾਸਰੀ, ਤਾਂ ਪਾਵੇ ਸੋਭਾ ਘਰ ਦੁਆਰੀ। ਇਹੀ ਆਚਾਰ ਇਹੀ ਵਿਵਹਾਰਾ, ਆਗਿਆ ਮਾਨ ਭਗਤ ਹੋਏ ਤੁਮਾਰੀ।

ਚਰਨ ਕਮਨ ਸਰਣਾਏ, ਸੰਤ ਪ੍ਰਸਾਦ ਭਏ ਕਿਰਪਾਲਾ, ਹੋਏ ਆਪ ਸਹਾਏ, ਗੁਣ ਨਿਧਾਨ ਨਿਧ ਗਾਵੇ ਨਾਨਕ, ਐਸਾ ਦੁੱਖ ਮਿਟਾਏ। ਆਸਾ ਮਹੱਲਾ ਪੰਜਵਾਂ, ਔਖ ਦੁਖਾਇਓ ਹਰ ਕੋ ਨਾਉ, ਸੁਖ ਪਾਏ ਦੁਖ ਬਿਨਸਿਆ ਤਾਉ, ਤਾਪ ਗਿਆ ਬਚਨ ਗੁਰ ਪੂਰੇ, ਅੰਧ ਭਇਆ ਸਾ ਮਿਟੇ ਵਸੂਰੇ, ਹਰਹਾਉ ਜੀ ਜੰਤ ਸਗਲ ਸੁਖ ਪਾਇਆ, ਪਾਰ ਬ੍ਰਹਮ ਨਾਨਕ ਮਨ ਧਿਆਇਆ। ਆਸਾ ਮਹੱਲਾ ਪੰਜਵਾਂ, ਬਾਂਛਤ ਨਾਹੀ ਸੋ ਬੇਲਾ ਆਈ, ਬਿਨ ਹੁਕਮੈ ਕਿਉ ਬੁਝੇ ਬੁਝਾਈ, ਠੰਡੀ ਤਾਤੀ ਮਿੱਟੀ ਖਾਈ, ਉਹ ਨਾ ਬਾਲਾ ਬੂਡਾ ਪਾਈ, ਹਰਹਾਉ ਨਾਨਕ ਦਾਸ ਸਾਧ ਸਰਣਾਈ, ਗੁਰ ਪ੍ਰਸਾਦ ਪੋ ਪਾਰ ਪਰਾਈ। ਆਸਾ ਮਹੱਲਾ ਪੰਜਵਾਂ, ਸਦਾ ਸਦਾ ਆਤਮ ਪਰਗਾਸ, ਸਾਧ ਸੰਗਤ ਹਰ ਚਰਨ ਨਿਵਾਸ, ਰਾਮ ਨਾਮ ਨਿਤ ਜਪ ਮਨ ਮੇਰੇ, ਸੀਤਲ ਸਾਂਤ ਸਦਾ ਸੁਖ ਪਾਵੇ, ਕੇਲਬਕ ਜਾਹੇ ਸਭੇ ਮਨ ਤੇਰੇ, ਰਹਾਉ ਕਉ ਨਾਨਕ ਜਾ ਕੇ ਪੂਰਨ ਕਰਮ, ਸਾਗੁਰ ਫੇਟੇ ਪੂਰਨ ਪਾਰ ਬ੍ਰਹਮ।

ਸਾਧ ਸੰਗ ਗੁਣ ਗਾਏ ਅਤੋਲੀ, ਹਰ ਸਿਮਰਤ ਨਾਨਕ ਪਈ ਅਮੋਲੀ। ਆਸਾ ਮੁਹੱਲਾ ਪੰਜਵਾਂ, ਕਾਮ ਕ੍ਰੋਧ ਮਾਇਆ ਮਦ ਮਸਤਰ, ਇਹ ਖੇਲਤ ਸਭ ਜੂਏ ਹਾਰੇ। ਸਤ ਸੰਤੋਖ ਦਇਆ ਧਰਮ ਸੱਚ, ਇਹ ਆਪਣੇ ਗ੍ਰਹਿ ਪੀਤਰ ਵਾਰੇ। ਜਨਮ ਮਰਨ ਚੁਕੇ ਸਭ ਪਾਰੇ, ਮਿਲਤ ਸੰਗ ਪਇਓ ਮਨ ਨਿਰਮਲ। ਗੁਰ ਪੂਰੇ ਲੈ ਖਿਣਮੈ ਤਾਰੇ, ਹਰਹਾਓ ਸਭ ਕੀ ਰੇਨ ਹੋਏ ਰਹਿ ਮਨੁਆ। ਸਗਲੇ ਦੀ ਸਹਿਮੀਤ ਪਿਆਰੇ, ਸਭ ਮੱਧੇ ਰਵਿਆ ਮੇਰਾ ਠਾਕੁਰ। ਦਾਨ ਦੇਤ ਸਭ ਜੀ ਸੰਹਾਰੇ, ਏਕੋ ਏਕ ਆਪ ਇਕ ਇਕ, ਇਕ ਹੈ ਸਗਲਾ ਪਾਸਾਰੇ। ਜਪ ਜਪ ਹੋਏ ਸਗਲ ਸਾਧ ਜਨ, ਏਕ ਨਾਮ ਤੈ ਬਹੁਤ ਉਧਾਰੇ। ਗੈਰ ਗੰਭੀਰ ਬੇਅੰਤ ਗੁਸਾਈ, ਅੰਤ ਨਹੀਂ ਕਿਛ ਪਾਰਾ ਵਾਰੇ। ਤੁਮਰੀ ਕਿਰਪਾ ਤੇ ਗੁਣ ਗਾਵੇ, ਨਾਨਕ ਧਿਆਏ ਤੈ ਪ੍ਰਭ ਕੋ ਨਮ।

ਕਰ ਤੀਜਾ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਜ ਮਿਲਖ ਜੋਬਨ ਗ੍ਰਹਿ ਸੋਭਾ ਰੂਪਵੰਤ ਜੋਵਾਨੀ ਬਹੁਤ ਦਰਬ ਹਸਤੀ ਅਰ ਕੋੜੇ ਲਾਲ ਲਾਖ ਬਿਆਨੀ ਆਗੇ ਦਰਗੇ ਕਾਮ ਨ ਆਵੇ ਛੋੜ ਚਲੇ ਅਭਮਾਨੀ ਕਾਹੇ ਏਕ ਬਿਨਾ ਚਿੱਤ ਲਾਈਏ ਉਠਤ ਬੈਠਤ ਸੋਵਤ ਜਾਗਤ ਸਦਾ ਸਦਾ।

ਊ ਲਾਗੇ ਸਾਧੂ ਨਾਨਕ ਸਾਧੂ ਸੰਗ ਜਾਗੇ ਗਿਆਨ ਰੰਗ ਵਡਭਾਗੇ ਕਿਰਪਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਕਾਰ ਛੇਵਾਂ ਮਹੱਲਾ ਪੰਜਵਾਂ ਜੋ ਤੁਧ ਪਾਵੇ ਸੋ ਪਰਵਾਨਾ ਸੂਗ ਸਹਿਜ ਮਨਸੋਈ ਕਰਨ ਕਾਰਨ ਸਮਰੱਥ ਅਪਾਰਾ।

ਭਾਖੈ ਉਹ ਸੁਖ ਉਹਾ ਵਡਿਆਈ ਜੋ ਪ੍ਰਭ ਜੀ ਮਨ ਪਾਣੀ। ਤੂੰ ਦਾਨਾ ਤੂੰ ਸਭ ਮਿਹਰਬਾਨਾ ਨਾ ਮਿਲੇ ਰੰਗਮਾਣੀ ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਆਸਾ ਮੁਹੱਲਾ ਪੰਜਵਾਂ ਕਰ ਕਿਰਪਾ ਪ੍ਰਭ ਅੰਤਰ ਜਾਮੀ ਸਾਧ ਸੰਗ ਹਰ ਪਾਈਏ ਖੋਲ ਕਿਵਾਰ ਦਿਖਾਲੇ ਦਰਸ਼ਨ ਪੁਨਰਪ ਜਨਮਨ ਆਈਏ ਮਿਲੋ ਪ੍ਰੀਤਮ ਸਵਾਮੀ ਆਪਣੇ ਸਗਲੇ ਦੁੱਖ ਹਰੋਰੇ ਪਾਰ ਬ੍ਰਹਮਜਨ ਦੇ ਆਰਾਧਿਆ ਤਾ ਕੇ ਸੰਗ ਤਰੋਰੇ ਹਰਹਾਓ ਮਾਂ ਉਦਿਆਨ ਪਾਵ ਸਾਗਰ ਪਏ ਹਰਗ ਸੁਖ ਮੈਂ ਬਸਨਾ ਸਤਗੁਰ ਭੇਟ ਪਇਆ ਮਨ ਨਿਰਮਲ ਜਪ ਅੰਮ੍ਰਿਤ ਹਰਸਨਾ ਤਨ ਤਨ ਥਾਪ ਕੀਓ ਸਭ ਆਪਣਾ ਕੋਮਲ ਬੰਧਨ ਬੰਧਿਆ ਗੁਰ ਪ੍ਰਸਾਦ ਪਏ ਜਨਮ।

ਕਾਰ ਗਾਖਰ ਸੰਜਮ ਕੌਣ ਛੁਟਿਓ ਰੀ ਸੁਰ ਨਰ ਦੇਵ ਅਸੁਰ ਤ੍ਰੈ ਗੁਨੀਆਂ ਸਗਲੋ ਪਵਨ ਲੁਟਿਓ ਰੀ ਦਾਵਾ ਅਗਨ ਬਹੁ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਹਿਓ ਰੀ ਐਸੋ ਸਮਰੱਥ ਵਰਨ ਨਾ ਸਾਕੋ ਤਾਂ ਕਿ ਉਪਮਾ ਜਾਤ ਨਾ ਕਹਿਓ ਰੀ ਕਾਜਰ ਕੋਠ ਮੈਂ ਪਈ ਨਕਾਰੀ ਨਿਰਮਲ ਵਰਨ ਬਣਿਓ ਰੀ ਮਾਂ ਮੰਤਰ ਗੁਰ ਹਿਰਦੇ ਬਸਿਓ ਅਜਰ ਦੇ ਨਾਮ ਸੁਣਿਓ ਰੀ ਕਰ ਕਿਰਪਾ ਪਰ ਨਦਰ ਅਵਲੋਕਨ ਆਪਣੇ ਚਰਨ ਲਗਾਈ ਪ੍ਰੇਮ ਭਗਤ ਨਾਨਕ ਸੋ ਪਾਇਆ ਸਾਧੂ ਸੰਗ ਸਮਾਈ ਇਕ ਓਅੰਕਾਰ ਸਤਗੁਰ ਪ੍ਰਸਾਦ ਰਾਗ ਅਸ ਕਰ ਸਤਵਾਂ ਮਹੱਲਾ ਪੰਜਵਾਂ ਲਾਲ ਚੋਲਨਾ ਤੈ ਤਨ ਸੋਇਆ ਤੁਰਜਨ ਪਾਨੀ ਤਾ ਮਨ ਮੋਇਆ ਕਵਨ ਬਣੀ ਰੀ ਤੇਰੀ ਲਾਲੀ ਕਮਲ ਰੰਗ ਤੂੰ ਪਈ ਗੁਲਾਲੀ ਰਹਾਉ ਤੁਮ ਹੀ ਸੁੰਦਰ ਤੁਮੇ ਸੁਹਾਗ ਤੁਮ ਕਰ ਲਾਲਨ ਤੁਮ ਕਰ ਭਾਗ ਤੂੰ ਸਵੰਤੀ ਤੂੰ ਪ੍ਰਧਾਨ ਤੂੰ ਪ੍ਰੀਤਮ ਭਾਨੀ ਤੁਹੀ ਸੁਰ ਗਿਆਨ ਪ੍ਰੀਤਮ ਪਾਨੀ ਤਾਂ ਰੰਗ ਗੁਲਾਲ ਕਹੋ ਨਾਨਕ ਸੁਭ ਦ੍ਰਿਸ਼ਟ ਨਿਹਾਲ ਸੋਨਰੀ ਸਖੀ ਇਹ ਹਮਰੀ ਕਾਲ ਪ੍ਰਭ ਆਸੀਗਾ ਸਵਾਰਨ ਹਾਰ ਰਹਾਓ ਦੂਜਾ ਆਸਾ ਮਹੱਲਾ ਪੰਜਵਾਂ ਦੁਖ ਕਰੋ ਜਬ ਹੋਤੇ ਦੂਰ ਆ ਮਸਲਤ ਮੋਹ ਮਿਲੀ ਹਦੂਰ ਚੁੱਕਾ ਨਿਹੋਰਾ ਸਖੀ ਸਹੇਰੀ ਪਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਓ ਨਿਕਟੀ ਆਣ ਪਰੇ ਸੇ ਧਰੀ ਤਾਣ ਕੱਢਣ ਤੇ ਛੂਟ ਪਰੀ ਮੰਦਰ ਮੇਰੇ ਸ਼ਬਦ ਉਜਾਰਾ ਅੰਧ ਬੇਨੋਦੀ ਖਸਮ ਹਮਾਰਾ ਮਸਤਕ ਭਾਗ ਮੈਂ ਫਿਰ ਕਰ ਆਇਆ ਫਿਰ ਸੁਹਾਗ ਨਾਨਕ ਜਨ ਪਾਇਆ ਆਸਾ ਮਹੱਲਾ ਪੰਜਵਾਂ ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਓ ਮੇਰਾ ਠਾਠਾ ਬਾਗਾ ਬਾਰ ਸੂਤ ਸਗਲ ਸਿਓ ਮੌਲਾ ਲਿਪਤ ਰਹੋ ਜੈਸੇ ਜਲ ਮੈਂ ਕੌਲਾ ਰਹਾਓ ਮੁਖ ਕੀ ਬਾਤ ਸਗਲ ਸਿਓ ਕਰਤਾ ਜੀ ਸੰਗ ਪ੍ਰਭ ਆਪਣਾ ਧਰਤਾ ਦੀਸ ਆਪਤ ਹੈ ਬਹੁਤ ਪੀ ਹਾਲਾ ਸਗਲ ਚਰਨ ਕੀ ਉਹ ਮਨਰਾਲਾ।

ਅੰਤਰ ਬਾਹਰ ਏਕ ਦਿਖਾਇਆ ਆਸਾ ਮਹੱਲਾ ਪੰਜਵਾਂ ਪਾਵਤ ਰਲੀਆ ਜੋ ਬਨ ਬਲੀਆ ਨਾ ਬਿਨਾ ਮਾਟੀ ਸੰਗ ਰਲੀਆ ਤਾਨ ਕੁੰਡਲੀਆ ਬਸਤਰ ਉਡਲੀਆ ਸੇ ਸੁਖਲੀਆ ਮਨ ਗਰਬਲੀਆ ਰਹਾਉ ਤਲੇ ਕੁੰਤਰੀਆ ਸਿਰ ਕਨਕ ਛਤਰੀਆ ਹਰ ਭਗਤ ਬਿਨਾ ਲੈ ਤਰਨ ਗਡਲੀਆ ਰੂਪ ਸੁੰਦਰੀਆ ਅਣਗ ਇਸਤਰੀਆ ਹਰ ਰਸ ਬਿਨ ਸਭ ਸਵਾਸ ਵਿਕਰੀਆ ਮਾਇਆ ਛਲੀਆ ਵਿਕਾਰ ਵਿਖਲੀਆ ਸਰਣ ਨਾਂਗ ਪ੍ਰਪੁਰਖ ਦਯਾਲੀਆ ਆਸਾ ਮਹੱਲਾ ਪੰਜਵਾਂ ਏਕ ਬਗੀਚਾ ਪੇੜ ਕਣ ਕਰਿਆ ਅੰਮ੍ਰਿਤ ਨਾਮ ਤਾ ਮੈਂ ਫਲਿਆ ਐਸਾ ਕਰੋ ਵਿਚਾਰ ਗਿਆਨੀ ਜਾਤੇ ਪਾਏ ਗਏ ਪਦ ਨਿਰਬਾਨੀ ਆਸ ਪਾਸ ਵਿਖਿਆ ਕੇ ਕੁੰਟਾ ਬੀਜ ਅੰਮ੍ਰਿਤ ਹੈ ਭਾਈ ਰੇ ਰਹਾਉ ਸਿੰਚਨ ਹਾਰੇ ਏਕੇ ਮਾਲੀ ਖਬਰ ਕਰਥ ਹੈ ਪਾਦ ਪਦ ਡਾਲੀ ਸਗਲ ਬਰਸਪਤ ਆਣ ਜੜਾਈ ਸਗਲੀ ਫੂਲੀ ਨਿਫਲ ਨਕਾਈ ਅੰਮ੍ਰਿਤ ਫਲ ਨਾਮ ਜਿਨ ਗੁਰ ਤੇ ਪਾਇਆ ਨਾਨਕ ਦਾਸ ਤਰੀ ਤਿਨ ਮਾਇਆ ਆਸਾ ਮੁਹੱਲਾ ਪੰਜਵਾਂ ਰਾਜ ਲੀਲਾ ਤੇਰੇ ਨਾਮ ਬਨਾਈ ਜੋਗ ਬਣਿਆ ਤੇਰਾ ਕੀਰਤਨ ਗਾਈ ਸਰਬ ਸੁਖਾ ਬਣੇ ਤੇਰੇ ਓਲੇ ਪ੍ਰਮਕੇ ਪਰਦੇ ਸਤਿਗੁਰ ਖੋਲੇ ਰਹਾਉ ਹੁਕਮ ਬੂਜ ਰੰਗ ਰਸਮਾਣੇ ਸਤਿਗੁਰ ਸੇਵਾ ਮਹਾਂ ਨਿਰਵਾਣੇ ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪ੍ਰਵਾਣ ਨਾਮ ਰਤਾ ਸੋਈ ਨਿਰਵਾਣ ਜਾਕੋ ਮਿਲਿਓ ਨਾਮ ਨਿਧਾਨਾ ਪੰਤ ਨਾਨਕ ਤਾਕਾ ਪੂਰ ਖਜਾਨਾ ਆਸਾ ਮੁਹੱਲਾ ਪੰਜਵਾਂ ਤੀਰਥ ਜਾਓ ਤਾਂ ਹੋ ਹੋ ਕਰਤੇ ਪੰਡਿਤ ਪੁੱਛੋ ਤਾਂ ਮਾਇਆ ਰਾਤੇ ਸੋ ਅਸਥਾਨ ਬਤਾਵੋ ਮੀਤਾ ਜਾ ਕੇ ਹਰ ਹਰ ਕੀਰਤਨ ਨੀਤਾ ਰਹਾਓ ਸ਼ਾਸਤਰ ਵੇਦ ਪਾਪ ਪੁੰਨ ਵਿਚਾਰ ਨਰਕ ਸੁਰਗ ਫਿਰ ਫਿਰ ਅਵਤਾਰ ਗ੍ਰਸਤ ਮੈਂ ਚਿੰਤ ਉਦਾਸ ਅੰਕਾਰ ਕਰਮ ਕਰਤ ਜੀ ਕੋ ਜੰਜਾਰ ਪ੍ਰਭ ਕਿਰਪਾ ਤੇ ਮਨ ਵਸਿਆ ਨਾਨਕ ਗੁਰਮੁਖ ਤਰੀ ਤਿਨ ਮਾਇਆ ਸਾਧ ਸੰਘਰ ਕੀਰਤਨ ਗਾਈਏ ਇਹ ਉਹ ਸਥਾਨ ਗੁਰੂ ਤੇ ਪਾਈਏ ਰਹਾਓ ਦੂਜਾ ਆਸਾ ਮੁਹੱਲਾ ਪੰਜਵਾਂ ਘਰ ਮੈਂ ਸੂਖ ਬਾਹਰ ਫੁਨ ਸੂਖਾ ਪਰ ਸਿਮਰਤ ਸਗਲ ਬਿਨਾਸੇ ਦੁਖਾ ਸਗਲ ਸੁਖ ਜਾਂ ਤੂੰ ਚਿਤ ਆਵੇ ਸੋ ਨਾਮ ਜਪੇ ਜੋ ਜਨ ਤੁਪਾਵੇ ਰਹਾਓ ਤਨ ਮਨ ਸੀਤਲ ਜਪ ਨਾਮ ਤੇਰਾ ਹਰ ਹਰ ਜਪਤ ਤਹੇ ਦੁਖ ਡੇਰਾ ਹੁਕਮ ਬੂਝੇ ਸੋਈ ਪਰਵਾਨ ਸਾਜ ਸ਼ਬਦ ਜਾ ਕਾ ਨਿਸ਼ਾਨ ਗੁਰ ਪੂਰੇ ਹਰ ਨਾਮ ਦਿਰੜਾਇਆ ਪੰਤ ਨਾਨਕ ਮੇਰੇ ਮਨ ਸੁਖ ਪਾਇਆ ਆਸਾ ਮੁਹੱਲਾ ਪੰਜਵਾਂ ਜਾਂ ਪਠਾਵੋ ਤਹਿ ਤੇ ਜਾਈ ਜੋ ਤੁਮ ਦਿਓ ਸੋਈ ਸੁਖ ਪਾਈ ਸਦਾ ਚੇਰੇ ਗੋਵਿੰਦ ਗੁਸਾਈ ਤੁਮਰੀ ਕਿਰਪਾ ਤੇ ਤ੍ਰਿਪਤ ਅਗਾਈ ਰਹਾਓ ਤੁਮਰਾ ਦੀਆ ਪੈਨੋ ਖਾਈ ਤਾਓ ਪ੍ਰਸਾਦ

ਉਠਤ ਬੈਠਤ ਸੋਭਤ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ, ਸ਼ਰਵਣ ਸੁਣੀ ਜੇ ਅੰਮ੍ਰਿਤ ਕਥਾ, ਜਾਸ ਸੁਣੀ ਮਨ ਹੋਏ ਆਨੰਦਾ, ਦੁਖ ਰੋਗ ਮਨ ਸਗਲੇ ਲੱਥਾ, ਰਹਾਓ ਕਾਰਜ ਕਾਮ ਬਾੜ ਕਾੜਜ ਪੀਜੈ, ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ, ਦਿਨ ਸਰੈਨ ਹਰ ਕੀਰਤਨ ਗਾਈਏ, ਸੋ ਜਨ ਜਮ ਕੀ ਵਾਟ ਨ ਪਾਈਏ, ਆਠ ਪੈਰ ਜਿਸ ਵਿਸਰੇ ਨਾਹੀ, ਗਤ ਹੋਵੇ ਨਾਨਕ ਤਿਸ ਲਗ ਪਾਈ, ਆਸਾ ਮਹੱਲਾ ਪੰਜਵਾਂ, ਜਾ ਕੇ ਸਿਮਰਨ ਸੁਖ ਨਿਵਾਸ, ਪਈ ਕਲਿਆਣ ਦੁਖ ਹੋਵਤ ਨਾਸ, ਅੰਦ ਕਰੋ ਪ੍ਰਭ ਕੇ ਗੁਣ ਗਾਵ, ਤਦਗੁਰ ਆਪਣਾ ਸਾਧ ਸਦਾ ਮਨਾਵ, ਰਹਾਓ ਤਦਗੁਰ ਕਾ ਸੱਚ ਸ਼ਬਦ ਕਮਾਵ, ਫਿਰ ਕਰ ਬੈਠੇ ਪ੍ਰਭ ਆਪਣਾ ਪਾਵ, ਪਰ ਕਾ ਬੁਰਾ ਨ ਰਾਖੋ ਚੀਤ, ਤੁਮਕੋ ਦੁਖ ਨਹੀਂ ਪਾਈ ਨੀਤ, ਹਰ ਘਰ ਤੰਤ ਮੰਤ ਗੁਰ ਦੀਨਾ, ਇਹੋ ਸੁਖ ਨਾਨਕ ਅਨਦਿਨ ਚੀਨਾ, ਆਸਾ ਮਹੱਲਾ ਪੰਜਵਾਂ, ਜਿਸ ਨੀਚ ਕੋ ਕੋਈ ਨਾ ਜਾਣੇ, ਨਾਮ ਜਪਤ ਉਹ ਚੌਂ ਕੁੰਟ ਮਾਨ।

ਨਾ ਪਦਾਰਥ ਨੌਨਦ ਸਿੱਧ, ਨਾਨਕ ਗੁਰਤੇ ਪਾਈ ਬੁੱਧ। ਆਸਾ ਮਹੱਲਾ ਪੰਜਵਾਂ, ਮਿੱਟੀ ਪਿਆਸ ਅਗਿਆਨ ਅੰਧੇਰੇ, ਸਾਧ ਸੇਵਾ ਅਗ ਕੱਟੇ ਕਨੇਰੇ। ਸੂਗ

ਵਿਸ਼ਵਾਸ ਨਾਨਕ ਕੀ ਪ੍ਰਭ ਪਏ ਅਰਦਾਸ ਆਸਾ ਮਹੱਲਾ ਪੰਜਵਾਂ ਰੋਮਨ ਹਾਰੇ ਝੂਠ ਕਮਾਨਾ ਹਸ ਗਾ ਸੋਕ ਕਰਤ ਬੇਗਾਨਾ ਕੋ ਮੂਆ ਕਾਕੇ ਕਰ ਗਾਵਨ ਕੋ ਰੋਵੇ ਕੋ ਹਸ ਗਦ ਪਾਵਨ ਰਹਾਓ ਬਾਲ ਵਿਵਸਥਾ ਤੇ ਬਿਰਧਾਨਾ ਪਹੁੰਚਣਾ ਮੂਕਾ ਫਿਰ ਪਛਤਾਨਾ ਫਿਰ ਗੁਣ ਮੈਂ ਵਰਤੇ ਸੰਸਾਰਾ ਨਰਕ ਸੁਰਗ ਫਿਰ ਅਵਤਾਰਾ ਕਹੋ ਨਾਨਕ ਜੋ ਲਾਇਆ ਨਾਮ ਸਬਲ ਜਨਮ ਤਾਕਾ ਪ੍ਰਵਾਨ ਆਸਾ ਮਹੱਲਾ ਪੰਜਵਾਂ ਸੋਏ ਰਹੀ ਪ੍ਰਭ ਖਬਰ ਨਾ ਜਾਨੀ ਔਰ ਪਯ ਬਹੁ ਪਛਤਾਨੀ ਪ੍ਰੇ ਪ੍ਰੇਮ ਸਹਿਜਮਨ ਅੰਧ ਤਰੋਰੀ ਪ੍ਰਭ ਮਿਲਬੇ ਕੀ ਲਾਲਸਾ ਤਾ ਤੇ ਆਲਸ ਕਹਾਂ ਕਰੋਰੀ ਰਹਾਓ ਕਰਮ ਅੰਮ੍ਰਿਤ ਆਣ ਨਿਸਾਰਿਓ ਖਿਸਰ ਗਯੋ ਹੂਮ ਪਰ ਡਾਰਿਓ ਸਾਧ ਮੋਹੇ ਲਾਦੀ ਅੰਕਾਰੇ ਦੋਸ ਨਹੀਂ ਪ੍ਰਭ ਕਰਣੇ ਹਾਰੇ ਸਾਧ ਸੰਗ ਮਿੜੇ ਪਰਮ ਅੰਧਾਰੇ ਨਾਨਕ ਮੇਲੀ ਸਿਰਜਣ ਹਾਰੇ ਆਸਾ ਮਹੱਲਾ ਪੰਜਵਾਂ ਚਰਨ ਕਮਲ ਕੀ ਆਸ ਪਿਆਰੇ ਜਮ ਕੰਕਰ ਨਸ ਗਏ ਵਿਚਾਰੇ ਤੂੰ ਚਿਤ ਆਵੇ ਤੇਰੀ ਮਾਇਆ ਸਿਮਰਤ ਨਾਮ ਸਗਲ ਰੋਗ ਖਇਆ ਹਰਹਾਓ ਅਨਕ ਦੁਖ ਦੇਵੇ ਅਵਰਾ ਕਹੋ ਪਹੁੰਚ ਨ ਸਕੇ ਜਨ ਤੇਰੇ ਕਹੋ ਦਰਸ ਤੇਰੇ ਕੀ ਪਿਆਸ ਮਨ ਲਾਗੀ ਸਹਿਜ ਆਨੰਦ ਬਸੇ ਬੈਰਾਗੀ ਨਾਨਕ ਕੀ ਅਰਦਾਸ ਸੁਣੀ ਜੈ ਕੇਵਲ ਨਾਮ ਹਿਰਦੇ ਮੈਂ ਦੀਜੈ ਆਸਾ ਮਹੱਲਾ ਪੰਜਵਾਂ ਮਨ ਤ੍ਰਿਪਤਾਨੋ ਮਿਟੇ ਜੰਜਾਲ ਪ੍ਰਭ ਆਪਣਾ ਹੋਇਆ ਕਿਰਪਾਲ ਸੰਤ ਪ੍ਰਸਾਦ ਭਰੀ ਬਣੀ ਜਾ ਕੇ ਗ੍ਰਹਿ ਸਭ ਕਿਛ ਗਏ ਪੂਰਨ।

ਜਲਨ ਬੁਝੀ ਮਨ ਹੋਈ ਸਾਂਤ ਮਿਟ ਗਈ ਭਾਲ ਮਨ ਸਹਿ ਸਮਾਨਾ ਨਾਨਕ ਪਾਇਆ ਨਾਮ ਖਜ਼ਾਨਾ ਆਸਾ ਮਹੱਲਾ ਪੰਜਵਾਂ ਠਾਕੁਰ ਸਿਉ ਜਾ ਕੀ ਬਣਿਆਈ ਭੋਜਨ ਪੂਰਨ ਰਹੇ ਅਗਾਈ ਪਸ਼ੂ ਨ ਥੋਰਾ ਹਰ ਭਗਤਨ ਕਹੋ ਖਾਤ ਖਰਚਤ ਦਿਲਸ਼ਿਤ ਦੇਵਨ ਕਹੋ ਰਹਾਉ ਜਾ ਕਾ ਤਨੀ ਅਗਮ ਗੁਸਾਈ ਮਾਨੁਖ ਕੀ ਕਹੋ ਕੇਤ ਚਲਾਈ ਜਾ ਕੀ ਸੇਵਾ ਦਸ ਅਸ਼ਟ ਸਿਧਾਈ ਪਾਲਕ ਦਿਸ਼ਟ ਤਾ ਕੀ ਲਾਗੋ ਪਾਈ ਜਾ ਕੋ ਦਇਆ ਕਰੋ ਮੇਰੇ ਸਵਾਮੀ ਕਹੋ ਨਾਨਕ ਨਾਹੀ ਤਿਨ ਕਾਮੀ ਆਸਾ ਮਹੱਲਾ ਪੰਜਵਾ ਜੋ ਮੈਂ ਆਪਣਾ ਸਤਿਗੁਰ ਧਿਆਇਆ ਤਬ ਮੇਰੇ ਮਨ ਮਾਂ ਸੁਖ ਪਾਇਆ ਮਿਟ ਗਈ ਗਣਤ ਬਨਾਸਿਓ ਸੰਸਾ ਨਾਮ ਰਤੇ ਜਨ ਪਏ ਭਗਵੰਤਾ ਰਹਾਉ ਜੋ ਮੈਂ ਆਪਣਾ ਸਾਹਿਬ ਚੀਤ ਤਉ ਪੁ ਮਿਟਿਓ ਮੇਰੇ ਮੀਤ ਜੋ ਮੈਂ ਓੜ ਗਈ ਪ੍ਰਤੇਰੀ ਤਾਂ ਪੂਰਨ ਹੋਈ ਮਨਸਾ ਮੇਰੀ ਦਿਲ ਚਲਤ ਮਨ ਪਏ ਦਿਲਾਸਾ ਨਾਨਕ ਦਾਸ ਤੇਰਾ ਪਰਵਾਸਾ ਆਸਾ ਮਹੱਲਾ ਪੰਜਵਾਂ ਅਨਦਨ ਮੂਸਾ ਲਾਜ ਟੁਕਾਈ ਗਿਰਤ ਕੂ ਮੈਂ ਖਾਏ ਮਿਠਾਈ ਸੋਚਤ ਸਾਚਤ ਰਹਿਣ ਬੇਗਾਨੀ ਅਨਕ ਰੰਗ ਮਾਇਆ ਕੇ ਚਿਤਵਤ ਕਹੂ ਨ ਸਿਮਰੇ ਸਾਰੰਗ ਪਾਨੀ ਰਹਾਉ ਦੁਰਮ ਕੀ ਛਾਇਆ ਨਿਚਲ ਗ੍ਰਿਓ ਬੰਧਿਆ ਤਾਲ ਕੇ ਫਾਂਸ ਸਗਸਰ ਸੰਧਿਆ ਬਾਲੂ ਕਿਨਾਰਾ ਤਰੰਗ ਮੁਖ ਆਇਆ ਸੋ ਥਾਨ ਮੂੜ ਨਿਚਲ ਕਰ ਪਾਇਆ ਸਾਧ ਸੰਗ ਜਪਿਓ ਹਰ ਰਾਏ ਨਾਨਕ ਜੀ ਵੇ ਹਰ ਗੁਣ ਗਾਏ ਆਸਾ ਮਹੱਲਾ ਪੰਜਵਾਂ ਦੋ ਤੁਕੇ ਨੌ ਹੁਣ ਕੇ ਸੰਗ ਤੂੰ ਕਰਤੀ ਕੇਲ ਹੁਣ ਕੇ ਸੰਗ ਹਮ ਤੂੰ ਸੰਗ ਮੇਲ ਹੁਣ ਕੇ ਸੰਗ ਤੂੰ ਸਭ ਕੋ ਲੋਰ ਹੈ ਉਸ ਬਿਨਾ ਕੋਊ ਮੁਖ ਨਹੀਂ ਜੋਰ ਹੈ ਤੇ ਬੈਰਾਗੀ ਕਾਂ ਸਮਾਏ ਤਿਸ ਬਿਨ ਤੁਹੀ ਦੁਹੇਰੀ ਰੀ ਰਹਾਉ ਹੁਣ ਕੇ ਸੰਗ ਤੂੰ ਗ੍ਰਹਿ ਮੈਂ ਮਹਾਰ ਹੁਣ ਕੇ ਸੰਗ ਤੂੰ ਹੋਈ ਹੈ ਜਹਾਰ ਹੁਣ ਕੇ ਸੰਗ ਤੂੰ ਰੱਖੀ ਪਪੋਲ ਉਸ ਬਿਨਾ ਤੂੰ ਛੁਟਕੀ ਰੋਲ ਹੁਣ ਕੇ ਸੰਗ ਤੇਰਾ ਮਾਨ ਮਹੱਤ ਹੁਣ ਕੇ ਸੰਗ ਤੁਮ ਸਾਗ ਜਗਤ ਹੁਣ ਕੇ ਸੰਗ ਤੇਰੀ ਸਭ ਤਾਟੀ ਉਸ ਬਿਨਾ ਤੂੰ ਹੋਈ ਹੈ ਮਾਟੀ ਉਹ ਬੈਰਾਗੀ ਮਰੇ ਨਾ ਜਾਏ ਹੁਕਮੇ ਵਾਧਾ ਕਾਰ ਕੁਮਾਏ ਜੋੜ ਵਿਛੋੜੇ ਨਾਨਕ ਤਾਪ ਆਪਣੀ ਕੁਦਰਤ ਜਾਣੇ ਆਪ ਆਸਾ ਮਹੱਲਾ ਪੰਜਵਾਂ ਨਾ ਉਹ ਮਰਤਾ ਨਾ ਹਮ ਡਰਿਆ ਨਾ ਉਹ ਬਿਨਸੇ ਨਾ ਹਮ ਕੜਿਆ ਨਾ ਉਹ ਨਿਰਤਨ ਨਾ ਹਮ ਭੁੱਖੇ ਨਾ ਉਸ ਦੁੱਖ ਨਾ ਹਮ ਕਉ ਦੁੱਖੇ ਅਵਰ ਨਾ ਕਉ ਮਾਰ ਨਹਾਰਾ ਜੀਉ ਹਮਾਰਾ ਜੀਉ ਦੇਨ ਹਾਰਾ ਰਹਾਉ ਨਾ ਉਸ ਬੰਧਨ ਨਾ ਹਮ ਬਾਧੇ ਨਾ ਉਸ ਤੰਦਾ ਨਾ ਹਮ ਤਾਦੇ ਨਾ ਉਸ ਮਾਇਲ ਨਾ ਹਮ ਕੋ ਮੈਲਾ ਉਸ ਆਨੰਦ ਤਾਂ ਹਮ ਸਰ ਕੇਲਾ ਨਾ ਉਸ ਸੋਚ ਨਾ ਹਮ ਕੋ ਸੋਚਾ ਨਾ ਉਸ ਲੇਪ ਨਾ ਹਮ ਕੋ ਪੋਚਾ ਨਾ ਉਸ ਭੂਖ ਹਮ ਕੋ ਤਿਸ਼ਨਾ ਜਾਂ ਉਹ ਨਿਰਮਲ ਤਾਂ ਹਮ ਜਚਨਾ ਹਮ ਕਿਸ ਨਾਹੀ ਇੱਕ ਉਹੀ ਅੱਗੇ ਪਾਛੇ ਇੱਕ ਸੋਈ ਨਾਨਕ ਗੁਰਖ ਹੋਏ ਭ੍ਰਮ ਪੰਗਾ ਹਮ ਓਏ ਮਿਲ ਹੋਏ ਇੱਕ ਰੰਗਾ ਆਸਾ ਮਹੱਲਾ ਪੰਜਵਾਂ ਅਣਗ ਭਾਂਤ ਕਰ ਸੇਵਾ ਕਰੀਏ ਜੀਉ ਪ੍ਰਾਣ ਤਨੇ ਅੱਗੇ ਤਰੀਏ ਪਾਣੀ ਪੱਖ ਤਰੋ ਤਜ ਅਵਮਾਨ ਅਣਕ ਬਾਰ ਜਾਈਏ ਕੁਰਬਾਨ ਸਾਈ ਸੁਹਾਗਣ ਜੋ ਪ੍ਰਪਾਈ ਤਿਨ ਕੇ ਸੰਗ ਮਿਲੋ ਮੇਰੀ ਮਾਈ ਰਹਾਉ ਦਾਸਨ ਦਾਸੀ ਕੀ ਪਨਿਹਾਰ ਹੁਣ ਕੀ ਰੇਨ ਬਸੇ ਜੀ ਨਾਲ ਮਾਥੇ ਭਗਤਾਂ ਪਾਵੋ ਸੰਗ ਮਿਲੇ ਸਵਾਮੀ ਆਪਣੇ ਰੰਗ ਜਾਪ ਤਾਪ ਦੇਵੋ ਸਭ ਨੇਮਾ ਕਰਮ ਧਰਮ ਅਰਪੋ ਸਭ ਹੋਮਾ ਗਰਭ ਮੋਹਤਜ ਹੋਵੋ ਰੇਨ ਉਨ ਕੇ ਸੰਗ ਦੇਖੋ ਪ੍ਰਭ ਨੈਣ ਨਿਮਖ ਨਿਮਖ ਇਹੀ ਆਰਾਧੋ ਦਿਨ ਸਰੈਣ ਇਹ ਸੇਵਾ ਸਾਧੋ ਪਏ ਕਿਰਪਾਲ ਗੋਪਾਲ ਗੋਬਿੰਦ ਸਾਧ ਸੰਗ

ਸਭ ਨਿਰਮਲ ਹੋਏ। ਸੁਨੋ ਮੀਤ ਐਸਾ ਪ੍ਰੇਮ ਪਿਆਰ, ਜੀ ਪ੍ਰਾਨ ਘੜ ਘੜ ਆਧਾਰ। ਰਹਾਉ ਪ੍ਰਭ ਕੀ ਪ੍ਰੀਤ ਪੈ ਸਗਲ ਨਿਧਾਨ, ਪ੍ਰਭ ਕੀ ਪ੍ਰੀਤ ਹਿਰਦੇ ਨਿਰਮਲ ਨਾਮ, ਪ੍ਰਭ ਕੀ ਪ੍ਰੀਤ ਸ ਸੋਭਾਵੰਤ, ਪ੍ਰਭ ਕੀ ਪ੍ਰੀਤ ਸ ਮਿੱਟੀ ਹੈ ਚਿੰਤ, ਪ੍ਰਭ ਕੀ ਪ੍ਰੀਤ ਜੋ ਭਵ ਜਲ ਤਰੇ, ਪ੍ਰਭ ਕੀ ਪ੍ਰੀਤ ਜਮਤੇ ਨਹੀਂ ਡਰੇ, ਪ੍ਰਭ ਕੀ ਪ੍ਰੀਤ ਸਗਲ ਉਧਾਰੇ, ਪ੍ਰਭ ਕੀ ਪ੍ਰੀਤ ਚੱਲੇ ਸੰਗਾਰੇ, ਆਪੋ ਕੋਈ ਮਿਲੇ ਨਾ ਫੂਲੇ, ਜਿਸ ਕਿਰਪਾਲ ਤਿਸ ਸਾਧ ਸੰਕੂਲੇ, ਓ ਨਾਨਕ ਤੇਰੇ ਕੁਰਬਾਨ, ਸੰਤ ਓੜ ਪ੍ਰ ਤੇਰਾ ਤਾਣ। ਆਸਾ ਮਹੱਲਾ ਪੰਜਵਾਂ, ਉਬਤ ਹੋਏ ਕੇ ਰਾਜ ਕਮਾਇਆ, ਕਰ ਕਰ ਅਨਰਥ ਵਿਹਾਜੀ ਮਾਇਆ, ਸੰਚਤ ਸੰਚਤ ਥੈਲੀ ਕੀਨੀ, ਪ੍ਰਭ ਤੇ ਡਾਰ ਅਵਰ ਕੋ ਦੀਨੀ, ਕਾਗ ਗਗਰੀਆ ਅੰਬ ਮਝਰੀਆ, ਗਰਭ ਗਰਭ ਵਾਹੂ ਮੈਂ ਪਰੀਆ। ਰਹਾਉ ਨਿਰਪ ਹੋਇਓ ਭਇਆ ਨਿਹੰਗਾ, ਕੀਤਨ ਆਇਓ ਕਰਤਾ ਸੰਗਾ, ਲਸਕਰ ਜੋੜੇ ਕੀਆ ਸੰਭਾਹਾ, ਨਿਕਸਿਆ ਭੂਕ ਤਾਂ ਹੋਏ ਗਿਓ ਸਵਾਹਾ, ਉੱਚੇ ਮੰਦਰ ਮੈਲ ਅਰਰਾਨੀ, ਹਸਤ ਕੋੜੇ ਜੋੜੇ ਮਨ ਪਾਨੀ, ਵੜ ਪਰਵਾਰ ਪੂਤ ਅਰਤੀਆਂ, ਮੋਏ ਪਚੇ ਪਚ ਅੰਧਾ ਮੂਆ, ਜਿਨੇ ਉਪਾਹ ਤਿਨੇ ਬਿਨਾਹਾ, ਰੰਗ ਰਸ ਜੈਸੇ ਸੁਬਨਾਹਾ, ਸੋਈ ਮੁਕਤ ਇਸ ਰਾਜਮਾਲ, ਨਾਨਕ ਦਾਸ ਜਿਸ ਖਸਮ ਦਿਆਲ। ਆਸਾ ਮਹੱਲਾ ਪੰਜਵਾਂ, ਇਨ ਸਿਉ ਪ੍ਰੀਤ ਕਰੀ ਕਨੇਰੀ, ਜੋ ਮਿਲੀਏ ਤੋ ਵਧੇ ਵਧੇਰੀ, ਕਲ ਚਮੜੀ ਜੋ ਛੋਡੇ ਨਾਹੀ, ਲਾ ਛੁੱਟੋ ਸਗੁਰ ਕੀ ਪਾਈ, ਜਗ ਮੋਹਣੀ ਹਮ ਤਿਆਗ ਗਵਾਈ, ਨਿਰਗੁਣ ਮਿਲਿਓ ਵਜੀ ਵਧਾਈ। ਰਹਾਉ ਐਸੀ ਸੁੰਦਰ ਮਨ ਕੋ ਮੋਹ, ਬਾੜ ਘਾਟ ਗ੍ਰੇ ਬਣ ਬਣ ਜੋਹ, ਮੰਤਨ ਲਾਗੇ ਹੋਏ ਕੇ ਮੀਠੀ, ਗੁਰ ਪ੍ਰਸਾਦ ਮੈਂ ਖੋਟੀ ਡੀਠੀ, ਅਗਰ ਕੁਸਕੇ ਵੱਡੇ ਠਗਾਉ, ਛੋਡੇ ਨਾਹੀ ਬਾਪ ਨਾ ਮਾਊ, ਮਿਲੀ ਆਪਣੇ ਉਨਲੇ ਬੰਧੇ, ਗੁਰ ਕਿਰਪਾ ਤੇ ਮੈਂ ਸਗਲੇ ਸਾਧੇ, ਆ ਮੋਰੇ ਮਨ ਪਇਆ ਆਨੰਦ, ਪਉ ਚੂਕਾ ਟੂਟੇ ਸਾ ਫੰਦ, ਕਹੋ ਨਾਨਕ ਤੈ ਸਤਗੁਰ ਪਾਇਆ, ਹਰ ਸਗਲਾ ਮੈਂ ਸੁਖੀ ਵਸਾਇਆ। ਆਸਾ ਮਹੱਲਾ ਪੰਜਵਾਂ, ਆਠ ਪਹਿਰ ਨਿਡ ਕਰ ਜਾਨੇ, ਪ੍ਰਭ ਕਾ ਕੀਆ ਮੀਠਾ ਮਾਨੇ, ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਗਸ਼ਾਰ, ਸੰਤ ਰਹਿਤ ਸੁਣੋ ਮੇਰੇ ਪਾਈ, ਹੋਆ ਕੀ ਮਹਿਮਾ ਕਥਨ ਨਾ ਜਾਈ। ਰਹਾਉ ਵਰਤਨ ਜਾ ਕੇ ਕੇਵਲ ਨਾਮ, ਅੰਦਰ ਰੂਪ ਕੀਰਤਨ ਬਿਸਰਾਮ, ਮਿੱਤਰ ਸੱਤਰ ਜਾ ਕੇ ਏਕ ਸਮਾਨੇ, ਪ੍ਰਭ ਆਪਣੇ ਬਿਨ ਅਵਰ ਨਾ ਜਾਣੇ, ਕੋਟ ਕੋਟ ਅਗ ਕੱਟਣ ਹਾਰਾ, ਦੁਖ ਦੂਰ ਕਰਨ ਜੀ ਕੇ ਦਾਤਾਰਾ, ਸੂਰ ਬੀਰ ਬਜਨ ਕੇ ਬਲੀ, ਕੌਲਾ ਬਪਰੀ ਸੰਤੀ ਛਲੀ, ਤਾਕਾ ਸੰਗ ਬਾਛੇ ਸੁਰਦੇਵ, ਅਮੋਗ ਦਰਸ ਸਬਲ ਜਾ ਕੀ ਸੇਵ, ਕਰ ਜੋੜ ਨਾਨਕ ਕਰੇ ਅਰਦਾਸ, ਹੋਏ ਸੰਤੇ ਟਹਿਲ ਦੀਜੇ ਗੁਣਤਾਸ। ਆਸਾ ਮਹੱਲਾ ਪੰਜਵਾਂ, ਸਗਲ ਸੂਖ ਜਗ ਏਕ ਨਾਮ, ਸਗਲ ਧਰਮ ਹਰ ਕੇ ਗੁਣਗਾਮ, ਮਹਾ ਪਵਿੱਤਰ ਸਾਧਕਾ ਸੰਗ, ਜਿਸ ਭੇੜਤ ਲਾਗੇ ਪ੍ਰਵਰੰਗ, ਗੁਰ ਪ੍ਰਸਾਦ ਹੋਏ ਆਨੰਦ ਪਾਵੇ, ਜੇ ਸਿਮਰਤ ਮਨ ਹੋਏ ਪਰਗਾਸਾ, ਤਾ ਕੀ ਗਤਮਿਤ ਕਹਿਣ ਨਾ ਜਾਵੇ। ਹਰਹਾਉ ਵਰਤਨੇਮ ਮੱਜਨ ਤਿਸ ਪੂਜਾ, ਵੇਦ ਪੁਰਾਣ ਤਿਨ ਸਿਮਰਤ ਸੁਨੀਜਾ, ਮਹਾਪੁਨੀਤ ਜਾ ਕਾ ਨਿਰਮਲ ਥਾਨ, ਸਾਧ ਸੰਗਤ ਜਾ ਕੇ ਹਰ ਹਰ ਨਾਮ, ਪ੍ਰਟਿਓ ਯੋਜਨ ਸਗਲੇ ਪਵਨ, ਪਦ ਪੁਨੀਤ ਤਾ ਕੀ ਪਗਰੇਨ, ਜਾ ਕੋ ਪੇਟਿਓ ਹਰ ਹਰ ਰਾਏ, ਤਾ ਕੀ ਗਤਮਿਤ ਕਥਨ ਨਾ ਜਾਏ। ਆੜ ਪੈਰ ਕਰ ਜੋੜ ਤਿਹਾਵੋ, ਹੁਣ ਸਾਧਾ ਕਾ ਦਰਸ਼ਨ ਪਾਵੋ, ਮੋਏ ਗਰੀਬ ਕੋ ਲਿਹੋ ਰਲਾਏ, ਨਾਨਕ ਆਏ ਪੈ ਸਰਣਾਏ। ਆਸਾ ਮਹੱਲਾ ਪੰਜਵਾਂ, ਆੜ ਪੈਰ ਉਦ ਕਿਸ ਨਾਨੀ, ਸਦੀ ਪੋਗ ਲਗਾਏ ਸੋ ਗਿਆਨੀ, ਬਿਰਥਾ ਕਾਹੂ ਛੋਡੇ ਨਾਹੀ।

ਪੂਰਾਰੀ ਸਗੁਰ ਪੂਰੇ ਸਾਜ ਕਹਿਆ ਨਾਮ ਤੇ ਕੀ ਮੁਕਤੇ ਬੀਤੀ ਜਮ ਕਾ ਮਾਰਗ ਦੂਰ ਰਹਿਆ ਰਹਾਓ ਜੈ ਲਾਲਚ ਜਾਗਤੀ ਘਾਟ ਦੂਰ ਰਹੀ ਉਹ ਜਮ ਤੇ ਬਾਟ ਜੇ ਆਪਟੇ ਬਹੁਤ ਕਨ ਸਾਥ ਪਾਰ ਬ੍ਰਹਮ ਕੇ ਸੰਗੀ ਸਾਧ ਚਿੱਤਰ ਗੁਪਤ ਸਭ ਲਿਖਤੇ ਲੇਖਾ ਭਗਤ ਜਿਨਾ ਕੋ ਦਿਸ਼ਟ ਨਾ ਪੇਖਾ ਕਹੋ ਨਾਨਕ ਜਿਸ ਸਤਿਗੁਰ ਪੂਰਾ ਵਾਜੇ ਤਾ ਕੇ ਅਣਗਦ ਤੂਰਾ ਆਸਾ ਮਹੱਲਾ ਪੰਜਵਾਂ ਦੋ ਪਦਾ ਇੱਕ ਸਾਧੂ ਸੰਗ ਸਿਖਾਇਓ ਨਾਮ ਸਰਬ ਮਨੋਰਥ ਪੂਰਨ ਕਾਮ ਬੁਝਗੀ ਤਿਸ਼ਨਾ ਹਰ ਜਸੇ ਅਗਾਨੇ ਜਪ ਜਪ ਜੀਵਾਂ ਸਾਰਗ ਪਾਨੇ ਤਰਨ ਕਰਾਮਣ ਸਰਨ ਪਰਿਆ ਗੁਰ ਪ੍ਰਸਾਦ ਸਹਿਜ ਕਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਰਹਾਓ ਲਾਲ ਜਵੇਰ ਪਰੇ ਭੰਡਾਰ ਟੋਟ ਨ ਆਵੇ ਜਪ ਨਿਰੰਕਾਰ ਅੰਮ੍ਰਿਤ ਸ਼ਬਦ ਪੀਵੇ ਜਨ ਕੋਏ ਨਾਨਕ ਤਾ ਕੀ ਪਰਮ ਗਤ ਹੋਏ ਆਸਾ ਕਰ ਸਤਵਾਂ ਮਹੱਲਾ ਪੰਜਵਾਂ ਹਰ ਕਾ ਨਾਮ ਹਿਰਦੇ ਨਿਰਥਿਆਈ ਸੰਗੀ ਸਾਥੀ ਸਗਲ ਤਰਾਈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਰਹਾਓ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਆਸਾ ਮਹੱਲਾ ਪੰਜਵਾਂ ਸਾਧੂ ਸੰਗਤ ਤਰਿਆ ਸੰਸਾਰ ਹਰ ਕਾ ਨਾਮ ਮਨੇ ਆਧਾਰ ਚਰਨ ਕਮਲ ਗੁਰਦੇਵ ਪਿਆਰੇ ਪੂਜੇ ਸੰਤ ਹਰ ਪ੍ਰੀਤ ਪਿਆਰੇ ਰਹਾਓ ਜਾ ਕੇ ਮਸਤਕ ਲਿਖਿਆ ਭਾਗ ਕਹੋ ਨਾਨਕ ਤਾਕਾ ਫਿਰ ਸੁਹਾਗ ਆਸਾ ਮਹੱਲਾ ਪੰਜਵਾਂ ਮਿੱਠੀ ਆਗਿਆ ਫਿਰ ਕੀ ਲਾਗੀ ਸੌਂਕਣ ਕਰ ਕੀ ਕੰਤ ਤਿਆਗੀ ਪ੍ਰੇ ਸੁਹਾਗ ਸੀਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਪਲੋ ਪਯੋ ਪ੍ਰੇ ਕਹਿਆ ਮਾਨਿਆ ਸੂਗ ਸਹਿਜ ਇਸ ਕਰ ਕਾ ਜਾਣਿਆ ਰਹਾਓ ਹੋ ਬੰਦੀ ਪ੍ਰੇ ਖਿਜਮਤਦਾਰ ਉਹ ਅਵਨਾਸੀ ਅਗਮੇ ਪਾਰ ਲੇ ਪੱਖ ਪ੍ਰੇ ਚਿਲੋ ਪਾਏ ਭਾਗ ਗਏ ਪੰਜ ਦੂਤ ਲਾਵੇ ਨਾ ਮੈਂ ਕੋਲ ਨਾ ਸੋਭਾਵੰਤ ਕਿਆ ਜਾਨਾ ਕਿਉ ਪਾਨੀ ਕੰਤ ਹੋਏ ਅਨਾਥ ਗਰੀਬ ਨਿਮਾਨੀ ਕੰਤ ਪਕਰ ਹਮ ਕੀ ਨੀਰਾਨੀ ਜਮ ਪ੍ਰੀਤਮ ਸਾਜਨ ਲਾਗਾ ਸੂਗ ਸਹਿਜ ਮੇਰਾ ਤਨ ਸੁਹਾਗਾ

ਨਾਨਕ ਮੰਗੈ ਹਰ ਤਨ ਰਾਸ, ਆਸਾ ਮਹੱਲਾ ਪੰਜਵਾਂ। ਪ੍ਰਥਮੈ ਮਿਟਿਆ ਤਨ ਕਾ ਦੂਖ, ਮਨ ਸਗਲ ਕੋ ਹੋਆ ਸੂਖ। ਕਰ ਕਿਰਪਾ ਗੁਰਦੀਨੋ ਨਾਉ, ਬਲ ਬਲ ਇਸ ਸਤਿਗੁਰ ਕਉ ਜਾਉ। ਗੁਰ ਪੂਰਾ ਪਾਇਓ ਮੇਰੇ ਭਾਈ, ਰੋਗ ਸੋਗ ਸਭ ਦੁਖ ਬਿਨਾਸੇ, ਸਤਿਗੁਰ ਕੀ ਸਰਣਾਈ ਰਹਾਉ। ਗੁਰ ਕੇ ਚਰਨ ਹਿਰਦੇ ਵਸਾਏ, ਮਨ ਚਿੰਤਤ ਸਗਲੇ ਫੁਲ ਪਾਏ। ਅਗਨ ਬੂਈ ਸਭ ਹੋਈ ਸਾਂਤ, ਕਰ ਕਿਰਪਾ ਗੁਰ ਕੀ ਨੀਂਦਾਤ। ਨਿਥਾਵੇ ਕਉ ਗੁਰ ਦੀਨੋ ਥਾਨ, ਨਿਮਾਨੇ ਕਉ ਗੁਰ ਕੀ ਨੋ ਮਾਨ। ਬੰਧਨ ਕਾਟ ਸੇਵਕ ਕਰ ਰਾਖੇ, ਅੰਮ੍ਰਿਤ ਬਾਣੀ ਰਸਨਾ ਚਾਖੇ। ਵੱਡੇ ਭਾਗ ਪੂਜ ਗੁਰ ਚਰਨਾ, ਸਗਲ ਤਿਆਗ ਪਾਈ ਪ੍ਰਸਰਨਾ। ਗੁਰ ਨਾਨਕ ਜਾਕੋ ਭਇਆ ਦਿਆਲਾ, ਸੋ ਜਨ ਹੋਆ ਸਦਾ ਨਿਹਾਲਾ। ਆਸਾ ਮਹੱਲਾ ਪੰਜਵਾਂ, ਸਤਿਗੁਰ ਸਾਚੇ ਦੀ ਆ ਭੇਜ, ਚਿਰ ਜੀਵਨ ਉਪਜਿਆ ਸੰਜੋਗ। ਉਦਰੇ ਮਾਏ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ। ਜੰਮਿਆ ਪੂਤ ਭਗਤ ਗੋਵਿੰਦ ਕਾ, ਪ੍ਰਗਟਿਆ ਸਾਹਮਣੇ ਲਿਖਿਆ ਤੁਰਕਾ ਰਹਾਉ। ਦਸੀ ਮਾਸੀ ਹੁਕਮ ਬਾਲਕ ਜਨਮ ਲਿਆ, ਮਿਟਿਆ ਸੋਗ ਮਹਾਂ ਆਨੰਦ ਤੀਆ। ਗੁਰਬਾਣੀ ਸਖੀ ਆਨੰਦ ਗਾਵੇ, ਸਾਚੇ ਸਾਹਿਬ ਕੈ ਮਨ ਭਾਵੇ। ਵਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾਗਰ ਬੰਧ ਬਹਾਲੀ। ਮਨ ਚਿੰਦਿਆ ਸਤਿਗੁਰੂ ਦਿਵਾਇਆ, ਪਏ ਅਚਿੰਤ ਏਕ ਲਿਵਲਾਇਆ। ਜਿਉ ਬਾਲਕ ਪਿਤਾ ਉਪਰ ਕਰੇ ਬਹੁਮਾਨ, ਬੁਲਾਇਆ ਬੋਲੇ ਗੁਰ ਕੈ ਭਾਣ। ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠ ਕੀ ਨੀਂਦਾਤ। ਆਸਾ ਮਹੱਲਾ ਪੰਜਵਾਂ, ਗੁਰ ਪੂਰੇ ਰਾਖਿਆ ਦੇ ਹਾਥ, ਪ੍ਰਗਟ ਪਿਆ ਜਨਕਾ ਪ੍ਰਤਾਪ। ਗੁਰ ਗੁਰ ਜਪੀ ਗੁਰੂ ਗੁਰ ਧਿਆਈ, ਜੀ ਕੀ ਅਰਦਾਸ ਗੁਰੂ ਪੈ ਪਾਈ। ਰਹਾਉ ਸਰਨ ਪਰੇ ਸਾਚੇ ਗੁਰਦੇਵ, ਪੂਰਨ

ਕਾਚੇ ਅਨਟੇਕ ਹੈ, ਸੋ ਜਾਣੋ ਕਾਚਾ ਰਹਾਉ। ਤੇਰਾ ਹੁਕਮ ਅਪਾਰ ਹੈ, ਕੋਈ ਅੰਤ ਨ ਪਾਏ। ਜਿਸ ਗੁਰਪੂਰਾ ਪੇੜ ਸੀ, ਸੋ ਚੱਲੇ ਰਜਾਏ। ਚਿਤਰਾਈ ਸਿਆਣਪਾਂ ਕਿਤੇ ਕਾਮ ਨ ਆਈ ਹੈ, ਤੁੱਠਾ ਸਾਹਿਬ ਜੋ ਦੇਵੈ ਸੋ ਹੀ ਸੁਖ ਪਾਈ ਹੈ। ਜੇ ਲਖ ਕਰਮ ਕਮਾਈ ਹੈ, ਈ ਪਵੇ ਨਾ ਬੰਧਾ। ਜਨ ਨਾਨਕ ਕੀਤਾ ਨਾਮ ਧਾਰ, ਹੋਰ ਛੋਡਿਆ ਤੰਦਾ। ਆਸਾ ਮਹੱਲਾ ਪੰਜਵਾਂ, ਸਰ ਸੁਖਾ ਮੈਂ ਪਾਲਿਆ, ਹਰ ਜੇਬ ਨਾ ਕੋਈ। ਗੁਰ ਤੁੱਠੇ ਤੇ ਪਾਈ ਹੈ, ਸੱਚ ਸਾਹਿਬ ਸੋਈ। ਬਲਿਹਾਰੀ ਗੁਰ ਆਪਣੇ, ਸਾਧ ਸਰ ਕੁਰਬਾਨਾ। ਨਾਮ ਨਾ ਵਿਸਰੋ, ਵੇਖਣ ਚਸਾ ਕਿਉ ਕੀਜੇ ਦਾਨਾ। ਰਹਾਉ ਭਾਗਠ ਸੱਚਾ ਸੋਏ ਹੈ, ਜਿਹਰ ਤਨ ਅੰਤਰ। ਸੋ ਛੂਟੇ ਮਹਾਂਜਾਲ ਤੇ, ਜਿਸ ਗੁਰ ਸ਼ਬਦ ਨਿਰੰਤਰ। ਗੁਰ ਕੀ ਮਹਿਮਾ ਕਿਆ ਕਹ, ਗੁਰ ਵਿਵੇਕ ਸਤ ਸਰ। ਉਹ ਆ ਜੁਗਾ ਦੀ ਜੁਗ ਹੈ ਜੁਗ, ਪੂਰਾ ਪਰਮੇਸ਼ਰ। ਨਾਮ ਧਿਆਵੋ ਸਦ ਸਦਾ, ਹਰ ਹਰ ਮਨ ਰੰਗੇ। ਜਿਉ ਪ੍ਰਾਣ ਤਨ ਗੁਰੂ ਹੈ, ਨਾਨਕ ਕਹਿ ਸੰਗੇ। ਆਸਾ ਮਹੱਲਾ ਪੰਜਵਾਂ, ਸਾਈ ਅਲਖ ਅਪਾਰ। ਭੋਰੀ ਮਨ ਵਸੈ, ਦੁਖ ਦਰਦ ਰੋਗ ਮਾਏ। ਮੈਂਡਾ ਹਵ ਨਸੈ, ਹੋ ਵੰਜਾ ਕੁਰਬਾਨ। ਸਾਈ ਆਪਣੇ ਹੋਵੇ ਅੰਧਕਣਾ, ਮਨ ਤਨ ਜਾਪਣੇ ਰਹਾਉ। ਬਿੰਦਕ ਗਾਲ ਸੁਣੀ, ਸੱਚੇ ਤਿਸ ਤਣੀ। ਸੁਖੀ ਹੂੰ ਸੁਖ ਪਾਏ, ਮਾਏ ਨਾ ਕੀਮ ਗਣੀ। ਨੈਣ ਪਸੰਦੋ ਸੋਏ, ਟੇਖ ਮੁਸਤਾਕ ਭਈ। ਮੈਂ ਨਿਰਗੁਣ ਮੇਰੀ ਮਾਏ, ਆਪ ਲੜ ਲਾਏ ਲਈ। ਬੇਕ ਤੇਵ ਸੰਸਾਰ, ਹੱਬਾ ਹੂੰ ਬਹਾਰਾ। ਨਾਨਕ ਕਾ ਪਾਤਸ਼ਾਹ ਦਿਸੇ ਜਹਾਰਾ। ਆਸਾ ਮਹੱਲਾ ਪੰਜਵਾਂ, ਲਾਗ ਭਗਤ ਆਰਾਧ, ਜਬ ਤੇ ਪੀਓ ਪੀਓ। ਕਵਨ ਜੂਤ ਮੇ ਲਾਵੋ, ਨਿਰਗੁਣ ਬਖਈ ਜੀਓ। ਤੇਰੀ ਟੇ ਗੋਵਿੰਦ, ਗੋਪਾਲ ਦਿਆਲ ਪ੍ਰਭ। ਤੂੰ ਸਭਨਾ ਕੇ ਨਾਥ, ਤੇਰੀ ਸਿਰਟ ਸਭ। ਰਹਾਉ ਸਦਾ ਸਹਾਈ ਸੰਤ, ਪੇਖੇ ਸਦਾ ਹਜੂਰ। ਨਾ ਬਿਹੂਨੜਿਆ ਸੇ ਮਰਨ, ਵਿਸੂਰ ਵਿਸੂਰ। ਦਾਸ ਦਾਸਤਨ ਪਾਏ, ਮਿਟਿਆ ਤਿਨਾ ਗੌਣ। ਵਿਸਰਿਆ ਜਿਨਾ ਨਾਮ, ਤਿਨਾੜਾ ਹਾਲ ਤੌਣ। ਜੈਸੇ ਪਸ ਹਰਿਆਓ, ਤੈਸਾ ਸੰਸਾਰ ਸਭ। ਨਾਨਕ ਬੰਧਨ ਕਾਟ, ਮਲਾਵ ਆ ਪ੍ਰਭ। ਆਸਾ ਮਹੱਲਾ ਪੰਜਵਾਂ, ਹੱਬੇ ਥੋਕ ਵਿਸਾਰ, ਇੱਕੋ ਖਿਆਲ ਕਰ। ਝੂਠਾ ਲਾਏ ਗੁਮਾਨ, ਮੰਤਨ ਅਰਪ ਧਾਰ। ਆੜ ਪੈਰ ਸਾਲ ਆਹੇ, ਸਿਰਜਨਹਾਰ ਤੂੰ। ਜੀਵਾਂ ਤੇਰੀ ਦਾਤ, ਕਿਰਪਾ ਕਰੋ ਮੂੰਹ। ਰਹਾਉ ਤੋਈ ਕੰਮ ਕਮਾਏ, ਜਿਤ ਮੁਖ ਉਜਲਾ। ਤੋਈ ਲੱਗੇ ਸੱਚ, ਜੇ ਤੂੰ ਦੇ ਅਲਾ। ਜੋ ਨਾ ਟਹੰਦੋ ਮੂਲ, ਸੋ ਕਰ ਰਸ ਕਰ। ਇੱਕੋ ਚਿੱਤ ਵਸਾਏ, ਕਦੇ ਨਾ ਜਾਏ ਮਰ। ਤਿਨਾ ਪਿਆਰਾ ਰਾਮ, ਜੋ ਪ੍ਰਾਪਾਣਿਆ। ਗੁਰ ਪ੍ਰਸਾਦ ਅਕਥ, ਨਾਨਕ ਵਖਾਣਿਆ। ਆਸਾ ਮਹੱਲਾ ਪੰਜਵਾਂ, ਜਿਨ੍ਹਾਂ ਨਾ ਵਿਸਰੇ ਨਾਮ, ਸੇ ਕਨੇਹਾ। ਖੇਦ ਨਾ ਜਾਣੋ ਮੂਲ, ਸਾਈ ਜਿਹਾ। ਮਨ ਤਨ ਹੋਏ ਨਿਹਾਲ, ਤੁਮ ਸੰਗ ਪੇਟਿਆ। ਸੁਖ ਪਾਇਆ ਜਨ ਪ੍ਰਸਾਦ, ਦੁਖ ਸਭ ਮੇਟਿਆ। ਰਹਾਉ ਜੇਤੇ ਖੰਡ ਬ੍ਰਹਿਮੰਡ, ਉਧਾਰੇ ਤਿਨਖੇ। ਜਿਨ ਮਨ ਮੁਠਾ ਆਪ, ਪੂਰੇ ਭਗਤ ਸੇ। ਜਿਸ ਨੂੰ ਮੰਨੇ ਆਪ, ਸੋਈ ਮਾਨੀਏ। ਪ੍ਰਗਟ ਪੁਰਖ ਪ੍ਰਵਾਨ, ਸਭ ਠਾਈ ਜਾਣੀਏ। ਦਿਨ ਸਰੈਣ ਆਰਾਤ, ਸੰਭਾਲੇ ਸਾਹਾ ਸਾਹ। ਨਾਨਕ ਕੀ ਲੋਚਾ ਪੂਰ, ਸੱਚੇ ਪਾਤਸ਼ਾਹ। ਆਸਾ ਮਹੱਲਾ ਪੰਜਵਾਂ, ਪੂਰ ਰਹਿਆ ਸਰਬਠਾਏ। ਹਮਾਰਾ ਖਸਮ ਸੋਏ, ਏਕ ਸਹਿਬ ਸਿਰ ਛੱਤ। ਦੂਜਾ ਨਾਹੇ ਕੋਏ, ਜੋ ਪਾਵੇ ਤਿਉ ਰਾਖ। ਰੱਖਣ ਹਾਰਿਆ, ਤੁਇ ਬਿਨ ਅਵਰ ਨ ਕੋਏ। ਨਦਰ ਨਿਹਾਰਿਆ, ਰਹਾਉ ਪ੍ਰਦ ਪਾਲੇ ਪ੍ਰਵੇ ਆਪ। ਧੜਕੜ ਸਾਰੀਏ, ਜਿਸ ਮਨ ਉਠਾ ਆਪ, ਤਿਸ ਨਾਮ ਸਾਰੀਏ। ਜੋ ਜੁਗ ਕਰੇ ਸੋ ਆਪ, ਆਪਣ ਪਾਣਿਆ। ਭਗਤਾਂ ਕਾ ਸਹਾਈ, ਜੁਗ ਜੁਗ ਜਾਣਿਆ। ਜਪ ਜਪ ਹਰ ਕਾ ਨਾਮ, ਕਦੇ ਨਾ ਚੂਰੀਏ। ਨਾ

ਵੰਜਨ ਵਹਿੰਦੇ ਆ। ਬੋਤੜਾ ਹਾ ਚਰਨ ਮਨ ਚੜ ਲੰਗੀਏ, ਆੜ ਪੈਰ ਗੁਣ ਗਾਏ ਸਾਧੂ ਸੰਗੀਏ ਰਹਾਓ। ਭੋਗੇ ਭੋਗ ਅਨੇਕ ਵਿਣ ਨਾਵੇ ਸੁਣਿਆ, ਹਰ ਕੀ ਭਗਤ ਬਿਨਾ ਮਰ ਮਰ ਰੁਨਿਆ। ਤੱਪੜ ਪੋ ਸੁਗੰਧ ਤਨ ਮਰਦਨ ਮਾਲਣਾ,

ਕਾਜ ਨਾ ਕਿਤੇ ਗਨੋ ਹਰ ਕੀਰਤਨ ਆਧਾਰ ਨਿਚਲ ਇਹੋ ਤਨੋ ਜੇਤੇ ਮਾਇਆ ਰੰਗ ਤੇਤ ਪਛਾਵਿਆ ਸੋ ਕਾ ਨਾਮ ਨਿਧਾਨ ਗੁਰਮੁਖ ਗਾਵਿਆ ਸੱਚਾ ਗੁਣੀ ਨਿਧਾਨ ਤੂੰ ਪ੍ਰਭ ਗੈਰ ਗੰਭੀਰ ਆਸ ਭਰੋਸਾ ਖਸਮ ਕਾ ਨਾਨਕ ਕੇ ਜੀਅਰੇ ਆਸਾ ਮੁਹੱਲਾ ਪੰਜਵਾਂ ਜੇ ਸਿਮਰਤ ਦੁਖ ਜਾਏ ਸਹਿ ਸੁਖ ਪਾਈਏ ਰਹਿਣ ਦਿਨਸ ਕਰ ਜੋੜ ਹਰ ਘਰ ਤਿਆਈਏ ਨਾਨਕ ਕਾ ਪ੍ਰਭ ਸੋਏ ਜਿਸ ਕਾ ਸਭ ਕੋਏ ਸਰਬ ਰਹਿਆ ਭਰਪੂਰ ਸੱਚਾ ਸਚ ਸੋਏ ਰਹਾਉ ਅੰਤਰ ਬਾਰ ਸੰਗ ਸਹਾਈ ਗਿਆਨ ਜੋਗ ਕਿਸੇ ਅਰਾਧ ਮਨਾ ਬਿਨਾਸੇ ਸਗਲ ਰੋਗ ਰਾਖਨ ਹਾਰ ਅਪਾਰ ਰਾਖੇ ਅਗਨ ਮਾਘੇ ਸੀਤਲ ਹਰ ਹਰ ਨਾਮ ਸਿਮਰਤ ਤਪਤ ਜਾਏ ਸੂਗ ਸਹਿਜ ਆਨੰਦ ਕਨਾ ਨਾਨਕ ਜਨ ਤੂਰਾ ਕਾਰਜ ਸਗਲੇ ਸਿੱਧ ਭਏ ਭੇਟਿਆ ਗੁਰਪੂਰਾ ਆਸਾ ਮਹੱਲਾ ਪੰਜਵਾਂ ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀਏ ਹੋਏ ਕਿਰਪਾਲ ਦਿਆਲ ਹਰ ਰੰਗ ਮਾਣੀਏ ਆਵੋ ਸੰਤ ਮਿਲਾ ਹਰ ਕਥਾ ਕਹਾਣੀਆਂ ਅਨਦਿਨ ਸਿਮਰੇ ਨਾਮ ਤਜ ਲਾਜ ਲੋਕਾਣੀਆਂ ਹਰਹਾਉ ਜਪ ਜਪ ਜੀਵਾਂ ਨਾਮ ਹੋਵੇ ਅੰਧ ਕਣਾ ਮਿਥਿਆ ਮੋਹ ਸੰਸਾਰ ਝੂਠਾ ਵਿਣਸਣਾ ਚਰਨ ਕਮਲ ਸੰਗ ਨੇਹੋ ਜਿਨੇ ਵਿਰਲੇ ਲਾਇਆ ਤਨ ਸੁਹਾਵਾ ਮੁਖ ਜਿਨ ਹਰ ਤਿਆਇਆ ਜਨ ਮਰਨ ਦੋ ਕਾਲ ਸਿਮਰਤ ਮਿਟ ਜਾਵਈ ਨਾਨਕ ਕਹਿ ਸੁਖ ਸੋਏ ਜੋ ਪ੍ਰਾਪਾਵਈ ਆਸਾ ਮਹੱਲਾ ਪੰਜਵਾਂ ਆਵੋ ਮੀਤ ਇਕੱਤਰ ਹੋਏ ਰਸ ਕਸ ਸਪੁੰਚ ਅੰਮ੍ਰਿਤ ਨਾਮ ਹਰ ਹਰ ਜਪੇ ਦਿਲ ਪਾਪਾ ਮੁੰਚੇ ਤਤ ਵਿਚਾਰੋ ਸੰਤ ਜਨੋ ਤਾ ਤੇ ਵਿਘਨ ਲਾਗੇ ਖੀਨ ਪਏ ਸਭ ਤਸਕਰਾ ਗੁਰਮੁਖ ਜਨ ਜਾਗੇ ਰਹਾਓ ਬੁੱਧ ਗਰੀਬੀ ਖਰਚ ਲਹੋ ਹੋਮੇ ਬਿਖ ਜਾ ਰਹੋ ਸਾਚਾ ਹੱਟ ਪੂਰਾ

ਤੁਮਤ ਮਦ ਜੋ ਪੀਵਤ ਵਿਖਲੀ ਪਦ ਕਮਲੀ ਰਾਮ ਰਸਾਇਣ ਜੋਰਤ ਨਾਨਕ ਸਚ ਅਮਲੀ ਆਸਾ ਮਹੱਲਾ ਪੰਜਵਾਂ ਉਦਮ ਕੀਆ ਕਰਾਇਆ ਆਰੰਭ ਰਚਾਇਆ ਨਾਮ ਜਪੇ ਜਪ ਜੀਵਣਾ ਗੁਰ ਮੰਤਰ ਦਰੜਾਇਆ ਪਾਏ ਪਰੇ ਸਤਿਗੁਰੂ ਕੈ ਜਿਨ ਪਰਮ ਵਧਾਰਿਆ ਕਰ ਕਿਰਪਾ ਪ੍ਰਵੇ ਆਪਣੀ ਫਿਰ ਸਾਹ ਸਵਾਰਿਆ ਰਹਾਓ ਕਰ ਗਏ ਲੀਨੇ ਆਪਣੇ ਸਚ ਹੁਕਮ ਰਜਾਈ ਜੋ ਪ੍ਰਭ ਦਿੱਤੀ ਦਾਤ ਸਾਹ ਪੂਰਨ ਵਡਿਆਈ ਸਦਾ ਸਦਾ ਗੁਣ ਗਾਈ ਹੈ ਜਪ ਨਾਮ ਮੁਰਾਰੀ ਨੇਬ ਨਿਭਾਇਓ ਸਤਿਗੁਰੂ ਪ੍ਰਭ ਕਿਰਪਾ ਤਾਰੀ ਨਾਮ ਤਨ ਗੁਣ ਗਾਓ ਲਾਭ ਪੂਰੇ ਗੁਰ ਦਿੱਤਾ ਵਣਜਾਰੇ ਸੰਤ ਨਾਨਕਾ ਪ੍ਰਸਾਉ ਅਮਿਤਾ ਆਸਾ ਮਹੱਲਾ ਪੰਜਵਾਂ ਜਾ ਕਾ ਠਾਕੁਰ ਤੁਹੀ ਪ੍ਰਭ ਤਾਕੇ ਵਡਭਾਗਾ ਹੋ ਸੁਹੇਲਾ ਸਸੁਖੀ ਸਭ ਪ੍ਰਮ ਪੋ ਭਾਗਾ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਤਰਨ ਕਰਾਮਨ ਸਗਲ ਵਿਦ ਸੋ ਸਤਿਗੁਰੂ ਹਮਾਰਾ ਰਹਾਉ ਦੂਜਾ ਨਾਹੀ ਔਰ ਕੋ ਤਾਕਾ ਪੋ ਕਰੀਏ ਗੁਰ ਸੇਵਾ ਮਹਿਲ ਪਾਈਏ ਜਗਦੁੱਤਰ ਤਰੀਏ ਦਿੱਟ ਤਰੀ ਸੋ ਪਾਈਏ ਮਨ ਮਾਏ ਨਿਧਾਨਾ ਜਾ ਕੋ ਤੁਮ ਕਿਰਪਾਲ ਭਏ ਸੇਵਕ ਸੇ ਪਰਵਾਨਾ ਅੰਮ੍ਰਿਤ ਰਸ ਹਰ ਕੀਰਤਨੋ ਹੋ ਵਿਰਲਾ ਪੀਵੇ ਵਜੋ ਨਾਨਕ ਮਿਲੇ ਏਕ ਨਾਮ ਰਿਧ ਜਪ ਜਪ ਜੀਵੇ ਆਸਾ ਮਹੱਲਾ ਪੰਜਵਾਂ ਜਾ ਪ੍ਰਭ ਕੀ ਹੋ ਚੇਰਲੀ ਸੋ ਸਭ ਤੇ ਉੱਚਾ ਸਭ ਕੁਝ ਤਾਕਾ ਕਾਂਢੀਏ ਥੋੜਾ ਅਰਮ ਉੱਚਾ ਜੀ ਪ੍ਰਾਣ ਮੇਰਾ ਤਨੋ ਸਾਹਿਬ ਕੀ ਮਨੀਆਂ ਨਾਮ ਜਿਸੇ ਕੇ ਉਜਲੀ ਤੇ ਦਾਸੀ ਗਨੀਆਂ ਰਹਾਉ ਵੇ ਪ੍ਰਭ ਆਨੰਦਮੈ ਨਵ ਮਾਨਕ ਹੀਰਾ ਰੱਜੀ ਧਾਈ ਸਦਾ ਸੁਖ ਜਾਕਾ ਤੂੰ ਮੀਰਾ ਸਖੀ ਸਹੇਰੀ ਸੰਗ ਕੀ ਸੁਮਤ ਦਿਰੜਾਓ ਸੇਵੋ ਸਾਧੂ ਪਾਓ ਕਰ ਤਉ ਨਿਧਰ ਪਾਓ ਸਗਲੀ ਦਾਸੀ ਠਾਕੁਰ ਸਭ ਕਹਿਤੀ ਮੇਰਾ ਜਿਸੇ ਸਿਗਾਰੇ ਨਾਨਕਾ ਕਿਸ ਸੁਖੇ ਬਸੇਰਾ ਆਸਾ ਮਹੱਲਾ ਪੰਜਵਾਂ ਸੰਤਾਂ ਕੀ ਹੋਏ ਦਾਸਰੀ ਇਹ ਉਚਾਰਾ ਸਿਖਰੀ ਸਗਲ ਗੁਣਾ ਗੁਣ ਉਤਮੋ ਪਰਤਾ ਦੂਰ ਨਾ ਪੇਖਰੀ ਇਹ ਮਨ ਸੁੰਦਰ ਆਪਣਾ ਹਰ ਨਾਮ ਜੀਠੇ ਰੰਗਰੀ ਤਿਆਗ ਸਿਆਣ ਬਚਾਤਰੀ ਤੂੰ ਜਾਣ ਗੋਪਾਲੇ ਸੰਗਰੀ ਰਹਾਓ ਪਰਤਾ ਕੈ ਸੋ ਮਾਨੀਏ ਤੋ ਸੀਗਾਰ ਬਣਾਏ ਰੀ ਦੂਜਾ ਪਾਉ ਵਸਾਰੀਏ ਕਿਉ ਤੰਬੋਲਾ ਖਾਏ ਰੀ ਗੁਰ ਕਾ ਸਭ ਕਰ ਦੀਪਕੋ ਇਹ ਸਦਕੀ ਸੇਜ ਪਿਛਾਏ ਰੀ ਆੜ ਪੈਰ ਕਰ ਜੋੜ ਰਹੋ ਹੋ ਫੇਟੇ ਹਰ ਰਾਏ ਰੀ ਤੇ ਸੀ ਚੱਜ ਸੀਗਾਰ ਸਭ ਸਾਈ ਰੂਪ ਅਪਾਰ ਰੀ ਸਾਈ ਸੁਹਾਗਣ ਨਾਨਕਾ ਜੋ ਪਾਣੀ ਕਰਤਾਰ ਰੀ ਆਸਾ ਮਹੱਲਾ ਪੰਜਵਾਂ।

ਉਹ ਦਿਸੇ ਨਾ ਬੀਆ, ਨਾਨਕ ਰਾਖੇ ਪਾਰ ਬ੍ਰਹਮ, ਫਿਰ ਦੁੱਖ ਨਾ ਥੀਆ। ਆਸਾ ਕਰ ਨਾਵਾਂ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਚਿਤਵ ਚਿਤਵ ਸਰਬ ਸੁਖ ਪਾਵ, ਆਗੇ ਭਾਵ ਕੇ ਨਾ ਪਾਵ, ਇੱਕ ਦਾ ਤਾਰ ਸਗਲ ਹੈ ਜਾਜਕ, ਦੂਸਰ ਕਹਿ ਪੈ ਜਾਵ, ਹਉ ਮੰਗ ਆਨ ਲਿਜਾਵ, ਸਗਲ ਸ਼ਦਰ ਪਦ ਏਕੋ ਠਾਕੁਰ, ਕੌਣ ਸਮਸਰ ਲਾਵ, ਰਹਾਵ ਉਠੋ ਬੈਸੋ ਰਹਿ ਪੇ ਨਾ ਸਕ, ਦਰਸ਼ਨ ਖੋਜ ਖੁਜਾਵ, ਬ੍ਰਹਿਮਾਦਕ ਸਨਕਾਦਕ ਸਨਕ ਸੁਨੰਦਨ ਸਨਾਤਨ ਸੰਤ ਕੁਮਾਰ, ਤਿਨਕੋ ਮੈਲ ਦੁਲਭਾਵ, ਆਗਮ ਅਗਮ ਅਗਾਧ ਬੋਧ, ਤੀਮਦ ਪਰੈ ਨਾ ਪਾਵ, ਤਾ ਕੀ ਸਰਣ ਸਤਪੁਰਖ ਕੀ, ਸਤਗੁਰ ਪੁਰਖ ਤੇ ਆਵ, ਭਇਓ ਕਿਰਪਾਲ ਦਿਆਲ ਪ੍ਰਭ ਠਾਕੁਰ, ਕਾਟਿਓ ਬੰਦ ਕਰਾਵ, ਕਹੋ ਨਾਨਕ ਜੋ ਸਾਧ ਸੰਗ ਪਾਇਓ, ਤਉ ਫਿਰ ਜਨਮ ਨ ਆਵੋ। ਆਸਾ ਮਹੱਲਾ ਪੰਜਵਾਂ, ਅੰਤਰ ਗਾਵੋ ਬਾਹਰ ਗਾਵੋ, ਗਾਵੋ ਜਾਗ ਸਵਾਰੀ ਸੰਗ

ਪੰਜਵਾਂ ਜਿਸ ਨੂੰ ਤੂੰ ਅਸਥਿਰ ਕਰ ਮਨ ਹੈ ਤੇ ਪਾਹੁਣ ਦੋ ਦਾਹਾ ਪੁੱਤਰ ਕਲੱਤਰ ਅਗਰੇ ਸਗਲ ਸਮਗਰੀ ਸਾਮਿਤਿਆ ਅਸਨਾਹਾ ਰੇ ਮਨ ਕਿਆ ਕਰੇ ਹੈ ਹਾ ਹਾ ਹਿਟ ਦਿਖ ਜੈਸੇ ਹਰ ਚੰਦੌਰੀ ਇਕ ਰਾਂ ਭਜਨ ਲੈ ਲਾਹਾ ਰਹਾਓ ਜੈਸੇ ਬਸਤਰ ਦੇ ਓਢਾਨੇ ਦਿਨ ਦੋ ਚਾਰ ਪੁਰਾਹਾ ਪੀਤ ਉਪਰੇ ਕੇਤਕ ਤਾਈ ਹੈ ਅੰਤ ਕੋਰ ਕੋ ਆਹਾ ਜੈਸੇ ਅੰਬ ਕੁੰਡ ਕਰ ਰਾਖਿਓ ਪਰਤ ਸਿੰਧ ਗਲ ਜਾਹਾ ਆਵਗ ਆਗਿਆ ਪਾਰ ਬ੍ਰਹਮ ਕੀ ਉਠ ਜਾਸੀ ਮੋਹਤ ਚਸਾਹਾ ਰੇ ਮਨ ਲੇਖੇ ਚਾਲੇ ਲੇਖੇ ਬੈਸੇ ਲੇਖੇ ਲੈਂਦਾ ਸਾਹਾ ਸਦਾ ਕੀਰਤ ਕਰ ਨਾਨਕ ਹਰ ਕੀ ਉਭਰੇ ਸਤਿਗੁਰ ਚਰਨ ਉਟਾਹਾ ਆਸਾ ਮਹੱਲਾ ਪੰਜਵਾਂ ਅਬੁੱਟ ਬਾਤੇ ਪਈ ਸਿਧਰੀ ਦੂਤ ਦੁੱਟ ਸਜਨਈ ਅੰਧਕਾਰ ਮੈਂ ਰਤਨ ਪ੍ਰਗਾਸਿਓ ਮਲੀਨ ਬੁੱਧ ਖਸ਼ਨਈ ਜੋ ਕਿਰਪਾ ਗੋਬਿੰਦ ਭਈ ਸੁਖ ਸੰਪਤ ਹਰ ਨਾ ਫਲ ਪਾਏ ਸਤਿਗੁਰ ਮਿਲਈ ਹਰਹਾਓ ਮੁਹਿ ਕਿਰਪਨ ਕੋ ਕੋਈ ਨ ਜਾਣਤ ਸਗਲ ਪਵਨ ਪ੍ਰਗਟਈ ਸੰਗ ਬੈਠਨੋ ਕਈ ਨ ਪਾਵਤ ਹੁਣ ਸਗਲ ਚਰਨ ਸੇਵਈ ਆੜ ਆੜ ਕੋ ਫਿਰਤ ਟੂੰਡਤੇ ਮਨ ਸਗਲ ਕਿਸ਼ਨ ਬੁਝ ਗਈ ਏਕ ਬੋਲ ਵੀ ਖਪਤੋ ਨਾਹੀ ਸਾਧ ਸੰਗਤ ਸੀਤ ਲਈ ਏਕ ਜੀ ਗੁਣ ਕਮਨ ਵਖਾਨੇ ਆਗਮ ਅਗਮ ਅਗਮਈ ਦਾਸ ਦਾਸ ਦਾਸ ਕੋ ਕਰੀਓ ਜਨ ਨਾਨਕ ਹਰ ਸਰਣਈ ਆਸਾ ਮਹੱਲਾ ਪੰਜਵਾਂ ਰੇ ਮੂੜੇ ਲਾਹੇ ਕੋ ਤੂੰ ਟੀਲਾ ਟੀਲਾ ਤੋਟੇ ਕੋ ਬੇਗਤਾਇਆ ਸਤ ਵਖਰ ਤੂੰ ਕਿੰਨੇ ਨਾਹੀ ਪਾਪੀ ਵੱਧ ਰੇ ਨਾਇਆ ਸਤਿਗੁਰ ਤੇਰੀ ਆਸ ਆਇਆ ਬਦਲ ਪਾਵਨ ਤੇਰੋ ਨਾਮ ਪਾਰ ਬ੍ਰਹਮ ਮੈਂ ਏਹਾ ਓਟਾਇਆ ਹਰਹਾਓ ਗੰਧਨ ਵਹਿਣ ਸੁਣੇ ਉਰਝਾਵੇ ਨਾਮ ਲਏ ਅਲਕਾਇਆ ਨਿੰਦ ਚਿੰਦ ਕੋ ਬੋਧ ਉਮਾਇਓ ਬੂਝੀ ਉਲਟਾਇਆ ਪਰ ਤਨ ਪਰ ਤਨ ਪਰਤੀ ਨਿੰਦਾ ਅਖਾਦ ਖਾਇ ਹਰਕਾਇਆ ਸਾਜ ਧਰਮ ਸਿਓ ਰੁਚ ਨਹੀਂ ਆਵੇ ਸਤ ਸੁਨਤ ਸ਼ੋਹਾਇਆ ਦੀਨ ਦਿਆਲ ਕਿਰਪਾਲ ਪ੍ਰਭ ਠਾਕੁਰ ਭਗਤ ਟੇਕ ਹਰਨਾਇਆ ਨਾਨਕ ਆਏ ਸਰਨ ਪ੍ਰਭ ਆਇਓ ਰਾਖ ਲਾਜ ਅਪਨਾਇਆ ਆਸਾ ਮਹੱਲਾ ਪੰਜਵਾਂ ਮਿਥਿਆ ਸੰਗ ਸੰਗ ਲਪਟਾਏ ਮੋਹ ਮਾਇਆ ਕਰ ਬੰਧੇ ਜੈ ਜਾਨੋ ਸੋ ਚੀਤ ਨ ਆਵੇ ਅੰਗ ਬੁੱਧ ਪਏ ਆਂਧੇ ਮਨ ਬੈਰਾਗੀ ਕਿਉ ਨਾ ਅਰਾਧੇ ਤਾਜ ਕੋਠਰੀ ਮਾਹੇ ਤੂੰ ਬਸਤਾ ਸੰਗ ਸਗਲ ਦਿਖੇ ਕੀ ਵਿਆਦੇ ਰਖਾਓ ਮੇਰੀ ਮੇਰੀ ਕਰਤ ਦਿਨ ਰੈਨ ਬਿਖਾਵੇ ਪਲਖਿਨ ਸ਼ੀਜੇ ਅਰ ਜਾਦੇ ਜੈਸੇ ਮੀਠੇ ਸਾਧ ਲੁਭਾਏ ਝੂਠ ਤਨ ਦੁਰਗਾਧੇ ਕਾਮ ਕ੍ਰੋਧ ਅਰ ਲੋਭ ਮੋਹ ਇਹ ਇੰਦੀ ਰਸ ਲਪਟਾਦੇ ਦੀਪ ਵਾਰੀ ਪੁਖ ਬਿਧਾਤੇ ਬੌਰ ਬੌਰ ਜਨ ਮਾਧੇ ਜੋ ਭਇਓ ਕਿਰਪਾਲ ਦੀਨ ਦੁਖ ਪੰਜਨ ਤੋ ਗੁਰਮਿਲ ਸਭ ਸੁਖ ਲਾਧੇ ਕਹੋ ਨਾਨਕ ਜਿਨ ਰੈਨ ਤਿਹਾਵੋ ਮਾਰ ਕਾਢੀ ਸਗਲ ਉਪਾਧੇ ਤੂੰ ਜਪਿਓ ਭਾਈ ਪੁਰਖ ਵਿਧਾਤੇ ਭਇਓ ਕਿਰਪਾਲ ਦੀਨ ਦੁਖ ਪੰਜਨ ਜਨਮ ਮਰਨ ਦੁਖ ਲਾਥੇ ਰਹਾਓ ਦੂਜਾ ਆਸਾ ਮਹੱਲਾ ਪੰਜਵਾਂ ਨਿਮਕ ਕਾਮ ਸਵਾਦ ਕਾਰਨ ਕੋਟ ਦਿਨ ਸੁਦੁਖ ਪਾਵੇ ਕਰੀ ਮੋਹ ਤਰੰਗ ਮਾਣ ਫਿਰ ਬੌਰ ਬੌਰ ਪਛਤਾਵੇ ਅੰਧੇ ਚੇਤ ਹਰ ਹਰ ਆਇਆ ਤੇਰਾ ਸੋਧਨ ਨੇੜੇ ਆਇਆ ਰਹਾਓ ਪਲਕ ਦ੍ਰਿਟ ਦੇਖ ਪੂਲੋ ਆਕ ਨੀਮ ਕੋ ਤੂਮਰ ਜੈਸਾ ਸੰਗ ਵਿਸ਼ੀਰ ਸਿਉ ਹੈਰੇ ਕੈਸੋ ਹੀ ਇਹੋ ਪਰ ਗ੍ਰਹਿ ਬੈਰੀ ਕਾਰਨ ਪਾਪ ਕਰਤਾ ਬਸਤ ਰਹੀ ਅਮਾਨਾ ਛੋੜ ਜੈ ਤਿਨ ਹੀ ਸੋ ਸੰਗੀ ਸਾਜਨ ਸਿਉ ਬੈਰਾਨਾ ਸਗਲ ਸੰਸਾਰ

ਪੰਜਵਾਂ ਦੋ ਪਦੇ ਲੂਕਮਾਨੋ ਸੋਈ ਤੁਮ ਪੇਖਿਓ ਮੂੜ ਮੁਗਧ ਮੁਕਰਾਨੀ ਆਕਮਾਨੇ ਕੌਲੇ ਬੰਦੇ ਫਿਰ ਪਾਛੇ ਪਛਤਾਨੀ ਪ੍ਰਾ ਮੇਰੇ ਸਭ ਦੇ ਆਗੇ ਜਾਨੀ ਪ੍ਰਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੇ ਜੀ ਕੀ ਮਾਨੀ ਹਰਹਾਓ ਜਿਤ ਜਿਤ ਲਾਏ ਤਿਤ ਤਿਤ ਲਾਗੇ ਕਿਆ ਕੋ ਕਰੇ ਪਰਾਨੀ ਬਰਸ ਲਿਓ ਪਾਰ ਬਨ ਸੁਆਮੀ ਨਾਨਕ ਸਦ ਕੁਰਬਾਨੀ।

ਤਾਂ ਉੜਤਾਵੇ। ਸੇਵਕ ਕਹੋ ਨਿਗਟੀ ਹੋਏ ਦਿਖਾਵੇ, ਜੋ ਜੋ ਕਹੇ ਠਾਕੁਰ ਪਏ ਸੇਵਕ, ਤਤਕਾਲ ਹੋਏ ਆਵੇ। ਰਹਾਓ ਤਿਸ ਸੇਵਕ ਹੋਂ ਬਲਿਹਾਰੀ, ਜੋ ਆਪਣੇ ਪ੍ਰਭਾਵੇ, ਤਿਸ ਕੀ ਸੋਏ ਸੁਣੀ ਮਨ ਹਰਿਆ, ਤਿਸ ਨਾਨਕ ਪਰਸਣ ਆਵੇ। ਆਸਾ ਕਰ ਗਿਆਰਵਾਂ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਨਟੂਆ ਪੇ ਦਿਖਾਵੇ ਬਹੁ ਵਿਦ, ਜੈਸਾ ਹੈ ਉਹ ਤੈ ਸਾਰੇ, ਅਨਕ ਜੋਨ ਪ੍ਰਮਿਓ ਪ੍ਰਮ ਪੀਤਰ, ਸੁਖੇ ਨਾਹੀਂ ਪਰਵੇ ਸਾਰੇ। ਸਾਜਨ ਸੰਤ ਹਮਾਰੇ ਮੀਤਾ, ਬਿਨ ਹਰ ਹਰ ਅਨੀਤਾ ਰੇ,

ਅਗਾਂ ਗਾਕਰੀ ਗੁਰਸਬ ਦੀ ਪਾਰ ਉਤਰੀਏ ਰੇ। ਖੋਜਤ ਖੋਜਤ ਖੋਜ ਵਿਚਾਰਿਓ ਤਤ ਨਾਨਕ ਕਿਉ ਜਾਨਾ ਰੇ। ਸਿਮਰਤ ਨਾਮ ਨਿਧਾਨ ਨਿਰਮੋਲ ਮਨ ਮਾਨਕ ਪਤੀਆਨਾ ਰੇ। ਆਸਾ ਮਹੱਲਾ ਪੰਜਵਾਂ ਦੋ ਪਦੇ ਗੁਰ ਪ੍ਰਸਾਦ ਮੇਰੇ ਮਨ ਵਸਿਆ। ਜੋ ਮੰਗੋ ਸੋ ਪਾਵੋ ਰੇ। ਨਾਮ ਰੰਗ ਕਿਉ ਮਨ ਤ੍ਰਿਪਤਾਨ ਬਹੁਰ ਨਕਤ ਹੂੰ ਤਾਵੋ ਰੇ। ਹਮਰਾ ਠਾਕੁਰ ਸਭ ਤੇ ਉੱਚਾ ਰਹਿਣ ਦਿਨ ਸੇ ਗਾਵੋ ਰੇ। ਖਿਨ ਮੈਂ ਥਾਪਿਓ ਥਾਪਨ ਹਾਰ ਇਸ ਤੇ ਤੁਝੇ ਡਰਾਵੋ ਰੇ। ਰਹਾਓ ਜਬ ਦੇਖੋ ਪ੍ਰਭ ਆਪਣਾ ਸਵਾਮੀ ਤੋ ਅਵਰੇ ਚੀਤ ਨਾ ਪਾਵੋ ਰੇ। ਨਾਨਕ ਦਾਸ ਪ੍ਰਭ ਆਪ ਪੈ ਰਾਇਆ ਪ੍ਰਮ ਪਉ ਮੇਟ ਲਖਾਵੋ ਰੇ। ਆਸਾ ਮਹੱਲਾ ਪੰਜਵਾਂ ਚਾਰ ਬਰਨ ਚੌਹਾਂ ਕੇ ਮਰਦਨ ਖੜ ਦਰਸ਼ਨ ਕਰ ਤਲੀ ਰੇ। ਸੁੰਦਰ ਸੁਗਰ ਸਰੂਪ ਸਿਆਣੇ ਪੰਚੋ ਹੀ ਮੋਏ ਸ਼ਲੀ ਰੇ। ਜਿਨ ਮਿਰ ਮਾਰੇ ਪੰਜ ਸੂਰ ਵੀਰ ਐਸੋ ਕੌਣ ਬਲੀ ਰੇ। ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਏ ਕਲੀ ਰੇ। ਰਹਾਓ ਵੱਡੀ ਕੌਮ ਪਸ ਪਾਗੇ ਨਾਹੀ ਮੋਹਕਮ ਫੌਜ ਹਠਲੀ ਰੇ। ਕਹੋ ਨਾਨਕ ਤਿਨ ਜਨ ਨਿਰਦਲਿਆ ਸਾਧ ਸੰਗਤ ਕੈ ਚਲੀ ਰੇ। ਆਸਾ ਮਹੱਲਾ ਪੰਜਵਾਂ ਨੀਕੀ ਜੀਕੀ ਹਰ ਕਥਾ ਉਤਮ ਆਨ ਸੁਲ ਰਸ ਪੀਕੀ ਰੇ। ਰਹਾਓ ਬਹੁ ਗੁਣ ਤੁਨ ਮੁਨ ਜਨ ਖਟ ਬੇਤੇ ਅਵਰ ਨਾ ਕਿਛ ਲਾਈ ਕੀ ਰੇ। ਬਿਖਾਰੀ ਨਿਰਾਰੀ ਅਪਾਰੀ ਸਹਿਜਾਰੀ ਸਾਧ ਸੰਗ ਨਾਨਕ ਪੀਕੀ ਰੇ। ਆਸਾ ਮਹੱਲਾ ਪੰਜਵਾਂ ਹਮਾਰੀ ਪਿਆਰੀ ਅੰਮ੍ਰਿਤ ਤਾਰੀ ਗੁਰ ਨਿਮਖ ਨਮਨ ਤੇ ਟਾਰੀ ਰੇ। ਰਹਾਓ ਦਰਸਨ ਪਰਸਨ ਸਰਸਨ ਹਰਸਨ

ਪੰਜਵਾਂ ਨਿੱਕੀ ਸਾਹ ਸੰਗਾਨੀ ਰਹਾਉ ਪੈਰ ਮੂਰਤ ਪਲ ਗਾਵਤ ਗਾਵਤ ਗੋਵਿੰਦ ਗੋਵਿੰਦ ਵਖਾਨੀ ਚਾਲਤ ਬੈਸਤ ਸੋਭਤ ਹਰ ਜਸ ਮੰਤਨ ਚਰਨ ਖਟਾਨੀ ਹਉ ਹੋਰੋ ਤੂੰ ਠਾਕੁਰ ਗੌਰੋ ਨਾਨਕ ਸਰਨ ਪਛਾਨੀ ਰਾਗ ਅਸ ਮਹੱਲਾ ਪੰਜਵਾਂ ਕਾਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਿਆਗ ਸਗਲ ਸਿਆਣਪਾਂ ਭਜ ਪਾਰ ਬ੍ਰਹਮ ਨਿਰੰਕਾਰ ਏਕ ਸਾਤੇ ਨਾਮ ਬਾਜੋ ਸਗਲ ਦੀ ਸਹਿਸਾਰ ਸੋ ਪ੍ਰਭ ਜਾਣੀਏ ਸਤਸੰਗ ਗੁਰ ਪ੍ਰਸਾਦੀ ਬੂਝੀਏ ਏਕ ਹਰ ਕੇ ਰੰਗ ਰਹਾਉ ਸਰਨ ਸਮਰਥ ਏਕ ਕੇਰੀ ਦੂਜਾ ਨਾ ਹੀ ਠਾਉ ਮਹਾਂ ਪੌਜ ਲੰਘੀਏ ਸਦਾ ਹਰ ਗੁਣ ਗਾਓ ਜਨਮ ਮਰਨ ਵਾਰੀਏ ਦੁਖ ਨਾ ਜੰਪਰ ਹੋਏ ਨਾਮ ਨਿਧਾਨ ਸੋਈ ਪਾਏ ਕਿਰਪਾ ਕਰੇ ਪ੍ਰਸੋਏ ਏਕ ਟੇਕ ਆਧਾਰ ਏਕੋ ਏਕ ਕਾ ਮਨ ਜੋਰ ਨਾਨਕ ਜਪੀਏ ਮਿਲ ਸਾਧ ਸੰਗਤ ਹਰ ਬਿਨ ਅਵਰ ਨਾ ਹੋਰ ਆਸਾ ਮਹੱਲਾ ਪੰਜਵਾਂ ਜੀਓ ਮਨ ਤਨ ਪ੍ਰਾਣ ਪ੍ਰਭ ਕੇ ਦੀਏ ਸਭ ਰਸ ਭੋਗ ਦੀਨ ਬੰਧ ਬਜੀ ਦਾਤਾ ਸਰਨ ਰੱਖਣ ਜੋਗ ਮੇਰੇ ਮਨ ਧਿਆਏ ਹਰ ਹਰ ਨਾਓ ਹਲਤ ਪਲਤ ਸਹਾਏ ਸੰਗ ਏਕ ਸਿਉ ਨਿਮਲਾਓ ਰਹਾਓ ਵੇਦ ਸ਼ਸਤਰ ਜਨ ਤੇ ਆਵੇ ਤਰਨ ਕੋ ਸੰਸਾਰ

ਨਾਮ ਦ੍ਰਿੜ ਕਰ ਭਗਤ ਹਰ ਕੀ, ਭਲੀ ਪ੍ਰਭ ਕੀ ਸੇਵ, ਚਰਨ ਸਰਣ ਦਿਆਲ ਤੇਰੀ, ਤੂੰ ਨਿਮਾਣੇ ਮਾਣ, ਜੀ ਪ੍ਰਾਣ ਆਧਾਰ ਤੇਰਾ, ਨਾਨਕਾ ਪ੍ਰਤਾਨ, ਆਸਾ ਮਹੱਲਾ ਪੰਜਵਾਂ, ਡੋਲ ਡੋਲ ਮਹਾਂ ਦੁਖ ਪਾਇਆ, ਬਿਨਾਂ ਸਾਧੂ ਸੰਗ, ਖਾਟ ਲਾਭ ਗੋਬਿੰਦ।

ਕਰਨ ਕਾਰਨ ਸਿਮਰਥ ਸੋ ਪ੍ਰਭ ਜੀ ਦਾਤਾ ਆਪ ਤਿਆਗ ਸਗਲ ਸਿਆਣਪਾਂ ਆੜ ਪੈਰ ਪ੍ਰਭ ਜਾਪ ਮੀਤ ਸਖਾ ਸਹਾਏ ਸੰਗੀ ਊਚ ਅਗਮ ਅਪਾਰ ਚਰਨ ਕਮ ਬਸਾਏ ਹਿਰਦੈ ਜੀ ਕੋ ਆਧਾਰ ਕਰ ਕਿਰਪਾ ਪ੍ਰਭ ਪਾਰ ਬ੍ਰਹਮ ਗੁਣ ਤੇਰਾ ਜਸ ਗਾਓ ਸਰਬ ਸੂਖ ਵੱਡੀ ਵਡਿਆਈ ਜਪ ਜੀਵੈ ਨਾਨਕ ਨਾਓ ਆਸਾ ਮਹੱਲਾ ਪੰਜਵਾਂ ਉਦਮ ਕਰੋ ਕਰਾਵੋ ਠਾਕੁਰ ਪੇਖਤ ਸਾਧੂ ਸੰਗ ਹਰ ਹਰ ਨਾਮ ਚਿਰਾਵੋ ਰੰਗਨ ਆਪੇ ਹੀ ਪ੍ਰਵਰੰਗ ਮਨ ਮੈਂ ਰਾਮ ਨਾਮਾ ਜਾਪ ਕਰ ਕਿਰਪਾ।

ਹਰ ਜਨ ਧੂਰ ਭਾਏ ਭਗਤ ਪਰਮ ਪਉ ਨਸ ਹਰ ਨਾਨਕ ਸਦਾ ਹਜੂਰ ਆਸਾ ਮਹੱਲਾ ਪੰਜਵਾਂ ਆਗਮ ਅਗੋਚਰ।

ਗੁਣ ਇਹ ਬਿਆਦ ਸ਼ੋਰ ਹੈ। ਸੰਤ ਸੰਗ ਨਾਮ ਰੰਗ ਗੁਣ ਗੋਬਿੰਦ ਗਾਵੋ, ਅਨੰਦ ਨੂੰ ਪ੍ਰਤਿਆਓ ਪ੍ਰਮ ਪੀਤ ਜੀਤ ਮਿਟਾਓ, ਨਿਧ ਨਾਮ ਨਾਨਕ ਮੋਰੈ ਆਸਾ ਮਹੱਲਾ ਪੰਜਵਾਂ, ਕਾਮ ਕ੍ਰੋਧ ਲੋਭ ਤਿਆਗ ਮਨ ਸਿਮਰ ਗੋਬਿੰਦ ਨਾਮ, ਹਰ ਭਜਨ ਸਬਲ ਕਾਮ ਰਹਾਓ, ਤਜ ਮਾਨ ਮੋਹ ਵਿਕਾਰ ਮਿਥਿਆ, ਜਪ ਰਾਮ ਰਾਮ ਰਾਮ ਮਨ ਸੰਤਨਾ ਕੇ ਚਰਨ ਲਾਗ, ਪ੍ਰਭ ਗੋਪਾਲ ਦੀਨ ਦਿਆਲ ਪਤਿਤ ਪਾਵਨ ਪਾਰ ਬ੍ਰਹਮ।

ਕਿਸਬਨ ਕਿਉਂ ਸਰੇ ਹਾਂ, ਗੁਰ ਕੋ ਕੁਰਬਾਨ ਜਾਓ ਹਾਂ, ਨਾਨਕ ਜਪੇ ਨਾਓ ਮੇਰੇ ਮਨਾ। ਆ ਸਾਵਰੀ ਮਹੱਲਾ ਪੰਜਵਾਂ, ਕਾਰਨ ਕਰਨ ਤੂੰ ਹਾਂ, ਅਵਰ ਨ ਸੁਜੇ ਮੂੰਹ ਹਾਂ, ਤਰੇ ਸੋ ਹੋਈਏ ਹਾਂ, ਸਹਿ ਸੁਖ ਸੋਈਏ ਹਾਂ, ਧੀਰਜ ਮਨ ਪਏ ਹਾਂ, ਪ੍ਰਭ ਕੇ ਦਰ ਪਏ ਮੇਰੇ ਮਨਾ। ਹਰਹਾਓ ਸਾਧੂ ਸੰਗਮੇ ਹਾਂ, ਪੂਰਨ ਸੰਜਮੇ ਹਾਂ, ਜਬ ਤੇ ਛੁੱਟੇ ਆਪ ਹਾਂ, ਤਬ ਤੇ ਮਿਟੇ ਤਾਪ ਹਾਂ, ਕਿਰਪਾ ਧਾਰੀਆ ਹਾਂ, ਪਤ ਰੱਖ ਬਨਵਾਰੀਆ ਮੇਰੇ ਮਨਾ। ਇਹੋ ਸੁਖ ਜਾਣੀਏ ਹਾਂ, ਹਰ ਕਰੇ ਸੋ ਮਾਨੀਏ ਹਾਂ, ਮੰਦਾ ਨਾਹੇ ਕੋਏ ਹਾਂ, ਸਭ ਕੀ ਰੇਨ ਹੋਏ ਹਾਂ, ਆਪੇ ਜਿਸ ਰੱਖੇ ਹਾਂ, ਹਰ ਅੰਮ੍ਰਿਤ ਸੋ ਚੱਖੇ ਮੇਰੇ ਮਨਾ। ਜਿਸ ਕਾ ਨਾਹੇ ਕੋਏ ਹਾਂ, ਜਿਸ ਕਾ ਪ੍ਰਭੂ ਸੋਏ ਹਾਂ, ਅੰਤਰਗਤ ਬੁੱਝੇ ਹਾਂ, ਸਭ ਕਿਸ ਤੇ ਸੁਝੇ ਹਾਂ, ਪਤਿਤ ਉਧਾਰ ਲਿਓ ਹਾਂ, ਨਾਨਕ ਅਰਦਾਸ ਇਹੋ ਮੇਰੇ ਮਨਾ। ਆ ਸਾਵਰੀ ਮਹੱਲਾ ਪੰਜਵਾਂ, ਇੱਕ ਤੁਕਾ, ਓਏ ਪਰਦੇਸੀਆ ਹਾਂ, ਸੁਨਤ ਸੰਦੇਸਿਆ ਹਾਂ, ਰਹਾਓ ਜਾਸ ਰਚ ਰਹੇ ਹਾਂ, ਸਭ ਕੋ ਤਜ ਗਏ ਹਾਂ, ਸੁਪਨਾ ਜੋ ਪਏ ਹਾਂ, ਹਰ ਨਾਮ ਜਿਨ ਲਏ ਹਰ ਤਜ ਅਨ ਲੱਗੇ ਹਾਂ, ਜਨਮੇ ਮਰ ਪੱਗੇ ਹਾਂ, ਹਰ ਹਰ ਜਨ ਲਏ ਹਾਂ, ਜੀਵਤ ਸੇ ਰਹੇ ਹਾਂ, ਜਿਸੇ ਕਿਰਪਾਲ ਹੋਏ ਹਾਂ, ਨਾਨਕ ਭਗਤ ਸੋਏ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਅਸ ਮਹੱਲਾ ਨਾਵਾਂ, ਬਿਰਥਾ ਕਹੋ ਕੌਣ ਸਿਓ ਮਨ ਕੀ, ਲੋਭ ਗਰਸਿਓ ਦਸੂ ਦਿਸ ਤਾਪਤ, ਆਸਾ ਲੈ ਜੋ ਤਨ ਕੀ ਰਖਾਓ, ਸੋ ਕੇ ਹੇਤ ਬਹੁ ਦੁਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੇ ਦੁਆਰ ਸਵਾਨ ਜਿਉ ਡੋਲਤ, ਨੈ ਸੁਧ ਰਾਮ ਭਜਨ ਕੀ, ਮਾਨਸ ਜਨਮ ਅਕਾਰਥ ਕੋਵਤ, ਲਾਜਨ ਲੋਕ ਅਸਨ ਕੀ, ਨਾਨਕ ਹਰ ਜਿਸ ਕਿਉ ਨੀ ਗਾਵਤ, ਉਮਤ ਬਿਨਾਸੇ ਤਨ ਕੀ। ਅਰਾਗ ਅਸ ਮਹੱਲਾ ਪਹਿਲਾ, ਅਸ਼ਟਪਦੀਆਂ ਹਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉੱਤਰ ਅਵਖਟ ਸਰਵਰ ਨਾਵੇ, ਬਕੇ ਨਾ ਬੋਲੇ ਹਰ ਗੁਣ ਗਾਵੇ, ਜਲ ਆਕਾਸੀ ਸੁਨ ਸਮਾਵੇ, ਰਸ ਸਤ ਚੋਰ ਮਾਰਸ ਪਾਵੇ, ਐਸਾ ਗਿਆਨ ਸੁਨੋ ਅਬ ਮੋਰੇ, ਪਰ ਪੁਰ ਤਾਰਿਆ ਸਭ ਠੋਰੇ, ਰਹਾਓ ਸਚ ਬ੍ਰਤ ਨੇਮ ਨਾ ਕਾਲ ਸੰਤਾਵੇ, ਸਤਿਗੁਰ ਸ਼ਬਦ ਕ੍ਰੋਧ ਜਲਾਵੇ, ਗਗਨ ਨਿਵਾਸ ਸਮਾਧ ਲਗਾਵੇ, ਪਾਰਸ ਪਰਸ ਪਰਮ ਪਦ ਪਾਵੇ, ਸਚ ਮਨ ਕਾਰਨ ਤਤ ਬੇਲੋਵੇ, ਸੁਭਰ ਸਰਵਰ ਮੈਲਨ ਥੋਵੇ, ਜੈਸੋ ਰਾਤਾ ਤੈ ਸੋ ਹੋਵੇ, ਆਪੇ ਕਰਤਾ ਕਰੇ ਸੋ ਹੋਵੇ, ਗੁਰ ਹਿਵ ਸੀਤਲ ਅਗਨ ਬੁਝਾਵੇ, ਸੇਵਾ ਸੁਰਤ ਬਿਭੂਤ ਚੜਾਵੇ, ਦਰਸ਼ਨ ਆਪ ਸਹਿਜ ਕਰੇ ਆਵੇ, ਨਿਰਮਲ ਬਾਣੀ ਨਾਦ ਵਜਾਵੇ, ਅੰਤਰ ਗਿਆਨ ਮਹਾਰਸਾਰ, ਤੀਰਥ ਮੱਜਨ ਗੁਰ ਵਿਚਾਰ, ਅੰਤਰ ਪੂਜਾ ਥਾਨ ਮੋਰਾਰ, ਜੋਤੀ ਜੋਤ ਮਿਲਾਵਣ ਹਾਰ, ਰਸ ਰਸਿਆ ਮਤ ਏਕੇ ਪਾਏ, ਤਖਤ ਨਿਵਾਸੀ ਪੰਚ ਸੁਮਾਏ, ਕਾਰ ਕਮਾਈ ਖਸਮਰ ਜਾਏ, ਅਵਗਤ ਨਾਥ ਨਾ ਲਖਿਆ ਜਾਏ, ਜਲ ਮੈਂ ਉਪਜੈ ਜਲ ਤੇ ਦੂਰ, ਜਲ ਮੈਂ ਜੋਤ ਰਹਿਆ ਭਰਪੂਰ, ਕਿਸ ਨੇੜੇ ਕਿਸ ਅੱਖਾਂ ਦੂਰ, ਨਿਧ ਗੁਣ ਗਾਵਾਂ ਦੇਖ ਹਦੂਰ, ਅੰਤਰ ਬਾਰ ਅਵਰ ਨਾ ਕੋਏ, ਜੋਤ ਪਾਵੇ ਸੋ ਫੁਨ ਹੋਏ, ਸੁਣ ਭਰਤਰ ਨਾਨਕ ਕਹੇ ਵਿਚਾਰ, ਨਿਰਮਲ ਨਾਮ ਮੇਰਾ ਆਧਾਰ, ਆਸਾ ਮਹੱਲਾ ਪਹਿਲਾ, ਸਭ ਜਪ ਸਭ ਤਪ ਸਭ ਚਤੁਰਾਈ, ਉਜੜ ਪਰਮੇ ਰਾਏ ਨਾ ਪਾਈ, ਬਿਨ ਬੂਝੇ ਕੋ ਥਾਏ ਨਾ ਪਾਈ, ਨਾ ਬਿਹੂਣੇ ਮਾਥੇ ਸ਼ਾਈ, ਸਾਜ ਧੜੀ ਜਗ ਆਏ ਬਿਨਾਸਾ, ਛੂਠ ਪ੍ਰਾਣੀ ਗੁਰਮੁਖ ਦਾਸਾ, ਅਰਹਾਓ ਜਗ ਮੇ ਵਾਧਾ ਬਹੁਤੀ ਆਸਾ, ਗੁਰਮਤੀ ਪਏ ਉਦਸ, ਅੰਤਰ ਨਾਮ ਕਮਲ ਪ੍ਰਗਸ, ਤਿਨ ਕੋ ਨਾਹੀ ਜਮਕੀ ਤਰਸ, ਜਗ ਤ੍ਰੇ ਜਿਤ ਕਾਮਣ ਹਿਤਕਾਰੀ, ਪੁੱਤਰ ਕਲੱਤਰ ਲਗ ਨਾਮ ਸਾਰੀ, ਬਿਰਥਾ ਜਨਮ ਗਵਾਇਆ ਬਾਜੀ ਹਾਰੀ, ਸਤਿਗੁਰ ਸੇਵੇ ਕਰਨੀ ਸਾਰੀ, ਬਾਹਰੋਂ ਹੋਮੇ ਕਹੇ ਕਹਾਏ, ਅੰਦਰੋਂ ਮੁਕਤ ਲੇਪ ਕਦੇ ਨਾ ਲਾਏ, ਮਾਇਆ ਮੋਹ
ਕੁਰ ਸ਼ਬਦ ਜਲਾਏ, ਨਿਰਮਲ ਨਾਮ ਤਦ ਹਿਰਦੇ ਧਿਆਏ, ਤਾਪ ਤਰਾਖੇ ਠਾਕ ਰਖਾਏ, ਸਿੱਖ ਸੰਗਤ ਕਰਮ ਮਿਲਾਏ, ਗੁਰ ਬਿਨ ਪੂਲੋ ਆਵੇ ਜਾਏ, ਨਦਰ ਕਰੇ ਸੰਜੋਗ ਮਿਲਾਏ, ਰੂੜ ਕਹੋ ਨ ਕਹਿ ਆ ਜਾਈ, ਅਕਥ ਕਥੋ ਨੈ ਕੀਮਤ ਪਾਈ, ਸਭ ਦੁਖ ਤੇਰੇ ਸੂਖ ਰਜਾਈ, ਸਭ ਦੁਖ ਮਿਟੇ ਸਾਚੇ ਨਾਈ, ਕਰ ਬਿਨ ਵਾਜਾ ਪਗ ਬਿਨ ਤਾਲਾ, ਜੇ ਸ਼ਬਦ ਬੁਝੇ ਤਾਂ ਸੱਚ ਨਿਹਾਲਾ, ਅੰਤਰ ਸਾਚ ਸਭੇ ਸੁਖ ਨਾਲਾ, ਨਦਰ ਕਰੇ ਰਾਖੇ ਰਖਵਾਲਾ, ਤਿਰ ਪਵਨ ਸੂਝੇ ਆਪ ਗਵਾਵੇ, ਬਾਣੀ ਬੂਝੇ ਸੱਚ ਸਮਾਵੇ, ਸ਼ਬਦ ਵਿਚਾਰੇ ਏਕ ਲਿਵਤਾਰ, ਨਾਨਕ ਤਨ ਸਵਾਰਨ ਹਾਰਾ, ਆਸਾ ਮੁਹੱਲਾ ਪਹਿਲਾ, ਲੇਖ ਅਸੰਖ ਲੇਖ ਲਿਖਮਾਨ, ਮਨ ਮਾਨੇ ਸੱਚ ਸੁਰਤ ਵਖਾਨ, ਕਥਨੀ ਬਦਨੀ ਪੜ ਪੜ ਪਾਰ, ਲੇਖ ਅਸੰਖ ਅਲੇਖ ਅਪਾਰ, ਐਸਾ ਸਾਚਾ ਤੂੰ ਏਕੋ ਜਾਣ, ਜੰਮਣ ਮਰਨ ਹੁਕਮ ਪਛਾਣ, ਰਹਾਓ ਮਾਇਆ ਮੋਹੇ ਜਗ ਬਾਧਾ ਜਮਕਾਲ, ਬੰਧਾ ਛੂਟੇ ਨਾਮ ਸੰਭਾਲ, ਗੁਰਸੁਖ ਦਾਤਾ ਅਵਰ ਨਾ ਪਾਲ, ਹਲਤ ਪਲਤ ਨਿਰਗੀ ਤੁਦ ਨਾਲ, ਸਦ ਮਰੇ ਤਾਂ ਏਕ ਲਿਵਲਾਏ, ਅਚਲ ਚਰੇ ਤਾਂ ਪਰਮ ਚੁਕਾਏ, ਜੀਵਨ ਮੁਕਤ ਮਨ ਨਾਮ ਸਾਏ, ਗੁਰਮੁਖ ਹੋਏ ਤਾਂ ਸੱਚ ਸਮਾਏ, ਜਿਨ ਤਰ ਸਾਜੀ ਗਗਨ ਆਕਾਸ, ਜਿਨ ਸਭ ਥਾਪੀ ਥਾਪ ਥਾਪ, ਸਰਬ ਨਿਰੰਤਰ ਆਪੇ ਆਪ, ਕਿਸੇ ਨਾ ਪੁੱਛੇ ਬਖਸੇ ਆਪ, ਤੂੰ ਪੁਰ ਸਾਗਰ ਮਾਨਕ ਹੀਰ, ਤੂੰ ਨਿਰਮਲ ਸੱਜ ਗੁਣੀ ਗਹੀਰ, ਸੁਖ ਮਨ ਭੇਟੇ ਗੁਰਪੀਰ, ਏਕੋ ਸਾਹਿਬ ਏਕ ਵਜ਼ੀਰ, ਜਗ ਬੰਦੀ ਮੁਕਤੇ ਹੋ ਮਾਰੀ, ਜਗ ਗਿਆਨੀ ਵਿਰਲਾ ਆਚਾਰੀ, ਜਗ ਪੰਡਿਤ ਵਿਰਲਾ ਵਿਚਾਰੀ, ਬਿਨ ਸਤਿਗੁਰ ਭੇਟੇ ਸਭ ਫਿਰੇ ਅਹੰਕਾਰੀ, ਜਗ ਦੁਖੀਆ ਸੁਖੀਆ ਜਨ ਕੋਏ, ਜਗ ਰੋਗੀ ਭੋਗੀ ਗੁਣ ਰੋਏ, ਜਗ ਉਪਜੇ ਬਿਨਸੇ ਪਲਖੋਏ, ਗੁਰਮੁਖ ਹੋਵੇ ਬੂਝੇ ਸੋਏ, ਮਹਿੰਗੋ ਮੋਲ ਭਾਰ ਅਫਾਰ, ਅਟਲ ਅਛਲ ਗੁਰਮਤੀ ਧਾਰ, ਪਾਏ ਮਿਲੇ ਭਾਵੇ ਪੈਕਾਰ, ਨਾਨਕ ਨੀਚ ਕਹਿ ਵਿਚਾਰ, ਆਸਾ ਮਹੱਲਾ ਪਹਿਲਾ, ਏਕ ਮਰੇ ਪੰਚੇ ਮਿਲ ਰੋਵੇ, ਹਉਮੈ ਜਾਏ ਸ਼ਬਦ ਮਲ ਧੋਵੇ, ਸਮਝ ਸੂਝ ਸਹਿਜ ਕਰ ਹੋਵੇ, ਬਿਨ ਬੂਝੇ ਸਗਲੀ ਪਦ ਖੋਵੇ, ਕੌਣ ਮਰੇ ਕੌਣ ਰੋਵੇ ਉਹੀ, ਕਰਨ ਕਾਰਨ ਸਭਸੇ ਸਿਰ ਤੋਹੀ, ਰਹਾਓ ਮੂਏ ਕਉ ਰੋਵੇ ਦੁਖ ਕੋਏ, ਸੋ ਰੋਵੇ ਜਿਸ ਬੇਦਨ ਹੋਏ, ਜਿਸ ਬੀਤੀ ਜਾਣੇ ਪ੍ਰਸ ਹੋਏ, ਆਪੇ ਕਰਤਾ ਕਰੇ ਸੁਹੋਏ, ਜੀਵਿਤ ਮਰਨਾ ਤਾਰੇ ਤਰਣਾ, ਜੈ ਜਗਦੀਸ਼ ਪਰਮਗਲ ਸਰਣਾ, ਹਉ ਬਲਿਹਾਰੀ ਸਤਿਗੁਰ ਚਰਣਾ, ਗੁਰਬੋਹਿਤ ਸ਼ਬਦ ਪੈ ਤਰਣਾ, ਨਿਰਪ ਆਪ ਨਿਰੰਤਰ ਜੋਤ, ਬਿਨ ਨਾਵੇ ਸੂਤਕ ਜਗ ਸ਼ੋਤ, ਦੁਰਮਦ ਬਿਨ ਸੇ ਕਿਆ ਕਹੇ ਰੋਤ, ਜਨਮ ਮੂਏ ਬਿਨ ਭਗਤ ਸਰੋਤ, ਮੂਏ ਕਉ ਸੱਚ ਰੋਵੇ ਮੀਤ, ਤ੍ਰੈਗੁਣ ਰੋਵੇ ਨੀਤਾ ਨੀਤ, ਦੁਖ ਸੁਖ ਪਰਹਾਰ ਸਹਿ ਸੋਚੀਤ, ਤਨ ਮਨ ਸੰਪਉ ਕ੍ਰਿਸ਼ਨ ਪ੍ਰੀਤ, ਭੀਤਰ ਏਕ ਅਨੇਕ ਅਸੰਖ, ਕਰਮ ਧਰਮ ਬਹੁ ਸੰਖ ਅਸੰਖ, ਬਿਨ ਪੈ ਭਗਤੀ ਜਨਮ ਬਿਰੰਤ, ਹਰ ਗੁਣ ਗਾਵੇ ਮਿਲ ਪਰਮਾਰੰਤ, ਆਪ ਮਰੇ ਮਾਰੇ ਪੀ ਆਪ, ਆਪ ਉਪਾਏ ਥਾਪ ਉਥਾਪ, ਸਿਰਟ ਉਪਾਈ ਜੋਤੀ ਤੂੰ ਜਾਤ, ਸ਼ਬਦ ਵਿਚਾਰ ਮਿਲਣ ਨਹੀਂ ਪ੍ਰਾਤ, ਸੂਤਕ ਅਗਨ ਪਖੇ ਜਗ ਖਾਏ, ਸੂਤਕ ਜਲਥਲ ਸਭ ਗੀਤਾਏ, ਨਾਨਕ ਸੂਤਕ ਜਨਮ ਮਰੀਜੈ, ਗੁਰ ਪ੍ਰਸਾਦੀ ਹਰਸ ਪੀਜੈ, ਰਾਗ ਆਸਾ ਮਹੱਲਾ ਪਹਿਲਾ, ਆ ਵਿਚਾਰੇ ਸੋ ਪਰਖੇ ਹੀਰਾ, ਏਕ ਦ੍ਰਿਸ਼ਟ ਤਾਰੇ ਗੁਰਪੂਰਾ, ਗੁਰ ਮਾਨੈ ਮਨ ਤੇ ਮਨ ਤੀਰਾ, ਐਸਾ ਸਾਉ ਸਰਾਪੀ ਕਰੈ, ਸਾਚੀ ਨਦਰ ਏਕ ਲਿਵਤਰ, ਰਹਾਓ ਪੂੰਜੀ ਨਾਮ ਨਿਰੰਜਨ ਸਾਰ, ਨਿਰਮਲ ਸਾਜ ਰਤਾ ਪੈਕਾਰ, ਸਿਫਤ ਸਹਿਜ ਕਰ ਗੁਰ ਕਰਤਾਰ, ਆਸਾ ਮਨਸਾ ਸਭ ਜਲਾਏ, ਰਾਮ ਨਾਰਾਇਣ ਤੈ ਕਹਾਏ, ਗੁਰ ਤੇ ਵਾਟ ਮਹਿਲ ਕਰ ਪਾਏ, ਕੰਚਨ ਕਾਇਆ ਜੋਤ ਅਨੂਪ, ਤਿਰ ਪਵਨ ਦੇਵਾ ਸਗਲ ਸਰੂਪ, ਮੈਂ ਸੋ ਤਨ ਪੱਲੇ ਸਾਚ ਅਖੂਟ, ਪੰਚ ਤੀਨ ਨਵ ਚਾਰ ਸਮਾਵੇ, ਤਰਨ ਗਗਨ ਤਲ ਤਾਰ ਰਹਾਵੇ,
बार जातो उल्ट परावे। मूर्ख होए न आखी सूजे, जे वारस नहीं कहया बूझे। पिता माता जग स्यों लूजे, उत्तम संगत उत्तम होवे। गुण को तावे अवगुण तोवे, किन गुरसेवे सहज न होवे। हीरा नाम जवेहर लाल, मन मोती है तुसका माल। नानक परखे नदर निहाल, आसा महला पहला। गुरमुख ज्ञान ध्यान मन मान, गुरमुख महली महल पछान। गुरमुख सुरत शब्द निशान, ऐसे प्रेम भगत विचारी। गुरमुख सचा नाम मुरारी, अरहाओ आए निस निर्मल थान सुथान। तीन पवन ने केवल ज्ञान, साचे गुरते हुकुम पछान। साचा हरख नाई ते सोग, अमृत ज्ञान महारस भोग। पंच सुमाई सुखी सवलोक, सगली जोत तेरा सब कोई। आपे जोड़ बिछोड़े सोई, आपे करता करे सोई। ताए उसारे हुक्म सुमावे, हुक्मो वरते जोत पावे। गुर बिन पूरा कोई न पावे, बालक बिरद ना सुरत प्राण। पर जो बिन बूढ़े अब महान, बिन नावे क्या लहस निदान। जिसका अन थान सहज न जाना, परम पुलाना फिर पछताना। गल पागी बौरा बौराना, बूढ़त जग देखिया तो डर पागे। सतगुर राखे सेवड़ पागे।

ਰਾਜਾ ਮੰਗੇ ਦਾਨ ਬੰਧਨ ਸੌਦਾ ਅਣਵਿਚਾਰੀ ਤਿਪਤ ਨਾਹੀ ਮਾਇਆ ਮੋਹ ਪਸਾਰੀ ਬੰਧਨ ਸਾ ਸੰਕੇ ਤਨ ਜਾਏ ਬਿਨ ਘਰ ਭਗਤ ਨਾ ਪਵਈ ਥਾਏ ਬੰਧਨ ਬੇਦ ਬਾਦ ਅਹੰਕਾਰ ਬੰਧਨ ਬਿਨ ਸੇ ਮੋਹ ਵਿਕਾਰ ਨਾਨਕ ਰਾਮ ਨਾਮ ਸਰਣਾਈ ਸਤਿਗੁਰ ਰਾਖੇ ਬੰਧ ਨਾ ਪਾਈ ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆਂ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਸਿਰ ਸੋਹਨ ਪੱਟੀਆਂ ਮਾਂਗੀ ਪਾਏ ਸੰਧੂਰ ਸਿਸਰ ਕਾਤੀ ਮੁਨੀਅਨ ਗਲਬ ਚ ਆਵੇ ਧੂੜ ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਦੂਰ ਆਦੇਸ਼ ਬਾਬਾ ਆਦੇਸ਼ ਆਦਿ ਪੁਰਖ ਤੇਰਾ ਅੰਤ ਨ ਪਾਇਆ ਕਰ ਕਰ ਦੇਖੇ ਵੇਸ ਰਹਾਓ ਜਦੋਂ ਸੀਆਂ ਵੀ ਆਈਆਂ ਲਾੜੇ ਸੋਹਨ ਪਾਸ ਹੀ ਡੋਲੀ ਚੜ ਆਈਆਂ ਦੰਦ ਖੰਡ ਕੀਤੇ ਰਾਸ ਉਪਰੋਂ ਪਾਣੀ ਵਾਰੀਏ ਚੱਲੇ ਚਿਮਕਣ ਪਾਸ ਇੱਕ ਲੱਖ ਲੈਣ ਬੈਠੀਆਂ ਲੱਖ ਲੈਣ ਖੜੀਆਂ ਗਰੀ ਸ਼ੁਹਾਰੇ ਖਾਂਦੀਆਂ ਮਾਣਨ ਸਿਜੜੀਆਂ ਤਿੰਨ ਗਲ ਸਿਰਕਾਂ ਪਾਈਆਂ ਟੁੱਟਣ ਮੋਤ ਸਰੀਆਂ ਤਨ ਜੋਬਨ ਦੋਏ ਵੈਰੀ ਹੋਏ ਜਿਨੀ ਰੱਖੇ ਰੰਗ ਲਾਏ ਦੂਤਾਂ ਨੂੰ ਫੁਰਮਾਇਆ ਲੈ ਚੱਲੇ ਪਤ ਗਵਾਏ ਜਿਤ ਪਾਵੇ ਦੇ ਵਡਿਆਈ ਜੇ ਪਾਵੇ ਦੇ ਸਜਾਏ ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ ਸਾਹਾਂ ਸੁਰਤ ਗਵਾਈਆ ਰੰਗ ਤਮਾਸੇ ਚਾਏ ਬਾਬਰ ਵਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ ਇੱਕ ਨਾ ਵਕਤ ਖਵਾਈਏ ਇੱਕ ਨਾ ਪੂਜਾ ਜਾਏ ਚੌਂਕੇ ਬਿਨਿੰਦ ਵਾਣੀਆਂ ਕਿਉਂ ਟਿੱਕੇ ਕੱਢੇ ਨਾਏ ਆਰਾਮ ਨਾ ਕਭੂ ਚੇਤਿਓ ਹੁਣ ਕਹਿਣ ਨਾ ਮਿਲੇ ਖੁਦਾਏ ਇੱਕ ਕਰ ਆਵੇ ਆਪਣੇ ਇੱਕ ਮਿਲ ਮਿਲ ਪੁੱਛੇ ਸੁਖ ਇੱਕ ਨਾ ਇਹੋ ਲਿਖਿਆ ਬਹਿ ਬਹਿ ਰੋਵੇ ਦੁੱਖ ਜੋਤ ਪਾਵੇ ਸੋਥੀਏ ਨਾਨਕ ਕਿਆ ਮਨੁੱਖ ਆਸਾ ਮਹੱਲਾ ਪਹਿਲਾ ਕਾਂ ਸੋ ਖੇਲ ਤਬੇਲਾ ਕੋੜ ਕਾਂ ਫੇਰੀ ਸਹਿਨਾਈ ਕਾਂ ਸੋ ਤੇਗ ਬੰਦ ਗਾ ਡੇਰੜ ਕਾਂ ਸੋ ਲਾਲ ਕਵਾਈ ਕਾਂ ਸੋ ਆਰਸੀਆ ਮੋ ਬੰਕੇ ਐਥੇ ਦਿਸੇ ਨਾਹੀ ਇਹੋ ਜਗ ਤੇਰਾ ਤੂੰ ਗੋਸਾਈ ਇਹ ਘੜੀ ਮੈਂ ਥਾਪ ਥਾਪੇ ਜਰ ਵੰਡ ਦੇਵੇ ਪਾਈ ਰਹਾਓ ਕਾਂ ਸੋ ਕਰ ਦਰ ਮੰਡਪ ਮਹਿਲਾ ਕਾਂ ਸੋ ਬੰਕ ਸਰਾਈ ਕਾਂ ਸੋ ਸੇ ਸੁਖਾਲੀ ਕਾਮਣ ਜਿਸ ਵੇਖ ਨੀਂਦ ਨਾ ਪਾਈ ਕਾਂ ਸੋ ਪਾਨ ਤੰਬੋਲੀ ਹਰਮਾ ਹੋਈ ਆ ਸ਼ਾਈ ਮਾਈ ਇਹ ਜਰ ਕਾਰਨ ਕਣੀ ਵਿਗੁੱਤੀ ਇਹਨ ਜਰ ਕਣੀ ਖੁਆਈ ਪਾਪਾਂ ਬਾਝੋਂ ਹੋਵੇ ਨਾਹੀ ਮੋਇਆ ਸਾਥ ਨਾ ਜਾਈ ਜਿਸ ਨੂੰ ਆਪ ਖੁਆਏ ਕਰਤਾ ਖੁਸ ਲੈ ਚੰਗਿਆਈ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਤਾਇਆ ਥਾਨ ਮੁਕਾਮ ਜਲੇ ਬਿਜ ਮੰਦਰ ਮੁਛ ਮੁਛ ਕੋਇਰ ਰੁਲਾਇਆ ਕੋਈ ਮੁਗਲ ਨਾ ਹੋਆ ਅੰਧਾ ਕਿਨੇ ਨਾ ਪਰਚਾ ਲਾਇਆ ਮੁਗਲ ਪਠਾਣਾ ਪਈ ਲੜਾਈ ਰਣ ਮੈਂ ਤੇਗ ਵਗਾਈ ਓਨੀ ਤੁਬਕ ਤਾਣ ਚਲਾਈ ਓਨੀ ਹਸਤ ਚਿੜਾਈ ਜਿਨਕੀ ਚੀਰੀ ਦਰਗੇ ਪਾਟੀ ਤਿਨਾ ਮਰਨਾ ਪਾਈ ਇਕ ਹਿੰਦਵਾਣੀ ਅਵਰ ਤੁਰਕਾਣੀ ਪਟਿਆਣੀ ਠਕੁਰਾਣੀ ਇਕ ਨਾ ਪੇਰਣ ਸਿਰ ਖੁਰ ਪਾਟੇ ਇਕ ਨਾ ਵਾਸ ਮਸਾਣੀ ਜਿਨਕੇ ਬੰਕੇ ਕਰੀ ਨਾ ਆਇਆ ਤਿਨ ਕਿਉਂ ਰੈਣ ਵਿਖਾਣੀ ਆਪੇ ਕਰੇ ਕਰਾਏ ਕਰਤਾ ਕਿਸ ਨੂੰ ਆਸ ਸੁਣਾਈਏ ਦੁਖ ਸੁਖ ਤੇਰੇ ਪਾਣੇ ਹੋਵੇ ਕਿਸ ਤੇ ਜਾਏ ਰੂ ਆਈਏ ਹੁਕਮੀ ਹੁਕਮ ਚਲਾਏ ਵਿਗਸੈ ਨਾਨਕ ਲਿਖਿਆ ਪਾਈਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਕਾਫੀ ਮਹੱਲਾ ਪਹਿਲਾ ਕਰ ਅੱਠਵਾਂ ਅਸ਼ਟਪਦੀਆਂ ਜੈਸੇ ਗੋਇਲ ਗੋਇਲੀ

ਤਰਵਸਤ ਨਾ ਜਾਣਨੀ ਘਟ ਬ੍ਰਹਮ ਲੁਕਾਣਾ ਇਕ ਤਪਸੀ ਬਨ ਮੈਂ ਤਪ ਕਰੇ ਨਿਤ ਤੀਰਥ ਵਾਸਾ ਆਪ ਨਾ ਜੀਨੇ ਤਾਮਸੀ ਕਾਹੇ ਪਏ ਉਦਾਸਾ ਇਕ ਬਿੰਦ ਜਿਦਨ ਕਰ ਰਾਖਦੇ ਸੇ ਜਤੀ ਕਹਾਵੇ ਬਿਨ ਗੁਰ ਸ਼ਬਦ ਨਾ ਛੂਟਗੀ ਪ੍ਰਮ ਆਵੇ ਜਾਵੇ ਇਹ ਗਿਰਗੀ ਸੇਵਕ ਸਾਧਕਾ ਗੁਰਮਤੀ ਲਾਗੇ ਨਾਮ ਦਾਨ ਇਸ ਨਾਲ ਗਿਰੜ ਹਰ ਭਗਤ ਸੋ ਜਾਗੇ ਗੁਰ ਤੇ ਦਰ ਕਰ ਜਾਣੀਏ ਜੋ ਜਾਏ ਸਿਆਣੇ ਨਾਨਕ ਨਾਮ ਨਾ ਵੀਸਰੇ ਸਾਚੇ ਮਨ ਮਾਨੇ ਆਸਾ ਮਹੱਲਾ ਪਹਿਲਾ ਮਨਸਾ ਮਨੇ ਸਮਾਇਲੇ।

ਕੂੜਾ ਲਾਲਚ ਛੋਡੀਏ ਤੋ ਸਾਚ ਪਛਾਣੇ ਗੁਰ ਕੈ ਸ਼ਬਦ ਸੁਮਾਈਏ ਪਰਮਾਰਥ ਜਾਣ ਇਹੋ ਮਨ ਰਾਜਾ ਲੋਭੀ ਲੁਭਤੋ ਲੋਭਾਈ ਗੁਰਮੁਖ ਲੋਭ ਨਿਵਾਰੀਏ ਹਰਸਿਓ ਬਣ ਆਈ ਕਲਰ ਖੇਤੀ ਬੀਜੀਏ ਕਿਉਂ ਲਾਹਾ ਪਾਵੇ ਮਨਮੁਖ ਸੱਚ ਨਾ ਪੀਜੇ ਕੂੜ ਕੂੜ ਗੜਾਵੇ ਲਾਲਚ ਛੋਡੋ ਅੰਧੇ ਹੋ ਲਾਲਚ ਦੁਖ ਪਾਰੀ ਸਾਚੋ ਸਾਹਿਬ ਮਨ ਵਸੈ ਹਉਮੈ ਬਿਖਮਾਰੀ ਦੁਬਦਾ ਛੋੜ ਕਵਾਟੜੀ ਮੂਸੋ ਗੇ ਪਾਈ ਅਹਿੰਸ ਨਾਮ ਸਲਾਈਏ ਸਤਿਗੁਰ ਸਰਣਾਈ ਮਨਮੁਖ ਪੱਥਰ ਸੈਲ ਹੈ

ਨਾਨਕ ਨਾਮ ਨਾ ਵਿਸਰੇ ਮਤ ਅੰਮ੍ਰਿਤ ਪੀਆ। ਆਸਾ ਮਹੱਲਾ ਪਹਿਲਾ, ਚੱਲੇ ਚੱਲਣ ਹਾਰ ਵਾਟ ਵਟਾਇਆ। ਤੰਦ ਪਿੱਟੇ ਸੰਸਾਰ ਸੱਚ ਨਾ ਪਾਇਆ, ਕਿਆ ਪਵੀਏ ਕਿਆ ਟੂੰਡੀਏ ਗੁਰ ਸ਼ਬਦ ਦਿਖਾਇਆ। ਮਮਤਾ ਮੋਹ ਸਰਜਿਆ ਆਪਣੇ ਘਰ ਆਇਆ, ਅਰਹਾਉ ਸੱਚ ਮਿਲੇ ਸਚਿਆਰ ਕੂੜ ਨਾ ਪਾਈਏ। ਸੱਚੇ ਸੁੱਚ ਤਲਾਏ ਬੌੜ ਨਾ ਆਈਏ, ਮੋਇਆ ਕਹੋ ਕਿਆ ਰੋਬ ਰੋਏ ਨਾ ਜਾਣਹੂ। ਰੋਬੋ ਸੱਚ ਸਲਾਹੇ ਹੁਕਮ ਪਛਾਣਹੂ, ਹੁਕਮੀ ਵਜੋ ਲਖਾਏ

ਪਾਲੇ ਗੁਰਮੁਖ ਵਸਤ ਪਛਾਣੀਏ ਆਪਣਾ ਕਰ ਫਾਲੇ ਜੰਮਣ ਮਰਨਾ ਆਖੀਏ ਤਿਨ ਕਰਤੇ ਕੀਆ ਆਪ ਗਵਾਇਆ ਮਰ ਰਹੇ ਫਿਰ ਮਰਨ ਨਾ ਪੀਆ ਸਾਈ ਕਾਰ ਕਮਾਵਣੀ ਫੁਰਕੀ ਫੁਰਮਾਈ ਜੇ ਮਨ ਸਤਿਗੁਰ ਦੇ ਮਿਲੇ ਤਿਨ ਕੀਮਤ ਪਾਈ ਰਤਨਾ ਪਾਰਖ ਸੋ ਧਣੀ ਤਿਨ ਕੀਮਤ ਪਾਈ ਨਾਨਕ ਸਾਹਿਬ ਮਨ ਵਸੇ ਸੱਚੀ ਵਡਿਆਈ ਆਸਾ ਮਹੱਲਾ ਪਹਿਲਾ ਜਿੰਨੀ ਨਾਮ ਸਾਰਿਆ ਦੂਜੇ ਪਰਮ ਭੁਲਾਈ ਮੂਲ ਛੋੜ ਡਾਲੀ ਲੱਗੇ ਕਿਆ ਪਾਵੇ ਸ਼ਾਈ ਬਿਨ ਨਾਵੇ ਕਿਉਂ ਛੂਟੀਏ ਜੇ ਜਾਣੇ ਕੋਈ ਗੁਰਮੁਖ ਹੋਏ ਤਾਂ ਛੂਟੀਏ ਮਨਮੁਖ ਪਦ

ਭਗਤ ਰੜਾਏ ਮਨਮੁਖ ਜੇ ਸਮਝ ਆਈ ਹੈ ਪੀ ਉਜੜ ਜਾਏ ਬਿਨ ਹਰ ਨਾਮ ਨਾ ਛੂਟਤੀ ਮਰ ਨਰਕ ਸਮਾਏ ਜਨਮ ਮਰੇ ਪਰਮ ਆਈ ਹੈ ਹਰ ਨਾਮ ਨਾ ਲੇਵੇ ਤਾਂ ਕੀ ਕੀਮਤ ਨਾ ਪਵੇ ਬਿਨ ਗੁਰ ਕੀ ਸੇਵ ਜੇ ਹੀ ਸੇਵ ਕਰਾਈ ਹੈ ਕਰਨੀ ਪੀਸਾਈ ਆਪ ਕਰੇ ਕਿਸੇ ਆਖੀਏ ਵੇਖੇ ਵਡਿਆਈ ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਏ ਨਾਨਕ ਸਿਰ ਦੇ ਛੂਟੀਏ ਦਰਗੇ ਪਦ ਪਾਏ ਆਸਾ ਮਹੱਲਾ ਪਹਿਲਾ ਰੂੜੂ ਠਾਕੁਰ ਮਾਰੋ ਰੂੜੀ ਗੁਰਬਾਣੀ ਵੱਡੇ ਭਾਗ ਸਤਿਗੁਰ ਮਿਲੈ ਪਾਈਏ ਪਦ ਨਿਰਬਾਣੀ ਮੈਂ ਓਲਗੀਆ ਓਲਗੀ ਹਮ ਸ਼ੋਰੂ ਥਾਰੇ ਜਿਉ ਤੂੰ ਰਾਖੇ ਤਿਉ ਰਹਾ ਮੁਖ ਨਾਮ ਹਮਾਰੇ ਰਹਾਓ ਦਰਸ਼ਨ ਕੀ ਪਿਆਸਾ ਘਣੀ ਭਾਣੇ ਮਨ ਪਾਈਏ ਮੇਰੇ ਠਾਕੁਰ ਹਾਠ ਵਡਿਆਈਆਂ ਪਾਣੇ ਪਦ ਪਾਈਏ ਸਾਚੋ ਦੂਰ ਨ ਜਾਣੀਏ ਅੰਤਰ ਹੈ ਸੋਈ ਜੈ ਦੇਖਾ ਤੈ ਰਵ ਰਹੇ ਕਿਨ ਕੀਮਤ ਹੋਈ ਆਪ ਕਰੇ ਆਪੇ ਹਰੇ ਵੇਖੇ ਵਡਿਆਈ ਗੁਰਮੁਖ ਹੋਏ ਨਿਹਾਲੀਏ ਇਉ ਕੀਮਤ ਪਾਈ ਜੀਵਦਿਆਂ ਲਾਹਾ ਮਿਲੇ ਗੁਰਕਾਰ ਕਮਾਵੇ ਪੂਰਬ ਹੋਵੇ ਲਿਖਿਆ ਤਾਂ ਸਤਿਗੁਰ ਪਾਵੇ ਮਨਮੁਖ ਤੋਟਾ ਨਿਤ ਹੈ ਭਰਮੇ ਫਰਮਾਏ ਮਨਮੁਖ ਅੰਧ ਨਾ ਚੇਤਈ ਕਿਉਂ ਦਰਸ਼ਨ ਪਾਏ ਤਾਂ ਜਗ ਆਇਆ ਜਾਣੀਏ।

ਘਰ ਚਰਣੀ ਆਸਾ ਮੁਹੱਲਾ ਪਹਿਲਾ ਕੀਤਾ ਆਖਣ ਆਖੀਏ ਤਾਂ ਕਿ ਅੰਤ ਨ ਜਾਣਾ ਮੈਂ ਧਰਿਆ ਤਰ ਏਕ ਤੂੰ ਮੈਂ ਤਾਣ ਸਤਾਣਾ ਨਾਨਕ ਕੀ ਅਰਦਾਸ ਹੈ ਸਚ ਨਾਮ ਸੁਹੇਲਾ ਆਪ ਗਿਆ ਸੋਝੀ ਪਈ ਗੁਰਸਬ ਦੀ ਮੇਲਾ ਹਰਹਾਉ ਹੋਮੇ ਗਰਭ ਗਵਾਈ ਹੈ ਪਾਈਏ ਵਿਚਾਰ ਸਾਹਿਬ ਸਿਉ ਮਨ ਮਾਨਿਆ ਦੇ ਸਾਜ ਆਧਾਰ ਅਹਿੰਸ ਨਾਮ ਸੰਤੋਖੀ ਸੇਵਾ ਸਚ ਸਾਈ ਤਾ ਕੋ ਬਿਘਨ ਨਾ ਲੱਗ ਗਈ ਚੱਲ ਹੁਕਮ ਰਜਾਈ ਹੁਕਮ ਰਜਾਈ ਜੋ ਚੱਲੇ ਸੋ ਪਵੇ ਖਜਾਨੇ ਖੋਟੇ ਠਵਰ ਨਾ ਪਾਏ ਨੀ ਰਲੇ ਝੂਠਾਨੇ ਨਿਤ ਨਿਤ ਖਰਾ ਸੰਭਾਲੀਏ ਸਚ ਸੌਦਾ ਪਾਈਏ ਖੋਟੇ ਨਜ਼ਰ ਨਾ ਆਵਨੀ ਲੇ ਅਗਨ ਜਲਾਈਏ ਜਿੰਨੀ ਆਤਮ ਚੀਨਿਆ ਪਰਮਾਤਮ ਸੋਈ ਏਕੋ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ ਅੰਮ੍ਰਿਤ ਫਲ ਜਿਨੀ ਚਾਖਿਆ ਸਚ ਰਹਿ ਅਗਾਈ ਇਨਾ ਪਰਮ ਨਾ ਭੇਦ ਹੈ ਹਰ ਰਸਨ ਰਸਾਈ ਹੁਮ ਸੰਜੋਗੀ ਆਇਆ ਚਲ ਸਦਾ ਰਜਾਈ ਔਗੁਣ ਆਰੇ ਕੌਗੁਣ ਨਾਨਕ ਸਚ ਮਿਲੇ ਵਡਾ।

ਜੀਓ ਪ੍ਰਾਣ ਸੱਚ ਧਿਆਈ ਐ, ਲਾਹਾ ਹਰ ਗੁਣ ਗਾਏ ਮਿਲੇ ਸੁਖ ਪਾਈ ਐ। ਹਰਹਾਉ ਸੱਚੀ ਤੇਰੀ ਕਾਰ ਦੇ ਦਿਆਲ ਤੂੰ, ਹੋ ਜੀਵਾਂ ਤੁਸਾ ਲਾਗੇ ਮੈਂ ਟੇਕ ਆਧਾਰ ਤੂੰ, ਦਰ ਸੇਵਕ ਦਰਬਾਨ ਦਰਦ ਤੂੰ ਜਾਣਹੀ, ਭਗਤ ਤੇਰੀ ਹੈਰਾਨ ਦਰਦ ਗਵਾਵਹੀ, ਦਰਗੇ ਨਾਮ ਹਦੂਰ ਗੁਰਮੁਖ ਜਾਣ ਸੀ, ਵੇਲਾ ਸਜ ਪ੍ਰਵਾਨ ਸ਼ਬਦ ਪਛਾਣ ਸੀ, ਸਤ ਸੰਤੋ ਕਰ ਭਾਓ ਉਸਾ ਹਰ ਨਾਮ ਸੇ, ਮਨੋ ਛੋੜ ਵਿਕਾਰ ਸੱਚਾ ਸੱਚ ਦੇ, ਸੱਚੇ ਸੱਚਾ ਨੇ ਹੋ ਸੱਚੇ ਲਾਇਆ, ਆਪੇ ਕਰੇ ਨਿਆਓ ਜੋਤ ਪਾਇਆ, ਸੱਚੇ ਸੱਚੀ ਦਾਤ ਦੇ ਦਿਆਲ ਹੈ, ਤਿਸ ਸੇਵੀ ਦਿਨ ਰਾਤ ਨਾਮ ਅਮੋਲ ਹੈ, ਤੂੰ ਉੱਤਮ ਹੋ ਨੀਚ ਸੇਵਕ ਕੰਡੀਆ, ਨਾਨਕ ਨਦਰ ਤਰੇ ਹੋ ਮਿਲੇ ਸੱਚ ਵਾਂਡੀਆ, ਆਸਾ ਮਹੱਲਾ ਪਹਿਲਾ ਆਮਣ ਜਾਣਾ ਕਿਉਂ ਰਹੇ, ਤੋ ਮੇਲਾ ਹੋਈ ਜਨਮ ਮਰਨ ਕਾ ਦੁੱਖ ਕਣੋ, ਨਿਰਸੇਸਾ ਦੋਈ ਬਿਨ ਨਾਵੇ ਕਿਆ ਜੀਵਨ, ਖਿੱਟ ਤ੍ਰਿਗਚ ਤਰਾਈ, ਸਤਿਗੁਰ ਸਾਧ ਨਾ ਸੇਵਿਆ ਹਰ ਭਗਤ ਨਾ ਪਾਈ, ਹਰਹਾਉ ਆਮਣ ਜਾਮਣ ਤਉ ਰਹੇ ਪਾਈਏ ਗੁਰਪੂਰਾ, ਰਾਮ ਨਾਮ ਤਨ ਰਾਸ ਦੇ ਬਿਨਸੇ ਪ੍ਰਮਕੂਰਾ, ਸੰਤ ਜਿਨਾ ਕੋ ਮਿਲ ਰਹੇ ਤਨ ਤਨ ਜਸ ਗਾਏ, ਆਦਿ ਪੁਰਖ ਅਪਰੰਪਰਾ ਗੁਰਮੁਖ ਘਰ ਪਾਏ, ਨਡੂਏ ਸਾਂਗ ਬਣਾਇਆ ਬਾਜੀ ਸੰਸਾਰਾ, ਖੇਨ ਪਲ ਬਾਜੀ ਦੇਖੀਏ ਉਜਰਤ ਨਹੀਂ ਬਾਰਾ, ਹੋਮੇ ਚੌਪੜ ਖੇਲਣਾ ਝੂਠੇ ਅਹੰਕਾਰਾ, ਸਭ ਜਗ ਹਾਰੇ ਸੋ ਜਣੇ ਗੁਰ ਸ਼ਬਦ ਵਿਚਾਰਾ, ਜੋ ਅੰਧਲੇ ਹੱਥ ਟੋਣੀ ਹਰ ਨਾਮ ਹਮਾਰੇ, ਰਾਮ ਨਾਮ ਹਰ ਟੇਕ ਹੈ ਨਿਧ ਦੌਤ ਸਵਾਰੇ, ਜਿਉ ਤੂੰ ਰਾਖੇ ਤਿਉ ਰਹਾ ਹਰ ਨਾਮ ਅਧਾਰਾ, ਅੰਤ ਸਖਾਈ ਪਾਇਆ ਜਨ ਮੁਕਤ ਦੁਆਰਾ, ਜਨਮ ਮਰਨ ਦੁਖ ਮੇਟੇ ਜਪ ਨਾਮ ਮੁਰਾਰੇ, ਨਾਨਕ ਨਾਮ ਨਾ ਵੀਸਰੈ ਪੂਰਾ ਗੁਰਤਾਰੇ, ਆਸਾ ਮਹੱਲਾ ਤੀਜਾ ਅਸ਼ਟਪਦੀਆਂ ਕਰ ਦੂਜਾ, ਇੱਕ ਓ ਅੰਕਾਰ ਸਤਿਗੁਰ ਪ੍ਰਸਾਦ।

ਮਹੱਲਾ ਤੀਜਾ ਅਸ਼ਟਪਦੀਆਂ ਤਰ ਅਠਵਾਂ ਕਾਫੀ ਗੁਰ ਤੇ ਸਾਖ ਉਪਜੈ ਜਿਨ ਤਿਸਨਾ ਅਗਨ ਬੁਝਾਈ ਗੁਰ ਤੇ ਨਾਮ ਪਾਈਏ ਵੱਡੀ ਵਡਿਆਈ ਏਕੋ ਨਾਮ ਚੇਤ ਮੇਰੇ ਪਾਈ ਜਗਤ ਜਲੰਦਾ ਦੇਖ ਕੇ ਭਜ ਪਏ।

ਤਰਸਬਦ ਅਪਾਰਾ ਗੁਰਮੁਖ ਸੂਹ ਉਪਜੈ ਦੋ ਕਦੇ ਨਾ ਹੋਈ। ਗੁਰਮੁਖ ਹੋ ਮੈ ਮਾਰੀਏ ਮਨ ਨਿਰਮਲ ਹੋਈ, ਸਤਿਗੁਰ ਮਿਲੇ ਆਪ ਗਇਆ ਤੇਰ ਪਵਨ ਸੋਝੀ ਪਾਈ। ਨਿਰਮਲ ਜੋਤ ਪਸ ਰਹੀ ਜੋਤੀ ਜੋਤ ਮਿਲਾਈ, ਪੂਰੇ ਗੁਰ ਸਮਝਾਇਆ ਮਤ ਉਤਮ ਹੋਈ। ਅੰਤਰ ਸੀਤਲ ਸਾਂਤ ਹੋਏ ਨਾਮੇ ਸੁਖ ਹੋਈ, ਪੂਰਾ ਸਤਿਗੁਰ ਤਾਂ ਮਿਲੇ ਜਾਂ ਨਦਰ ਕਰੇਈ। ਕੇਲਵਖ ਪਾਪ ਸਭ ਕੱਟੀਏ ਫਿਰ ਦੁੱਖ ਵਿਘਨ ਨਾ ਹੋਈ। ਆਪਣੇ ਹੱਥ ਵਡਿਆਈਆਂ ਦੇ ਨਾਮੇ ਲਾਏ, ਨਾਨਕ ਨਾਮ ਦਾਨ ਮਨ ਵਸਿਆ ਵਡਿਆਈ ਪਾਏ। ਆਸਾ ਮਹੱਲਾ ਤੀਜਾ ਸੁਣ ਮਨ ਮਨ ਵਸਾਏ ਤੂੰ,

ਸੁਰ ਨਾਲ ਮੋਜਨ ਖੋਜਦ ਬਿਨ ਸਤਿਗੁਰ ਪਾਈ ਨਾ ਜਾਏ। ਪੰਡਤ ਪੜਦੇ ਜੋਧ ਕੀ ਤਿਨ ਬੂਝ ਨਾ ਪਾਏ। ਆਪੇ ਥੈ ਸਭ ਰੱਖੇ ਓਨ ਕਿਛ ਕਹਿਣ ਨਾ ਜਾਈ। ਆਪੇ ਦੇਸੋ ਪਾਈਏ ਗੁਰ ਬੂਝ ਬੁਝਾਈ।

ਆਪ ਹਵਾਲੀ ਦਿੱਤੀਆਂ। ਅੰਤਰ ਲੋਭ ਵਿਕਾਰਾ ਇੱਕ ਆਪੇ ਗੁਰਮੁਖ ਕੀਤੇ ਹਨ, ਬੂਝਣ ਵਿਚਾਰਾ ਭਗਤੀ ਉਹਨਾਂ ਨੂੰ ਬਖਸ਼ੀਅਨ। ਅੰਤਰ ਭੰਡਾਰਾ ਗਿਆਨੀਆਂ ਨੂੰ ਸਭ ਸੱਚ ਹੈ, ਸਭ ਸੋਝੀ ਹੋਈ ਓਏ ਭੁਲਾਏ ਕਿਸੇ ਦੇ ਨਾ ਭੁੱਲਣੀ, ਸੱਚ ਜਾਣਨ ਸੋਈ। ਤਾਰ ਮੈਂ ਪੰਚ ਵਰਤਦੇ ਪੰਚੇ ਵਿਚਾਰੀ, ਨਾਨਕ ਬਿਨ ਸਤਿਗੁਰ ਵਸ ਨਾ ਆਵਨੀ, ਨਾਮ ਹੋਮੇ ਮਾਰੀ। ਆਸਾ ਮਹੱਲਾ ਤੀਜਾ, ਕਰੇ ਅੰਦਰ ਸਭ ਹੱਥ ਹੈ ਬਾਹਰ ਕਿਛ ਨਾਹੀ, ਗੁਰਪ੍ਰਸਾਦੀ ਪਾਈਏ ਅੰਤਰ ਕਪਟ ਖੁਲਾਹੀ, ਸਤਿਗੁਰ ਤੇ ਹਰ ਪਾਈਏ ਭਾਈ, ਅੰਤਰ ਨਾਮ ਨਿਧਾਨ ਹੈ ਪੂਰੇ ਸਤਿਗੁਰ ਦੀ ਆ ਦਿਖਾਈ। ਰਹਾਉ ਹਰ ਕਾ ਗਾਹਕ ਹੋਵੇ ਸੋ ਲਏ ਪਾਏ ਰਤਨ ਵਿਚਾਰਾ, ਅੰਦਰ ਖੋਲੇ ਦਿਵ ਦਿਸ਼ਟ ਦੇਖੇ ਮੁਕਤ ਭੰਡਾਰਾ, ਅੰਦਰ ਮੈਲ ਅਨੇਕ ਹੈ ਜੀਓ ਕਰੇ ਵਸੇਰਾ, ਮਨ ਚੰਦਿਆ ਫਲ ਪਾਏ ਸੀ ਫਿਰ ਹੋਏ ਨਾ ਫੇਰਾ, ਪਾਰਖੀਆਂ ਵਸ ਮਾਲ ਲਈ ਗੁਰਸੋਜੀ ਹੋਈ, ਨਾ ਪਦਾਰਥ ਅਮੁੱਲ ਸਾ ਗੁਰਮੁਖ ਪਾਵੇ ਕੋਈ, ਬਾਹਰ ਪਾਲੇ ਸੋ ਕਿਆ ਲਹੇ ਵਧ ਕਰੇ ਅੰਦਰ ਪਾਈ, ਭਰਮੇ ਪੂਲਾ ਸਭ ਜਗ ਫਿਰੇ ਮਨਮੁਖ ਪਤ ਗਵਾਈ, ਤਰ ਦਰ ਛੋਡੇ ਆਪਣਾ ਪਾਰ ਕਰ ਝੂਠਾ ਜਾਈ, ਚੋਰੇ ਵਾਂਗੂ ਪਕੜੀਏ ਬਿਨ ਨਾਵੇ ਚੋਟਾਂ ਖਾਈ, ਜਿੰਨੀ ਖਰ ਜਾਤਾ ਆਪਣਾ ਸੇ ਸੁਗੀਏ ਪਾਈ, ਅੰਤਰ ਬ੍ਰਹਮ ਪਛਾਣਿਆ ਗੁਰ ਕੀ ਵਡਿਆਈ, ਆਪੇ ਦਾਨ ਕਰੇ ਕਿਸੇ ਆਖੀਏ ਆਪੇ ਦੇ ਬੁਝਾਈ, ਨਾਨਕ ਨਾਮ ਧਿਆਏ ਤੂੰ ਦਰ ਸੱਚੇ ਸੋਭਾ ਪਾਈ। ਆਸਾ ਮਹੱਲਾ ਤੀਜਾ, ਆਪੇ ਆਪ ਪਛਾਣਿਆ ਸਾਧ ਮੀਠਾ ਪਾਈ, ਹਰ ਚਾਖੇ ਮੁਕਤ ਪਏ ਜਿੰਨਾ ਸੱਚੋ ਪਾਈ, ਹਰ ਜੀਉ ਨਿਰਮਲ ਨਿਰਮਲਾ ਨਿਰਮਲ ਮਨ ਵਾਸਾ, ਗੁਰਮਤੀ ਸਾ ਲਾਈਏ ਵਿਖਿਆ ਮੈਂ ਉਦਾਸਾ, ਹਰਹਾਉ ਬਿਨ ਸਬਦੇ ਆਪਨ ਜਾਪਈ ਸਭ ਅੰਧੀ ਪਾਈ, ਗੁਰਮਤੀ ਕੜ ਚਾਨਣਾ ਨਾਮ ਅੰਤ ਸਖਾਈ, ਨਾਮੇ ਹੀ ਨਾਮ ਵਰਤਦੇ ਨਾਮੇ ਵਰਤਾਰਾ, ਅੰਤਰ ਨਾ ਮੁਖ ਨਾਮ ਹੈ ਨਾਮੇ ਸ਼ਬਦ ਵਿਚਾਰਾ, ਨਾਮ ਸੁਣੀਏ ਨਾਮ ਮੰਨੀਏ ਨਾਮੇ ਵਡਿਆਈ, ਨਾਮ ਸਲਾਹੇ ਸਦਾ ਸਦਾ ਨਾਮੇ ਮਹਿਲ ਪਾਈ, ਨਾਮੇ ਹੀ ਕੜ ਚਾਨਣਾ ਨਾਮੇ ਸੋਭਾ ਪਾਈ, ਨਾਮੇ ਹੀ ਸੁਖ ਉਪਜੇ ਨਾਮੇ ਸਰਣਾਈ, ਬਿਨ ਨਾਵੇ ਕੋਈ ਨਾ ਮੰਨੀਏ ਮਨਮੁਖ ਪਦ ਗਵਾਈ, ਜੰਪੁਰ ਵਾਧੇ ਮਾਰੀਏ ਬਿਰਥਾ ਜਨਮ ਗਵਾਈ, ਨਾਮੇ ਕੀ ਸਭ ਸੇਵਾ ਕਰੇ ਗੁਰਮੁਖ ਨਾਮ ਬੁਝਾਈ, ਨਾਮੁਹੀ ਨਾਮ ਮੰਨੀਏ ਨਾਮੇ ਵਡਿਆਈ, ਜਿਸ ਨੂੰ ਦੇਵੇ ਤਿਸ ਮਿਲੇ ਗੁਰਮਤੀ ਨਾਮ ਬੁਝਾਈ, ਨਾਨਕ ਸਭ ਕਿਛ ਨਾਵੇ ਕੇ ਵਸ ਹੈ ਪੂਰੇ ਪਾਕ ਪਾਈ। ਆਸਾ ਮਹੱਲਾ ਤੀਜਾ, ਦੁਹਾਗਣੀ ਮਹਿਲ ਨਾ ਪਾਏ ਨੀ ਨਾ ਜਾਣਨ ਫਿਰ ਕਾ ਸਵਾਓ, ਇੱਕਾ ਬੋਲੇ ਨਾਨਵੇ ਦੂਜਾ ਭਾਉ ਸਵਾਓ, ਕਿਉ ਮਨੁਆ ਕਿਉ ਕਰ ਵਸ ਆਵੇ, ਗੁਰ ਪ੍ਰਸਾਦੀ ਠਾਕੀਏ ਗਿਆਨ ਮਤੀ ਕਰ ਆਵੇ। ਰਹਾਓ ਸੁਹਾਗਣੀ ਆਪ ਸਵਾਰੀ ਓਨ ਲਾਏ ਪ੍ਰੇਮ ਪਿਆਰ, ਤਗੁਰ ਕੇ ਪਾਣੇ ਚਲਦੀਆਂ ਨਾਮੇ ਸਹਿ ਸੀਗਾਰ, ਸਦਾ ਰਾਵੇ ਫਿਰ ਆਪਣਾ ਸੱਚੀ ਸੇਜ ਸੁਭਾਏ, ਫਿਰ ਕੇ ਪ੍ਰੇਮ ਹੋਈਆ ਮਿਲ ਪ੍ਰੀਤਮ ਸੁਖ ਪਾਏ, ਗਿਆਨ ਅਪਾਰ ਸੀਗਾਰ ਹੈ ਹੋ ਬਾਵੰਤੀ ਨਾਰ, ਸਾਸ ਬਰਾਈ ਸੁੰਦਰੀ ਫਿਰ ਕੇ ਹੇਤ ਪਿਆਰ, ਸੁਹਾਗਣੀ ਵਿਚ ਰੰਗ ਰੱਖੇ ਹੋਣ ਸੱਚੇ ਅਲਾਖੇ ਪਾਰ, ਸਤਿਗੁਰ ਸੇਵਨ ਆਪਣਾ ਸੱਚੇ ਪਾਏ ਪਿਆਰ, ਸੁਹਾਗਣੀ ਸੀਗਾਰ ਬਣਾਇਆ ਗੁਣ ਕਾ ਗਲ ਹਾਰ, ਪ੍ਰੇਮ ਪਿਰਮਲ ਤਨ ਲਾਵਣਾ ਅੰਤਰ ਰਤਨ ਵਿਚਾਰ, ਭਗਤ ਰਤੇ ਸੇ ਊਤਮਾ ਜਤ ਪਤ ਸਭ ਦੇ ਹੋਏ, ਬਿਨ ਨਾਵੇ ਸਭ ਨੀਚ ਜਾਤ ਹੈ ਦਿਸ਼ਟਾ ਕਾ ਕੀੜਾ ਹੋਏ, ਹਾਂ ਹਾਂ ਕਰਦੀ ਸਭ ਫਿਰ ਬਿਨ ਸਭ ਦੇ ਹੋ ਨਾ ਜਾਏ, ਨਾਨਕ ਨਾਮ ਰਤੇ ਤਿਨ ਹੋ ਮੈਂ ਗਈ।

ਦੇ ਲਾਏ ਨਾਨਕ ਨਾਮੇ ਲਾਏ ਸਵਾਰਿਆਂ ਸਭ ਦੇ ਲਏ ਮਲਾਏ ਆਸਾ ਮੁਹੱਲਾ ਤੀਜਾ ਸਭ ਨਾਵੇ ਨੂੰ ਲੋਚਦੀ ਕਿਰਪਾ ਕਰੇ ਸੋ ਪਾਏ ਬਿਨ ਨਾਵੇ ਸਭ ਦੁੱਖ ਹੈ ਸੁਖ ਤਿਸ ਜਿਨਮਾ ਨਮਸਾਏ ਤੂੰ ਬੇਅੰਤ ਦਇਆਲ ਹੈ ਤੇਰੀ ਸਰਣਾਈ ਗੁਰ ਪੂਰੇ ਤੇ ਪਾਈਏ ਨਾਮੇ ਵਡਿਆਈ ਹਰਹਾਉ ਅੰਤਰ ਬਾਰ ਏਕ ਹੈ ਬਹੁਤ ਸੇ ਟਿਉ ਪਾਈ ਹੁਕਮੇ ਕਾਰ ਕਰਾਏਂਦਾ ਦੂਜਾ ਕਿਸ ਕਹੀਏ ਪਾਈ ਬੁੱਝਣਾ ਅਬੁੱਝਣਾ ਤੁਧ ਕੀ ਇਹ ਤੇਰੀ ਸਿਰਕਾਰ ਇਕ ਨਾ ਬਖਸੇ ਮੇਲ ਲਹਿ ਇਕ ਦਰਗੇ ਮਾਰ ਕੱਢੇ ਕੂੜਿਆਰ ਇਕ ਤੁਰ ਪਵਿੱਤ ਪਾਵਨ ਹੈ ਤੁਧ ਨਾਮੇ ਲਾਏ ਗੁਰਸੇਵਾ ਤੇ ਸੁਭ ਉਪਜੇ ਸੱਚੇ ਸ਼ਬਦ ਬੁਝਾਏ ਇਹ ਕੁਚਲ ਕੁਚੀਲ ਵਿਖਲੀ ਪਤੇ ਨਾ ਉਹ ਆਪ ਖੁਆਏ ਨਾ ਓਰ ਸਿੱਧ ਨਾ ਬੁੱਧ ਹੈ ਨਾ ਸੰਜਮੀ ਫਿਰੇ ਉਤ ਵਿਤਾਏ ਨਦਰ ਕਰੇ ਜਿਸੇ ਆਪਣੀ ਤਿਸ ਨੂੰ ਭਾਵ ਨਹੀਂ ਲਾਏ ਸਰ ਸੰਤੋਖ ਇਹ ਸੰਜਮੀ ਮਨ ਨਿਰਮਲ ਸ਼ਬਦ ਸੁਣਾਏ ਲੇਖਾ ਪੜਨਾ ਪਹੁੰਚੀਏ ਕਦ ਕਹਿਣੇ ਅੰਤ ਨ ਪਾਏ ਗੁਰ ਤੇ ਕੀਮਤ ਪਾਈਏ ਸਰ ਸ਼ਬਦ ਸੋਝੀ ਪਾਏ ਇਹੋ ਮਨ ਦੇਹੀ ਸੋਧ ਤੂੰ ਗੁਰ ਸ਼ਬਦ ਵਿਚਾਰ ਨਾਨਕ ਇਹ ਦੇਹੀ ਵਿਚ ਨਾਮ ਨਿਦਾਨ ਹੈ ਪਾਈਏ ਗੁਰ ਕੇ ਖੇਤ ਅਪਾਰ ਆਸਾ ਮੁਹੱਲਾ ਤੀਜਾ ਸੱਚ ਰਤੀਆ ਸੁਹਾਗਣੀ ਜਿਨ੍ਹਾਂ ਗੁਰ ਕੇ ਸ਼ਬਦ ਸੀਗਾਰ ਕਰਗੀ ਸੋ ਕਿਰਪਾਇਆ ਸੱਚੇ ਸ਼ਬਦ ਵਿਚਾਰ ਆਪ ਗੁਣ ਗੁਣੀ ਬਗਸਾਇਆ ਹਰ ਸਿਉਂ ਲਿਵਲਾਈ ਹਰ ਵਰ ਪਾਇਆ ਕਾਮਣੀ ਗੁਰਮੇਲ ਮਿਲਾਈ ਹਰਹਾਉ ਇਕ ਫਿਰ ਹਦੂਰ ਨਾ ਜਾਣਨੀ ਦੂਜੇ ਪਰਮ ਭੁਲਾਏ ਕਿਉਂ ਪਾਏ ਡੋਹਾਗਣੀ ਦੁਖੀ ਰਹਿਣ ਵਿਖਾਏ ਜਿਨ ਕੇ ਮਨ ਸਚ ਵਸਿਆ ਸੱਚੀ ਕਾਰ ਕਮਾਏ ਅਨਦਨ ਸੇਵੇ ਸਹਿਜ ਸਿਉ ਸੱਚੇ ਮਾਏ ਸਮਾਏ ਦੁਹਾਗਣੀ ਪਰਮ ਭੁਲਾਈ ਆ ਕੂੜ ਬੋਲ ਵਿਖ ਖਾਏ ਫਿਰ ਨਾ ਜਾਣਨੇ ਆਪਣਾ ਸੁਝੀ ਸੇ ਦੁਖ ਪਾਗੇ ਸੱਚਾ ਸਾਹਿਬ ਏਕ ਹੈ ਮਤ ਮਨ ਪਰਮ ਭੁਲਾਗੇ ਗੁਰਪੂ ਸੇਵਾ ਕਰੇ ਸੱਚ ਨਿਰਮਲ ਮਨ ਵਸਾਏ ਸੁਹਾਗਣੀ ਸਦਾ ਪਿਰ ਪਾਇਆ ਹਉਮੈ ਆਪ ਗਵਾਏ ਫਿਰ ਸੇਤੀ ਅਨਦਿਨ ਗਏ ਰਹੀ ਸੱਚੀ ਸੇ ਸੁਖ ਪਾਏ ਮੇਰੀ ਮੇਰੀ ਕਰ ਗਏ ਪੱਲੇ ਕਿਛ ਨਾ ਪਾਏ ਮੈਲ ਨਾਈ ਡੋਹਾਗਣੀ ਅੰਤ ਗਈ ਪਛਤਾਏ ਸੋ ਪਰ ਮੇਰਾ ਏਕ ਹੈ ਇਕ ਸਿਉ ਲਿਵਲਾਏ ਨਾਨਕ ਜੇ ਸੁਖ ਲੋੜੇ ਕਾਮਣੀ ਹਰ ਕਾ ਨਾਮ ਮਨ ਵਸਾਏ ਆਸਾ ਮੁਹੱਲਾ ਤੀਜਾ ਅੰਮ੍ਰਿਤ ਜਿਨ੍ਹਾਂ ਚ ਖਾਇਓਨ ਆਇਆ ਸਹਿਜ ਸੁਭਾਏ ਸੱਚਾ ਵੇ ਪ੍ਰਭਾਉ ਹੈ ਕਿਸ ਨੂੰ

ਆਓ ਮਨਮੁਖ ਸਦਾ ਦੋਹਾ ਗਿਣੀ ਦਰਖੜੀਆਂ ਬਿਲ ਲਾਗੇ ਜਿੰਨਾ ਕਿਰਤਾ ਸਵਾਦਨ ਆਇਓ ਜੋ ਤੁਰ ਲਿਖਿਆ ਸੋ ਕਮਾਹੇ ਗੁਰਮੁਖ ਬੀਜੇ ਸੱਚ ਜੰਮੇ ਸੱਚ ਨਾਮ ਵਾਪਾਰ ਜੋ ਇਤਲਾਹੇ ਲਾਇਨ ਭਗਤੀ ਦੇ ਭੰਡਾਰ ਗੁਰਮੁਖ ਸਦਾ ਸੁਹਾਗਣੀ।

ਆਰਾਮ ਤੇ ਆਈ ਹੈ। ਗਿਆਨ ਪ੍ਰਗਟ ਹੋਏ ਇਹ ਮਨ ਮਤ ਜਾਣੇ ਹਰ ਦੂਰ ਹੈ, ਸਦਾ ਵੇਖ ਅਧੂਰ। ਸਦ ਸੁਣਦਾ ਸਦ ਵੇਖਦਾ, ਸ਼ਬਦ ਰਹਿਆ ਭਰਪੂਰ ਰਹਾਉ। ਗੁਰਮੁਖ ਆਪ ਪਛਾਣਿਆ, ਤਿਨੀ ਇੱਕ ਮਨ ਕਿਹਾ, ਸਦਾ ਰਵੇ ਤੇਰੇ ਆਪਣਾ, ਸੱਚੇ ਨਾਮ ਸੁਖ ਪਾਇਆ। ਇਹ ਮਨ ਤੇਰਾ ਕੋ ਨਹੀਂ, ਤਰ ਵੇਗ ਸ਼ਬਦ ਵਿਚਾਰ, ਹਰ ਸਰਣਾਈ ਪਜ ਪਉ ਪਾਏ ਮੋਹ ਦੁਆਰ। ਸਭ ਸੁਣੀਏ ਸ਼ਬਦ ਬੁਝੀਏ, ਸੱਚ ਰਖੇ ਲਿਵ ਲਾਏ, ਸਭ ਦੇਖੋ ਮੈਂ ਮਾਰੀਏ, ਸੱਚੇ ਮਹਿਲ ਸੁਖ ਪਾਏ। ਇਸ ਯੁਗ ਮੈਂ ਸੋਭਾ ਨਾਮ ਕੀ, ਬਿਨਨਾਵੇ ਸੋਭ ਨਾ ਹੋਏ। ਇਹ ਮਾਇਆ ਕੀ ਸੋਭਾ ਚਾਰ ਦਿਹਾੜੇ, ਜਾਂਦੀ ਬਿਲਮ ਨਾ ਹੋਏ। ਜਿੰਨੀ ਨਾਮ ਸਾਰਿਆ ਸੇ ਮੋਏ ਮਰ ਜਾਗੇ, ਹਰ ਜਾਤ ਨ ਆਇਓ ਬਿਸ਼ਟਾ ਮਾਏ ਸੁਮਾਏ। ਇਕ ਆਪੇ ਬਖਸ ਮਲਾਇਨ, ਅਨਦਨ ਨਾਮੇ ਲਾਏ, ਸੱਚ ਕੁਮਾਰੇ ਸੱਚ ਰਹੇ, ਸੱਚੇ ਸੱਚ ਸੁਮਾਗੇ। ਬਿਨ ਸਬਦੇ ਸੁਣੀਏ ਨਾ ਦੇਖੀਏ, ਜਗ ਬੋਲਾ ਅੰਨਾ ਪਰਮਾਏ। ਬਿਨ ਨਾਵੇ ਦੁਖ ਪਾਏ ਸੀ, ਨਾ ਮਿਲੇ ਤਿਸੇ ਰਜਾਏ। ਜਿਨ ਬਾਣੀ ਸਿਉ ਚਿਤ ਲਾਇਆ, ਸੇਜ ਨਿਰਮਲ ਪ੍ਰਵਾਨ। ਨਾਨਕ ਨਾਮ ਤਿਨਾ ਕਦੇ ਨਾ ਵਿਸਰੇ, ਤੇ ਦਰ ਸੱਚੇ ਜਾਣ। ਆਸਾ ਮਹੱਲਾ ਤੀਜਾ, ਸਬਦੋ ਹੀ ਭਗਤ ਜਾਪਦੇ, ਜਿਨ ਕੀ ਬਾਣੀ ਸੱਚੀ ਹੋਏ। ਵਿੱਚੋਂ ਆਪ ਗਿਆ ਨਉ ਮੰਨਿਆ, ਸੱਚ ਮਿਲਾਵਾ ਹੋਏ। ਹਰ ਹਰ ਨਾਮ ਜਨ ਕੀ ਪਤ ਹੋਏ, ਸਬਲ ਤਿਨਾ ਕਾ ਜਨਮ ਹੈ, ਤਿਨ ਮਾਨੇ ਸਭ ਕੋਏ। ਰਹਾਉ ਹਉਮੈ ਮੇਰਾ ਜਾਤ ਹੈ, ਅਤ ਕ੍ਰੋਧ ਅਭਮਾਨ। ਸਬਦ ਮਰੇ ਤਾਂ ਜਾਤ ਜਾਏ, ਜੋਤੀ ਜੋਤ ਮਿਲੇ ਭਗਵਾਨ। ਪੂਰਾ ਸਤਗੁਰ ਭੇਟਿਆ, ਸਬਲ ਜਨਮ ਹਮਾਰਾ। ਨਾਮ ਨ ਮੇਰੇ ਦੇ ਪਾਇਆ, ਭਰੇ ਅਖੁੱਟ ਭੰਡਾਰਾ। ਆਵੇ ਇਸ ਰਾਸੀ ਕੇਵਾ ਪਾਰੀਏ, ਜਿੰਨਾ ਨਾਮ ਪਿਆਰਾ। ਗੁਰਮੁਖ ਹੋਵੇ ਸੋ ਤਨ ਪਾਏ, ਤਿਨ ਅੰਤਰ ਸ਼ਬਦ ਵਿਚਾਰਾ। ਭਗਤੀ ਸਾਰ ਨਾ ਜਾਣਨੀ, ਮਨਮੁਖ ਅਹੰਕਾਰੀ। ਤੁਰੋਂ ਆਪ ਖੁਆਇਨ ਜੂਏ ਬਾਜੀ ਹਾਰੀ, ਬਿਨ ਪਿਆਰੇ ਭਗਤ ਨਾ ਹੋਵੇ, ਨਾ ਸੁਖ ਹੋਏ ਸਰੀਰ। ਪ੍ਰੇਮ ਪਦਾਰਥ ਪਾਈਏ, ਗੁਰ ਭਗਤੀ ਮਨ ਧੀਰ। ਜਿਸਨੂੰ ਭਗਤ ਕਰਾਏ ਸੋ ਕਰੇ, ਗੁਰ ਸ਼ਬਦ ਵਿਚਾਰ। ਹਿਰਦੇ ਏਕੋ ਨਾਮ ਵਸੇ, ਹਉਮੈ ਦੁਬਦਾ ਮਾਰ। ਭਗਤਾਂ ਕੀ ਜਦ ਪਤ ਏਕੋ ਨਾਮ ਹੈ, ਆਪੇ ਲਏ ਸਵਾਰ। ਸਦਾ ਸਰਣਾਈ ਤਿਸ ਕੀ, ਜਿਉਂ ਪਾਵੇ ਤਿਉਂ ਕਾਰਜ ਸਾਰ। ਭਗਤ ਨਿਰਾਲੀ ਅਲਾਹ ਦੀ, ਜਾਪੇ ਗੁਰ ਵਿਚਾਰ। ਨਾਨਕ ਨਾਮ

ਸਾਧ ਸੰਗ ਹਰ ਹਰ ਜਪਤ ਨਿਰਮਲ ਸਾਚੀ ਰੀਤ ਰਹਾਉ ਦਰਸ਼ਨ ਕੀ ਪਿਆਸ ਘਣੀ ਚਿਤਵਤ ਅਨਕ ਪ੍ਰਕਾਰ ਤਰੋ ਅਨੁਗ੍ਰਹ ਪਾਰ ਬ੍ਰਹਮ ਹਰ ਕਿਰਪਾ ਧਾਰ ਮੁਰਾਰ ਮਨ ਪਰਦੇਸੀ ਆਇਆ ਮਿਲਿਓ ਸਾਧ ਕੇ ਸੰਗ ਜਿਸ ਵੱਖਰ ਕੋ ਚਾਹਤਾ ਸੋ ਪਾਇਓ ਨਾਮ ਹੈ ਰੰਗ ਜੇਤੇ ਮਾਇਆ ਰੰਗ ਰਸ ਬਿਨ ਸਜਾਏ ਖਿਨ ਮਾਹੇ ਭਗਤ ਰਤੇ ਤੇਰੇ ਨਾਮ ਸਿਉ ਸੁਖ ਪੁੰਚੇ ਸਭ ਠਾਏ ਸਭ ਜਗ ਚਲ ਤੋ ਪੇਕੀਏ ਨਿਚਲ ਹਰ ਕੋ ਨਾਓ ਧਰਮ ਤਰਾਈ ਸਾਸਿਉ ਨਿਚਲ ਪਾਵੇ ਠਾਓ ਮੀਤ ਸਾਜਨ ਸੁਤ ਬੰਧ ਪ ਕੋ ਹੋਤ ਨਾ ਸਾਥ ਏਕ ਨਿਵਾਹੂ ਰਾਮ ਨਾਮ ਦੀਨਾ ਕਾ ਪ੍ਰਭਨਾਥ ਚਰਨ ਕਮਲ ਹੋਇਤ ਭਏ ਲਗ ਸਾਗਰ ਤਰਿਓ ਤੇਹੇ ਪੇਟਿਓ ਪੂਰਾ ਸਤਿਗੁਰੂ

ਪ੍ਰਭ ਸਿਮਰੀਏ ਪਿਆਰੇ, ਦਰਸ਼ਨ ਕਉ ਬਲ ਜਾਓ। ਜੇ ਸਿਮਰਤ ਦੁੱਖ ਬੀਸਰੇ ਪਿਆਰੇ, ਸੋ ਕਿਉ ਤਜਣਾ ਜਾਏ। ਕਿਉ ਤਨ ਵੇਚੀ ਸੰਤ ਪੈ ਪਿਆਰੇ, ਪ੍ਰੀਤਮ ਦੇ ਮਿਲਾਏ। ਤੁਸੀਂ ਗਾਰ ਵਿਖਿਆ

ਮਹਾਨ ਮੰਗਤ ਜਨ ਜਚ ਲਵ ਚੌਰਾਸੀ ਤੀਹ ਪਵਿਆ ਏਕੋ ਲੇਵੇ ਏਕੋ ਦੇਵੇ ਅਵਰ ਨਾ ਦੂਜਾ ਮੈਂ ਸੁਣਿਆ ਝੱਜੇ ਚੂਰ ਮਰੋ ਕਿਆ ਪ੍ਰਾਣੀ ਜੋ ਕੁਛ ਦੇਣਾ ਸੋ ਦੇ ਰਹਿਆ ਦੇ ਦੇ ਵੇਖੇ ਹੁਕਮ ਚਲਾਏ ਜਿਉਂ ਜੀਆਂ ਘਰ ਜਕ ਪਿਆ ਨਿਅੰਨੇ ਨਦਰ ਕਰੇ ਜਾ ਦੇਖ ਦੂਜਾ ਕੋਈ ਨਾਹੀ ਏਕੋ ਰਵਰ ਆ ਸਭ ਥਾਈ ਏਕ ਵਸਿਆ ਮਨ ਮਾਹੀ ਟਟ ਟੰਚ ਕਰੋ ਕਿਆ ਪ੍ਰਾਣੀ ਘੜੀ ਕੇ ਮੌਤ ਕੇ ਉੜ ਚਲਣਾ ਜੂਏ ਜਮਨ ਹਾਰੋ ਆਪਣਾ ਭਾਜ ਪੜੋ ਤੁਮ ਹਰ ਸਰਣਾ ਠੱਠੇ ਠਾਣ ਵਰਤੀ ਤਿੰਨ ਅੰਤਰ ਹਰ ਚਰਣੀ ਜਿਨਕਾ ਚਿਤ ਲਾਗਾ ਸੇਈ ਜਾਂ ਨਿਸਤਰ ਤਉ ਪ੍ਰਸਾਦੀ ਸੁਖ ਪਾਇਆ ਡੱਡੇ ਡੰਪ ਕਰੋ ਕਿਆ ਪ੍ਰਾਣੀ ਜੋ ਕਿਛ ਹੋਆ ਸੋ ਸਭ ਚਲਣਾ ਕਿਸੇ ਸਿਰੇ ਵੋ ਤਾਂ ਸੁਭ ਪਾਵ ਸਰਬ ਨਿਰੰਤਰ ਰਬ ਰਹੇ ਢੱਡੇ ਟਾਏ ਉਸਾਰੇ ਆਪੇ ਜਿਉ ਤੁਸ ਭਾਵੇ ਤਿਵੇ ਕਰੇ ਕਰ ਵੇਖੇ ਹੁਕਮ ਚਲਾਏ ਇਸ ਨਿਸਤਾਰੇ।

ਲੀਆ ਸਭ ਨੀ ਲੀਆ ਤਰਮੀ ਕਰਮੀ ਹੂੰ ਪਇਆ ਨੰਨੇ ਨਾ ਪੋਨਿਤ ਭੁਗੇ ਨਾ ਡੀਠਾ ਨਾ ਸੰਮਲਿਆ ਗੱਲੀ ਹੋ ਸੋ ਆਗਣ ਪੈਣੇ ਤੰਤ ਨ ਕਬਹੂ ਮੈਂ ਮਿਲਿਆ ਪਾਪੇ ਪਾਸਾਉ ਪਰਮੇਸ਼ਰ ਵੇਖਣ ਕੋ ਪ੍ਰਪੰਚ ਕੀਆ ਦੇਖੇ ਬੂਝੇ ਸਭ ਜਾਣ ਅੰਤਰ ਬਾਹਰ ਰਵ ਰਹੇ ਫਫੇ ਫਾਹੀ ਸਭ ਜਗ ਫਾਸਾ ਜਮ ਕੇ ਸੰਗਲ ਬੰਦ ਲਿਆ ਗੁਰ ਪ੍ਰਸਾਦੀ ਸੇਨਰ ਉਭਰੇ ਜੇ ਹਰ ਸਰਣਾਗਤ

ਤੇ ਸੇਫਲ ਪਾਵੇ ਗੁਰ ਪ੍ਰਸਾਦੀ ਜਿਨ ਕੋ ਪਉ ਪਿਆ। ਮਨੁ ਫਿਰੇ ਨਾ ਚੇਤੇ ਮੂੜੇ ਲਗ ਚੌਰਾਸੀ ਫੇਰ ਪਿਆ। ਮੰਮੇ ਮੋਹ ਮਰਨ ਮਸੂਦਨ ਮਰਨ ਪਿਆ ਤਬ ਚੇਤਵਿਆ। ਕਾਇਆ ਪੀਤਰੇ ਅਬਰੋ ਪੜਿਆ ਮੰਮਾ ਅੱਖਰ ਵਿਸਰਿਆ। ਯਹੀ ਹੈ ਜਨਮ ਨਾ ਹੋਵੀ ਕਦਗੀ ਜੇਕਰ ਸੱਚ ਪਛਾਣੇ। ਗੁਰਮੁਖ ਅੱਖ ਗੁਰਮੁਖ ਬੂਝੇ ਗੁਰਮੁਖ ਏਕੋ ਜਾਣੇ। ਰਾਰੇ ਰਵ ਰਿਆ ਸਭ ਅੰਤਰ ਜੇਤੇ ਕੀ ਏ ਜਨਤਾ। ਜਨ ਤਿਓ ਪਾਏ ਧੰਦੇ ਸਭ ਲਾਏ ਕਰਮ ਹੋਆ ਤਿਨ ਨਾਮ ਲਿਆ। ਲੱਲੇ ਲਾਏ ਧੰਦੇ ਜਿਨ ਛੋਡੀ ਮੀਠਾ ਮਾਇਆ ਮੋਹ ਕੀਆ। ਖਾਣਾ ਪੀਣਾ ਸਮਕਰ ਸਹਿਣਾ ਪਾਣੇ ਤਾਕੇ ਹੋਂ ਪਿਆ। ਵਵੈ ਵਾਦਿਓ ਪਰਮੇਸ਼ਰ ਵੇਖਣ

ਦਾ ਪ੍ਰਾਣੀ ਕਿਸੇ ਧਿਆਵੋ ਜੇ ਅਮਰ ਹੋਆ, ਕਿਸੇ ਧਿਆਵੋ ਸੱਚ ਸਮਾਵੋ, ਉਸ ਵਿੱਚੋਂ ਕੁਰਬਾਨ ਕੀਆ। ਹਾਏ ਹੋਰ ਨਾ ਕੋਈ ਦਾਤਾ, ਜੀਉ ਪਾਏ ਜਿਨ ਰਿਜਕ ਦੀਆ। ਹਰ ਨਾਮ ਧਿਆਵੋ, ਹਰ ਨਾਮ ਸਮਾਵੋ, ਅਨੰਦ ਲਾ ਹਰ ਨਾਮ ਲੀਆ। ਆਇੜੇ ਆਪ ਕਰੇ ਜਿਨ ਛੋਡੀ, ਜੋ ਕੁਛ ਕਰਨਾ ਸੋ ਕਰ ਰਹੇ ਆ। ਕਰੇ ਕਰਾਏ ਸਭ ਕੀ ਜਾਣੇ, ਨਾਨਕ ਸਾਇਰ ਇਹ ਕਹਿਆ। ਰਾਗ ਆਸਾ ਮਹੱਲਾ ਤੀਜਾ ਪੱਟੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਇਓ ਅੰਗੇ ਸਭ ਜਗ੍ਹਾ ਆਇਆ। ਤਾਂ

ಸಿದ್ಧಂಗಾಯ ಸಿಮರೆ ನಾಹಿ ನನ್ನೆ ನಾತು ನಾಮಲಯ ಶಶ ಶಿಜೆ ಅಯನಸ ಮೂಡೆ ಕ್ಯೋ ಶೂಟೆ ಜಂಪಾಕಡೆಯ ಬಬ್ಬೆ ಬೂಜೆ ನಾಹಿ ಮೂಡೆ ಪರಂಪುಲೆ ತೇರಾ ಜನ್ಮ ಗಯ ಅಣಹುಂದಾ ನಾ ಉತ್ತರ ಆಯೋ ಪಾಂದಾ ಅವರಾ ಕಾ ಪಾರ ತುದಲೇಯ ಜಜ್ಜೆ ಜೋತ ಹೇರ ಲೈ ತೇರಿ ಮೂಡೆ ಅಂತ ಗಯ ಪಛತಾವೇಂಗಾ ಏಗ ಸಬ ತೂ ಚೀನೇ ನಾಹಿ ಹೇರ ಫಿರ ಜೂನೀ ಆವೇಂಗಾ ತುಲ ಸಿರ ಲಿಖಿಯಾ ಸೋ ಪಡ ಪಂಡಿತ ಅವರಾ ನೂ ನಾ ಸಿಖಾಲ ಬಿಖಿಯಾ ಪಹಿಲಾ ಪಾಯಾ ಪಾಯಾ ಪಾಂದೇ ਪਿੱਛੋਂ ਦੇ ਗਲ ਚਾਟੜਿਆ ਸੱਸੇ ਸੰਜਮ ਗਏ ਉਹ ਮੂੜੇ ਏਕ ਦਾਨ ਤੁਧ ਕੁਥਾਏ ਲਿਆ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ ਇਹ ਤਨ ਖਾਧੇ ਤੇਰਾ ਜਨਮ ਗਇਆ ਮੰਮੇ ਮਤ ਹਿਰ ਲਈ ਤੇਰੀ ਮੂੜੇ ਹੋਮੇ ਵੱਡਾ ਰੋਗ ਪਿਆ ਅੰਤਰ ਆਤਮੇ ਬ੍ਰਹਮ ਨਾ ਚੀਨਿਆ ਮਾਇਆ ਕਾ ਮੋਹਤਾਜ ਪਿਆ ਕੱਕੇ ਕਾਮ ਕ੍ਰੋਧ ਪਰਮਿਓ ਮੂੜੇ ਮਮਤਾ ਲਾਗੇ ਤੂੰ ਹਰ ਵਿਸਰਿਆ ਪੜੇ ਗੁਣੇ ਤੂੰ ਬਹੁਤ ਪੁਕਾਰੇ ਹਿਣ ਬੂਜੇ ਤੂੰ ਡੂਬ ਮੂਆ ਤੱਤੇ ਤਾਮਸ ਜਲਿਓ ਮੂੜੇ ਥੱਥੇ ਥਾਂ ਤ੍ਰਿਸ਼ਟ ਹੋਆ ਧੱਗੇ ਕਰ ਕਰ ਫੇ ਤੂੰ ਮੂੜੇ ਦੱਦੇ ਦਾਨ ਨਾ ਤੁਧ ਲਿਆ ਪੱਪੇ ਪਾਰ ਨ ਪਵਹੀ ਮੂੜੇ ਪਰਪੰਜ ਤੂੰ ਪਲਚ ਰਿਹਾ ਸੱਚੇ ਆਪ ਖੁਆਇਓ ਮੂੜੇ ਇਹੋ ਸਿਰ ਤੇਰੇ ਲੇਖ ਪਿਆ ਭਾਬੇ ਪਵਜਲ ਡੁੱਬਿਓ ਮੂੜੇ ਮਾਇਆ ਵਿੱਚ ਗਲਤਾਨ ਪਿਆ ਗੁਰਪ੍ਰਸਾਦੀ ਏਕੋ ਜਾਣੇ ਏਕ ਘੜੀ ਮੈਂ ਪਾਰ ਪਿਆ ਵਵੇ ਵਾਰੀ ਆਈਆ ਮੂੜੇ ਵਾ ਦਿਓ ਤੂੰ ਵੀਸਰਿਆ ਇਹ ਵੇਲਾ ਨਾ ਲੈਸੇ ਮੂੜੇ ਫਿਰ ਤੂੰ ਜੰਮ ਕੇ ਵਸ ਪਿਆ ਝੱਜੇ ਕਦੇ ਨਾ ਝੂਰੇ ਮੂੜੇ ਸਤਿਗੁਰ ਕਾ ਉਪਦੇਸ਼ ਸੁਣ ਤੂੰ ਵਿਖਾ ਸਤਿਗੁਰ ਬਾਜੋ ਗੁਰ ਨਹੀਂ ਕੋਈ ਨਿਗੁਰੇ ਕਾ ਹੈ ਨਾਉ ਬੁਰਾ ਤਦੇ ਤਾਵਤ ਵਰਜ ਰੱਖ ਮੂੜੇ ਅੰਤਰ ਤੇਰੇ ਨਿਧਾਨ ਪਿਆ ਗੁਰਮੁਖ ਹੋਵੇ ਤਾਂ ਹਰਸ ਪੀਵੇ ਜੁਗਾ ਜੁਗੰਤਰ ਖਾਏ ਪਿਆ ਗੱਗੇ ਗੋਬਿੰਦ ਚਿਤ ਕਰ ਮੂੜੇ ਗੱਲੀ ਕਿਨੇ ਨਾ ਪਾਇਆ ਗੁਰ ਕੇ ਚਿਨ ਹਿਰਦੇ ਵਸਾਏ ਮੂੜੇ ਪਿਛਲੇ ਗੁਣੇ ਸਬਕਸ ਲਿਆ ਹਾਏ ਹਰ ਕਥਾ ਬੁਝ ਤੂੰ ਮੂੜੇ ਤਾਂ ਸਦਾ ਸੁਖ ਹੋਈ ਮਨਮੁਖ ਪੜੇ ਤੇਤਾ ਦੁੱਖ ਲਾਗੇ ਫਿਰ ਸਗੁਰ ਮੁਕਤ ਨਾ ਹੋਈ ਹਰਾਰੇ ਰਾਮ ਚਿਤ ਕਰ ਮੂੜੇ ਹਿਰਦੇ ਜਿਨ ਕੈ ਰਬ ਰਹਿਆ ਗੁਰਪ੍ਰਸਾਦੀ ਜਿਨੀ ਰਾਮ ਪਛਾਤਾ ਨਿਰਗੁਣ ਰਾਮ ਤਿਨੀ ਬੂਝ ਲਿਆ ਤੇਰਾ ਅੰਤ ਨ ਜਾਈ ਲਿਖਿਆ ਅਕਥ ਨ ਜਾਈ ਹਰ ਕਥਿਆ ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨਕਾ ਲੇਖਾ ਨਿਬੜਿਆ ਰਾਗ ਆਸਾ ਮਹੱਲਾ ਪਹਿਲਾ ਸ਼ੰਤ ਕਰ ਪਹਿਲਾ

ਤਾ ਮਨ ਬੈਰਾਗੀ ਸੁਨ ਮੰਡਲ ਕਰ ਪਾਇਆ। ਆਦ ਪੁਰਖ ਅਪਰੰਪਰ ਪਿਆਰਾ ਸਤਿਗੁਰ ਅਲੱਖ ਲਖਾਇਆ। ਆਸਨ ਬੈਸਨ ਫਿਰ ਨਾਰਾਇਣ ਇਤ ਮਨ ਰਾਤਾ ਵਿਚਾਰੇ। ਨਾਨਕ ਨਾਮ ਰਤੇ ਬੈਰਾਗੀ ਅਨਹਦ ਰੋਣ ਚੁਣਕਾਰੇ। ਤਿਤ ਅਗਮ ਪੁਰੇ ਓ ਕਿਤ ਬਿਦ ਜਾਈਏ ਰਾਮ। ਸਚ ਸੰਜਮੋ ਸਾਰ ਗੁਣਾ ਗੁਰ ਸ਼ਬਦ ਕਮਾਈਏ ਰਾਮ। ਸੱਚ ਸ਼ਬਦ ਕਮਾਈਏ ਨਿਜ ਕਰ ਜਾਈਏ ਪਾਈਏ ਗੁਣੀ ਨਿਧਾਨਾ। ਤਿਤ ਸਾਖਾ ਮੂਲ ਪਤ ਨਹੀਂ ਡਾਲੀ ਸਿਰ ਸਭਨਾ ਪ੍ਰਧਾਨਾ। ਜਪ ਤਪ ਕਰ ਕਰ ਸੰਜਮ ਥਾਕੀ ਹੱਠ ਨਿਗ੍ਰਹਿ ਨਹੀਂ ਪਾਈਏ। ਨਾਨਕ ਸਹਿਜ ਮਿਲੇ ਜਗ ਜੀਵਨ ਸਤਿਗੁਰ ਬੂਝ ਬੁਝਾਈਏ। ਗੁਰ ਸਾਗਰੋ ਰਤਨਾਗਰ ਤਿਤ ਰਤਨ ਕਣੇਰੇ ਰਾਮ। ਘਰ ਮੱਜਨੋ ਸਪਤ ਸਰੇ ਮਨ ਨਿਰਮਲ ਮੇਰੇ ਰਾਮ। ਨਿਰਮਲ ਜਲ ਨਹਾਏ ਜਾਂ ਪ੍ਰਭਾਏ ਪੰਚ ਮਿਲੇ ਵਿਚਾਰੇ। ਕਾਮ ਕ੍ਰੋਧ ਕਪਟ ਬਿਖਿਆ ਤਾਜ ਸੱਚ ਨਾਮ ਉਰਤਾਰੇ। ਹਉਮੈ ਲੋਭ ਲਹਿਰ ਲਭ ਥਾਕੇ ਪਾਏ ਦੀਨ ਦਿਆਲਾ। ਨਾਨਕ ਗੁਰਸਮਾਨ ਤੀਰਥ ਨਹੀਂ ਕੋਈ ਸਾਚੇ ਗੁਰ ਗੋਪਾਲਾ। ਓ ਬਨ ਬਨੋ ਦੇਖ ਰਹੀ ਕਿਰਨ ਦੇਖ ਸੁਭਾਇਆ ਰਾਮ। ਤਿਰ ਪਵਣ ਤੁਝੇ ਕੀਆ ਸਭ ਜਗਤ ਸੁਭਾਇਆ ਰਾਮ। ਤੇਰਾ ਸਭ ਕੀਆ ਤੂੰ ਥਿਰਥੀਆ ਤੂੰ ਸਮਾਨ ਕੋ ਨਾਹੀ। ਤੂੰ ਦਾਤਾ ਸਭ ਜਾਚਕ ਤੇਰੇ ਤੁਧ ਬਿਨ ਕਿਸਾ ਲਾਹੀ। ਅਣ ਮੰਗਿਆ ਦਾਨ ਦੀਜੇ ਦਾਤੇ ਤੇਰੀ ਭਗਤ ਪਰੇ ਭੰਡਾਰਾ। ਰਾਮ ਨਾਮ ਮੁਕਤ ਨਾ ਕੋਈ ਨਾਨਕ ਕਹਿ ਵਿਚਾਰ। ਆਸਾ ਮਹੱਲਾ ਪਹਿਲਾ ਮੇਰਾ ਮਨੋ ਮੇਰਾ ਮਨ ਰਤ ਰਾਮ ਪਿਆਰੇ ਰਾਮ। ਸੱਚ ਸਾਹਿਬ ਆਦ ਪੁਰਖ ਅਪਰੰਪਰੋ ਤਾਰੇ ਰਾਮ। ਅਗਮ ਅਗੋਚ ਅਪਰ ਅਪਾਰ ਪਾਰ ਬ੍ਰਹਮ ਪ੍ਰਧਾਨੋ। ਆ ਜੁਗਾ ਦੀ ਹੈ ਪੀ ਹੋਸੀ ਅਵਰ ਝੂਠਾ ਸਾ ਮਾਨੋ। ਕਰਮ ਧਰਮ ਕੀ ਸਾਰ ਨਾ ਜਾਣੇ ਸੁਰਤ ਮੁਕਤ ਕਿਉਂ ਪਾਈਏ। ਨਾਨਕ ਗੁਰਮੁਖ ਸ਼ਬਦ ਪਛਾਣੇ ਮਹਿਰਸ ਨਾਮ ਤੇ ਆਈਏ। ਮੇਰਾ ਮਨੋ ਮੇਰਾ ਮਨ ਮਾਨਿਆ ਨਾਮ ਸਿਖਾਈ ਰਾਮ। ਹਉ ਮੈਂ ਮਮਤਾ ਮਾਇਆ ਸੰਗ ਨਾ ਜਾਈ ਰਾਮ। ਮਾਤਾ ਪਿਤ ਭਾਈ ਸੁਚ ਤਰਾਈ ਸੰਗ ਨਾ ਸੰਪੈ ਨਾਰੇ। ਸਾਇਰ ਕੀ ਪੁੱਤਰੀ ਪਰ ਘਰ ਤਿਆਗੀ ਚਰਨ ਤਲੇ ਵਿਚਾਰੇ। ਆਦ ਪੁਰਖ ਚਲਤ ਦਿਖਾਇਆ ਜੇ ਦੇਖਾਂ ਤੈ ਸੋਈ। ਨਾਨਕ ਹਰ ਕੀ ਭਗਤ ਨਾ ਛੋਡੋ ਸਹਿਜੇ ਹੋਏ ਸੋਈ। ਮੇਰਾ ਮਨੋ ਮੇਰਾ ਮਨ ਨਿਰਮਲ ਸਾਚ ਸਮਾਲੇ ਰਾਮ। ਅਗੁਣ ਮੇੜ ਚੱਲੇ

ਹੋਰ ਮੰਗਤਤ ਵਿਚਾਰੋ ਸਾਜਨ ਮੀਤ ਸੁਜਾਨ ਸਖਾ ਤੂੰ ਸੱਚ ਮਿਲੇ ਵਡਿਆਈ ਨਾਨਕ ਨਾਮ ਰਤਨ ਪਰਗਸਿਆ ਐਸੀ ਗੁਰਮਤ ਪਾਈ ਸੱਚ ਅੰਜਨ ਅੰਜਨ ਸਾਰ ਨਿਰੰਜਨ ਰਤਾ ਰਾਮ ਮਨ ਤਨ ਰਵ ਰਹਿਆ ਜਗ ਜੀਵਨ ਦਾਤਾ ਰਾਮ ਜਗ ਜੀਵਨ ਦਾਤਾ ਹਰ ਮਨ ਰਾਤਾ ਸਹਿਜ ਮਿਲੇ ਮੇਲਾਇਆ ਸਾ ਸਭਾ ਸੰਤਾਂ ਕੀ ਸੰਗਤ ਨਦਰ ਪ੍ਰਭੂ ਸੁਖ ਪਾਇਆ ਹਰ ਕੀ ਭਗਤਰ ਤੇ ਬੈਰਾਗੀ ਚੁੱਕੇ ਮੋਹ ਪਿਆਸਾ ਨਾਨਕ ਹੋਮੇ ਮਾਰ ਪਤੀਣੇ ਵਿਰਲੇ ਦਾਸ ਉਦਾਸਾ ਅਰਾਗ ਆਸਾ ਮਹੱਲਾ ਪਹਿਲਾ ਸ਼ੰਤ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਓ ਸਭਨਾ ਕਾ ਦਾਤਾ ਕਰਮ ਵਿਧਾਤਾ ਦੁਖ ਵਿਸਾਰਨ ਹਾਰ ਜੀਓ ਦੁਖ ਵਿਸਾਰਨ ਹਾਰ ਸੁਆਮੀ ਕੀਤਾ ਜਾ ਕਾ ਹੋਵੇ ਕੋੜ ਕੁਟੰਤਰ ਪਾਪਾ ਕੇਰੇ ਏਕ ਘੜੀ ਮੈਂ ਖੋਵੇ ਹੰਸ ਸੇ ਹੰਸਾ ਬਗ ਸੇ ਬੱਗਾ ਘੜ ਘੜ ਕਰੇ ਵਿਚਾਰ ਜੀਓ ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣ ਹਾਰ ਜੀਓ ਜਿਨ ਇੱਕ ਮਨ ਧਿਆਇਆ ਤਿੰਨ ਸੁਖ ਪਾਇਆ ਤੇ ਵਿਰਲੇ ਸੰਸਾਰ ਜੀਓ ਤਿੰਨ ਜਮ ਨੇੜ ਨਾ ਆਵੇ ਗੁਰ ਸ਼ਬਦ ਕਮਾਵੇ ਕਹੋ ਨਾ ਆਵੇ ਹਾਰ ਜੀਓ ਤੇ ਕਹੋ ਨਾ ਹਾਰੇ ਹਰ ਹਰ ਗੁਣ ਸਾਰੇ ਤਿੰਨ ਜਮ ਨੇੜ ਨਾ ਆਵੇ ਜੰਮਣ ਮਰਨ ਤਿੰਨਾ ਕਾ ਚੂਕਾ ਜੋ ਹਰ ਲਾਗੇ ਪਾਵੇ ਗੁਰਮਤ ਹਰ ਰਸ ਹਰ ਫਲ ਪਾਇਆ ਹਰ ਹਰ ਨਾਮ ਉਰਤ ਹਾਰ ਜੀਓ ਜਿਨ ਇੱਕ ਮਨ ਧਿਆਇਆ ਤਿੰਨ ਸੁਖ ਪਾਇਆ ਤੇ ਵਿਰਲੇ ਸੰਸਾਰ ਜੀਓ ਜਿਨ ਜਗਤੋ ਪਾਇਆ ਤੰਦੇ ਲਾਇਆ ਕਿਸੇ ਵਿਟੋਂ ਕੁਰਬਾਨ ਜੀਓ ਤਾਂ ਕੀ ਸੇਵ ਕਰੀਜੈ ਲਾਹਾ ਲੀਜੈ ਹਰ ਦਰਗੇ ਪਾਈਏ ਮਾਣ ਜੀਓ ਹਰ ਦਰਗੇ ਮਾਣ ਸੋਈ ਜਨ ਪਾਵੇ ਜੋ ਨਰ ਏਕ ਪਛਾਣੇ ਉਹ ਨਵਨਿਧ ਪਾਵੇ ਗੁਰਮਤਿ ਹਰ ਧਿਆਵੇ ਨਿਤ ਹਰ ਗੁਣ ਆਖ ਵਖਾਣੇ ਐਨਸ ਨਾਨਕ ਸੇ ਕਾ ਲੀਜੈ ਹਰ ਉਤਮ ਪੁਰਖ ਪ੍ਰਧਾਨ ਜੀਓ ਜਿਨ ਜਗਤੋ ਪਾਇਆ ਤੰਦੇ ਲਾਇਆ ਹਉ ਤਿਸੇ ਵੇਟੋਂ ਕੁਰਬਾਨ ਜੀਓ ਨਾਮ ਲੈਣ ਸੇ ਸੋਹ ਹੈ ਤਿੰਨ ਸੁਖ ਫਲ ਹੋਵੇ ਮਨ

ਸ਼ੰਤ ਕਰਤੀ ਜਾ ਸਾਜਨ ਮੇਰੇ ਪ੍ਰੀਤਮੋ ਤੁਮ ਸਹਿ ਕੀ ਭਗਤ ਕਰੇ ਹੋ ਗੁਰ ਸੇਵੋ ਸਦਾ ਆਪਣਾ ਨਾਮ ਪਦਾਰਥ ਲੇਹੋ।

ਆਵੇ। ਭਗਤ ਭਾਵ ਇਹ ਮਾਰਗ ਬਿਖੜਾ ਗੁਰਦੁਆਰੇ ਕੋ ਪਾਵੇ। ਕਹੇ ਨਾਨਕ ਜਿਸ ਕਰੇ ਕਿਰਪਾ ਸੋ ਹਰ ਭਗਤੀ ਚਿਤ ਲਾਵੇ। ਮੇਰੇ ਮਨ ਬੈਰਾਗੀ ਆ ਤੂੰ ਬੈਰਾਗ ਕਰ ਕਿਸ ਦਿਖਾਵੇ। ਹਰ ਸੋਇਲਾ ਤੇਨ ਸੱਸ ਦਾ ਜੋ ਹਰ ਗੁਣ ਗਾਵੇ। ਹਰ ਬੈਰਾਗ ਤੂੰ ਛੋੜ ਪਾਖੰਡ ਸੋ ਸੋ ਸਭ ਕਿਸੇ ਜਾਣੇ। ਜਲ ਥਲ ਮਹੀਲ ਏਕੋ ਸੋਈ ਗੁਰਮੁਖ ਹੁਕਮ ਪਛਾਣ। ਜਿਨ ਹੁਕਮ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵੇ। ਇਵ ਕਹੇ ਨਾਨਕ ਸੋ ਬੈਰਾਗੀ ਅਨ ਦਿਨ ਹਰ ਲਿਵ ਲਾਵੇ। ਜਹ ਜੈ ਮਨ ਤੂੰ ਧਾਮਦਾ ਤੈ ਤੈ ਹਰ ਤੇਰੇ ਨਾਲੇ। ਮਨ ਸਿਆਣ ਪਛੋਡੀਏ ਗੁਰ ਕਾ ਸ਼ਬਦ ਸੰਭਾਲੇ। ਸਾਹ ਤੇਰੇ ਸੋ ਸੋ ਸਦਾ ਹੈ ਇੱਕ ਖਿਨ।

ਜਾਕੋ ਤੁਧ ਮਨ ਵਸਾਈ, ਸਦਾ ਤੇਰੇ ਗੁਣ ਗਾਵੇ, ਤੇਰੇ ਗੁਣ ਗਾਵੇ ਜਾਂ ਤੂੰ ਪਾਵੇ, ਸੱਚੇ ਸਿਉਂ ਚਿਤ ਲਾਵੇ, ਜਿਸ ਨੂੰ ਤੂੰ ਆਪੇ ਮਿਲੇ।

ਗਵਾਏ, ਸਭ ਸੰਸਾਰ ਦੁਖ ਗਵਾਇਆ, ਆਦਿਸ਼ਟ ਅਗੋਚਰ ਗੁਰ ਬਚਨ ਧਿਆਇਆ, ਪਵਿੱਤਰ ਪਰਮ ਪਦ ਪਾਇਆ, ਅਨਹਦ ਧੁਨ ਵਾਜੇ ਨਿਤ ਵਾਜੇ, ਗਾਈ ਸਤਿਗੁਰ ਬਾਣੀ, ਨਾਨਕ ਦਾਤ ਕਰੀ ਪ੍ਰਦਾਤੈ, ਜੋਤੀ ਜੋਤ ਸਮਾਣੀ, ਮਨਮੁਖਾ ਮਨਮੁਖ ਮੋਏ, ਮੇਰੀ ਕਰਮਾਇਆ ਰਾਮ, ਖਿਨ ਆਵੇ ਖਿਨ ਜਾਵੇ, ਦੁਰਗੰਧ ਮੜੇ ਚਿਤ ਲਾਇਆ ਰਾਮ, ਲਾਇਆ ਦੁਰਗੰਧ ਮੜੇ ਚਿਤ ਲਾਗਾ, ਜੋ ਰੰਗ ਕਸੁੰਭ ਦਿਖਾਇਆ, ਖਿਨ ਪੂਰਬ ਖਿਨ ਪਛਮ ਛਾਏ, ਜਿਉਂ ਚੱਕ ਕੁਮਿਹਾਰ ਪਵਾਇਆ, ਦੁਖ ਖਾਵੇ ਦੁਖ ਸੰਚੇ ਪੁੱਗ, ਦੁਖੀ ਬਿਰਧ ਵਧਾਈ, ਨਾਨਕ ਬਿਖਮ ਸੋਹਿਲਾ ਤਰੀਏ, ਜਾਂ ਆਵੇ ਗੁਰ ਸਰਣਾਈ, ਮੇਰਾ ਠਾਕੁਰੋ ਠਾਕੁਰ ਨੀਕਾ, ਅਗਮ ਅਥਾਹ ਆਰਾਮ, ਹਰ ਪੂੰਜੀ ਚਾਹੀ, ਮੇਰੇ ਸਤਿਗੁਰ ਸਹਾਰਾਮ, ਹਰ ਪੂੰਜੀ ਚਾਹੀ ਨਾਮ ਵਸਾਹੀ, ਗੁਣ ਗਾਵੇ ਗੁਣ ਪਾਵੇ, ਨੀਂਦ ਭੂਖ ਸਭ ਪਰ ਹਰ ਤਿਆਗੀ, ਸੁਨੇ ਸੁਨ ਸਮਾਵੇ, ਵਣਜਾਰੇ ਇੱਕ ਪਾਤੀ ਆਵੇ, ਲਾ ਹਰ ਨਾਮ ਲਏ ਜਾਹੇ, ਨਾਨਕ ਮੰਤਨ ਅਰਪ ਗੁਰ ਆਗੇ, ਜਿਸ ਪ੍ਰਾਪਤ ਸੋ ਪਾਏ, ਰਤਨਾ ਰਤਨ ਪਦਾਰਥ, ਬਹੁ ਸਾਗਰ ਪਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹਦ ਚੜਿਆ ਰਾਮ, ਗੁਰਬਾਣੀ ਲਾਗੇ ਤਿੰਨ ਹਦ ਚੜਿਆ, ਨਿਰਮੋਲ ਕਰਤਨ ਅਪਾਰਾ, ਹਰ ਹਰ ਨਾਮ ਅਤੋਲ ਕਪਾਇਆ, ਤੇਰੀ ਭਗਤ ਪਰੇ ਭੰਡਾਰਾ, ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇਹ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ, ਆਸਾ ਮਹੱਲਾ ਚੌਥਾ, ਚਿਮ ਚਿਮੇ ਚਿਮ ਚਿਮ ਵਰਸੇ, ਅੰਮ੍ਰਿਤ ਤਾਰਾ ਰਾਮ, ਗੁਰਮੁਖੇ ਗੁਰਮੁਖ ਨਦਰੀ, ਆਰਾਮ ਪਿਆਰਾ ਰਾਮ, ਆਰਾਮ ਨਾਮ ਪਿਆਰਾ ਜਗਤ ਨਿਸਤਾਰਾ, ਆਰਾਮ ਨਾਮ ਵਡਿਆਈ, ਕਲਯੁਗ ਰਾਮ ਨਾਮ ਬੋਹਿਥਾ, ਗੁਰਮੁਖ ਪਾਰ ਲੰਘਾਈ, ਹਲਤ ਪਲਤ ਰਾਮ ਨਾਮ ਸੁਹੇਲੇ, ਗੁਰਮ ਕਰਣੀ ਸਾਰੀ, ਨਾਨਕ ਦਾਤ ਦਇਆ ਕਰ ਦੇਵੇ, ਆਰਾਮ ਨਾਮ ਨਿਸਤਾਰੀ, ਆਰਾਮੋ ਰਾਮ ਨਾਮ ਜਪਿਆ, ਦੁਖ ਕਿਲ ਵਿਖ ਨਾਸ ਗੁਆਇਆ, ਆਰਾਮ ਗੁਰ ਪਰਚੇ ਧਿਆਇਆ, ਮੈਂ ਹਿਰਦੇ ਰਾਮ ਰਵਾਇਆ, ਆਰਾਮ ਰਵਿਆ ਰਾਮ ਹਿਰਦੇ ਪਰਮ ਗਦ ਪਾਈ, ਜਾਂ ਗੁਰ ਸਰਣਾਈ ਆਏ, ਲੋਭ ਵਿਕਾਰ ਨਾਵ ਡੁਬਦੀ ਨਿਗਲੀ, ਜਾਂ ਸਤਿਗੁਰ ਨਾਮ ਦਰਾਏ, ਜੀ ਦਾਨ ਗੁਰਪੂਰੇ ਦੀਆ, ਆਰਾਮ ਨਾਮ ਚਿਤ ਲਾਏ, ਆਪ ਕਿਰਪਾਲ ਕਿਰਪਾ ਕਰ ਦੇਵੇ, ਨਾਨਕ ਗੁਰ ਸਰਣਾਏ, ਬਾਣੀ ਆਰਾਮ ਨਾਮ ਸੁਣੀ, ਚਿਤਕਾਰ ਜਿ ਸਭ ਸੁਹਾਏ, ਰਾਮ ਰੋਮੇ ਰੋਮ ਰੋਮ ਰੋਮੇ, ਮੈਂ ਗੁਰਮੁਖ ਰਾਮ ਧਿਆਏ, ਰਾਮ ਰਾਮ ਨਾਮ ਧਿਆਏ, ਪਵਿੱਤ ਹੋਏ ਆਏ, ਇਹ ਰੂਪ ਨਾ ਰੇਖਿਆ ਕਾਈ, ਰਾਮੋ ਰਾਮ ਰਵਿਆ ਘਟ ਅੰਤਰ, ਸਭ ਤ੍ਰਿਸ਼ਨਾ ਭੂਖ ਗਵਾਈ, ਮਨ ਤਨ ਸੀਤਲ ਸਿਗਾਰ ਸਭ ਹੋਆ, ਗੁਰਮਤ ਰਾਮ ਪਰਗਾਸਾ, ਨਾਨਕ ਆਪ ਅਨੁਗ੍ਰਹ ਕੀਆ, ਹਮ ਦਾਸਨ ਦਾਸਨ ਦਾਸਾ, ਜਿਨੀ ਰਾਮੋ ਰਾਮ ਨਾਮ ਸਾਰਿਆ, ਸੇ ਮਨਮੁਖ ਮੂੜ ਅਭਾਗੀ, ਰਾਮ ਤਿਨ ਅੰਤਰੇ ਮੋਹ ਵਿਆਪੇ, ਖਿਨ ਖਿਨ ਮਾਇਆ ਲਾਗੀ, ਰਾਮ ਮਾਇਆ ਮਨ ਲਾਗੀ, ਮੂੜ ਪਏ ਅਭਾਗੀ, ਜਿਨ ਰਾਮ ਨਾਮ ਨਹਿ ਪਾਇਆ, ਅਨੇਕ ਕਰਮ ਕਰੇ ਅਭਮਾਨੀ, ਹਰ ਰਾਮੋ ਨਾਮ ਚੋਰਾਇਆ, ਮਹਾਂ ਬਿਖਮ ਜਮ ਪੰਥ ਦੁਹੇਲਾ, ਕਾਲੂਗਤ ਮੋਹ ਅੰਧਿਆਰਾ, ਨਾਨਕ ਗੁਰਮੁਖ ਨਾਮ ਧਿਆਇਆ, ਤਾਂ ਪਾਏ ਮੋਹ ਦੁਆਰਾ, ਰਾਮੋ ਰਾਮ ਨਾਮ ਗੁਰੂ, ਰਾਮ ਗੁਰਮੁਖੇ ਜਾਣੇ, ਰਾਮ ਇਉ ਮਨੁਆ ਖਿਨ ਊਬ ਪਿਆਲੀ, ਪਰਮ ਦਾ ਇਗਤ ਕਰ ਆਣੇ, ਰਾਮ ਮਨ ਇਗਤ ਕਰ ਆਣੇ, ਸਭ ਗਤ ਮਿਤ ਜਾਣੇ, ਹਰ ਰਾਮੋ ਨਾਮ ਰਸਾਏ, ਜਨ ਕੀ ਪੈਜ ਰੱਖੇ ਰਾਮ ਨਾਮਾ,

ਨਹੀਂ ਨਾਮ ਸਮਾਇਆ, ਜਿਨ ਅੰਤਰੇ ਰਾਮ ਨਾਮ ਵਸੈ, ਤਿਨ ਚਿੰਤਾ ਸਭ ਗਵਾਇਆ ਰਾਮ, ਸਭ ਅਰਥਾ ਸਭ ਧਰਮ ਮਿਲੇ, ਮਨ ਚਿੰਦਿਆ ਸੋ ਫਲ ਪਾਇਆ ਰਾਮ, ਮਨ ਚਿੰਦਿਆ ਫਲ ਪਾਇਆ ਰਾਮ ਨਾਮ ਤੇ ਆਇਆ, ਆਰਾਮ ਨਾਮ ਗੁਣ ਗਾਏ, ਦੁਰਮਤ ਕਬੁੱਧ ਗਈ ਸੁਧ ਹੋਈ, ਆਰਾਮ ਨਾਮ ਮਨ ਲਾਏ, ਸਫਲ ਜਨਮ ਸਰੀਰ ਸਭ ਹੋਆ, ਜਿਤ ਰਾਮ ਨਾਮ ਪਰਗਾਸਿਆ, ਨਾਨਕ ਹਰ ਪੈ ਸਦਾ ਦਿਨ ਰਾਤੀ, ਗੁਰਮੁਖ ਨਿਰ ਕਰ ਵਾਸਿਆ, ਜਿਨ ਸਰਧਾ ਰਾਮ ਨਾਮ ਲੱਗੀ, ਤਿਨ ਦੂਜੇ ਚਿਤ ਨ ਲਾਇਆ ਰਾਮ, ਜੇ ਧਰਤੀ ਸਭ ਕੰਚਨ ਕਰ ਦੀਜੈ, ਬਿਨ ਨਾਵੇ ਅਵਰ ਨਾ ਪਾਇਆ ਰਾਮ, ਰਾਮ ਨਾਮ ਮਨ ਪਾਇਆ ਪਰਮ ਸੁਖ ਪਾਇਆ, ਅੰਤ ਚਲਦਿਆਂ ਨਾਲ ਸਿਖਾਈ, ਰਾਮ ਨਾਮ ਤਨ ਪੂੰਜੀ ਸੰਚੀ, ਨਾ ਡੂਬੇ ਨਾ ਜਾਈ, ਰਾਮ ਨਾਮ ਇਹ ਜੁਗ ਮੈਂ ਤੁਲਖਾ, ਜਮਕਾਲ ਨੇੜ ਨਾ ਆਵੇ, ਨਾਨਕ ਗੁਰਮੁਖ ਰਾਮ ਪਛਾਤਾ, ਕਰ ਕਿਰਪਾ ਆਪ ਮਿਲਾਵੇ, ਰਾਮੋ ਰਾਮ ਨਾਮ ਸਤੇ, ਸਤ ਗੁਰਮੁਖ ਜਾਣਿਆ ਰਾਮ, ਸੇਵਕੋ ਗੁਰਸੇਵਾ ਲਾਗਾ, ਜਿਨ ਮੰਤਨ ਅਰਪ ਚੜਾਇਆ ਰਾਮ, ਮੰਤਨ ਅਰਪਿਆ ਬਹੁਤ ਮਨ ਸਰਦਿਆ, ਗੁਰਸੇਵਕ ਪਾਏ ਮਿਲਾਏ, ਦੀਨਾ ਨਾਥ ਜੀਆਂ ਕਾ ਦਾਤਾ, ਪੂਰੇ ਗੁਰ ਤੇ ਪਾਏ, ਗੁਰੂ ਸਿੱਖ ਸਿੱਖ ਗੁਰੂ ਹੈ, ਏਕੋ ਗੁਰ ਉਪਦੇਸ਼ ਚਲਾਏ, ਰਾਮ ਨਾਮ ਮੰਤ ਹਿਰਦੈ ਦੇਵੈ, ਨਾਨਕ ਮਿਲਣ ਸੁਭਾਏ, ਇਕ ਓਅੰਕਾਰ ਸਤਿਗੁਰ ਪ੍ਰਸਾਦ, ਆਸਾ ਸ਼ੰਤ ਮਹੱਲਾ ਚੌਥਾ, ਕਰ ਦੂਜਾ ਹਰ ਹਰ ਕਰਤਾ ਦੁਖ ਬਿਨਾਸਨ, ਪਤਤ ਪਾਵਨ ਹਰ ਨਾਮ ਜੀਓ, ਹਰ ਸੇਵਾ ਪਾਈ ਪਰਮ ਗਦ ਪਾਈ, ਹਰ ਉਤਮ ਹਰ ਹਰ ਕਾਮ ਜੀਓ, ਹਰ ਉਤਮ ਕਾਮ ਜਪੀਏ ਹਰ ਨਾਮ, ਹਰ ਜਪੀਏ ਅਸਥਿਰ ਹੋਵੇ, ਜਨਮ ਮਰਨ ਦੋਵੇਂ ਦੁਖ ਮੇਟੇ, ਸਹਿਜੇ ਹੀ ਸੁਖ ਸੋਵੇ, ਹਰ ਹਰ ਕਿਰਪਾ ਤਾਰੋ ਠਾਕੁਰ, ਹਰ ਜਪੀਏ ਆਤਮ ਰਾਮ ਜੀਓ, ਹਰ ਹਰ ਕਰਤਾ ਦੁਖ ਬਿਨਾਸਨ, ਪਤਿਤ ਪਾਵਨ ਹਰ ਨਾਮ ਜੀਓ, ਹਰ ਨਾਮ ਪਦਾਰਥ ਕਲ ਯੁਗ ਉਤਮ, ਹਰ ਜਪੀਏ ਸਤਿਗੁਰ ਪਾਏ ਜੀਓ, ਗੁਰਮੁਖ ਹਰ ਪੜੀਏ ਗੁਰਮੁਖ ਹਰ ਸੁਣੀਏ, ਹਰ ਜਬਤ ਸੁਨਤ ਦੁਖ ਜਾਏ ਜੀਓ, ਹਰ ਹਰ ਨਾਮ ਜਪਿਆ ਦੁਖ ਬਿਨਸਿਆ, ਹਰ ਨਾਮ ਪਰਮ ਸੁਖ ਪਾਇਆ।

ਤੇ ਜਨ ਪ੍ਰਧਾਨਾ ਤੇ ਊਤਮ ਹਰ ਹਰ ਲੋਗ ਜੀਓ ਹਰ ਨਾਮ ਡਾਈ ਹਰ ਨਾਮ ਸਖਾਈ ਗੁਰਸਬਦੀ ਹਰ ਅਸ ਭੋਗ ਜੀਓ ਹਰ ਅਸ ਭੋਗ ਮਹਾਨ ਨਿਰਜੋਗ ਵਡ ਭਾਗੀ ਹਰ ਅਸ ਪਾਇਆ ਸੇ ਧਨ ਵੱਡੇ ਸਤ ਪੁਰਖਾ ਪੂਰੇ ਜਿਨ ਗੁਰਮਤ ਨਾਮ ਤੇ ਆਇਆ ਜਨ ਨਾਨਕ ਰੇਣ ਮੰਗੇ ਭਗ ਸਾਧੂ ਮਨ ਚੂਕਾ ਸੋਗ ਵਿਜੋਗ ਜੀਓ ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ ਤੇ ਊਤਮ ਹਰ ਹਰ ਲੋਗ ਜੀਓ ਆਸਾ ਮਹੱਲਾ ਚੌਥਾ ਸਤਯੁਗ ਸਭ ਸੰਤੋਖ ਸਰੀਰ ਪਗ ਚਾਰੇ ਧਰਮ ਧਿਆਨ ਜੀਓ ਮਨ ਤਨ ਹਰ ਗਾਵੇ ਪਰਮ ਸੁਖ ਪਾਵੇ ਹਰ ਹਿਰਦੇ ਹਰ ਗੁਣ ਗਿਆਨ ਜੀਓ ਗੁਣ ਗਿਆਨ ਪਦਾਰਥ ਹਰ ਹਰ ਕਿਰਤਾਰਥ ਸੋਭਾ ਗੁਰਮੁਖ ਹੋਈ ਅੰਤਰਬਾਰ ਹਰ ਪ੍ਰਭ ਏਕੋ ਦੂਜਾ ਅਵਰ ਨਾ ਕੋਈ ਹਰ ਹਰ ਲਿਵਲਾਈ ਹਰ ਨਾਮ ਸਖਾਈ ਹਰ ਦਰਗੇ ਪਾਵੇ ਮਾਨ ਜੀਓ ਸਹਿਯੁਗ ਸਭ ਸੰਤੋਖ ਸਰੀਰ ਪਗ ਚਾਰੇ ਧਰਮ ਧਿਆਨ ਜੀਓ ਤੇਤਾ ਯੁਗ ਆਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜੀਓ ਪਗ ਚੌਥਾ ਖਿਸਿਆ ਤ੍ਰੈ ਪਗ ਟਿਕਿਆ ਮਨ ਹਿਰਦੇ ਕ੍ਰੋਧ ਜਲਾਏ ਜੀਓ ਮਨ ਹਿਰਦੇ ਕ੍ਰੋਧ ਮਹਾ ਬਿਸਲੋਧ ਨਿਰਪਥਾਵੇ ਲੜ ਦੁਖ ਪਾਇਆ ਅੰਤਰ ਮਮਤਾ ਰੋਗ ਲਗਾਨਾ ਹਉ ਮੈਂ ਅਹੰਕਾਰ ਵਧਾਇਆ ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ ਬਿਗ ਗੁਰਮਤ ਹਰ ਨਾਮ ਲੈ ਜਾਏ ਜੀਓ ਤੇਤਾ ਯੁਗ ਆਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜੀਓ ਯੁਗ ਦੁਆਪਰ ਆਇਆ ਪਰਮ ਪਰਮਾਇਆ ਹਰ ਗੋਪੀ ਕਾਨ ਉਪਾਏ ਜੀਓ ਤਬ ਤਾਪਨ ਤਾਪੈ ਜਗ ਪੁੰਨ ਆਰੰਭ ਅਤ ਕਿਰਿਆ ਕਰਮ ਕਮਾਏ ਜੀਓ ਕਿਰਿਆ ਕਰਮ ਕਮਾਇਆ ਪਾਗ ਦੁਇ ਖਿਸਕਾਇਆ ਦੁਇ ਪਗ ਟਿਕੇ ਟਿਕਾਏ ਜੀਓ ਮਾਂ ਜੁਦ ਜੋਧ ਬਹੁ ਕੀਨੇ ਵਿਚ ਹਉ ਮੈਂ ਪਤੇ ਪਚਾਏ ਜੀਓ ਦੀਨ ਦਿਆਲ ਗੁਰਸਾਧ ਮਿਲਾਇਆ ਮਿਲ ਸਤਗੁਰ ਮਨ ਲੈ ਜਾਏ ਜੀਓ ਯੁਗ ਦੁਆਪਰ ਆਇਆ ਪਰਮ ਪਰਮਾਇਆ ਹਰ ਗੋਪੀ ਕਾਨ ਉਪਾਏ ਜੀਓ ਕਾਲਯੁਗ ਹਰ ਕੀਆ ਪਗ ਤ੍ਰੈ ਖਿਸਕੀਆ ਪਗ ਚੌਥਾ ਟਿਕੇ ਟਿਕਾਏ ਜੀਓ ਗੁਰ ਸ਼ਬਦ ਕਮਾਇਆ ਔਖਦ ਹਰ ਪਾਇਆ ਹਰ ਕੀਰਤ ਹਰ ਸਾਂਤ ਪਾਏ ਜੀਓ ਹਰ ਕੀਰਤ ਤੁਰ ਕੇ ਆਈ ਹਰ ਨਾਮ ਵਡਾਈ ਹਰ ਹਰ ਨਾਮ ਖੇਤ ਜਮਾਇਆ ਕਲਯੁਗ ਬੀਜ ਬੀਜੇ ਬਿਨ ਨਾਵੇ ਸਭ ਲਾਹਾ ਮੂਲ ਗਵਾਇਆ ਜਨ ਨਾਨਕ ਗੁਰ ਪੂਰਾ ਪਾਇਆ ਮਨ ਹਿਰਦੇ ਨਾਮ ਲਖਾਏ ਜੀਓ ਕਲਯੁਗ ਹਰ ਕੀਆ ਪਾਗ ਤ੍ਰੈ ਖਿਸਕੀਆ ਪਗ ਚੌਥਾ ਟਿਕੇ ਟਿਕਾਏ ਜੀਓ ਆਸਾ ਮਹੱਲਾ ਚੌਥਾ ਹਰ ਕੀਰਤ ਮਨ ਭਾਈ ਪਰਮ ਗਦ ਪਾਈ ਹਰ ਮਨ ਤਨ ਮੀਠ ਲਗਾਨ ਜੀਓ ਹਰ ਹਰ ਰਸ ਪਾਇਆ ਗੁਰਮਤ ਹਰ ਤਿਆਇਆ ਤੁਰਮਸਤਕ ਭਾਗ ਪੁਰਾਣ ਜੀਓ ਤੁਰਮਸਤਕ ਭਾਗ ਹਰ ਨਾਮ ਸੁਹਾਗ ਹਰ ਨਾਮੇ ਹਰ ਗੁਣ ਗਾਇਆ ਮਸਤਕ ਮਣੀ ਪ੍ਰੀਤ ਬਹੁ ਪ੍ਰਗਟੀ ਹਰ ਨਾਮੇ ਹਰ ਸੋਹਾਇਆ ਜੋਤੀ ਜੋਤ ਮਿਲੀ ਪ੍ਰਾਪਾਇਆ ਮਿਲ ਸਤਿਗੁਰ ਮਨੁਆ ਮਾਨ ਜੀਓ ਹਰ ਕੀਰਤ ਮਨ ਭਾਈ ਪਰਮ ਗਦ ਪਾਈ ਹਰ ਮਨ ਤਨ ਮੀਠ ਲਗਾਨ ਜੀਓ ਹਰ ਹਰ ਜਿਸ ਗਾਇਆ ਪਰਮ ਪਦ ਪਾਇਆ ਤੇ ਊਤਮ ਜਨ ਪ੍ਰਧਾਨ ਜੀਓ ਤਿਨ ਹਮ ਚਰਨ ਸਿਰੇ ਵੇਖਿਨ ਖਿਨ ਭਗਤ ਹੋਵੇ ਜਿਨ ਹਰ ਮੀਠ ਲਗਾਨ ਜੀਓ ਹਰ ਮੀਠਾ ਲਾਇਆ ਪਰਮ ਸੁਖ ਪਾਇਆ ਮੁਖ ਭਾਗਾ ਰਤੀ ਚਾਰੇ ਗੁਰਮਤ ਹਰ ਗਾਇਆ ਹਰ ਹਾਰ ਉਰ ਪਾਇਆ ਹਰ ਨਾਮਾ ਕੰਠ ਤਾਰੇ ਸਭ ਤੇ ਦ੍ਰਿਟ ਸਮਤ ਕਰ ਦੇਖੇ ਸਭ ਆਤਮ ਰਾਮ ਪਛਾਣ ਜੀਓ ਹਰ ਹਰ ਜਿਸ ਗਾਇਆ ਪਰਮ ਪਦ ਪਾਇਆ ਤੇ ਊਤਮ ਜਨ ਪ੍ਰਧਾਨ ਜੀਓ ਸਭ ਸੰਗਤ ਮਨ ਭਾਈ ਹਰ ਰਸਨ ਰਸਾਈ ਇਹ ਸੰਗਤ ਹਾਰਸ ਹੋਏ ਜੀਓ ਹਰ ਹਰ ਆਰਾਧਿਆ ਗੁਰ ਸ਼ਬਦ ਵੇਗਾਸਿਆ ਬੀਜਾ ਅਵਰ ਨਾ ਕੋਏ ਜੀਓ ਅਵਰ ਨਾ ਕੋਏ ਹਰ ਅੰਮ੍ਰਿਤ ਸੋਏ ਜਿਨ ਪੀਆ ਸੋਭਿਤ ਜਾਣੇ ਧਨ ਧਨ ਗੁਰੂ ਪੂਰਾ ਪ੍ਰਾਪਾਇਆ ਲਗ ਸੰਗਤ ਨਾਮ ਪਛਾਣੇ ਨਾਮੋ ਸੇਵ ਨਾਮੋ ਆਰਾਧ ਬਿਨ ਨਾਮੇ ਅਵਰ ਨਾ ਕੋਏ ਜੀਓ ਸਤ ਸੰਗਤ ਮਨ ਭਾਈ ਹਰ ਰਸਨ ਰਸਾਈ ਵਿਚ ਸੰਗਤ ਹਰ ਰਸ ਹੋਏ ਜੀਓ ਹਰ ਦਇਆ ਪ੍ਰਵਤਾਰੋ ਪਾਖਣ ਹਮ ਤਾਰੋ
ਕੜ ਲੈ ਵੋ ਸ਼ਬਦ ਸੁਭਾਏ ਜੀਓ, ਮੋਚੀ ਕੜ ਫਤ ਨਿਗਰਤ ਹਮ ਜਾਤੇ, ਹਰ ਬਾਂ ਪ੍ਰਭੂ ਪਕੜਾਏ ਜੀਓ, ਪ੍ਰਭਾ ਪਕੜਾਈ ਉਤਮ ਮਤ ਪਾਈ, ਗੁਰ ਚਰਣੀ ਜਨ ਲਾਗਾ, ਹਰ ਹਰ ਨਾਮ ਜਪਿਆ ਆਰਾਧਿਆ, ਮੁਖ ਮਸਤਕ ਭਾਗ ਸੁਭਾਗਾ, ਜਨ ਨਾਨਕ ਹਰ ਕਿਰਪਾ ਤਾਰੀ, ਮਨ ਹਰ ਘਰ ਮੀਠਾ ਲਾਏ ਜੀਓ, ਹਰ ਦਇਆ ਪ੍ਰਤਾਰੋ ਪਖੜ ਹਮ ਤਾਰੋ, ਕੜ ਲੇ ਵੋ ਸ਼ਬਦ ਸੁਭਾਏ ਜੀਓ। ਆਸਾ ਮਹੱਲਾ ਚੌਥਾ, ਮਨ ਨਾਮ ਜਪਾਨਾ, ਹਰ ਹਰ ਮਨ ਪਾਨਾ, ਹਰ ਭਗਤ ਜੀ ਨਾਮ ਮਨ ਚਾਓ ਜੀਓ, ਜੋ ਜਨ ਮਰ ਜੀਵੇ ਤੇ ਅੰਮ੍ਰਿਤ ਪੀਵੇ, ਮਨ ਲਾਗਾ ਗੁਰਮੁਖ ਪਾਓ ਜੀਓ, ਮਨ ਹਰ ਹਰ ਪਾਓ ਗੁਰ ਕਰੇ ਪਸਾਓ, ਜੀਵਨ ਮੁਕਤ ਸੁਖ ਹੋਈ, ਜੀਵਨ ਮਰਨ ਹਰ ਨਾਮ ਸੁਹੇਲੇ, ਮਨ ਹਰ ਹਰ ਹਿਰਦੇ ਸੋਈ, ਮਨ ਹਰ ਹਰ ਵਸਿਆ ਗੁਰਮਤ ਹਰ ਰਸਿਆ, ਹਰ ਹਰ ਰਸ ਗਟਾਗ ਪੀ ਆਓ ਜੀਓ, ਮਨ ਨਾਮ ਜਪਾਨਾ, ਹਰ ਹਰ ਮਨ ਪਾਨਾ, ਹਰ ਭਗਤ ਜੀ ਨਾਮ ਮਨ ਚਾਓ ਜੀਓ, ਜਗ ਮਰਨ ਨ ਪਾਇਆ ਨਿਦ ਆਪ ਲੁਕਾਇਆ, ਮਤ ਜਾਂ ਪਕੜੇ ਲੈ ਜਾਏ ਜੀਓ, ਹਰ ਅੰਤਰ ਬਾਹਰ ਹਰ ਪ੍ਰਭ ਏਕੋ, ਇਉ ਜੀੜਾ ਰੱਖਿਆ ਨਾ ਜਾਏ ਜੀਓ, ਕਿਉਂ ਜੀਉ ਖੀਜੇ ਹਰ ਵਸਤੋ ਲੋੜੀਜੇ, ਜਿਸ ਕੀ ਵਤ ਸੋ ਲੈ ਜਾਏ ਜੀਓ, ਮਨਮੁਖ ਕਰਨ ਪਲਾਵ ਕਰ ਪਰਮੇ, ਸਭ ਔਖਦ ਦਾਰੂ ਲਾਏ ਜੀਓ, ਜਿਸ ਕੀ ਵਸਤ ਪ੍ਰਭ ਲਏ ਸੁਆਮੀ, ਜਨ ਉਬਰੇ ਸ਼ਬਦ ਕਮਾਏ ਜੀਓ, ਜਗ ਮਰਨ ਨ ਪਾਇਆ ਨਿਤ ਆਪ ਲੁਕਾਇਆ, ਮਤ ਜਾਂ ਪਕੜੇ ਲੈ ਜਾਏ ਜੀਓ, ਹੋ ਮਰਨ ਲਖਾਇਆ ਗੁਰਮੁਖ ਸੋਹਾਇਆ, ਜਨ ਉਬਰੇ ਹਰ ਹਰ ਧਿਆਨ ਜੀਓ, ਹਰ ਸੋਭਾ ਪਾਈ ਹਰ ਨਾਮ ਵਡਿਆਈ, ਹਰ ਦਰਗੇ ਪੈਦੇ ਜਾਣ ਜੀਓ, ਹਰ ਦਰਗੇ ਪੈਦੇ ਹਰ ਨਾਮੇ ਸੀਧੇ, ਹਰ ਨਾਮੇ ਤੇ ਸੁਖ ਪਾਇਆ, ਜਨਮ ਮਰਨ ਦੋਵੇਂ ਦੁੱਖ ਮੇਟੇ, ਹਰ ਰਾਮੇ ਨਾਮ ਸਮਾਇਆ, ਹਰ ਜਾਨ ਪ੍ਰਭ ਰਲ ਏਕੋ ਹੋਏ, ਹਰ ਜਨ ਪ੍ਰਭ ਏਕ ਸਮਾਨ ਜੀਓ, ਤੁਰ ਮਨਣ ਲਖਾਇਆ ਗੁਰਮੁਖ ਸੋਹਾਇਆ, ਜਨ ਉਬਰੇ ਹਰ ਹਰ ਧਿਆਨ ਜੀਓ, ਜਗ ਉਪਜੈ ਬਿਨਸੇ ਬਿਨਸ ਬਿਨਾਸੇ, ਲਗ ਗੁਰਮੁਖ ਅਸਥਿਰ ਹੋਏ ਜੀਓ, ਗੁਰਮੰਤਰ ਦਰੜਾਏ ਹਰ ਰਸ ਕਰਸਾਏ, ਹਰ ਅੰਮ੍ਰਿਤ ਹਰ ਮੁਖ ਚੋਏ ਜੀਓ, ਹਰ ਅੰਮ੍ਰਿਤ ਰਸ ਪਾਇਆ ਮੁਆ ਜੀਵਾਇਆ, ਫਿਰ ਬਹੁੜ ਮਰਨ ਨਾ ਹੋਈ, ਹਰ ਹਰ ਨਾਮ ਅਮਰ ਪਦ ਪਾਇਆ, ਹਰ ਨਾਮ ਸਮਾਵੇ ਸੋਈ, ਜਨ ਨਾਨਕ ਨਾਮ ਆਧਾਰ ਟੇਕ ਹੈ, ਬਿਨ ਆਵੇ ਅਵਰ ਨਾ ਕੋਏ ਜੀਓ, ਜਗ ਉਪਜੈ ਬਿਨਸੈ ਬਿਨਸ ਬਿਨਸ, ਲਗ ਗੁਰਮੁਖ

ਤਾਕੀਗਤ ਕਈ ਨਾ ਜਾਈ ਅਮਿਤ ਵਡਿਆਈ। ਮੇਰਾ ਗੋਵਿੰਦ ਅਲਖ ਅਪਾਰ ਜੀਉ, ਗੋਵਿੰਦ ਅਲਖ ਅਪਾਰ ਅਪਰੰਪਰ, ਆਪ ਆਪਣਾ ਜਾਣੇ ਕਿਆ ਇਹ ਜੰਤ ਵਿਚਾਰੇ ਕਹੀਏ। ਜੋ ਤੁਧ ਆਖ ਵਖਾਣੇ, ਜਿਸ ਨੂੰ ਨਦਰ ਕਰੇ ਤੂੰ ਆਪਣੀ, ਸੋ ਗੁਰਮੁਖ ਕਰੇ ਵਿਚਾਰ ਜੀਉ। ਵੱਡਾ ਮੇਰਾ ਗੋਵਿੰਦ ਅਗਮ ਅਗੋਚਰ, ਆਦ ਨਿਰੰਜਨ ਨਿਰੰਕਾਰ ਜੀਉ। ਤੂੰ ਆਦ ਪੁਰਖ ਪਰੰਪਰ ਕਰਤਾ, ਤੇਰਾ ਪਾਰ ਨਾ ਪਾਇਆ ਜਾਏ ਜੀਉ। ਤੂੰ ਘਟ ਘਟ ਅੰਤਰ ਸਰਬ ਨਿਰੰਤਰ, ਸਭ ਮੈਂ ਰਹਿਆ ਸਮਾਏ ਜੀਉ। ਘਟ ਅੰਤਰ ਪਾਰ ਬ੍ਰਹਮ ਪਰਮੇਸ਼ਰ, ਤਾਕਾ ਅੰਤ ਨ ਪਾਇਆ ਤਿਸ ਰੂਪ ਨਾ ਰੇਖ। ਅਦਿੱਟਿਆ ਗੋਚਰ ਗੁਰਮੁਖ ਅਲਖ ਲਖਾਇਆ, ਸਦਾ ਆਨੰਦ ਰਹੇ ਦਿਨ ਰਾਤੀ, ਸਹਿਜੇ ਨਾਮ ਸਮਾਏ ਜੀਉ। ਤੂੰ ਆਦ ਪੁਰਖ ਅਪਰੰਪਰ ਕਰਤਾ, ਤੇਰਾ ਪਾਰ ਨਾ ਪਾਇਆ ਜਾਏ ਜੀਉ। ਤੂੰ ਸਦ ਪਰਮੇਸ਼ਰ ਸਦਾ ਅਵਨਾਸੀ, ਹਰ ਹਰ ਗੁਣੀ ਨਿਧਾਨ ਜੀਉ। ਹਰ ਹਰ ਪ੍ਰਾਪਤ ਏਕੋ ਅਵਰ ਨਾ ਕੋਈ, ਤੂੰ ਆਪੇ ਪੁਰਖ ਸੁਜਾਨ ਜੀਉ। ਪੁਰਖ ਸੁਜਾਨ ਤੂੰ ਪ੍ਰਧਾਨ, ਤੂੰ ਦੇਵੜ ਅਵਰ ਨਾ ਕੋਈ, ਤੇਰਾ ਸ਼ਬਦ ਸਭ ਤੂੰ ਹੈ ਵਰਤੈ। ਤੂੰ ਆਪੇ ਕਰੇ ਸੋਈ, ਹਰ ਸਮੇਂ ਰਵਿਆ ਏਕੋ ਸੋਈ, ਗੁਰਮੁਖ ਲਖਿਆ ਹਰ ਨਾਮ ਜੀਉ। ਤੂੰ ਸਦ ਪਰਮੇਸ਼ਰ ਸਦਾ ਅਵਨਾਸੀ, ਹਰ ਹਰ ਗੁਣੀ ਨਿਧਾਨ ਜੀਉ। ਤਾ ਤੂੰ ਹੈ ਕਰਤਾ ਸਭ ਤੇਰੀ ਵਡਿਆਈ, ਜੋ ਭਾਵੇ ਤਿਵੇ ਚਲਾਏ ਜੀਉ। ਤੁਧ ਆਪੇ ਭਾਵੇ ਤਿਵੇ ਚਲਾਵੇ, ਸਭ ਤੇਰੇ ਸ਼ਬਦ ਸੁਮਾਏ ਜੀਉ। ਸਭ ਸ਼ਬਦ ਸੁਮਾਵੇ ਜਾਂ ਤੁ ਭਾਵੇ, ਤੇਰੇ ਸ਼ਬਦ ਵਡਿਆਈ। ਗੁਰਮੁਖ ਬੁੱਧ ਪਾਈਏ ਆਪ ਗਵਾਈਏ, ਸ਼ਬਦੇ ਰਹਿਆ ਸੁਮਾਈ, ਤੇਰਾ ਸ਼ਬਦ ਅਗੋਚ ਗੁਰਮੁਖ ਪਾਈਏ ਨਾ।

ਅਵਤਾਰ ਸਤਿਗੁਰ ਪ੍ਰਸਾਦ ਹਰ ਅਮਰ ਕਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜੇ ਮਨ ਰਾਮ ਕਸਵੱਟੀ ਲਾਇਆ ਕੰਚਨ ਸੋ ਵਿੰਨਾ ਗੁਰਮੁਖ ਰੰਗ ਚਰੂਲਿਆ ਮੇਰਾ ਮਨ ਤਨੁ ਪਿੰਨਾ ਜਨ ਨਾਨਕ ਮੁਸਕ ਚਕੋਲਿਆ ਸਭ ਜਨਮ ਤਨ ਤੰਨਾ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣੀਆਂ ਰਾਮ ਰਾਜੇ ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੇ ਜਰੀਆ ਜੀਵਨ ਮੁਕਤ ਸੋ ਆਖੀਏ ਮਰ ਜੀਵੇ ਮਰੀਆ ਜਨ ਨਾਨਕ ਸਤਿਗੁਰ ਮੇਲ ਹਰ ਜਗ ਦੁੱਤਰ ਤਰੀਆ ਆ ਮੂਰਖ ਮੁਧ ਸਰਣਾਗਤੀ ਮਿਲ

ਤਾਇਆ ਕੋੜ ਗੜ ਵਿੱਚ ਹਰ ਹਰ ਸਿੱਧਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਾ ਤੁਰ ਭਾਗ ਵੱਡੇ ਘਰ ਪਾਇਆ ਨਾਨਕ ਰਸਗੁੱਦਾ ਪੰਥ ਦਸਾਵਾ ਨਿਤ ਖੜੀ ਮੁਦ ਜੋਬਨ ਬਾਲੀ ਰਾਮ ਰਾਜੇ ਹਰ ਹਰ ਨਾਮ ਚਿਤਾਏ ਗੁਰ ਹਰ ਮਾਰਗ ਚਾਲੀ ਮੇਰੇ ਮਨ ਤਨ ਨਾਮ ਆਧਾਰ ਹੈ ਹੋਮੇ ਬਿਖ ਜਾਲੀ ਜਿਨ ਨਾਨਕ ਸਤਿਗੁਰ ਮੇਲ ਹਰ ਹਰ ਮਿਲਿਆ ਬਨਵਾਲੀ ਗੁਰਮੁਖ ਪਿਆਰੇ ਆਏ ਮਿਲ ਮੈਂ ਚਿਰੀ ਵਿਛੁਨੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਬਹਿਰਾ ਗਿਆ ਹਰ ਨੈਣ ਰਸ ਪਿੰਨੇ ਮੈਂ ਹਰ ਪ੍ਰ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਹੋ ਮੂਰਖ ਕਾਰੇ ਲਾਈਆ ਨਾਨਕ ਹਰ ਕੰਮੇ ਗੁਰ ਅੰਮ੍ਰਿਤ ਪਿੰਨੀ ਦਿਓਰੀ ਅੰਮ੍ਰਿਤ ਬੁਰਕੇ ਰਾਮ ਰਾਜੇ ਜਿਨ੍ਹਾਂ ਗੁਰਬਾਣੀ ਮਨ ਪਾਈਆ ਅੰਮ੍ਰਿਤ ਛਕ ਛਕੇ ਗੁਰ ਤੁੱਠੇ ਹਰ ਪਾਇਆ ਚੂਕੇ ਤਗ ਤਕੇ ਹਰ ਜਨ ਹਰ ਘਰ ਹੋਇਆ ਨਾਨਕ ਹਰ ਇੱਕੇ ਆਸਾ ਮਹੱਲਾ ਚੌਥਾ ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ ਗੁਰ ਸਤਿਗੁਰ ਸੱਚਾ ਸਾਉ ਹੈ ਸਿੱਖ ਦੇ ਹਰ ਰਾਸੇ ਤਨ ਤਨ ਵਣਜਾਰਾ ਵਣਜ ਹੈ ਗੁਰ ਸਾਉ ਸਾ ਬਾਸੇ ਜਨ ਨਾਨਕ ਗੁਰਤਿਨ ਪਾਇਆ ਜਿਨ ਤੁਰ ਲਿਖਤ ਲਲਾਡ ਲਿਖਾਸੇ ਸੱਚ ਸਾਉ ਹਮਾਰਾ ਤੂੰ ਧਣੀ ਸਭ ਜਗਤ ਵਣਜਾਰਾ ਰਾਮ ਰਾਜੇ ਤਾ ਪਾਂਡੇ ਤੁਦੇ ਸਾਜਿਆ ਵਿੱਚ ਵਸਤ ਕਰ ਸਾਰਾ ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ ਕਿਆ ਕੋਈ ਕਰੇ ਵਿਚਾਰਾ ਜਨ ਨਾਨਕ ਹਰ ਬਖਸਿਆ ਹਰ ਭਗਤ ਭੰਡਾਰਾ ਹਮ ਕਿਆ ਗੁਣ ਤੇਰੇ ਵਿਥਰੇ ਸਵਾਮੀ ਤੂੰ ਅਪਰ ਅਪਾਰੋ ਰਾਮ ਰਾਜੇ ਹਰ ਨਾਮ ਸਲਾਹ ਹੈ ਦਿਨ ਰਾਤ ਇਹ ਆਸ ਆਧਾਰੋ ਹਮ ਮੂਰਖ ਕਿਸ਼ੂ ਨਾ ਜਾਣ ਕਿਵ ਪਾਵੇ ਪਾਰੋ ਜਨ ਨਾਨਕ ਹਰ ਕਾ ਦਾਸ ਹੈ ਹਰ ਦਾਸ ਭਨੇ ਹਾਰੋ ਜਿਉਂ ਪਾਵੇ ਤਿਉਂ ਰਾਖ ਲੈ ਹਮ ਸਰਨ ਪ੍ਰਭ ਆਏ ਰਾਮ ਰਾਜੇ ਹਮ ਭੂਲ ਵਿਗਾੜੇ ਦਿਨ ਸਰਾਤ ਹਰ ਲਾਜ ਰਖਾਏ ਹਮ ਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈਜ ਰਖਾਏ ਆਸਾ ਮਹੱਲਾ ਚੌਥਾ ਜਿਨ ਮਸਤਕ ਤੁਰ ਹਰ ਲਿਖਿਆ ਤਿਨਾ ਸਤਿਗੁਰ ਮਿਲਿਆ ਰਾਮ ਰਾਜੇ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਕੱਢ ਬਲਿਆ ਹਰ ਲੱਦਾ ਰਤਨ ਪਦਾਰਥ ਫਿਰ ਬਹੁੜ ਨਾ ਚੱਲਿਆ ਜਨ ਨਾਨਕ ਨਾਮ ਆਰਾਧਿਆ ਆਰਾਧ ਹਰ ਮਿਲਿਆ ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ ਇਹ ਮਾਨਸ ਜਨਮ ਦੁਲੰਬ ਹੈ

ਨਾਨਕ ਹਰ ਪਾਏ, ਤੂੰ ਹਰ ਤੇਰਾ ਸਭ ਕੋ ਹਵ ਤੁਧ ਉਪਾਏ ਰਾਮ ਰਾਜੇ। ਕਿਸ ਹਾਥ ਕਿਸੇ ਦੇ ਕਿਸ ਨਾਹੀ, ਸਭ ਚੱਲੇ ਚਲਾਏ। ਜਿਨ ਤੂੰ ਮਿਲੇ ਪਿਆਰੇ ਸੇ ਤੁਧ ਮਿਲੇ, ਜੋ ਹਰ ਮਨ ਪਾਏ। ਜਨ ਨਾਨਕ ਸਤਿਗੁਰ ਪੇਟਿਆ।

ਗੁਰ ਸਿੱਖਾ ਮਨ ਹਰ ਪ੍ਰੀਤ ਹੈ, ਹਰ ਨਾਮ ਹਰ ਤੇਰੀ ਰਾਮ ਰਾਜੇ, ਹਰ ਸੇਵੇ ਪੂਰਾ ਸਤਿਗੁਰੂ, ਭੁੱਖ ਜਾਏ ਲੈ ਮੇਰੀ। ਗੁਰ ਸਿੱਖਾਂ ਕੀ ਭੁੱਖ ਸਭ ਗਈ, ਤਿੰਨ ਪਿੱਛੇ ਹੋਰ ਖਾਏ ਕਨੇਰੀ, ਜਨ ਨਾਨਕ ਹਰ ਪੁਨ ਬੀਜਿਆ, ਤੇਰ ਤੋਟ ਨ ਆਵੇ ਹਰ ਪੁਨ ਕੇਰੀ। ਗੁਰ ਸਿੱਖਾਂ ਮਨ ਵਾਧਾਈਆਂ, ਜਿਨ ਮੇਰਾ ਸਤਿਗੁਰੂ।

ਦਰਗੇ ਗੁਰ ਸਿਖ ਪੈਨਾਈਏ, ਜਿਨ੍ਹਾਂ ਮੇਰਾ ਸਤਿਗੁਰ ਤੁੱਠਾ। ਜਨ ਨਾਨਕ ਹਰ ਘਰ ਹੋਇਆ, ਹਰ ਘਰ ਮਨ ਉੱਠਾ। ਆਸਾ ਮੁਹੱਲਾ ਚੌਥਾ, ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ। ਤਿਨ ਹਰ ਨਾਮ ਦ੍ਰਿੜਾਵੇ ਰਾਮ ਰਾਜੇ, ਤਿਸ ਕੀ ਤਿਸ਼ਨਾ ਭੁਖ ਸਭ ਉਤਰੇ। ਜੋ ਹਰ ਨਾਮ ਧਿਆਵੇ, ਜੋ ਹਰ ਹਰ ਨਾਮ ਧਿਆਏ ਦੇ, ਤਿੰਨ ਜਮ ਨੇੜ ਨ ਆਵੇ। ਜਨ ਨਾਨਕ ਕਉ ਹਰ ਕਿਰਪਾ ਕਰ, ਨਿਧ ਜਪੇ ਹਰ ਨਾਮ ਤਰਾਵੇ। ਜਿਨੀ ਗੁਰਮੁਖ ਨਾਮ ਧਿਆਇਆ, ਤਿਨਾ ਫਿਰ ਵਿਘਨ ਨਾ ਹੋਈ ਰਾਮ ਰਾਜੇ। ਜਿਨੀ ਸਤਿਗੁਰ ਪੁਰਖ ਮਨਾਇਆ, ਤਿਨ ਪੂਜੇ ਸਭ ਕੋਈ। ਜਿਨੀ ਸਤਿਗੁਰ ਪਿਆਰਾ ਸੇਵਿਆ, ਤਿਨਾ ਸੁਖ ਸਦ ਹੋਈ। ਜਿਨਾ ਨਾਨਕ ਸਤਿਗੁਰ ਭੇਟਿਆ, ਤਿਨਾ ਮਿਲਿਆ ਹਰ ਸੋਈ। ਜਿਨਾ ਅੰਤਰ ਗੁਰਮੁਖ ਪ੍ਰੀਤ ਹੈ, ਤਿਨ ਹਰ ਰੱਖਣ ਹਾਰਾ ਰਾਮ ਰਾਜੇ। ਤਿਨ ਕੀ ਨਿੰਦਾ ਕੋਈ ਕਿਆ ਕਰੇ, ਜਿਨ ਹਰ ਨਾਮ ਪਿਆਰਾ। ਜਿਨ ਹਰ ਸੇਤੀ ਮਨ ਮਾਨਿਆ, ਸਭ ਦੁਸ਼ਟ ਚਖ ਮਾਰਾ। ਜਨ ਨਾਨਕ ਨਾਮ ਧਿਆਇਆ, ਹਰ ਰੱਖਣ ਹਾਰਾ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾ

ਹੈ ਜੁੱਤੇ। ਗੁਰੂ ਨਾਨਕ ਦੇਖ ਵਿਸੀ ਮੇਰੇ ਪਿਆਰੇ, ਜੋ ਮਾਤ ਸੁੱਤੇ ਹਰ ਕੀਆਂ ਕਥਾ ਕਹਾਣੀਆਂ ਮੇਰੇ ਪਿਆਰੇ, ਸਤਿਗੁਰੂ ਸੁਣਾਈਆਂ। ਗੁਰ ਵਿਟੜਿਆ ਹੋ ਗੋਲੀ ਮੇਰੇ ਪਿਆਰੇ, ਜਿਨ ਹਰ ਮੇਲ ਆਈਆਂ ਸਭ ਆਸਾ ਹਰ ਪੂਰੀਆ ਮੇਰੇ ਪਿਆਰੇ, ਮਨ ਚਿੰਦੇੜਾ ਫਲ ਪਾਇਆ ਹਰ ਤੁਸੜਾ ਮੇਰੇ ਪਿਆਰੇ, ਜਨ ਨਾਨਕ ਨਾਮ ਸਮਾਇਆ ਪਿਆਰੇ ਹਰ ਬਿਨ ਪ੍ਰੇਮ ਨਾ ਖੇਲ ਸਾ, ਕਿਉਂ ਪਾਈ ਗੁਰ ਜਿੱਤ ਲਗ ਪਿਆਰਾ ਦੇਖ ਸਾ, ਹਰ ਦਾਤੜੇ ਮੇਲ ਗੁਰੂ ਮੁਖ ਗੁਰਮੁਖ ਮੇਲ ਸਾ, ਗੁਰ ਨਾਨਕ ਪਾਇਆ ਮੇਰੇ ਪਿਆਰੇ, ਤੁਰ ਮਸਤਕ ਲੇਖ ਸਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਰਾਗ ਆਸਾ ਮਹੱਲਾ ਪੰਜਵਾਂ, ਸ਼ੰਤ ਕਰ ਪਹਿਲਾ ਅੰਧੋ ਅੰਧ ਕਣਾ, ਮੈਂ ਸੋ ਪ੍ਰਾਡੀਠਾ ਰਾਮ, ਚਾਖੇੜਾ ਚਾਖੇੜਾ ਮੈਂ ਹਰਸ ਮੀਠਾ ਰਾਮ, ਹਰਸ ਮੀਠਾ ਮਨ ਮੈਂ ਬੂਠ, ਸਤਿਗੁਰ ਤੂਠਾ ਸਹਿਜ ਪਿਆ, ਗ੍ਰਿਓ ਵਸ ਆਇਆ ਮੰਗਲ ਗਾਇਆ, ਪੰਚ ਦੁਸ਼ਟ ਓਏ ਭਾਗ ਗਿਆ, ਸੀਤਲ ਆਗਾਣੇ ਅੰਮ੍ਰਿਤ ਬਾਣੇ, ਸਾਜਨ ਸੰਤ ਬਸੀਠਾ, ਕਹੋ ਨਾਨਕ ਹਰਸਿਓ ਮਨ ਮਾਨਿਆ,

ਸਭ ਕੁਛ ਮੈਂ ਸਭ ਕੁਛ ਪਾਇਆ, ਨਾਮ ਧਿਆਈ ਰਾਮ, ਨਾਮ ਧਿਆਈ ਸਦਾ ਸੁਖਾਈ, ਸਹਿ ਸੁਭਾਈ ਗੋਵਿੰਦਾ, ਗਣਤ ਮਿਟਾਈ ਚੁੱਕੀ ਤਾਈ, ਕਦੇ ਨਾ ਵਿਆਪੇ ਮਨ ਚਿੰਦਾ, ਗੋਵਿੰਦ ਗਾਜੇ ਅਨਹਦ ਵਾਜੇ, ਅਚਰਜ ਸੋਭ ਬਣਾਈ, ਕਹੋ ਨਾਨਕ ਤਿਰ ਮੇਰੇ ਸੰਗ, ਤਾ ਮੈਂ ਨਵਨਦ ਪਾਈ, ਸਰਸੇੜੇ ਸਰਸੇੜੇ ਮੇਰੇ ਭਾਈ ਮੀਤਾ ਰਾਮ, ਬਿਖਮੋ ਬਿਖਮ ਅਗਾੜਾ ਮੈਂ ਗੁਰਮਲ ਜੀਤਾ ਰਾਮ, ਗੁਰਮਲ ਜੀਤਾ ਹਰ ਹਰ ਕੀਤਾ, ਟੁੱਟੀ ਪੀਤਾ ਭਰਮ ਘੜਾ, ਪਾਇਆ ਖਜਾਨਾ ਬਹੁਤ ਨਿਧਾਨਾ, ਸਾਣਸ ਮੇਰੀ ਆਪ ਖੜਾ, ਸੋਈ ਸੋ ਗਿਆਨਾ ਸੋ ਪਰਧਾਨਾ,

ਅਕਥਾ ਹਰ ਅਕਥ ਕਥ ਕਿਸ ਜਾਏ ਨ ਜਾਣੀ ਰਾਮ। ਸੁਰ ਨਾਰ ਮੁਨ ਜਨ ਸਹਿਜ ਵਖਾਣੀ ਰਾਮ, ਸਹਿਜੇ ਵਖਾਣੀ ਅਮਿਓ ਬਾਣੀ, ਚਰਨ ਕਮਲ ਰੰਗ ਲਾਇਆ। ਜਪ ਏਕ ਅਲਖ ਪ੍ਰਭ ਨਿਰੰਜਨ, ਮਨ ਚਿੰਦਿਆ ਫਲ ਪਾਇਆ, ਤਜ ਮਾਨ ਵੋ ਵਿਕਾਰ ਦੂਜਾ, ਜੋਤੀ ਜੋਤ ਸਮਾਣੀ। ਬਿਨਵੰਤ ਨਾਨਕ ਗੁਰ ਪ੍ਰਸਾਦੀ, ਸਦਾ ਹਰ ਗਮਾਣੀ, ਹਰ ਸੰਤਾਂ ਹਰ ਸੰਤ ਸੱਜਣ, ਮੇਰੇ ਮੀਤ ਸਹਾਈ ਰਾਮ। ਵਡਭਾਗੀ ਵਡਭਾਗੀ ਸਤਸੰਗਤ ਪਾਈ ਰਾਮ, ਵਡਭਾਗੀ ਪਾਏ ਨਾਮ ਧਿਆਏ, ਲਾਥੇ ਦੂ ਸੰਤਾਪੇ। ਗੁਰਚਰਣੀ ਲਾਗੇ ਪ੍ਰਮ ਪਉ ਭਾਗੇ, ਆ ਮਿਟਾਇਆ ਆਪੇ, ਹਰ ਕਿਰਪਾ ਮਿਲੇ ਪ੍ਰਭ ਆਪਣੇ, ਵਿਛੜ ਕਤੇ ਨਾ ਜਾਈ। ਬਿਨਵੰਤ ਨਾਨਕ ਦਾਸ ਤੇਰਾ, ਸਦਾ ਗਰ ਸਰਣਾਈ, ਹਰ ਦਰੇ ਹਰ ਦਰ ਸੋਹਨ, ਤੇਰੇ ਭਗਤ ਪਿਆਰੇ ਰਾਮ। ਵਾਰੀ ਤਿਨ ਵਾਰੀ ਜਾਵਾਂ, ਸਦ ਬਲਿਹਾਰੇ ਰਾਮ, ਸਦ ਬਲਿਹਾਰੇ ਕਰ ਨਮਸਕਾਰੇ, ਜਿਨ ਪੇੜ ਪ੍ਰਭ ਜਾਤਾ, ਤੜ ਕਟ ਰਵ ਰਹਿਆ ਸਭ ਸਾਈ, ਪੂਰਨ ਪੁਰਖ ਵਿਧਾਤਾ, ਗੁਰਪੂਰਾ ਪਾਇਆ ਨਾਮ ਧਿਆਇਆ, ਜੂਏ ਜਨਮ ਨਹਾਰੇ। ਬਿਨਵੰਤ ਨਾਨਕ ਸਰਣ ਤੇਰੀ, ਰਾਖ ਕਿਰਪਾ ਤਾਰੇ, ਬੇਅੰਤਾ ਬੇਅੰਤ ਗੁਣ ਤੇਰੇ, ਕੇਤਕ ਗਾਵਾਂ ਰਾਮ। ਤੇਰੇ ਚਰਣਾ ਤੇਰੇ ਚਰਨ, ਧੂੜ ਵਡਭਾਗੀ ਪਾਵਾਂ ਰਾਮ, ਹਰ ਧੂੜੀ ਨਾਈਏ ਮਾਇਲ ਗਵਾਈਏ, ਜਨਮ ਮਰਨ ਦੁੱਖ ਲਾਥੇ, ਅੰਤਰ ਬਾਰ ਸਦਾ ਹਦੂਰੇ, ਪਰਮੇਸ਼ਰ ਪ੍ਰਸਾਥੇ, ਮਿਟੇ ਦੁੱਖ ਕਲਿਆਣ ਕੀਰਤਨ, ਬੋੜ ਜੂਨ ਨਾ ਪਾਵਾ। ਬਿਨਵੰਤ ਨਾਨ ਗੁਰ ਸਰਨ ਤਰੀਏ।

ਪ੍ਰਸਾਦ ਹਰ ਚਰਨ ਕਮ ਮਨ ਬੇਦਿਆ ਕਿਛ ਆਨਾ ਮੀਠਾ ਰਾਮ ਰਾਜੇ ਮਿਲ ਸੰਤ ਸੰਗਤ ਆਰਾਧਿਆ ਹਰ ਖੜਕੜੇ ਡੀਠਾ ਰਾਮ ਰਾਜੇ ਹਰ ਖੜਕੜੇ ਡੀਠਾ ਅੰਮ੍ਰਿਤੋ ਬੂਠਾ ਜਨਮ ਮਰਨ ਦੁੱਖ ਨਾਠੇ ਗੁਣ ਗਾਇਆ ਸਭ ਦੁੱਖ ਮਿਟਾਇਆ ਹਉਮੈ ਬਿਨਸੀ ਗੱਠ ਪ੍ਰਿਉ ਸਹਿ ਸੁਭਾਈ ਛੋੜ ਨਾ ਜਾਈ ਮਨ ਲਾਗਾ ਰੰਗ ਮਜੀਠਾ ਹਰ ਨਾਨਕ ਬੇਦੇ ਚਰਨ ਕਮਲ ਕਿਛ ਆਨ ਨਾ ਮੀਠਾ ਜਿਉ ਰਾਤੀ ਜਲ ਮਾਛਲੀ ਤਿਉ ਰਾਮ ਰਸਮਾ ਤੇ ਰਾਮ ਰਾਜੇ ਗੁਰਪੂਰੇ ਉਪਦੇਸਿਆ ਜੀਵਨ ਗਦ ਪਾਤੇ ਰਾਮ ਰਾਜੇ ਜੀਵਨ ਗਦ ਸਵਾਮੀ ਅੰਤਰ ਜਾਮੀ ਆਪ ਲੀਏ ਲੜ ਲਾਏ ਰਤਨ ਪਦਾਰਥੋ ਪ੍ਰਗਟੋ ਪੂਰਨੋ ਚੋੜ ਨ ਕਤਹੂ ਜਾਏ ਪ੍ਰਭ ਸੁਗਰ ਸਰੂਪ ਸੁਜਾਨ ਸੁਆਮੀ ਤਾਜ ਕੀ ਮਿਟੇ ਨਾ ਦਾਤੇ ਜਲ ਸਿੰਘ ਰਾਤੀ ਮਾਛਲੀ ਨਾਨ ਕਰ ਮਾਤੇ ਚਾਤਕ ਜਾਚੇ ਬੂੰਦ ਜਿਉ ਹਰ ਪ੍ਰਾਣ ਅਧਾਰਾ ਰਾਮ ਰਾਜੇ ਮਾਲਖ

ਹਰ ਸਾਸ ਗਰਾਸ ਨਾ ਬਿਸਰੇ ਕਬਹੂ, ਗੁਰਸਬਦੀ ਰੰਗ ਮਾਣੀਏ, ਪ੍ਰਾਪੁਰਖ ਜਗ ਜੀਵਨੋ, ਸੰਤ ਰਸ ਪੀਵਨੋ, ਜਪ ਪਰਮ ਮੋਹ ਦੁਖ ਡਾਰਾ, ਚਾਤਕ ਜਾਚੇ ਬੂੰਦ ਜਿਉ, ਨਾਨਕਰ ਪਿਆਰਾ, ਮਿਲੇ ਨਾਰਾਇਣ ਆਪਣੇ, ਮਾਨ ਔਰਥ ਪੂਰਾ ਰਾਮ ਰਾਜੇ, ਢਾਠੀ ਪੀਤ ਭਰਮ ਕੀ, ਭੇਟਦ ਗੁਰ ਸੂੜਾ ਰਾਮ ਰਾਜੇ, ਪੂਰਨ ਗੁਰ ਪਾਏ ਪੁਰਬ ਲਿਖਾਏ, ਸਭਨ ਦੀਨ ਦਿਆਲਾ, ਆਦ ਮਦ ਅੰਤ ਪ੍ਰਸੋਈ,

ਨਾਨਕ ਪ੍ਰੀਤ ਲੱਗੀ ਤਨ ਰਾਮ ਸਿਉ ਭੇਟਤ ਸਾ ਸੰਗਾਤ ਸ਼ੰਤ ਜਲ ਦੁੱਧ ਨਿਆਈ ਰੀਤ ਆਪ ਦੁੱਧ ਆਚ ਨਹੀਂ ਮਨ ਐਸੀ ਪ੍ਰੀਤ ਕਰੇ ਆਪ ਉਰਜੋ ਅਲਕ ਮਲੇਖ ਬਾਸਨ ਮਾਏ ਮਗਨ ਇਕ ਖਿਨ ਪੀ ਨਾਏ ਟਰੇ ਖਿਨ ਨਾਏ ਟਰੀਏ ਪ੍ਰੀਤ ਹਰੀਏ ਸੀਗਾਰ ਹਬਰਸ ਅਰਪੀਏ ਜੇ ਦੁਖ ਸੁਣੀਏ ਜਾਂ ਪੰਥ ਪਣੀਏ ਤੈ ਸਾਧ ਸੰਗ ਨਾ ਡਰਪੀਏ ਕਰ ਕੀਰਤ ਗੋਬਿੰਦ ਸੁਣੀਏ ਸਗਲ ਪ੍ਰਾਸ਼ਤ ਦੁਖ ਹਰੇ ਕਉ ਨਾਨਕ ਸ਼ੰਤ ਗੋਬਿੰਦ ਹਰ ਕੇ ਮਨ ਹਸਿਓ ਨਿਉ ਕਰੇ ਹੋ ਐਸੀ ਮਨ ਪ੍ਰੀਤ ਕਰੇ ਜੈਸੀ ਮਛਲੀ ਨੀਰ ਇਕ ਖਿਨ ਪੀ ਨਾ ਤੀਰੇ ਮਨ ਐਸਾ ਨਿਉ ਕਰੇ ਹੋ ਜੈਸੀ ਚਾਤਰਕ ਪਿਆਸ ਖਿਨ ਖਿਨ ਬੂੰਦ ਚਵੇ ਬਰਸ ਸੁਹਾਵੇ।

ਅਤ ਮਿਲਿਓ ਮਿੱਤਰ ਚਿਰਾਣੇ। ਗੁਰਥੀਆ ਸਾਖੀ ਤਾਂ ਡਿੱਠਮ ਆਖੀ, ਫਿਰ ਜੇ ਅਵਰ ਨਾ ਦਿਸੈ ਕੋ ਨਾਨਕ ਸ਼ੰਤ ਦਿਆਲ ਮੋਹਨ ਕੇ। ਮਨ ਹਰ ਚਰਨ ਗਹੀਜੈ ਐਸੀ ਮਨ ਪ੍ਰੀਤ ਕੀਜੈ। ਆਸਾ ਮੁਹੱਲਾ ਪੰਜਵਾਂ ਸਲੋਕ। ਬਨ ਮ ਫਿਰਤੀ ਖੋਜਤੀ ਹਾਰੀ ਬਹੁ ਅਵਗਾਹੇ, ਨਾਨਕ ਭੇਟੇ ਸਾਧ ਜਾਪ ਹਰ ਪਾਇਆ ਮਨ ਮਾਹੇ। ਸ਼ੰਤ ਜਾ ਕੋ ਖੋਜੇ ਅਸੰਖ ਮੁਨੀ ਅਨੇਕ ਤਪੇ, ਬ੍ਰਹਮੇ ਕੋੜ ਅਰਧ ਗਿਆਨੀ ਜਾਪ ਜਪੇ। ਜਬ ਤਾਲ ਸੰਜਮ ਕਿਰਿਆ ਪੂਜਾ ਅਨਕ ਸੋਧਨ ਬੰਦਨਾ, ਕਰ ਗਮਨ ਬਸਦਾ ਤੀਰਥ ਮੱਜਨ ਮਿਲਨ ਕੋ ਨਿਰੰਜਨਾ। ਮਾਨੁਖ ਬਨ ਤਿਨ ਪਸ਼ੂ ਪੰਖੀ ਸਗਲਤ ਦੇ ਅਰਾਧ ਤੇ, ਦਿਆਲ ਲਾਲ ਗੋਬਿੰਦ ਨਾਨਕ ਮਿਲ ਸਾਧ ਸੰਗਤ ਹੋਏ ਗਤੇ। ਕੋਟ ਬਿਸਨ ਅਵਤਾਰ ਸੰਕਰ ਜਟਾ ਧਾਰ, ਚਾਹੇ ਤੁਝੇ ਦਿਆਰ ਮਨ ਤਾਂ ਰੁਚ ਅਪਾਰ। ਅਪਾਰ ਅਗਮ ਗੋਬਿੰਦ ਠਾਕੁਰ ਸਗਲ ਪੂਰਕ ਪ੍ਰਥਨੀ, ਸੁਰ ਸਿੱਧ ਗਣ ਗੰਧਰਵ ਧਿਆਵੇ ਯਖ ਕਿੰਨਰ ਗੁਣ ਫਣੀ। ਕੋੜ ਇੰਦਰ ਅਨੇਕ ਦੇਵ ਜਪਤ ਸੁਵਾਮੀ, ਜੈ ਜੈਕਾਰ ਅਨਾਥ ਨਾਥ ਦਿਆਲ ਨਾਨਕ ਸਾਧ ਸੰਗਤ ਮਿਲ ਉਧਾਰ। ਕੋੜ ਦੇਵੀ ਜਾ ਕੋ ਸੇਵੈ ਲਕਮੀ ਅਨਕ ਭਾਂਤ, ਗੁਪਤ ਪ੍ਰਗਟ ਜਾ ਕੋ ਆਰਾਧ ਪੌਣ ਪਾਣੀ ਦਿਨਸ ਰਾਤ। ਨਖਿੱਤਰ ਸਸੀਅਰ ਸੂਰ ਧਿਆਵੈ ਬਧ ਗਗਨਾ ਗਾਵੈ, ਸਗਲ ਖਾਣੀ ਸਗਲ ਬਾਣੀ ਸਦਾ ਸਦਾ ਧਿਆਵੈ। ਸਿਮਰਤ ਪੁਰਾਣ ਚਤੁਰ ਬਿਤ ਹਰ ਸ਼ਸਤਰ ਜਾ ਕੋ ਜਪਾਤ, ਪਦ ਪਾਵਨ ਭਗਤ ਵਛਲ ਨਾਨਕ ਮਿਲ ਗਏ ਸੰਗ ਸਾਥ। ਜੇਤੀ ਪ੍ਰਭੂ ਜਨਾਈ ਰਸਨਾ ਤੇਤ ਪਨੀ, ਅਣਜਾਨਤ ਜੋ ਸੇਵੈ ਤੇਤੀ ਨ ਜਾਏ ਗਨੀ। ਅਵਗਤ ਅਗੰਤ ਅਥਾ ਠਾਕੁਰ ਸਗਲ ਮੰਜੇ ਬਾਰਾ, ਸਰਬ ਜਾਜਕ ਏਕ ਦਾਤਾ ਨੈ ਦੂਰ ਸੰਗੀ ਜਾਰਾ। ਬਸ ਭਗਤ ਥੀਆ ਮਿਲੇ ਜੀਆ ਤਾ ਕੀ ਉਪਮਾ ਕਿਤ ਗਨੀ, ਇਹੋ ਦਾਨ ਮਾਨ ਨਾਨਕ ਪਾਏ ਸੀਸ ਸਾਧੈ ਤਰ ਚਰਨੀ। ਆਸਾ ਮੁਹੱਲਾ ਪੰਜਵਾਂ ਸਲੋਕ। ਉਦਮ ਕਰੋ ਵਡਭਾਗੀ ਹੋ ਸਿਮਰੋ ਹਰ ਹਰ ਰਾਏ, ਨਾਨਕ ਜੇ ਸਿਮਰਤ ਸਭ ਸੁਖ ਹੋਵੇ, ਦੁਖ ਦਰਦ ਪ੍ਰਮ ਜਾਏ। ਸ਼ੰਤ ਨਾਮ ਜਪਤ ਗੋਬਿੰਦ ਨੈ ਅਲਸਾਈਏ, ਭੇਟ ਸਾਧੂ ਸੰਗ ਜੰਪੁਰ ਨੈ ਜਾਈਏ। ਦੁਖ ਦਰਦ ਨਾ ਪਉ ਵਿਆਪੈ ਨਾਮ ਸਿਮਰਤ ਸਭ ਸੁਖੀ, ਸਾਸ ਸਾਸ ਅਰਾਧ ਹਰ ਹਰ ਧਿਆਏ ਸੋ ਪ੍ਰਭ ਮਾਨ ਮੁਖੀ।

ਕਰੀਏ। ਇਸ ਠਾਕੁਰ ਸਰਣੀ ਬਲ ਬੁੱਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ, ਸਾਧ ਸੰਗਤ ਆਪ ਹੋਆ, ਆਪ ਜਗਤ ਤਰਾਇਆ, ਰਾਖ ਲੀਏ ਰੱਖਣ ਹਾਰੇ ਸਦਾ ਨਿਰਮਲ ਕਰਨੀ, ਨਾਨਕ ਨਰਕ ਨਾ ਜਾਏ ਕਬਹੁ ਹਰ ਸੰਤ ਹਰ ਕੀ ਸਰਣੀ।

ਪਨੜਾ ਪ੍ਰਭ ਸੰਗ ਸੋਹੰਤੀ ਸੰਗੇ ਸੋਹੰਤੀ ਕੰਤ ਸੁਆਮੀ ਦਿਨ ਸਰੈਣੀ ਰਾਵੀਐ ਸਾਸ ਸਾਸ ਚਿਤਾਰ ਜੀਵਾਂ ਪ੍ਰਭ ਪੇਖ ਹਰ ਗੁਣ ਗਾਵੀਐ ਬਿਰਹਾ ਲਜਾਇਆ ਦਰਸ ਪਾਇਆ ਅਮਿਓ ਦ੍ਰਿਸ਼ਟ ਸਿੰਚੰਤੀ ਬਿਨਵੰਤ ਨਾਨਕ ਮੇਰੀ ਇਸ਼ ਪੁੰਨੀ ਮਿਲੇ ਜਿਸ ਖੋਜੰਤੀ।

ਧਰਮ ਧੀਰਜ ਸਹਿਜ ਸੁਹੀਏ ਸਾਧ ਸੰਗਤ ਹਰ ਭਜੇ ਕਰ ਅਨੁਗ੍ਰਹ ਰਾਖ ਲੀਨੇ ਮੋਹ ਮਮਤਾ ਸਭ ਤਜੇ ਗਏ ਕੰਠ ਲਾਏ ਗੁਰ ਮਿਲਾਏ ਗੋਵਿੰਦ ਜਪਤ ਅਗਾਇਣ ਬਿਨਵੰਤ ਨਾਨਕ ਸਿਮਰ ਸੁਆ ਨਿਧ ਸਿਧ ਚਰਨ ਗਹੇ ਤਾਂ ਕੇਹਾ ਕਾੜਾ ਸਭ ਕਿਛ ਵਸ ਜਿਸੇ

ਬਿਨਵੰਤ ਨਾਨਕ ਸਰਨ ਸੁਆਮੀ ਬਹੁੜ ਜਮਨਾ ਉਪਾੜਾ ਆਸਾ ਮੁਹੱਲਾ ਪੰਜਵਾਂ ਦਿਨ ਰਾਤ ਕਮਾਇੜੋ ਸੋ ਆਇਓ ਮੱਥੇ ਜਿਸ ਪਾਸ ਲੁਕਾਇੰਦੜੋ।

ਕਾਲ ਮਹੀਲ ਰਵਿਆ ਸਵਾਮੀ ਊਚ ਅਗਮ ਅਪਾਰਾ ਬਿਨਵੰਤ ਨਾਨਕ ਟੇਕ ਜਨ ਕੀ ਚਰਨ ਕਮਲ ਅਧਾਰਾ ਤੇ ਹਰ ਚੰਦੌੜੀ ਅਸਥਿਰ ਕਿਸ ਨਾਹੀ ਮਾਇਆ ਰੰਗ ਜੇਤੇ ਸੇ ਸੰਗ ਨਾ ਜਾਹੀ ਹਰ ਸੰਗ ਸਾਥੀ ਸਦਾ ਤੇਰੇ ਦਿਨ ਸਰੈਣ ਸੰਭਾਲੀਏ ਹਰ ਏਕ ਬਿਨ ਕਛ ਅਵਰ ਨਾਹੀ ਭਾਉ ਦੁਤੀਆ ਜਾਲੀਏ ਮੀਤ ਜੋਬਨ ਮਾਲ ਸਰਬਸ ਪ੍ਰਭ ਏਕ ਕਰ ਮਨ ਮਾਹੀ ਬਿਨਵੰਤ ਨਾਨਕ ਵੜ ਪਾਗ ਪਾਈਏ ਸੂਖ ਸਹਿਜ ਸਮਾਹੀ

ਪ੍ਰੀਤ ਹੈ ਅਬਦ ਅਕਾਰਥ ਜਾਤ ਗੈਬਰ ਬਨ ਘੋਰ ਗੈਬਰ ਬਨ ਘੋਰ ਹੈ ਗ੍ਰਹਿ ਮੂਸਤ ਮਨ ਚੋਰ ਹੈ ਦਿਨ ਕਰੋ ਅਨਦਿਨ ਖਾਤ ਦਿਨ ਖਾਤ ਜਾਤ ਬਿਹਾਦ ਪ੍ਰਭਿਨ ਮਿਲੋ ਪ੍ਰਭ ਕਰਣਾ ਪਤੇ ਜਨਮ ਮਰਨ ਅਨੇਕ ਬੀਤੇ ਟੇ ਸੰਗ ਬਿਨ ਕਛ ਨਹਿ ਗਤੇ ਕੁਲ ਰੂਪ ਧੂਪ ਗਿਆਨ ਹੀਨੀ ਤੁਧ ਬਿਨਾ ਮੋਹਿ ਕਮਨ ਮਾਤ ਕਰ ਜੋੜ ਨਾਨਕ ਸਰਣ ਆਇਓ ਪ੍ਰੇ ਨਾਥ ਨਰਹਰ ਕਰੋ ਗਾਤ ਮੀਨਾ ਜਲ ਹੀਨ ਮੀਨਾ ਜਲ ਹੀਨ ਹੈ ਉਹ ਬਿਸ਼ਰਤ ਮਨ ਤਨ ਖੀਨ ਹੈ ਤਤ ਜੀਵਨ ਪ੍ਰੇ ਬਿਨ ਹੋਤ ਸਨਮੁਖ ਸਹਿਬਾਨ ਸਨਮੁਖ ਸਹਿਬਾਨ ਹੈ ਮ੍ਰਿਗ ਅਰਪੇ ਮਨ ਤਨ ਪ੍ਰਾਨ ਹੈ

ਨਾਨਕ ਮਗਨ ਹੋਤ ਅਲੀ ਅਲ ਗੁੰਜਾਤ ਹੇ ਮਕਰੰਦ ਰਸ ਬਾਸਨ ਮਾਤ ਹੇ ਪ੍ਰੀਤ ਕਮਲ ਬੰਧਾਵਤ ਆਪ ਚਾਤਰਕ ਚਿਤ ਪਿਆਸ ਚਾਤਰਕ ਚਿਤ ਪਿਆਸ ਹੇ ਕਣ ਬੂੰਦ ਬਚਿੱਤਰ ਮਨ ਆਸ ਹੇ ਅਲ ਪੀਵਤ ਬਿਨਸਤ ਤਾਪ ਤਾਪਾ ਬਿਨਾਸਨ ਦੁਖ ਨਾਸਨ ਮਿਲ ਪ੍ਰੇਮ ਮਨ ਤਨ ਅਤ ਕਹਨਾ ਸੁੰਦਰ ਚਤਰ ਸੁਜਾਨ ਸੁਆਮੀ

0: ਦੂਜਾ
1: ਜੇ ਸੋਚਣ ਦਾ ਉਗਵੈ ਸੂਰਜ ਚੜੇ ਹਜ਼ਾਰ ਇਹ ਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ।

ਤੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ।

ਪਹਿਲਾ ਦੂਜਾ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚ ਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਪਾਣੇ ਕੱਢ ਲੈ ਇੱਕ ਨਾ ਮਾਇਆ ਵਿਚ ਨਿਵਾਸ ਏਵ ਪੇ ਆਖ ਨਾ ਜਾਪਈ ਜੇ ਕਿਸੇ ਆਣੇ ਰਾਸ

ਸੂਰ ਸਗਲਿਆ ਪਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਚ ਏਕ ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਉਰ ਕੀਤੇ ਰਾਮ ਰਵਾਲ ਕੀਤੀਆਂ ਕੰਨ ਕਹਾਣੀਆਂ ਕੀਤੇ ਵੇਦ ਵਿਚਾਰ ਕੀਤੇ ਨੱਚੇ ਮੰਗਤੇ ਗੇੜ ਮੁੜ ਪੂਰੇ ਤਾਲ ਬਾਜਾਰੀ ਬਾਜ਼ਾਰ ਮਹਿ ਆਏ ਕਡੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ ਲਖਟਕਿਆਂ ਕੇ ਮੁੰਦੜੇ ਲਖਟਕਿਆਂ ਕੇ ਹਾਰ ਜਿੱਤ ਤਨ ਪਾਈਏ।

ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ। ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹੋ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ। ਸਤਿਗੁਰ ਮਿਲੇ ਸਜ ਪਾਇਆ ਜਿਨੀ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ ਸਲੋਕ ਮਹੱਲਾ ਪਹਿਲਾ। ਕੜੀਆਂ ਸਭੇ ਗੋਪੀਆਂ ਪੈਰ ਕੰਨ ਗੋਪਾਲ। ਗਹਿਣੇ ਪਾਉਣ ਪਾਣੀ ਬੈ ਸੰਤਰ ਚੰਦ ਸੂਰਜ ਅਵਤਾਰ। ਸਗਲੀ ਧਰਤੀ ਮਾਲ ਧਨ

ਪੰਖੀ ਪੌਂਦੀਆਂ ਲੈਣ ਨਾ ਸਾਹ, ਸੂਏ ਚਾੜ ਭਵਾਈਏ ਜੰਤ, ਨਾਨਕ ਪੌਂਦਿਆਂ ਗਣਤ ਨਾ ਅੰਤ, ਬੰਧਨ ਬੰਧ ਭਵਾਏ ਸੋਏ, ਪਏ ਕਿਰਤ ਨੱਚੇ ਸਭ ਕੋਏ, ਨੱਚ ਨੱਚ ਹੱਸੇ ਚੱਲੇ ਸੇ ਰੋਏ, ਉੱਡ ਨਾ ਜਾਹੀ ਸਿੱਧ ਨਾ ਹੋਏ, ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ

ਨੀਰਜ ਉਦ ਪੂਜਾਂ ਖਾਣੀ ਸੇਤ ਜਹਾਂ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤ ਉਪਾਏ ਕੈ ਸੰਭਾਲੇ ਸਭਨਾ ਜਿਨ ਕਰਤੇ ਕਰਣਾ ਕੀਆ ਚਿੰਤਾ ਪੇ ਕਰਣੀ ਤਾਹ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੁਹਾਰੀ ਸਵਸਥ ਤਿਸ ਤਿਸ ਦੀ ਬਾਣ ਅਪੱਗ ਨਾਨਕ ਸੱਚੇ ਨਾਮ।

ਅੰਧ ਨ ਜਾਣੇ ਫਿਰ ਪਛਤਾਣੀ, ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇਸੇ ਤੇ ਨਹੀਂ ਕੇਵਲ, ਹਉਮੈ ਸ਼ਬਦ ਜਲਾਏ ਪੌੜੀ, ਭਗਤ ਤੇਰੇ ਮਨ ਭਾਵਦੇ, ਦਰ ਸੋਹਨ ਕੀਰਤ ਗਾਵਦੇ, ਨਾਨਕ ਕਰਮਾਂ ਬਾਰੇ ਦਰ ਢੋ ਨਾ ਲੈ ਨੀ ਤਾਮਦੇ, ਇੱਕ ਮੂਲ ਨਾ ਬੁੱਝਣ ਆਪਣਾ, ਅਣਹੁੰਦਾ ਆਪ ਗਣਾਏ ਦੇ, ਹਉ ਢਾਡੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸਦਾਏ ਦੇ, ਤਿੰਨ ਮੰਗਾਂ ਜੇ ਤੁਝੇ ਧਿਆਏ ਦੇ। ਸਲੋਕ ਮਹੱਲਾ।

ਜਗ ਚੱਲਣ ਹਾਰ, ਕੂੜ ਮਿੱਠਾ ਕੂੜ ਮਾਖਿਓ, ਕੂੜ ਡੋਬੇ ਪੂਰ। ਨਾਨਕ ਵਖਾਣੇ ਬੇਨਤੀ, ਤੁਸ ਬਾਜ ਕੂੜੋ ਕੂੜ ਮਹੱਲਾ ਪਹਿਲਾ, ਸੱਚ ਤਾਂ ਪਰ ਜਾਣੀਏ, ਜਰਦੇ ਸੱਚਾ ਹੋਏ। ਕੂੜ ਕੀ ਮਲ ਉੱਤਰ, ਤਨ ਕਰੇ ਹੱਛਾ ਧੋਏ, ਸੱਚ ਤਾਂ ਪਰ ਜਾਣੀਏ, ਜਾਂ ਸੱਚ ਤਰੇ ਪਿਆਰ। ਨਾਉ ਸੁਣ ਮਨ ਰਹਿਸੀਏ, ਤਾਂ ਪਾਏ ਮੋਹ ਦੁਆਰ, ਸੱਚ ਤਾਂ ਪਰ ਜਾਣੀਏ, ਜਾਂ ਜੁੱਤ ਜਾਣੇ ਜੀਓ। ਧਰਤ ਕਾਇਆ ਸਾਧਕੈ ਵਿਜ ਦੇ ਕਰਤਾ ਬੀਓ, ਸੱਚ ਤਾਂ ਪਰ ਜਾਣੀਏ, ਜਾਂ ਸਿੱਖ ਸੱਚੀ ਲੇ। ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ, ਸੱਚ ਤਾਂ ਪਰ ਜਾਣੀਏ, ਜਾਂ ਆਤਮ ਤੀਰਥ ਕਰੇ ਨਿਵਾਸ। ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ, ਸੱਚ ਸਭ ਨਾ ਹੋਏ ਦਾਰੂ,

ਕਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ ਕੂੜਾ ਲਾਲਚ ਛੱਡੀਏ ਹੋਏ ਇੱਕ ਮਨ ਅਲੱਖ ਤੇ ਆਈਏ ਪਲ ਤੇ ਵੇਹੋ ਪਾਈਏ ਜੇ ਵੇਹੀ ਕਾਲ ਕਮਾਈਏ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਏ ਮਤ ਥੋੜੀ ਸੇਵ ਗਵਾਈਏ ਸਲੋਕ ਮਹੱਲਾ ਪਹਿਲਾ ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੇ ਦਾਲ ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੂ ਰੁੱਤ ਹੋਏ ਨਾਨਕ ਪਾਹੇ ਬਾਰਾ ਕੋਰੇ ਰੰਗ ਨ ਸੋਏ ਭਏ ਵਿੱਚ ਖੁੰਭ ਚੜਾਈਏ ਸਰਮ ਪਾਓ ਤਨ ਹੋਏ ਨਾਨਕ ਭਗਤੀ ਜੇ ਰਪੇ ਕੂੜੇ ਸੋਏ ਨਾ ਕੋਏ ਮਹੱਲਾ ਪਹਿਲਾ ਲਭ ਪਾਪ ਦੋਏ ਰਾਜਾ ਮਹਿਤ ਕੂੜ ਹੋਆ ਸਿਕਦਾਰ ਕਾਮ ਨੇਸਲ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਧੀ ਰਹਿਤ ਗਿਆਨ ਵਿਹੂਣੀ ਭਾਏ ਪਰੇ ਮੁਰਦਾਰ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸੀਗਾਰ ਉੱਚੇ ਕੂਕੇ ਵਾਧਾ ਗਾਵੇ ਜੋਧਾ ਕਾ ਵਿਚਾਰ ਮੂਰਖ ਪੰਡਤ ਹਿਕਮਤ ਹੁਜਤ

ਆਪੇ ਹੋਵੇ ਕੱਟ ਨਾ ਕੋਈ ਆਖੇ ਪਦ ਪ੍ਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ ਮਹੱਲਾ ਪਹਿਲਾ ਵਧੀ ਸੁਵਜਗ ਨਾਨਕਾ ਸੱਚਾ ਵੇਖੇ ਸੋਏ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋਏ ਅੱਗੇ ਜਾਤ ਨਾ ਜੋਰ ਹੈ।

ਇਹਨਾਂ ਜਨਤਾ ਕੈ ਵਸ ਕਿਛ ਨਾਹੀ, ਤੁਧ ਵੇਕੀ ਜਗਤ ਉਪਾਇਆ। ਇੱਕ ਨਾ ਨੂੰ ਤੂੰ ਮੇਲ ਲਹਿ, ਇੱਕ ਆਪੋ ਤੁਧ ਖਵਾਇਆ। ਗੁਰ ਕਿਰਪਾ ਤੇ ਜਾਣਿਆ, ਜਿੱਥੇ ਤੁਧ ਆਪ ਬੁਝਾਇਆ, ਸਹਿਜੇ ਹੀ ਸੱਚ ਸਮਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹੋ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਰਹਾਓ। ਜਾਤ ਮੈਂ ਜੋਤ, ਜੋਤ ਮੈਂ ਜਾਤ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਹਿਆ। ਮਹੱਲਾ ਦੂਜਾ। ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕਿਰਤ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਪਿਓ। ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦੇਓ। ਮਹੱਲਾ ਦੂਜਾ। ਏਕ ਕ੍ਰਿਸ਼ਨੰ ਸਰਬਦੇਵ।

ਸੋ ਅੱਗੇ ਮਾਰੀਏ ਸਲੋਕ ਮਹੱਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇਕ ਰਥ ਇਕ ਰਥਵਾਹੋ, ਜੁਗ ਜੁਗ ਫੇਰ ਵਟਾਈਏ ਗਿਆਨੀ ਬੁੱਝੇ ਤਾਹ ਸਜੁਗ।

ਜੋੜੀ ਸਤਿਗੁਰ ਵਿੱਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਆ ਇਨੀ ਨੇਤਰੀ ਜਗਤ ਨਿਹਾਲਿਆ।

ਹੁਕਮ ਹੱਲਾ ਪਹਿਲਾ ਸਿਮਲ ਰੁੱਖ ਸਰਾਇਰ ਅਤ ਦੀਰਘ ਅਤ ਮੁੱਚ ਓਏ ਜੇ ਆਵੇ ਆਸ ਕਰ ਜਾਏ ਨਿਰਾਸੇ ਕਿੱਤ ਫਲ ਫਿੱਕੇ ਫੁੱਲ ਬਕ ਬਕੇ ਕਾਮਨ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗੀਆਂ ਤੱਤ ਸਭ ਕੋ ਨਿਵੇ ਆਵ ਕਹੋ ਪਰ

ਪਹਿਲਾ ਮਾਨਸ ਖਾਣੇ ਕਰੇ ਨਿਵਾਜ, ਛੁਰੀ ਵਗਾਇਨ ਤਿੰਨ ਗਲ ਤਾਗ, ਤਿੰਨ ਕਰ ਬ੍ਰਾਹਮਣ ਪੂਰੇ ਨਾਦ, ਉਹਨਾਂ ਪੇ ਆਵੇ ਕੋਈ ਸਾਧ, ਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰੇ ਆਹਾਰ,

ਪਹਿਲਾ ਜੇ ਮੁਹਾ ਕਾ ਕਰਮ ਹੋਏ ਕਰਮ ਹੋਏ ਪਿਤਰੀ ਦੇ ਅੱਗੇ ਵਿੱਤ ਸੰਜਾਣੀ ਹੈ ਪਿਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ ਮੁਸ਼ਪੀ ਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ ਮੁਹੱਲਾ ਪਹਿਲਾ ਜਿਉਂ ਜੋਰੂ ਸਿਰ ਨਾਵਣੀ ਆਵੇ ਵਾਰੋ ਵਾਰ ਜੂਠੇ ਜੂਠਾ ਮੁੱਖ ਵਸੇ ਨਿਤ ਨਿਤ ਹੋਏ ਖੁਆਰ ਸੂਚੇ ਇਹ ਨਾ ਆਖੀ ਹੈ ਬਹਿਣ ਜੇ ਪਿੰਡਾ ਧੋਏ ਸੂਚੇ ਸੇ ਹੀ ਨਾਨਕਾ ਜਿਨ ਮਨ ਵਸੇ ਆਸੋਏ ਪੌੜੀ ਤੁਰੇ ਪੁਰਾਣੇ ਪਾਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ

ਕਾਇ ਵੇਖ ਮੈਲ ਤ ਮਰਨ ਵਸਾਰਿਆ ਜਰ ਆਈ ਜੋ ਬਨਹਾਰਿਆ। ਸਲੋਕ ਮਹੱਲਾ ਪਹਿਲਾ। ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ, ਗੋਏ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ। ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ, ਸੂਤਕ ਕਿਉਂ ਕਰ ਰੱਖੀ ਹੈ ਸੂਤਕ ਪਵੇ ਰਸੋਏ। ਨਾਨਕ ਸੂਤਕ ਏਵ ਨਾ ਉਤਰੇ, ਗਿਆਨ ਉਤਾਰੇ ਧੋਏ ਮਹੱਲਾ ਪਹਿਲਾ। ਮਨ ਕਾ ਸੂਤਕ ਲੋਭ ਹੈ ਜੇ ਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰਤਰੇ ਪਰਥਨ ਰੂਪ, ਕੰਨੀ ਸੂਤਕ ਕੰਨ ਪੈ ਲਾਇ ਤਬਾਰੀ ਖਾਹੇ। ਨਾਨਕ ਹੰਸਾ ਆਦਮੀ ਬਦੇ ਜੰਪੁਰ ਜਾਹੇ ਮਹੱਲਾ ਪਹਿਲਾ। ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ, ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ। ਖਾਣਾ ਪੀਣਾ ਪਵਿੱਤਰ ਹੈ ਦੇ ਤੋਂ ਰਿਜਕ ਸੰਵਾਹੇ। ਨਾਨਕ ਜਿਨੀ ਗੁਰਮੁਖ ਬੁੱਝਿਆ ਤਿਨਾ ਸੂਤਕ ਨਾਹੇ ਪੌੜੀ। ਸਤਿਗੁਰ ਵੱਡਾ ਕਰਸਾ ਲਾਈਏ ਜਿਸ ਵਿੱਚ ਵੱਡੀਆਂ ਵਡਿਆਈਆਂ, ਸਹਿ ਮਿਲੇ ਤਾਂ ਨਦਰੀ ਆਈਆਂ, ਜਾਂਚ ਪਾਣਾ ਤਾਂ ਮਨ ਵਸਾਈਆਂ। ਤਾਂ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਹਿ ਤੁੱਠੇ ਨੌ ਨਿਦ ਪਾਈਆਂ। ਸਲੋਕ ਮਹੱਲਾ ਪਹਿਲਾ। ਪਹਿਲਾਂ ਸੁੱਚਾ ਆਪ ਹੋਏ

ਪਈਆਂ ਤਿੱਤ ਜਿੱਤ ਮੁੱਖ ਨਾਮ ਨਾ ਉਚਰੈ ਬਿਨ ਨਾਵੇ ਰਸ ਖਾਵੇ ਨਾਨਕ ਏ ਵੈ ਜਾਣੀਐ ਤਿੱਤ ਮੁੱਖ ਤੁੱਕਾਂ ਪਾਵੇ ਮਹੱਲਾ ਪਹਿਲਾ ਪੰਡ ਜੰਮੀਐ ਪੰਡ ਨਿੰਮੀਐ ਪੰਡ ਮੰਗਣ ਵੀ ਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਪੰਡ ਮੁਆ ਪੰਡ ਪਾਲੀਏ ਪੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ ਪੰਡੋ ਹੀ ਪੰਡ ਉਪਜੈ ਭੰਡੇ ਬਾਜ ਨਾ ਕੋਏ ਨਾਨਕ ਪੰਡੇ ਬਾਰਾ ਏਕੋ ਸੱਚਾ ਸੋਏ ਜਿਤ ਮੁਖ ਸਦਾ ਸਾਰਾਈਏ ਭਾਗਾਂ ਰੱਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਪੌੜੀ ਸਭ ਕੋ ਆਖੇ ਆਪਣਾ ਜਿਸ ਨਾਹੀ ਸੋ ਚੁਣ ਕੱਢੀਏ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਏ ਜਾਂ ਰਹਿਣਾ ਨਾਹੀ ਆਇਤ ਜੱਗ ਤਾਂ ਕਾਇਤ ਗਾਰ ਬਹੰਡੀਏ ਮੰਦਾ ਕਿਸੇ ਨਾ ਆਖੀਏ ਪੜ ਅੱਖਰ ਇਹੋ ਬੁਝੀਏ ਮੂਰਖ ਨਾਲ ਨਾ ਲੁਝੀਏ ਸਲੋਕ ਮਹੱਲਾ ਪਹਿਲਾ ਨਾਨਕ ਫਿੱਕੇ ਬੋਲੇ

ਵਰਤੇ ਸੋਏ ਮਹੱਲਾ ਦੂਜਾ, ਸਲਾਮ ਜਵਾਬ ਦੋਵੇਂ ਕਰੇ, ਮੁੰਡੋਂ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ, ਥਾਏ ਨਾ ਕਾਈ ਪਾਏ ਪੌੜੀ, ਜਿਤ ਸੇਵੇ ਸੁਖ ਪਾਈਏ, ਸੋ ਸਾਹਿਬ ਸਦਾ ਸੰਭਾਲੀ।

ਸੇਵਾ ਕਰੇ ਤਾਂ ਕਿਛ ਪਾਏ ਮਾਨ। ਨਾਨਕ ਜਿਸ ਨੂੰ ਲੱਗਾ ਤਿਸ ਮਿਲੇ, ਲੱਗਾ ਸੋ ਪ੍ਰਵਾਨ। ਮਹੱਲਾ ਦੂਜਾ, ਜੋ ਜੀ ਹੋਏ ਸੋ ਉਗਵੇ, ਮੋਕਾ ਕਹੇ ਆਵਾਓ। ਬੀਜੇ ਵੇਖ ਮੰਗੇ ਅੰਮ੍ਰਿਤ, ਵੇਖੋ ਇਹੋ ਨਿਆਓ। ਮਹੱਲਾ ਦੂਜਾ, ਨਾਲ ਇਹ ਆਣੇ ਦੋਸਤੀ, ਕਦੇ ਨਾ ਆਵੇ ਰਾਸ। ਜਿਹਾ ਜਾਣੇ ਤੇ ਹੋ ਵਰਤ, ਵੇਖੋ ਕੋ ਨਿਰਜਾਸ। ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਸਾਹਿਬ ਸੇਤੀ ਹੁਕਮ ਨਾ ਚੱਲੇ, ਕਹੀ ਬਣੇ ਅਰਦਾਸ। ਕੂੜ ਕਮਾਣੇ ਕੂੜੋ ਹੋਵੇ, ਨਾਨਕ ਸਿਫਤ ਵਿਗਾਸ। ਮਹੱਲਾ ਦੂਜਾ, ਨਾਲ ਇਹ ਆਣੇ ਦੋਸਤੀ,

ਜੇ ਇੱਕ ਅੱਧ ਚੰਗੀ ਕਰੇ ਦੂਜੀ ਧੀ ਵੇਰਾਸ ਪੌੜੀ ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਪਾਏ ਹੁਰਮਤ ਇਸ ਨੂੰ ਅਗਲੀ ਉਹ ਵਜੋ ਪੇ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ।

ਚੱਲਈ ਨਾਲ ਖਸਮ ਚੱਲੇ ਅਰਦਾਸ ਸਲੋਕ ਮਹੱਲਾ ਦੂਜਾ ਏ ਕਨੇਹੀ ਦਾਤ ਆਪਸ ਤੇ ਜੋ ਪਾਈਏ ਨਾਨਕ ਸਾ ਕਰਮਾਤ ਸਾਹਿਬ ਤੁੱਠੇ ਜੋ ਮਿਲੇ ਮਹੱਲਾ ਦੂਜਾ ਏ ਕਨੇਹੀ ਚਾਕਰੀ ਜਿਤ ਪੋ ਖਸਮ ਨਾ ਜਾਏ ਨਾਨਕ ਸੇਵਕ ਕਾਂਢੀਏ ਜੇ ਸੇਤੀ ਖਸਮ ਸੁਮਾਏ ਪੌੜੀ ਨਾਨਕ ਅੰਤ ਨਾ ਜਾਪਣੀ ਹਰ ਤਾਕੇ ਪਾਰਾਵਾਰ ਆਪ ਕਰਾਏ ਸਾਖਤੀ

ਹਉ ਕੈਸੋ ਕਰੀ ਪੁਕਾਰ, ਨਾਨਕ ਕਰਣਾ ਜਿਨਕੀਆ, ਫਿਰ ਤਿਸ ਹੀ ਕਰਨੀ ਸਾਰ। ਸਲੋਕ ਮਹੱਲਾ ਪਹਿਲਾ। ਆਪੇ ਭਾਂਡੇ ਸਾਜਿਆਂ, ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈ ਏ, ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪਏ ਸਮਨ, ਇੱਕ ਉੱਪਰ ਰਹਿਣ ਖੜੇ, ਤਿਨਾ ਸਵਾਰੇ ਨਾਨਕਾ, ਜਿਨ ਕੋ ਨਦਰ ਕਰੇ ਮਹੱਲਾ ਦੂਜਾ, ਆਪੇ ਸਾਜੇ ਕਰੇ ਆਪ, ਜਾਈ ਪੇ ਰੱਖੇ ਆਪ, ਇਸ ਵਿੱਚ ਜੰਤ ਉਪਾਇਕ ਹੈ, ਦੇਖੇ ਥਾਪ ਉਥਾਪ, ਇਸ ਨੂੰ ਕਹੀਏ ਨਾਨਕਾ, ਸਭ ਕੁਛ ਆਪੇ ਆਪ ਪੌੜੀ, ਵੱਡੇ ਕੀਆਂ ਵਡਿਆਈਆਂ, ਇਸ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ, ਦੇ ਜੀਆਂ ਰਿਜਕ ਸੰਭਾਗ, ਸਾਈ ਕਾਰ ਕਮਾਵਣੀ, ਪੁਰਛੋਡੀ ਤਿੰਨੇ ਪਾਏ, ਨਾਨਕ ਏਕੀ ਬਾਰੀ, ਹੋਰ ਦੂਜੀ ਨਾਹੀਂ ਜਾਏ, ਸੋ ਕਰੇ

ਆਸ ਬੰਧਨੀ ਫਾਰ ਆਰਮਨ ਸੁਨ ਨਾ ਲੂਕੇ ਆਪਾ ਪਲ ਨਿਰਵਾਣ ਨਾ ਚੀਨਿਆ ਇਨ ਵਿਦ ਅਪਹੋ ਨਾ ਚੂਕੇ ਕਈ ਨਾ ਉਬਜੇ ਉਬਜੀ ਜਾਣ ਭਾਵ ਅਭਾਵ ਵਿਹੂਣਾ ਉਹਦੇ ਅਸਤ ਕੀ ਮਨ ਬੁੱਧ ਨਾਸੀ ਤੋ ਸਦਾ ਸਹਿਜ ਲਿਵ ਲੀਣਾ ਜਿਉ ਪ੍ਰਤਬਿੰਬ ਬਿੰਬ ਕਉ ਮਿਲੀ ਗਏ ਉਦਗ ਕੁੰਭ ਵਿਕਰਾਨਾ ਕਉ ਕਬੀਰ ਐਸਾ ਗੁਣ ਪ੍ਰੰਪਗ ਤਉ ਮਨ ਸੁਨ ਸਮਾਨਾ ਆਸ ਸਾਡੇ ਤਏ ਤੇ ਧੋਤੀਆਂ ਤੇਰੇ ਪਾਇਨ ਤਗ ਗਲੀ ਜਿਨਾ ਜਪ ਮਾਲੀਆਂ ਲੋਟੇ ਹੱਥ ਨਿਵਗ ਓਏ ਹਰ ਕੇ ਸੰਤ ਨਾ ਆਖੀਏ ਬਾਨਾਰਸ ਕੇ ਠੱਗ ਐਸੇ ਸੰਤ

ਬਦਾ ਖੁਦ ਕਰੇ ਦੋ ਚੁੱਲੇ, ਸਾਰੇ ਮਾਨਸ ਖਾਵੇ। ਓਏ ਪਾਪੀ ਸਦਾ ਫਿਰੇ ਅਪਰਾਧੀ, ਮੁਖੋਂ ਅਪਰਸ ਕਹਾਵੇ। ਸਦਾ ਸਦਾ ਫਿਰੇ ਅਭਿਮਾਨੀ, ਤਗਲ ਕੁਟੰਬ ਡੋਬਾਵੇ। ਜਿਤ ਕੋ ਲਾਇਆ ਤਿਤ ਹੀ ਲਾਗਾ, ਪੈਸੇ ਕਰਮ ਕਮਾਵੇ। ਕਹੋ ਕਬੀਰ ਜਿਸ ਸਤਿਗੁਰ ਭੇਟੈ, ਪੁਨਰਪ ਜਨਮ ਨ ਆਵੇ। ਆਸਾ ਬਾਪ ਦਿਲਾਸਾ ਮੇਰੋ ਕੀਨਾ, ਛੇ ਸੁਖਾਲੀ ਮੁਖ ਅੰਮ੍ਰਿਤ ਦੀਨਾ। ਜੇ ਬਾਪ ਕਹੋ ਕਿਉਂ ਮਨੋ ਵਿਸਾਰੀ, ਆਗੇ ਗਿਆ ਨਾ ਬਾਜੀ ਹਾਰੀ। ਮੋਈ ਮੇਰੀ ਮਾਈ

ਪੰਚਾਂ ਤੇ ਮੇਰਾ ਸੰਗ ਚੁਕਾਇਆ, ਪੰਚ ਮਾਰ ਪਾਵਾ ਤਲ ਦੀਨੇ, ਹਰ ਸਿਮਰਨ ਮੇਰਾ ਮਨ ਤਨ ਪੀਨੇ, ਪਿਤਾ ਹਮਾਰੋ ਵਡ ਗੁਸਾਈ, ਤਿਸ ਪਿਤਾ ਪੈ ਹੋ ਕਿਉਂ ਕਰ ਜਾਈ, ਸਗੁਰ ਮਿਲੇ ਤਾਂ ਮਾਰ ਦਿਖਾਇਆ, ਜਗਤ ਪਿਤਾ ਮੇਰੇ ਮਨ ਪਾਇਆ, ਹੋ ਪੂਤ ਤੇਰਾ ਤੂੰ ਬਾਪ ਮੇਰਾ, ਇੱਕ ਠਾਰ ਦੋਆ ਬਸੇਰਾ, ਕਹੋ ਕਬੀਰ ਜਨ ਏਕੋ ਬੂਝਿਆ, ਗੁਰ ਪ੍ਰਸਾਦ ਮੈਂ ਸਭ ਕੇ ਸੂਝਿਆ, ਆਸਾ ਇਕਤ ਪੱਤਰ ਪਰ ਉਰਕਟ ਕੁਰਕਟ, ਇਕਤ ਪੱਤਰ ਪਰ ਪਾਨੀ, ਆਸ ਪਾਸ ਪੰਜੋਗੀਆ ਬੈਠੇ, ਬੀਚ ਨਗਟ ਦੇ ਰਾਨੀ, ਨਗਟੀ ਕੋ ਠਨ ਗਨ ਬਾਡਾ ਡੂ, ਕਿਨੇ ਬਵੇਕੀ ਕਾਟੀ ਤੂੰ ਰਖਾਓ, ਸਗਲ ਮਾਇ ਨਗਟੀ ਕਾ ਵਾਸਾ, ਸਗਲ ਮਾਰ ਆਓ ਹੇਰੀ, ਸਗਲਿਆਂ ਕੀ ਹੋ ਬੈਨ ਪਾਨ ਜੀ, ਜਿਨੇ ਬਰੀਤ ਚੇਰੀ, ਹਮਰੋ ਭਰਤਾ ਵੱਡੋ ਬਵੇਕੀ, ਆਪੇ ਸੰਤ ਕਹਾਵੇ, ਓ ਹਮਾਰੇ ਮਾਥੇ ਕਾਇਮ, ਔਰ ਹਮਰੇ ਨਿਕਟ ਨਾ ਆਵੇ, ਨਾਕੋ ਕਾਟੀ ਕਾਨੋ ਕਾਟੀ, ਕਾੜ ਕੂੜ ਕੈ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ, ਆਸਾ ਜੋਗੀ ਜਤੀ ਤਪੀ ਸੰਨਿਆਸੀ, ਬਹੁ ਤੀਰਥ ਪ੍ਰਮਨਾ, ਲੁੰਜਤ ਮੁੰਜਤ ਮੋਨ ਜਟਾ ਤਰ, ਅੰਤ ਤਉ ਮਰਨਾ।

ਦੇਓ, ਸਤਿਗੁਰ ਜਾਗਤਾ ਹੈ ਦੇਓ, ਹਰਹਾਉ ਬ੍ਰਹਮ ਪਾਤੀ ਬਿਸੁਨ ਡਾਰੀ ਪੂਰ ਸੰਕਰ ਦੇਓ। ਤੀਨ ਦੇਵ ਪਰਤਖ ਤੋਰੈ ਕਰੇ ਕਿਸ ਕੀ ਸੇਉ, ਪਾਖਾਨ ਗੜ ਕੇ ਮੂਰਤ ਕੀਨੀ ਦੇ ਕੇ ਛਾਤੀ ਪਾਓ। ਜੇ ਇਹ ਮੂਰਤ ਸਾਚੀ ਹੈ

ਰੋਜਾ ਤਰੇ ਨਿਵਾਜ ਗੁਜ਼ਾਰ, ਕਲਮਾ ਪਿਸਤ ਨ ਹੋਈ, ਸਤਰ ਕਾਬਾ ਕਢੀ ਪੀਤਰ, ਜੇ ਕਰ ਜਾਨੇ ਸੋਈ, ਨਿਵਾਜ ਸੋਈ ਜੋ ਨਿਉ ਵਿਚਾਰ, ਕਲਮਾ ਅਕਲਹਿ ਜਾਨੈ, ਪੰਚੋ ਮੁਸ ਮੁਸੱਲਾ ਵਿਛਾਵੇ, ਤਬ ਤੋ ਦੀਨ ਪਛਾਨੇ।

ਸਰੀਰਾ ਪਿਸਤ ਛੋੜ ਕਰ ਦੋਜਕ ਸਿਉ ਮਨ ਮਾਨਾ ਆਸਾ ਗਗਨ ਨਗਰ ਇੱਕ ਮੂਦ ਨਾ ਬਰਖ ਨਾਦ ਕਹਾਂ ਜੋ ਸਮਾਨਾ ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮ ਹੰਸ ਲੈ ਸਿਧਾ।

ਮੇਰੀ ਹੋਂ ਵਾਰੀ ਮੁਖ ਫੇਰ ਪਿਆਰੇ ਕਰਵੜ ਦੇ ਮੋਕੋ ਕਾਹੇ ਕੋ ਮਾਰੇ ਰਗਾਓ ਜੋ ਤਨ ਚੀਰੇ ਅੰਗ ਨਾ ਮੋਰੋ ਪਿੰਡ ਪਰੇ ਤੋ ਪ੍ਰੀਤ ਨਾ ਤੋਰੋ ਹਮ ਤੋਂ ਬੀਜ ਪਇਓ ਨਹੀਂ ਕੋਈ ਤੁਮੇ ਸੋ ਕੰਤ ਨਾਰ।

ਤਾਪ ਕੁੰਚ ਛੋਡੈ ਵਿਖ ਨਹੀਂ ਛੱਡੈ, ਉਦ ਕਮਾਏ ਜੈਸੇ ਬਗ ਧਿਆਨ ਮੰਡੈ, ਕਾਹੇ ਕੋ ਕੀਜੇ ਧਿਆਨ ਜਪੰਨਾ, ਜਪ ਤੇ ਸੁਧ ਨਹੀਂ।

ਪੰਚ ਦੋਖ ਅਸਾਧ ਜਾਮ ਹੈ ਤਾਕਿ ਏਤ ਕਿਆਸ ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ ਰਹਾਉ ਤ੍ਰਿਗਤ ਜੋਨ ਅਚੇਤ ਸੰਭਵ ਉਨ ਪਾਪ ਸੋਚ ਮਾਨੁਖਾ ਅਵਤਾਰ ਦੁਰਭ ਤੇਹੀ ਸੰਗਤ ਪੋਚ ਜੀ ਜੰਤ ਜਹਾਂ ਜਹਾਂ ਲੱਗ ਕਰਮ ਕੇ ਬਸ ਜਾਏ ਕਾਲ ਫਾਸ ਅਬਦ ਲਾਗੇ ਕਛ ਨਾ ਚੱਲੇ ਉਪਾਏ ਰਵਿਦਾਸ ਦਾਸ ਉਦਾਸ ਤਜ ਪ੍ਰਮ ਤਾਪਨ ਤਬ ਗੁਰ ਗਿਆਨ ਭਗਤ ਜਾਣ ਪਏ ਹਰਨ

ਗੁਣਤੇ ਪ੍ਰੀਤ ਬੜੀ ਅਨਪਹੰਤੀ, ਜਨਮ ਮਰਨ ਫਿਰ ਤਾਨਿਆ, ਜੁਗਤ ਜਾਨ ਨਹੀਂ ਰਿਦੇ ਨਿਵਾਸੀ, ਜਲਤ ਜਾਲ ਜਮ ਫੰਦ ਪਰੇ, ਬਿਗ ਪਲ ਸੰਚ ਪਰੇ ਮਨ ਐਸੇ, ਪਰਮ ਪੁਰਖ ਪ੍ਰਭ ਮਨ ਵਿਸਰੇ, ਗਿਆਨ ਪਰਵੇਸ਼ ਗੁਰੇ ਤਨ ਦੀਆ, ਧਿਆਨ ਮਾਨ ਮਨ ਏਕ ਮਏ, ਪ੍ਰੇਮ ਭਗਤ ਮਾਨੀ ਸੁਖ ਜਾਨਿਆ, ਤ੍ਰਿਪਤ ਅਗਾਨੇ ਮੁਕਤ ਭਏ, ਜੋਤ ਸਮਾਏ ਸਮਾਨੀ ਜਾਕੇ, ਅਸਲੀ ਪ੍ਰਭ ਪਹਿਚਾਨਿਆ, ਤਨੇ ਤਨ ਪਾਇਆ ਤਰਣੀ ਤਾਰ, ਮਿਲ ਜਨ ਸੰਤ ਸਮਾਨਿਆ, ਮਹੱਲਾ ਪੰਜਵਾਂ, ਗੋਬਿੰਦ ਗੋਬਿੰਦ ਗੋਬਿੰਦ ਸੰਗ।

ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਪੁਤਕਾਰੀ ਉਹ ਕਰ ਕਰ ਸੁਨਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ ਇਹ ਵਿਦ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ ਮਿਲੇ ਪ੍ਰਤਖ ਗੁਸਾਈਆਂ ਧੰਨਾ ਵਡਭਾਗਾ ਰੇ ਚਿੱਤ ਚੇਤਸ ਕੀ ਨਾ ਦਿਆਲ ਦਮੋਦਰ ਬਿਬੇ ਨ ਜਾਣਸ ਕੋਈ ਜੇ ਤਾਵੇ ਬ੍ਰਹਿਮੰਡ ਖੰਡ ਕਉ ਕਰਤਾ ਕਰੇ ਸੁਹੋਈ ਹਰਹਾਓ ਜਨਨੀ ਕੇਰੇ ਉਦਰ ਉਦਕਮੈ

ਹੈ, ਬਿਨ ਨਾਵੇ ਪੂਜ ਨਾ ਹੋਏ ਰਹਾਉ। ਬਾਰ ਦੇਵ ਪਖਾਲੀ ਹੈ, ਜੇ ਮਨ ਧੋਵੇ ਕੋਏ, ਜੂਠ ਲਏ ਜੀਉ ਮਾਂਜੀਏ, ਮੋਖ ਪਿਆਣਾ ਹੋਏ। ਪਸ਼ੂ ਮਿਲੇ ਚੰਗਿਆਈਆਂ,

ਪ੍ਰਾਰ ਗੁਰਮੁਖ ਹੋਏ ਸੋ ਐਨਸ ਨਿਰਮਲ ਮਨੁੱਖ ਰਹਿਣ ਅੰਧਾਰ ਸਿੱਧ ਸਮਾਧ ਕਰੇ ਨਿਤ ਚਗਰ ਦੋ ਲੋਚਨ ਕਿਆ ਹੇ ਰਹਿ ਅੰਤਰ ਜੋਤ ਸਬਦ ਤੁਨ ਜਗ ਸਤਗੁਰ ਚਗਰ ਨਵੇਰੈ ਸੁਰ ਨਰ ਨਾਥ ਬੇਅੰਤ ਅਜੋਨੀ ਸਾਚੇ ਮਹਿਲ ਅਪਾਰਾ ਨਾਨਕ ਸਹਿਜ ਮਿਲੇ।

ਜਿਤ ਕੰਮ ਹਰ ਵੀਸਰੈ ਦੂਜੇ ਲੱਗੇ ਜਾਏ। ਐਸਾ ਸਤਿਗੁਰ ਸੇਵੀਏ ਮਨਾ ਜਿਤ ਸੇਵੇ ਗੋਨ ਪ੍ਰੀਤ ਉਪਜੈ। ਅਵਰ ਵਿਸਰ ਸਭ ਜਾਏ ਹਰ ਸੇਤੀ ਚਿਤ ਗਹਿ ਰਹੇ। ਜਰਾ ਕਾ ਪਉ ਨਾ ਹੋਵਈ ਜੀਵਨ ਪਦਵੀ ਪਾਏ। ਹਰਹਾਉ ਗੋਨ ਪ੍ਰੀਤ ਨੂੰ ਇਕ ਸਹਿਜ ਉਪਜਿਆ ਵਿਖ ਜੈਸੀ ਭਗਤ ਬਣੀ। ਆਪ ਸੇਤੀ ਆਪ ਖਾਇਆ ਤਾਂ ਮਨ ਨਿਰਮਲ ਹੋਆ। ਜੋਤੀ ਜੋਤ ਸਮਈ ਬਿਨ ਭਾਗਾ ਐਸਾ ਸਤਿਗੁਰ ਨਾ ਪਾਈਐ। ਜੇ ਲੋਚੇ ਸਭ ਕੋਏ ਕੂੜੇ ਕੀ ਪਾਲ ਵਿੱਚੋਂ ਨਿਕਲੇ ਤਾਂ ਸਦਾ ਸੁਖ ਹੋਏ। ਨਾਨਕ ਐਸੇ ਸਤਿਗੁਰ ਕੀ ਕਿਆ ਉਹ ਸੇਵਕ ਸੇਵਾ।

ਕਹਿਣਾ ਕਛੂ ਨਾ ਜਾਈ। ਗੁਜਰੀ ਮਹੱਲਾ ਤੀਜਾ, ਜੁਗ ਮਾਹੇ ਨਾਮ ਦੁਲੰਬ ਹੈ, ਗੁਰਮੁਖ ਪਾਇਆ ਜਾਏ ਬਿਨਨਾ ਵੇ ਮੁਕਤ ਨ ਹੋਵਈ। ਵੇਖੋ ਕੋ ਵਿਉ ਪਾਏ, ਬਲਿਹਾਰੀ ਗੁਰ ਆਪਣੇ, ਸਦ ਬਲਿਹਾਰੇ ਜਾਉ, ਸਤਿਗੁਰ ਮਿਲੇ ਹਰ ਮਨ ਵਸੇ, ਸਹਿਜੇ ਰਹੇ ਸੁਮਾਏ ਰਹਾਉ। ਜਾਂ ਪਉ ਪਾਏ ਆਪਣਾ, ਬੈਰਾਗ ਉਪਜੇ ਮਨ ਆਏ, ਬੈਰਾਗੇ ਤੇ ਹਰ ਪਾਈਏ, ਹਰ ਸਿਉ ਰਹੇ ਸੁਮਾਏ। ਸੇ ਮੁਕਤ ਜੇ ਮਨ ਜਣੇ, ਤਿਰ ਤਾਤ ਨ ਲਾਗੇ ਆਏ, ਦਸਵੇਂ ਦੁਆਰ ਰਹਿਤ ਕਰੇ, ਤਿਰ ਪਵਣ ਸੋਝੀ ਪਾਏ। ਨਾਨਕ ਗੁਰ ਤੇ ਗੁਰ ਹੋਇਆ, ਵੇਖੋ ਤਿਸ ਕੀ ਰਜਾਏ, ਕਿਉ ਕਾਰਨ ਕਰਤਾ ਕਰੇ, ਜੋਤੀ ਜੋਤ ਸਮਾਏ। ਗੁਜਰੀ ਮਹੱਲਾ ਤੀਜਾ, ਆਰਾਮ ਰਾਮ ਸਭ ਕੋ ਕਹੇ, ਕਹਿਆ ਰਾਮ ਨਾ ਹੋਏ, ਗੁਰ ਪ੍ਰਸਾਦੀ ਰਾਮ ਮਨ ਵਸੇ।

ਕੇ ਕਪਟ ਬਸ ਬਾਹਰੋਂ ਸੰਤ ਕਹਾਹੇ, ਤਿਸ਼ਨਾ ਮੂਲ ਨਾ ਚੁੱਕਈ ਅੰਤ ਗਏ ਪਛਤਾਹੇ। ਅਨੇਕ ਤੀਰਥ ਜੇ ਯਤਨ ਕਰੇ ਤਾਂ ਅੰਤਰ ਕੀ ਹੋਮੇ ਕਦੇ ਨਾ ਜਾਏ, ਜਿਸ ਨਰ ਕੀ ਦੁਬਧਾ ਨਾ ਜਾਏ ਧਰਮ ਰਾਏ ਤੇ ਦੇਸ ਜਾਏ। ਕਰਮ ਹੋਵੇ ਸੋਈ ਜਨ ਪਾਏ ਗੁਰਮੁਖ ਬੂਝੇ ਕੋਈ, ਨਾਨਕ ਵਿੱਚੋ ਹੋਮੇ ਮਾਰੇ ਤਾਂ ਹਰ ਪੇਟੇ ਸੋਈ। ਗੂਜਰੀ ਮਹੱਲਾ ਤੀਜਾ ਤੇ ਜਨ ਸਾਂਤ ਸਦਾ ਮਤ ਨਿਚਲ, ਜਿਸ ਕਾ ਅਵਮਾਨ ਗਵਾਏ ਸੋ ਜਨ ਨਿਰਮਲ। ਜੇ ਗੁਰਮੁਖ ਬੂਝੇ ਹਰ ਚਰਣੀ ਚਿਤ ਲਾਏ, ਹਰ ਚੇਤ ਅਚੇਤ ਮਨਾ ਜੋ ਇੱਛੇ ਸੋ ਫਲ ਹੋਈ। ਗੁਰ ਪ੍ਰਸਾਦੀ ਹਰਸ ਪਾਵੇ ਪੀਵਤ ਰਹਿ ਸਦਾ ਸੁਖ ਹੋਈ। ਹਰਹਾਉ ਤਾਂ ਗੁਰ ਭੇਟੇ ਤਾਂ ਪਾਰਸ ਹੋਵੇ, ਪਾਰਸ ਹੋਏ ਤਾਂ ਪੂਜ ਕਰਾਏ ਜੋ ਉਸ ਪੂਜੇ ਸੋ ਫਲ ਪਾਏ। ਦੀਖਿਆ ਦੇਵੇ ਸਾਚ ਬੁਝਾਏ ਵਿਣ ਪਾਰਸੇ ਪੂਜ ਨਾ ਹੋਵਈ, ਵਿਣ ਮਨ ਪਰਚੇ ਅਵਰਾ ਸਮਝਾਏ। ਗੁਰੂ ਸਦਾਏ ਅਗਿਆਨੀ ਅੰਧਾ ਕੇ ਸੋ ਮਾਰਗ ਪਾਏ, ਨਾਨਕ ਵਿਣ ਨਦਰੀ ਕਿਸ਼ੂ ਨਾ ਪਾਈਏ ਜਿਸ ਨਿੰਦਰ ਕਰੇ ਸੋ ਪਾਏ। ਗੁਰ ਪ੍ਰਸਾਦੀ ਦੇ ਵਡਿਆਈ ਆਪਣਾ ਸ਼ਬਦ ਵਰਤਾਏ। ਗੂਜਰੀ ਮਹੱਲਾ ਤੀਜਾ ਪੰਚ ਪਦ ਨਾ ਕਾਸੀ ਮਤ ਉਪਜੈ ਨਾ ਕਾਸੀ ਮਤ ਜਾਏ, ਸਤਿਗੁਰ ਮਿਲੇ ਮਤ ਉਪਜੈ ਤਾਂ ਇਹ ਸੋਝੀ ਪਾਏ। ਹਰ ਕਥਾ ਤੂੰ ਸੁਣ ਰੇ ਮਨ ਸ਼ਬਦ ਮਨ ਵਸਾਏ, ਇਹ ਮਤ ਤੇਰੀ ਥਿਰ ਰਹੇ ਤਾਂ ਪਰਮ ਵਿੱਚੋਂ ਜਾਏ। ਹਰਹਾਉ ਹਰ ਚਰਨ ਰੇ ਵਸਾਏ ਤੂੰ ਕਿਲਬਖ ਹੋਵੇ ਨਾਸ, ਪੰਚ ਕੁ ਆਤਮਾ ਵਸ ਕਰੇ ਤਾਂ ਤੀਰਥ ਕਰੇ ਨਿਵਾਸ। ਮਨਮੁਖ ਉਹ ਮਨ ਮੁਗਧ ਹੈ ਸੋਝੀ ਕਿਸ਼ੂ ਨਾ ਪਾਏ, ਹਰ ਕਾ ਨਾਮ ਨਾ ਬੁਝਈ ਅੰਤ ਗਿਆ ਪਛਤਾਏ। ਇਹੋ ਮਨ ਕਾਸੀ ਸਭ ਤੀਰਥ ਸਿਮਰਤ ਸਤਿਗੁਰ ਦੀ ਆ ਬੁਝਾਏ, ਹਰ ਸਰ ਤੀਰਥ ਤੇ ਸੰਗ ਰਹਿ ਜਿਨ ਹਰ ਹਿਰਦੇ ਰਹਿਆ ਸਮਾਏ। ਨਾਨਕ ਸਤਿਗੁਰ ਮਿਲੇ ਹੁਕਮ ਬੁਝਿਆ ਏਕ ਵਸਿਆ ਮਨ ਆਏ, ਜੋ ਤੁ ਭਾਵੇ ਸਭ ਸੱਚ ਹੈ ਸੱਚੇ ਰਹਿ ਸਮਾਏ। ਗੂਜਰੀ ਮਹੱਲਾ ਤੀਜਾ ਤੀਜਾ ਏਕੋ ਨਾਮ ਨਿਧਾਨ ਪੰਡਿਤ ਸੁਣ ਸਿੱਖ ਸੱਚ ਸੋਈ, ਦੂਜੇ ਭਾਏ ਜੇਤਾ ਪੜੇ ਪੜਤ ਗੁਣਤ ਸਦਾ ਦੁਖ ਹੋਈ। ਹਰ ਚਰਣੀ ਤੂੰ ਲਾਗ ਰਹੋ ਗੁਰ ਸਭ

ਜੇਕਰ ਮਨ ਮਕਬੂਜ ਨਾ ਹੋਏ, ਗੁਰਮਤੀ ਕੜ ਚਾਨਣਾ ਹਰ ਨਾਮ ਪਾਵੇ ਸੋਏ। ਸੁਣ ਸ਼ਸਤਰ ਤੂੰ ਨਾ ਬੁਝੀ ਤਾਂ ਫਿਰੇ ਬਾਰੋ ਬਾਰ, ਸੋ ਮੂਰਖ ਜੋ ਆਪ ਨਾ ਪਛਾਣੇ।

ਪਹਿਲਾ ਹਰ ਕੇ ਜਾਨ ਸਤਿਗੁਰ ਸਪੁਰਖ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਦਿਨ ਕੇਵੜ ਭਾਗ ਵਡੇਰੇ ਜਿਨ ਹਰ ਹਰ ਸਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਵਤਾਸ ਮਿਰ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰਸ ਨਾਮ ਨ ਪਾਇ ਤੇ ਪਾਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰਸ ਪਾਇਆ ਮਿਲ ਨਾਨਕ ਨਾਮ ਪਰਗਾਸ ਗੂਜਰੀ ਮਹੱਲਾ ਚੌਥਾ ਗੋਵਿੰਦ ਗੋਵਿੰਦ ਪ੍ਰੀਤਮ ਮਨ ਪ੍ਰੀਤਮ ਮਿਲ ਸਤ ਸੰਗਤ ਸਬਦ ਮਨ ਮੋਹੈ ਜਬ ਗੋਵਿੰਦ ਗੋਵਿੰਦ ਧਿਆਈਐ ਸਭ ਕੋ ਦਾਨ ਦੇ ਪ੍ਰਭ ਓਹੈ ਮੇਰੇ ਪਾਈ ਜਨਾ ਮੁਕੋ ਗੋਵਿੰਦ ਗੋਵਿੰਦ ਗੋਵਿੰਦ ਮਨ ਮੋਹੈ ਗੋਵਿੰਦ ਗੋਵਿੰਦ ਗੋਵਿੰਦ ਗੁਣ ਗਾਵਾਂ ਮਿਲ ਗੁਰ ਸਾਧ ਸੰਗਤ ਜਨ ਸੋਹੈ ਰਹਾਉ ਸੁਗ ਸਾਗਰ ਹਰ ਭਗਤ ਹੈ ਗੁਰਮਤ ਕੌਲਾ ਰਿਧ ਸਿਧ ਲਾਗੇ ਪਗ ਓ ਹੈ ਜਨ ਕੋ ਰਾਮ ਨਾਮ ਆਧਾਰਾ ਹਰ ਨਾਮ ਜਪਤ ਹਰ ਨਾਮੇ ਸੋਹੈ ਦੁਰਮਤ ਪਾਹੀਨ ਮਤ ਫੀਕੇ ਨਾਮ ਸੁਨਤ ਆਵੇ ਮਨ ਰੋਹੈ ਕਉਆ ਕਾਗ ਕੋ ਅੰਮ੍ਰਿਤ ਰਸ ਪਾਈਐ ਤ੍ਰਿਪਤੈ ਵਿਸ਼ਟਾ ਖਾਏ ਮੁਖ ਗੋਹੈ ਅੰਮ੍ਰਿਤ ਸਰ ਸਤਿਗੁਰ ਸਤਵਾਦੀ ਜਿਤ ਨਾਤੇ ਕਉਆ ਹੰਸ ਹੋਹੈ ਨਾਨਕ ਧਨ ਧਨ ਵੱਡੇ ਵਡਭਾਗੀ ਜਿਨ ਗੁਰਮਤ ਨਾਮ ਹਿਰਦੇ ਮਲ ਤੋਹੈ ਗੂਜਰੀ ਮਹੱਲਾ ਚੌਥਾ ਹਰ ਜਨ ਊਤਮ ਊਤਮ ਬਾਣੀ ਮੁਖ ਬੋਲੇ ਪਰ ਉਪਕਾਰੇ ਜੋ ਜਨ ਸੁਣੇ ਸਰਧਾ ਭਗਤ ਸੇਤੀ

ਧੀਰਜ ਧਰਮ ਗੁਰਮਤਿ ਹਰ ਪਾਇਆ, ਨਿਤ ਹਰ ਨਾਮੈ ਹਰਿ ਸਿਉ ਚਿਤ ਲਾਵੇ। ਅੰਮ੍ਰਿਤ ਬਚਨ ਸਗੁਰ ਕੀ ਬਾਣੀ, ਜੋ ਬੋਲੇ ਸੋ ਮੁਖ ਅੰਮ੍ਰਿਤ ਪਾਵੇ। ਨਿਰਮਲ ਨਾਮ ਜਿਤ ਮੈਲ ਨ ਲਾਗੈ, ਗੁਰਮਤਿ ਨਾਮ ਜਪੇ ਲਿਵ ਲਾਵੇ। ਨਾਮ ਪਦਾਰਥ ਜਿਨ ਨਰ ਨਹੀਂ ਪਾਇਆ, ਸੇ ਪਾਹੀਨ ਮੋਏ ਮਰ ਜਾਵੇ। ਆਨੰਦ ਮੂਲ ਜਗ ਜੀਵਨ ਦਾਤਾ, ਸਭ ਜਨ ਕੋ ਅੰਧ।

ਨਾਨਕ ਰਾਮ ਨਾਮ ਲਿਵਲਾਈ। ਗੁਜਰੀ ਮਹੱਲਾ ਪੰਜਵਾਂ ਚੌਪ ਦੇ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜਨ ਤਿਉ ਪਾਏ ਤਾ ਕਾਰਜਕ ਆਗੇ ਕਰ ਤਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੇ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਤੁਕੇ ਕਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਧਬੰਤ ਕੋਈ ਨ ਕਿਸ ਕੀ ਤਰਿਆ ਸਿਰ ਸਿਰ।

ਤਨਕ ਸੋਜ ਕਰੇ ਤਿਨ ਰਾਤੀ ਬਿਨ ਸਤਿਗੁਰ ਅੰਧਿਆਰੀ ਧਾਵਤ ਧਾਵਤ ਸਭ ਜਗਤ ਆਇਓ ਅਬ ਆਏ ਹਰ ਦੁਆਰੀ ਦੁਰਮਤ ਮੇਟ ਬੁੱਧ ਪਰਗਾਸੀ ਜਨ ਨਾਨਕ ਗੁਰਮੁਖ ਤਾਰੀ ਗੂਜਰੀ ਮਹਲ

ਆਇਆ ਮਾਈ ਖਾੜ ਆਇਓ ਕਰ ਪੂਤਾ ਹਰ ਤਨ ਚਲਤੇ ਹਰ ਤਨ ਬੈਸੇ ਹਰ ਤਨ ਜਾਗਤ ਸੂਤਾ ਹਰਹਾਓ ਹਰ ਤਨ ਇਸ਼ਨਾਨ ਹਰ ਤਨ ਗਿਆਨ ਹਰ ਸੰਗ ਲਾਏ ਧਿਆਨਾ ਹਰ ਤਨ ਤੁਲਹਾ ਹਰ ਤਨ ਬੇੜੀ ਹਰ ਹਰ ਤਾਰ ਪਰਾਨਾ ਹਰ ਤਨ ਮੇਰੀ ਚਿੰਤ ਵਸਾਰੀ

ਨਿਮਕ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ ਅਰਹਾਉ ਤਾ ਗੁਰ ਤੁਮਕੋ ਹੋਏ ਦਯਾਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਾਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅਨੰਦ ਅਨੰਤਾ ਰੰਗ ਤੁਮਾਸਾ ਪੂਰਨ ਆਸਾ ਤਵੇ ਨਾ ਵਿਆਪੇ ਚਿੰਤਾ ਪਵਰ ਤੁਮਾਰਾ ਓ ਮਨ ਹੋਵੋ ਹਰ ਚਰਣਾ ਹੋ ਕੌਲਾ ਨਾਨਕ ਦਾਸ ਹੁਣ ਸੰਗ ਲਪਟਾਇਓ।

ਆਪਣ ਹਾਥ ਮਤਾਤ ਸਿਆਣਪ ਕਾਹੂ ਕਾਮਨਾ ਆਤ ਜੋ ਅਨਰੂਪਿਓ ਠਾਕੁਰ ਮੇਰੇ ਹੋਏ ਰਹੀ ਉਹ ਬਾਤ ਰਹਾਓ ਦੇਸ ਕਮਾਮਨ ਤਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਸ ਲਸਕਰ ਨੇਬ ਖਵਾਸ ਤਿਆਗੇ ਜੰਪ ਊਠ ਸਿਧਾਸ ਹੋਏ ਅਨੰ ਮਹਿੜ ਕੀ ਦ੍ਰਿੜਤਾ ਆਪਸ ਕਉ ਜਾਨਾਤ ਜੋ ਅਨਿੰਦ ਨਿੰਦ ਕਰ ਛੋਡਿਓ

ਪੂਰਾ ਪੇਟਿਆ ਪ੍ਰਵਾਨ ਗ੍ਰਿਸਤ ਉਦਾਸ ਗੁਜਰੀ ਮੁਹੱਲਾ ਪੰਜਵਾ ਨਾਮ ਨਿਧਾਨ ਜਿਨ ਜਨ ਜਪਿਓ ਤਿਨ ਕੇ ਬੰਧਨ ਕਾਟੇ ਕਾਮ ਕ੍ਰੋਧ ਮਾਇਆ ਬਿਖ ਮਮਤਾ ਇਹ ਵਿਆਦ ਤੇ ਹਟੇ ਹਰ ਜਸ ਸਾਧ ਸੰਗ ਮਿਲ ਗਾਇਓ ਗੁਰ ਪ੍ਰਸਾਦ ਪਯੋ ਮਨ ਨਿਰਮਲ ਸਰਬ ਸੁਖਾਂ ਸੁਖ ਪਾਇਓ ਅਰਹਾਓ ਯੋਗ ਯਕੀਨੋ ਸੋਈ ਫਲ ਮਨ ਐਸੀ ਭਗਤ ਕਮਾਨੀ ਮਿੱਤਰ ਸਤਰ ਸਭ ਏਕ ਸਮਾਨ ਜੋ ਜੁਤਨੀ ਸਾਨੀ ਪੂਰਨ ਪੂਰਿਓ ਸਰਬਥਾਈ ਆਣ ਨ ਕਤੂ ਜਾਤਾ ਘੜ ਘੜ ਅੰਤਰ ਸਰਬ ਨਿਰੰਤਰ ਰੰਗ ਰਵਿਓ ਰੰਗ ਰਾਤਾ ਭਏ ਕਿਰਪਾਲ ਦਇਆਲ ਗੋਪਾਲ ਤਾਂ ਨਿਰਭਇ ਕਹਿ ਕਰ ਆਇਆ ਕਲ ਕਲੇਸ਼ ਮਿਟੇਖਨ ਪੀਤਰ ਨਾਨਕ ਸਹਿ ਸਮਾਇਆ ਗੁਜਰੀ ਮਹੱਲਾ ਪੰਜਵਾਂ ਜਿਸ ਮਾਨੁਖ ਪੈ ਕਰੋ ਬੇਨਤੀ ਸੋ ਆਪਣੇ ਦੁਖ ਭਰਿਆ ਪਾਰ ਬ੍ਰਹਮ ਜਿਨ ਦੇ ਅਰਾਧਿਆ ਤਿਨ ਪੋ ਸਾਗਰ ਤਰਿਆ ਗੁਰ ਹਰ ਬਿਨ ਕੋਰਾ ਬਿਰਤਾ ਦੁਖ ਕਟੈ ਪ੍ਰਾਪਤ ਅਵਰ ਸੇਵਕ ਜੇ ਹੋਈ ਹੈ ਤਿਤ ਮਾਨ ਮਹੱਤ ਜਸ ਘਟੈ ਅਰਹਾਓ ਮਾਇਆ ਕੇ ਸੰਬੰਧ ਸੈਨ ਸਾਕ ਕਿਤ ਹੀ ਕੰਮ ਨ ਆਇਆ ਹਰ ਕਾ ਦਾਸ ਨੀਚ ਕੁਲ ਉੱਚਾ ਤੇ ਸੰਗ ਮਨ ਬਾਂਝ ਫਲ ਪਾਇਆ ਲਾਖ ਕੋਟ ਵਿਖਿਆ ਕੇ ਬਿੰਜਨ ਤਾਂ ਮੈਂ ਤ੍ਰਿਸ਼ਨ ਨਾ ਬੂਜੀ ਸਿਮਰਤ ਨਾਮ ਕੋਟ ਉਜੀਆਰਾ ਬਸਤ ਅਗੋਚਰ ਸੂਜੀ ਫਿਰਤ ਫਿਰਤ ਤੁਮਰੇ ਦੁਆਰ ਆਇਆ ਪੈ ਪੰਜਨ ਹਰ ਰਾਇਆ ਸਾਧ ਕੇ ਚਰਨ ਤੂਰ ਜਨ ਬਚ ਤੁਗ ਨਾਨਕ ਇਹੋ ਪਾਇਆ ਗੁਜਰੀ ਮਹੱਲਾ ਪੰਜਵਾਂ ਪੰਚ ਪਦਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰਥਮੇ ਗਰਭ ਮਾਤਾ ਕੇ ਵਸ ਊਹਾਂ ਛੋੜ ਤਰਨ ਮੈਂ ਆਇਆ ਚਿੱਤ ਸਾਲ ਸੁੰਦਰ ਬਾਗ ਮੰਦਰ ਸੰਗ ਨ ਕਛੂ ਜਾਇਆ।

ਮੀਤ ਬੰਦ ਸੁਧ ਪਾਈ ਸੰਗ ਬੰਤ ਰਚ ਹਸਿਆ। ਜਬ ਅੰਤੀ ਅਵਸਰ ਆਏ ਬਣਿਓ ਹੋਏ ਉਨ ਪੇਖਤ ਹੀ ਕਾਲ ਗਰਸਿਆ। ਕਰ ਕਰ ਅਨਰਥ ਬਿਹਾ ਜੀ ਸੰਪੈ ਸੋਇਨਾ ਰੂਪਾ ਦਾਮਾ। ਪਹਾੜੀ ਕੋ ਉਹ ਪਾੜਾ ਮਿਲਿਆ ਹੋਰ ਸਗਲ ਪਯੋ ਬੇਰਾਨਾ। ਹੈਵਰ ਗੈਵਰ ਰਸਮ ਬਾਹੇ ਗਉ ਕਰ ਕਿੰਨੇ ਮੇਰੇ। ਜਬ ਤੇ ਹੋਈ ਲਾਮੀ ਤਾਈ ਚੱਲੇ ਨਾਹੀ ਇੱਕ ਪੈਰੇ। ਨਾਮ ਤਾਨ ਨਾਮ ਸੁਖ ਰਾਜਾ ਨਾਮ ਕੁਟੰਬ ਸਹਾਈ। ਨਾਮ ਸੰਪਤ ਗੁਰੂ ਨਾਨਕ ਕੋ ਦੀ ਉਹ ਮਰੇ ਨਾ ਆਵੇ ਜਾਈ। ਗੁਜਰੀ ਮਹੱਲਾ ਪੰਜਵਾਂ ਤੇ ਪਦੇ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦੁਖ ਬਿਨ ਸੇ ਸੋ ਕੀਆ ਨਿਵਸ ਤਿਸ ਨਾ ਜਲਨ ਬੁਝਾਈ। ਨਾਮ ਨਿਧਾਨ ਸਤਿਗੁਰੂ ਦਿਰੜਾਇਆ।

ਹਰਖ ਸੋਗ ਦੋ ਮਾਏ ਨਿਰਾਲਾ, ਕਰਨੇ ਹਾਰ ਪਛਾਤਾ, ਜਿਸ ਕਾ ਸਾ ਤਿਨਹੀ ਰਖ ਲਈ, ਸਗਲ ਜੁਗਤ ਬਣ ਆਈ। ਕਹੋ ਨਾਨਕ ਪ੍ਰਪੁਰਖ ਦਿਆਲਾ, ਕੀਮਤ ਕਹਿਣ ਨਾ ਜਾਈ।

ਪੁਰਖ ਸਰਬ ਕੇ ਠਾਕੁਰ ਬਿਨੋ ਕਰੋ ਕਰ ਜੋਰ ਨਾਮ ਜਪੇ ਨਾਨਕ ਦਾ ਤੁਮਰੋ ਉਧਰ ਸਿਆ ਕੀ ਫੋਰ ਗੂਜਰੀ ਮਹੱਲਾ ਪੰਜਵਾਂ ਬ੍ਰਹਮ ਲੋਕ ਅਰ ਰੁਦਰ ਲੋਕ ਆਈ ਇੰਦਰ ਲੋਕ ਤੇ ਥਾਏ ਸਾਧ ਸੰਗਤ ਕਉ ਜੋਏ ਨਾ ਸਕੈ ਮਲ ਮਲ ਧੋਵੇ ਪਾਏ ਆਮੋ ਆਏ ਪਰਿਓ ਸਰਣਾਏ ਗੁਜ ਪਾਪ ਕੋ ਬੋਧ ਪਰਜਾਰ ਮੋਕੋ ਸਤਗੁਰ ਦੀਓ ਹੋਏ ਬਤਾਏ ਰਹਾਓ ਸਿੱਧ ਸਾਧਕ ਅਰ ਜਖ ਕਿੰਨਰ ਨਰ ਰਹੀ ਕੰਠ ਉਰਜਾਏ ਜਨ ਨਾਨਕ ਅੰਗ ਕੀਆ ਪ੍ਰਭ ਕਰਤ ਜਾ ਕੇ ਕੋਟ ਐਸੀ ਦਾਸ ਆਏ ਗੂਜਰੀ ਮਹੱਲਾ ਪੰਜਵਾਂ ਆਪ ਜਸ ਮਿਟੇ ਹੋਵੇ ਜਗ ਕੀਰਤ ਦਰ ਗਏ ਬੈਸਣ ਪਾਈਏ ਜਮ ਕੀ ਤਰਾਸ ਨਾਸ ਹੋਏ ਖਿਰਮੈ ਸੁਖ ਸਹਿ ਸੇਤੀ ਕਰ ਜਾਈਏ ਜਾ ਤੇ ਕਾਲ ਨਾ ਬਿਰਥੀ ਜਾਈਏ ਆਠ ਪੈਰ ਸਿਮਰੋ।

ਗੂਜਰੀ ਮੁਹੱਲਾ ਪੰਜਵਾਂ ਕਬੂ ਹਰਸਿਓ ਚੀਤ ਨ ਲਾਇਓ ਧੰਦਾ ਕਰਤ ਬਿਗਾਨੀ ਔਧ ਗੁਣਿਤ ਨਾਮ ਨਾ ਗਾਇਓ ਰਹਾਓ ਕੌਡੀ ਕੌਡੀ ਜੋਰਤ ਕਪਟੇ ਅਨਕ

ਨਾਨਕ ਹਰ ਸਰਣ ਆਇਓ। ਗੁਜਰੀ ਮਹੱਲਾ ਪੰਜਵਾਂ, ਰਸਨਾ ਰਾਮ ਰਾਮ ਰਵੰਤ, ਛੋੜ ਆਣ ਵਿਵਹਾਰ ਮਿਥਿਆ, ਪਸ ਦਾ ਭਗਵੰਤ ਰਖਾਓ। ਨਾਮ ਏਕ ਆਧਾਰ ਭਗਤਾਂ, ਈ ਤਿਆਗੇ ਟੇਕ, ਕਰ ਕਿਰਪਾ ਗੋਬਿੰਦ ਦੀਆ, ਗੁਰ ਗਿਆਨ ਬੁੱਧ ਵਿਵੇਕ, ਕਰਨ ਕਾਰਨ ਸਮਰੱਥ ਸ੍ਰੀ ਧਰ, ਸਰਣਤਾ ਕੀ ਗਹੀ, ਮੁਗਤ ਜੁਗਤ ਰਵਾਲ ਸਾਧੂ, ਨਾਨਕ ਹਰ ਨਿਧ ਲਹੀ। ਗੁਜਰੀ ਮਹੱਲਾ ਪੰਜਵਾਂ, ਕਾਰ ਚੌਥਾ ਚੌਪ ਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਚਾੜ ਸਗਲ ਸਿਆਣਪਾਂ,

ਮਾਤ ਪਿਤਾ ਸੁਦਮੀਤ ਭਾਈ ਤਿਸ ਬਿਨਾ ਨਹੀਂ ਕੋਏ। ਈਤ ਉਤ ਜੀ ਨਾਲ ਸੰਗੀ ਸਰਬ ਰਵੇ ਆਸੋਏ, ਕੋਟ ਜਤਨ ਉਪਾ ਮਿਥਿਅ ਕਛ ਨਾ ਆਵੇ ਕਾਮ। ਸਰਨ ਸਾਧੂ ਨਿਰਮਲਾ।

ਆਓ ਸਾਧ ਸੰਗ ਉਧਾਰ ਇਹੋ ਮਨ ਆੜ ਪੈਰ ਆਰਾਦ ਕਾਮ ਕ੍ਰੋਧ ਅਹੰਕਾਰ ਬਿਨਸ ਮਿਟੇ ਸਗਲ ਉਪਾਦ ਅਟਲ ਅਛੇਦ ਅਪੇਦ ਸੁਵਾਮੀ ਸਰਨਤਾ ਕੀ ਆਓ ਚਰਨ ਕਮਲ ਅਰਾਧ ਹਿਰਦੇ ਏਕ ਸਿਉ ਲਿਵਲਾਓ ਪਾਰ ਬ੍ਰਹਮ ਪ੍ਰਦਯਾ ਧਾਰੀ

ਸ੍ਰੀ ਨਾਮ ਸਿਮਰਨ ਦਿਰੜ ਨਾਨਕ ਹਰ ਹਰ ਸਰਣ ਗੁਜਰੀ ਮਹੱਲਾ ਪੰਜਵਾਂ ਅਹੰ ਬੁੱਧ ਬਹੁ ਸਗਨ ਮਾਇਆ ਮਹਾਂ ਦੀਰਘ ਰੋਗ ਹਰ ਨਾਮ ਔਖਦ ਗੁਰ ਨਾਮ।

ਆਰਾਧ ਸ੍ਰੀ ਤਰ ਸਬਲ ਮੂਰਤ ਕਰਨ ਕਾਰਨ ਜੋਗ ਗੁਣ ਰਮਣ ਸਰਮਣ ਅਪਾਰ ਮਹਿਮਾ ਫਿਰ ਨਾ ਹੋਤ ਬਿਯੋਗ ਮਨ ਚਰਨਾਰ ਬਿੰਦ ਉਪਾਸ ਕਲ ਕਲੇਸ਼ ਮਿਟੰਤ ਸਿਮਰਨ

ਉਰਦ ਮੂਲ ਜਿਸ ਸਾਖ ਤਲਾਗ ਪਿਆਰ ਬਿਰਜਿਤ ਲਾਗੇ ਸਹਿਜ ਪਾਏ ਜਾਏ ਤੇ ਨਾਨਕ ਪਾਰ ਬ੍ਰਹਮ ਲਿਵੇ ਜਾਗੇ ਪਾਰ ਜਾਤ ਕਰ ਅੰਗਨ ਮੇਰੇ ਓਪ ਪਤਰਤ ਡਾਲਾ ਸਰਬ ਜੋਤ ਨਿਰੰਜਨ ਸੰਭੋ ਛੋਡੋ ਬਹੁਤ ਉਜਾਲਾ ਸੁਣ ਸੁਖਵੰਤੇ ਨਾਨਕ ਬਿਨਵੇ ਛੋਡੋ ਮਾਇਆ ਜਾਲਾ ਮਨ ਵਿਚਾਰ ਏਕ ਲਿਵ ਲਾਗੀ ਪੁਨਰਪ ਜਨਮ ਨਾ ਕਾਲਾ ਸੋ ਗੁਰੂ ਸੋ ਸਿੱਖ ਕਥੀਅਲੇ ਸੋ ਵੈਦ ਜੇ ਜਾਣੇ ਰੋਗੀ ਤੇ ਕਾਰਨ ਕੰਮ ਨਾ ਧੰਦਾ ਨਾਹੀ ਤੰਦੇ ਗਿਰ ਹੀ ਜੋਗੀ ਕਾਮ ਕ੍ਰੋਧ ਅਹੰਕਾਰ ਤਜੀਅਲੇ ਲੋਭ ਮੋਹ ਸੁਮਾਇਆ ਮਨ ਤਦ ਅਵਗਤ ਧਿਆਇਆ ਗੁਰ ਪ੍ਰਸਾਦੀ ਪਾਇਆ ਗਿਆਨ ਧਿਆਨ ਸਭ ਦਾਤ ਕਥੀਅਲੇ ਸੇਤ ਵਰਨ ਸਭ ਦੂਤਾ ਬ੍ਰਹਮ ਕਮਲ ਮਦਸਤਾਸ ਰਸਾਦੰ ਜਾਗਤ ਨਾਹੀ ਸੂਤਾ ਮਹਾ ਗੰਭੀਰ ਪੱਤਰ ਪਾਤਾਲਾ ਨਾਨਕ ਸਰਬ ਜੋ ਆਇਆ ਉਪਦੇਸ਼ ਗੁਰੂ ਮਮ ਪੁਨੇ ਨਾ ਗਰਭੰ ਬਿਗਤ ਅੰਮ੍ਰਿਤ ਪੀ ਆਇਆ ਗੂਜਰੀ ਮਹੱਲਾ ਪਹਿਲਾ ਕਮਨ ਕਮਨ ਜਾਤੇ ਪ੍ਰਵਦਾਤੇ ਤਾਕੇ ਅੰਤ ਨ ਪਰੇ ਸੁਮਾਰ ਜੈਸੀ ਪੂਖ ਹੋਏ ਅਭਿਅੰਤਰ ਤੂੰ ਸਮਰੱਥ ਸਚ ਦੇ ਮਨਹਾਰ ਅਏ ਜੀ ਜਬ ਤਬ ਸੰਜਮ ਸਚ ਆਧਾਰ ਹਰ ਹਰ ਨਾਮ ਦੇ ਸੁਖ ਪਾਈਏ।

ਪਨਾ ਭੇਦ ਨਹੀਂ ਗੁਰਦੇਵ ਮੁਰਾਰ ਤਾਕੋ ਕਾਲ ਨਹੀਂ ਜਮ ਜੋਹ ਬੂਝੇ ਅੰਤਰ ਸ਼ਬਦ ਵਿਚਾਰ ਆਪ ਤਬ ਅਵਰ ਨਾ ਮੰਗੋ ਹਰ ਪੈ ਨਾਮ ਨਿਰੰਜਨ ਦੀ ਜੈ ਪਿਆਰ ਨਾਨਕ ਚਾਤਰਕ ਅੰਮ੍ਰਿਤ ਜਲ ਮੰਗ ਹਰ ਜਹ ਦੀਜੈ ਕਿਰਪਾ ਧਾਰ ਗੁਜਰੀ ਮਹੱਲਾ ਪਹਿਲਾ ਅਏ ਜੀ ਜਨਮ ਮਰੇ ਆਵੇ ਫੁਨ ਜਾਵੇ

ਤੇਹ ਕਰੇ ਭਿਖਿਆ ਕਹੋ ਕੇਤੇ ਉਧਰ ਭਰਨ ਕਹਿ ਤਾਈ। ਬਿਨ ਗਰ ਭਗਤ ਨਾਹੀ ਸੁਖ ਪ੍ਰਾਨੀ, ਬਿਨ ਗੁਰ ਗਰਬ ਨਾ ਜਾਈ। ਐ ਜੀ ਕਾਲਸ ਦਾ ਸਿਰੀ ਉਪਰ ਠੰਡ, ਜਨਮ ਜਨਮ ਵੈਰਾਈ। ਸਾਚੇ ਸਬਦਰ ਤੇ ਸੇ ਬਾਚੇ, ਸਤਿਗੁਰ ਬੂਝ ਬੁਝਾਈ। ਗੁਰ ਸਰਣਾਈ ਜੋਏ ਨਾ ਸਕੈ, ਦੂਤ ਨਾ ਸਕੈ ਸੰਤਾਈ। ਅਵਗਤ ਨਾਥ ਨਿਰੰਜਨ ਰਾਤੇ, ਨਿਰਪੋ ਸਿਉ ਲਿਵਲਾਈ। ਆਏ ਜੀ ਉਹ ਨਾਮ ਦਿੜੋ ਨਾਮ।

ਨੀਚ ਨਾ ਮੱਧਮ ਹਰ ਸਰਣਾਂਗਤ ਹਰ ਕੇ ਲੋਗ ਨਾਮਰਤੇ ਕੇਵਲ ਬੈਰਾਗੀ ਸੋਗ ਬਿਜੋਗ ਵਿਸਰਜਿਤ ਰੋਗ ਭਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੀ ਸਤਿਗੁਰ ਵਾਕ ਹਿਰਦੇ ਹਰ ਨਿਰਮਲ ਨਾ ਜਮਕਾਣ ਜਮਕੀ ਬਾਕੀ ਰਹਾਓ ਹਰ ਗੁਣ ਰਸੁਨ ਰਵੇ ਪ੍ਰਸੰਗ ਜੋ ਤੁ ਪਾਵੇ ਸਹਿਜ ਹਰੀ ਬਿਨ ਹਰ ਨਾਮ ਬਿਰਥਾ ਜਗ ਜੀਵਨ ਹਰ ਬਰ ਨੇਫਲ ਮੇਕ ਖਰੀ ਐ ਜੀ ਖੋਟੇ ਠੌਰ ਨਹੀਂ ਘਰ ਬਾਹਰ ਨਿੰਦਕ ਗਤ ਨਹੀਂ ਕਾਈ ਰੋਸ ਕਰੇ ਪ੍ਰਾਭਕਸ ਨਾ ਮੇਟੇ ਨਿਤ ਨਿਤ ਚੜੇ ਸਵਾਈ ਐ ਜੀ ਗੁਰ ਕੀ ਦਾਤ ਨਾ ਮੇਟੇ ਕੋਈ ਮੇਰੇ ਠਾਕੁਰ ਆਪ ਦੇਵਾਈ ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨ ਗੁਰ ਕੀ ਦਾਤ ਨਾ ਪਾਈ ਐ ਜੀ ਸਰਨ ਪਰੇ ਪ੍ਰਭਕਸ ਮਿਲਾਵੇ।

ਕੰਚਨ ਤਾਤ ਹੋਈ। ਸਤ ਸੰਗਤ ਕੀ ਵਡਿਆਈ, ਹਰ ਜਨ ਨਿਰਮਲ ਮਨ ਇਸਨਾਨੀ, ਮੱਜਨ ਸਤਿਗੁਰ ਪਾਈ। ਉਹ ਨਰਪ ਜਨਮ ਨਾਹੀ ਜਨ ਸੰਗਤ, ਜੋਤੀ ਜੋਤ ਮਿਲਾਈ। ਤੂੰ ਵੜ ਪੁਰਖ ਅਗੰਮ ਤਰੋਵਰ, ਹਮ ਪੰਖੀ ਦੁਜਮਾਹੀ। ਨਾਨਕ ਨਾਮ ਨਿਰੰਜਨ ਦੀਜੈ, ਜੁਗ ਜੁਗ ਸ਼ਬਦ ਸਲਾਹੀ। ਗੂਜਰੀ ਮਹੱਲਾ ਪਹਿਲਾ ਕਾਰ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਭਗਤ ਪ੍ਰੇਮ ਅਰਾਧਤੰ, ਤਜ ਪਿਆਸ ਪਰਮ ਹਿਤੰ। ਬਿਰਲਾਪ ਬਿਲਲ ਬਿਲੰਤੀਆ, ਸੁਖ ਪਾਏ ਚਿਤ ਹਿਤੰ। ਜਪ ਮਨ ਨਾਮ ਹਰ ਸਰਣੀ, ਸੰਸਾਰ ਸਾਗਰ ਤਾਰ ਤਾਰਨ। ਰਾਮ ਨਾਮ ਕਰ ਕਰਣੀ ਰਹਾਉ, ਏ ਮਨ ਮਿਰਤ ਸੁਭ ਚਿੰਤੰ। ਗੁਰ ਸ਼ਬਦ ਹਾ ਰਮਣ, ਮਤ ਤਤ ਗਿਆਨ ਕਲਿਆਣ ਨਿਧਾਨ। ਹਰ ਨਾਮ ਮਨ ਰਮਣ, ਚਲ ਚਿਤ ਵਿਦ ਭ੍ਰਮ ਭ੍ਰਮੰ। ਜਗ ਮੋਹ ਮਗਨ ਹਿਤੰ, ਫਿਰ ਨਾਮ ਭਗਤ ਦਿੜੰ ਮਤੀ। ਗੁਰ ਵਾਕ ਸ਼ਬਦ ਰਤਨ, ਪਰਮਾਤ ਪਰਮਨਾ ਚੁਕਈ। ਜਗ ਜਨਮ ਵਿਆਦ ਖਪੰ, ਅਸਥਾਨ ਹਰ ਨਿਹ ਕੇਵਲੰ। ਸਤ ਮਤੀ ਨਾਮ ਤਪੰ, ਇਹੋ ਜਗ ਮੋਹ ਹੇਤ ਵਿਆਪਤੰ। ਦੁਖ ਅਧਿਕ ਜਨਮ ਮਰਨੰ, ਭਜ ਸਰਣ ਸਤਿਗੁਰ ਉਬਰ। ਹਰ ਨਾਮ ਹਿਰਦ ਰਮਣ, ਗੁਰਮਤ ਨਿਚਲ ਮਾਨ ਮਾਨ। ਮਨੰ ਸਹਿਜ ਵਿਚਾਰੰ, ਸੋ ਮਨ ਨਿਰਮਲ ਜਿਤ ਸਾਚ ਅੰਤ।

ਸਤਿਗੁਰ ਪ੍ਰਸਾਦ ਨਿਰਤ ਕਰੀ ਉਹ ਮਨ ਨਚਾਈ, ਗੁਰ ਪ੍ਰਸਾਦੀ ਆਪ ਗਵਾਈ, ਚਿਤ ਥਿਰ ਰਾਖੇ ਸੋ ਮੁਕਤ ਹੋਵੇ, ਜੋ ਇੱਛੀ ਸੋਈ ਫਲ ਪਾ।

ਆਪ ਮਨ ਚਾਹੇ ਸੋ ਭਗਤ ਕਹੀਏ, ਆਪਣਾ ਪਿਆਰ ਆਪ ਲਾਏ, ਆਪੇ ਗਾਵੇ ਆਪ ਸੁਣਾਵੇ, ਇਸ ਮਨ ਅੰਧੇ ਕੋ ਮਾਰਗ ਪਾਏ, ਅਨ ਦਿਨ ਨਾਚੇ ਸਖਤ ਨਿਵਾਰੇ।

ਕਰਮਲ ਧੋਵੈ ਉਹ ਮਾਲ ਪਗਮਾਇਆ ਤਾਰੀ। ਸੰਤ ਜਿਨਾ ਕੀ ਨਿੰਦਾ ਵਿਆਪੇ ਨਾ ਉਰਵਾਰ ਨਾ ਪਾਰੀ। ਇਹੋ ਪ੍ਰਪੰਚ ਖੇਲ ਕੀਆ ਸਭ ਕਰਤੈ ਹਰ ਕਰਤੇ ਸਭ ਕਲ ਤਾਰੀ। ਹਰ ਏਕੋ ਸੂਤ ਵਰਤੈ ਜੁਗ ਅੰਤਰ ਸੂਦ ਖਿੰਚੈ ਏਕੰਕਾਰੀ। ਰਸਨ ਰਸਨ ਰਸ ਗਾਵੇ ਹਰ ਗੁਣ ਰਸਨਾ ਹਾਰਸ ਤਾਰੀ। ਨਾਨਕ ਹਰ ਬਿਨ ਅਵਰ ਨਾ ਮੰਗੋ ਹਾਰਸ ਪ੍ਰੀਤ ਪਿਆਰੀ। ਗੂਜਰੀ ਮਹੱਲਾ ਪੰਜਵਾਂ ਕਰ ਦੂਜਾ ਇੱਕ ਓਅੰਕਾਰ ਸਤਿਗੁਰ।

ਜੁਗਤ ਇਸ ਨਾਨਨ ਮੈਂ ਇਸ ਨਾਨੀ ਸਿੱਧਨ ਮੈਂ ਤੇਰੀ ਪ੍ਰਸਿੱਧ ਕਰਮਨ ਸਿਰ ਕਰਮਾ ਆਗਿਆ ਮੈਂ ਤੇਰੀ ਪ੍ਰਵੇ ਆਗਿਆ ਹੁਕਮਨ ਸਿਰ ਹੁਕਮਾ ਜਿਉ ਬੁਲਾਵੇ ਤਿਉ ਬੋਲੇ ਸਵਾਮੀ ਕੁਦਰਤ ਕਮਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ।

ਵਿਦਾਰ ਮੰਤ ਉਧਰ ਹਰ ਨਿਰੰਕਾਰ ਧਨਾੜ ਆੜ ਭੰਡਾਰ ਹਰ ਨਿਧ ਹੋਤ ਜਿਨਾ ਨਾ ਚੀਰ ਖਲ ਮੁਗਧ ਮੂੜ ਪਟਾਖ ਸ੍ਰੀ

ਤੀਜਾ ਸਾਹਿਬ ਮੇਰਾ ਸਦਾ ਹੈ ਦਿਸੇ ਸ਼ਬਦ ਕਮਾਏ ਉਹ ਔਹਾਣੀ ਕਦੇ ਨਾਹੇ ਨਾ ਆਵੇ ਨਾ ਜਾਏ ਸਦਾ ਸਦਾ ਸੋ ਸੇਵੀਏ ਜੋ ਸਭ ਮੈਂ ਰਹੇ।

ਸੱਚਾ ਨਾਮ ਧਿਆਈਐ ਸਭੋ ਵਰਤੇ ਸੱਚ। ਨਾਨਕ ਬੁਝ ਪ੍ਰਵਾਨ ਹੋਏ ਤਾਂ ਫਲ ਪਾਵੇ ਸੱਚ। ਕਥਨੀ ਬਦਨੀ ਕਰਤਾ ਫਿਰ ਹੁਕਮੇ ਮੂਲ ਨਾ ਬੁਝਈ। ਅੰਧਾ ਕੱਚਨ ਕੱਚ ਪੌੜੀ ਸੰਜੋਗ ਵਿਜੋਗ ਉਪਾਯੋਨ ਸ੍ਰਿਸ਼ਟੀ ਕਾ ਮੂਲ ਰਚਾਇਆ। ਹੁਕਮੀ ਸ੍ਰਿਸ਼ਟ ਸਾਜੀਅਨ ਜੋਤੀ ਜੋਤ ਮਿਲਾਇਆ। ਜੋਤੀ ਹੂੰ ਸਭ ਚਾਨਣਾ ਸਤਿਗੁਰ ਸ਼ਬਦ ਸੁਣਾਇਆ। ਬ੍ਰਹਮਾ ਬਿਸਨ ਮਹੇਸ਼ ਤ੍ਰੈ ਗੁਣ ਸਿਰ ਤੰਦੇ ਲਾਇਆ। ਮਾਇਆ ਕਾ ਮੂਲ ਰਚਾਇਓਨ

ਆਪ ਛੋੜ ਗੁਰਮਾਏ ਸਮਾਵੇ। ਮਹੱਲਾ ਤੀਜਾ, ਗੁਰ ਕੀ ਸਿੱਖ ਕੋ ਵਿਰਲਾ ਲੇਵੇ। ਨਾਨਕ ਜਿਸ ਆਵੜਿਆਈ ਦੇਵੇ ਪੌੜੀ, ਮਾਇਆ ਮੋਹ ਅਗਿਆਨ ਹੈ ਬਿਖਮ ਅਧ ਭਾਰੀ। ਪੱਥਰ ਪਾ ਬੋਲਦਿਆ ਕਿਉਂ ਤਰੀਏ ਤਾਰੀ, ਤਨ ਦਿਨ ਭਗਤੀ ਰਤਿਆ ਹਰ ਪਾਰ ਉਤਾਰੀ। ਗੁਰਸਬਦੀ ਮਨ ਨਿਰਮਲਾ ਹਉਮੈ ਛੱਡ ਵਿਕਾਰੀ, ਹਰ ਹਰ ਨਾਮ ਧਿਆਈਏ

ਹਉਮੈ ਮਨ ਅਸਥੂਲ ਹੈ ਕਿਉ ਕਰ ਵਿੱਚ ਦੇ ਜਾਏ। ਸਤਿਗੁਰ ਮਿਲੇ ਹਉਮੈ ਗਈ ਜੋ ਤਰਗੀ ਸਭ ਆਏ। ਇਹੋ ਜੀਵ ਸਦਾ ਮੁਕਤ ਹੈ ਸਹਿਜੇ ਰਹਾ ਸਮਾਏ ਪੌੜੀ। ਪ੍ਰਭ ਸੰਸਾਰ ਉਪਾਏ ਕੈ ਵਸ ਆਪਣੇ ਕੀਤਾ। ਗਣਤੇ ਪ੍ਰਭੂ ਨਾ ਪਾਈਏ ਦੂਜੇ ਪਰਮੀਤਾ। ਸਤਿਗੁਰ ਮਿਲਿਆ ਜੀਵਤ ਮਰੇ ਬੁਝ ਸੱਚ ਸਮੀਤਾ। ਸਭ ਦੇ ਹਉਮੈ ਖੋਈਏ ਹਰ ਮੇਲ ਮਿਲੀਤਾ। ਸਭ ਕਿਛ ਜਾਣੇ ਕਰੇ ਆਪ ਆਪੇ ਵਿਗਸੀਤਾ। ਸਲੋਕ ਮਹੱਲਾ ਤੀਜਾ ਸਤਿਗੁਰ ਸਿਉ ਚਿੱਤ ਨਾ ਲਾਇਓ ਨਾਮ ਨਾ ਵਸਿਓ ਮਨ ਆਏ। ਤ੍ਰਿਗ ਅਵੇਖਾ ਜੀਵਿਆ ਕਿਆ ਜੁਗ ਮੈਂ ਪਾਇਆ ਆਏ। ਮਾਇਆ ਖੋਟੀ ਰਾਸ ਹੈ ਏਕ ਚਸੇ ਮੈਂ ਪਾਜ ਲੈ ਜਾਏ। ਹੱਥੋਂ ਛੁੜਕੀ ਤਨ ਸਿਆਹੋ ਹੋਏ ਬਦਨ ਜਾਏ ਕੁਮਲਾਏ। ਜਿਨ ਸਤਿਗੁਰ ਸਿਉ ਚਿੱਤ ਲਾਇਆ ਤੇਨ ਸੁਖ ਵਸਿਆ ਮਨ ਆਏ। ਹਰ ਨਾਮ ਤੇ ਆਵੇ ਰੰਗ ਸਿਉ ਹਰ ਨਾਮ ਰਹੇ ਲਿਵ ਲਾਏ। ਨਾਨਕ ਸਤਿਗੁਰ ਸੋ ਤਨ ਸੌਂਪਿਆ ਜੇ

ਹੀ ਉਭਰੇ। ਜੇ ਸੱਚ ਰਹੇ ਲਿਵਲਾਏ ਪੌੜੀ, ਢਾਡੀ ਕਰੇ ਪੁਕਾਰ ਪ੍ਰਭੂ ਸੁਣਾਏ ਸੀ। ਅੰਦਰ ਤੀਰਕ ਹੋਏ ਪੂਰਾ ਪਾਏ ਸੀ, ਜੋ ਤੁਰ ਲਿਖਿਆ ਲੇਖ ਤੇ ਕਰਮ ਕਮਾਏ ਸੀ। ਜਾਂ ਹੋਵੇ ਖਸਮ ਦਿਆਲ ਤਾਂ ਮਹਿਲ ਕਰ ਪਾਏ ਸੀ। ਹੋਪਰਾ ਮੇਰਾ ਅਤ ਵੱਡਾ ਗੁਰਮੁਖ ਮੇ ਲਾਏ ਸੀ। ਸਲੋਕ ਮਹੱਲਾ ਤੀਜਾ, ਸਭਨਾ ਕਾ ਸੋ ਏਕ ਹੈ ਸਦਗੀ ਰਹੇ ਹਜੂਰ। ਨਾਨਕ ਹੁਕਮ ਨਾ ਮੰਨਈ ਤਾਂ ਕਰ ਹੀ ਅੰਦਰ ਦੂਰ। ਹੁਕਮ ਪੀਤਨਾ ਮਨਾਏ ਸੀ ਜਿਨ ਕੋ ਨਦਰ ਕਰੇ। ਹੁਕਮ ਮਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ ਮਹੱਲਾ ਤੀਜਾ। ਰਹਿ ਸੁਭਾਈ ਜਲਮੋਈ ਕੰਤਨ ਲਾਇਓ ਪਾਓ। ਨਾਨਕ ਸੁਖ ਸਭਨ ਸੁਹਾਗਣੀ ਜਿਨ ਪਿਆਰਾ ਪੁਰਖ ਹਰ ਰਾਓ। ਪੌੜੀ ਸਭ ਜਗ ਫਿਰ ਮੈਂ

ਤਾਤਾ ਗੁਰ ਸਬਦੀ ਹਰ ਮਨ ਵਸੈ ਹਰ ਸਹਿਜੇ ਜਾਤਾ ਅੰਦਰੋਂ ਤਿਸਨਾ ਅਗਨ ਬੁਝੀ ਹਰ ਅੰਮ੍ਰਿਤ ਸਰਨਾਤਾ ਵੱਡੀ ਵਡਿਆਈ ਵੱਡੇ ਕੀ ਗੁਰਮੁਖ ਬੋਲਾਤਾ ਸਲੋਕ ਮਹੱਲਾ ਤੀਜਾ ਕਾਇਆ ਹੰਸ ਕਿਆ ਪ੍ਰੀਤ ਹੈ ਜੇ ਪਾਇਆ ਹੀ ਛੜ ਜਾਏ ਇਸ ਨੂੰ ਕੂੜ ਬੋਲ ਕੇ ਖਵਾਲੀਏ ਜੇ ਚਲਦਿਆਂ ਨਾਲ ਨਾ ਜਾਏ ਕਾਇਆ ਮਿੱਟੀ ਅੰਧ ਹੈ ਪੌਣੇ ਪੁੱਛੋ ਜਾਏ ਹਉ ਤਾਂ ਮਾਇਆ ਮੋਇਆ

ਪੌੜੀ ਮੇਰਾ ਸਾਹਿਬ ਅਤ ਵੱਡਾ ਸੱਚ ਗਹਿਰ ਗੰਭੀਰਾ ਸਭ ਜਗਤ ਸਕੇ ਵਸ ਹੈ ਸਭ ਤਸਕਾ ਚੀਰਾ ਗੁਰ ਪ੍ਰਸਾਦੀ ਪਾਈ ਹੈ ਨਿਚਲ ਤਨ ਤੀਰਾ ਕਿਰਪਾ ਤੇ ਹਰ ਮਨ ਵਸੈ

ਦਾ ਜੀਵਿਆ ਜੋ ਹਰ ਸੁਖ ਪਰ ਖਰਚ ਤਿਆਗ ਦੇ ਦੁੱਖ ਹੋਮੇ ਪਾਪ ਕਮਾਏ ਮਨਮੁਖ ਅਗਿਆਨੀ ਮਾਇਆ ਮੋਹੇ ਵਿਆਪੇ ਤਿਨ ਬੂਝ ਨ ਕਾਈ ਪਾਏ ਹਲਤ ਪਲਤ ਓਏ ਸੁਖ ਨਾ ਪਾਵੇ ਅੰਤ ਗਏ ਪਛਤਾਏ ਗੁਰ ਪ੍ਰਸਾਦੀ ਕੋ ਨਾਮ ਧਿਆਏ ਇਸ ਹੋਮੇ ਵਿੱਚੋਂ ਜਾਏ ਨਾਨਕ ਜਿਸ ਪੂਰਬ ਹੋਵੇ ਲਿਖਿਆ ਤੋ ਗੁਰਚਰਣੀ ਆਏ ਪਾਏ ਮਹੱਲਾ ਤੀਜਾ ਮਨਮੁਖ ਉਂਦਾ ਕੌਲ ਹੈ ਨਾ ਤਿਸ ਭਗਤ ਨਾ ਨਾਓ ਸਕਤੀ ਅੰਦਰ ਵਰਤਦਾ ਕੂੜ ਤਿਸਕਾ ਹੈ ਉਪਾਓ ਤਿਸਕਾ ਅੰਦਰ ਚਿਤ ਨਾ ਭਿਜਈ ਮੁਖ ਵੀ ਕਾ ਆਲਾਓ ਓਏ ਧਰਮ ਰਲਾਏ ਨਾ ਰਲਨ ਓ ਨਾ ਅੰਦਰ ਕੂੜ ਸੁਆਓ ਨਾਨਕ ਕਰਤੇ ਬਣਤ ਬਣਾਈ ਮਨਮੁਖ ਕੂੜ ਬੋਲ ਬੋਲ ਡੁੱਬੇ।

ਅੰਤ ਗਇਆ ਪਛਤਾਈ, ਆਪਣੀ ਕਿਰਪਾ ਕੇ ਗੁਰ ਪਾਈ ਹੈ, ਵਿਚੋਂ ਆਪ ਗਵਾਈ, ਤ੍ਰਿਸ਼ਨਾ ਭੁੱਖ ਵਿਚੋਂ ਉਤਰ, ਸੁਖ ਵਸੇ ਮਨ ਆਈ,

ਸਭਨਾ ਉਪਾਵਾਂ ਸਿਰ ਉਪਾਓ ਹੈ, ਹਰ ਨਾਮ ਪ੍ਰਾਪਤ ਹੋਏ। ਅੰਤਰ ਸੀਤਲ ਸਾਂਤ ਵਸੈ, ਜਪ ਹਿਰਦੇ ਸਦਾ ਸੁਖ ਹੋਏ। ਅੰਮ੍ਰਿਤ ਖਾਣਾ ਅੰਮ੍ਰਿਤ ਪਹਿਨਣਾ, ਨਾਨਕ ਨਾਮ ਵਡਾਈ ਹੋਏ ਮਹੱਲਾ ਤੀਜਾ। ਏ ਮਨ ਗੁਰ ਕੀ ਸਿੱਖ ਸੁਣ, ਹਰ ਪਾਵੇ ਗੁਣੀ ਨਿਧਾਨ। ਹਰ ਸੁਖਦਾਤਾ ਮਨ ਵਸੈ, ਹਉਮੈ ਜਾਏ ਗੁਮਾਨ। ਨਾਨਕ ਨਦਰੀ ਪਾਈਐ ਤਾਂ ਅਨਦਨ ਲਾਗੇ ਧਿਆਨ। ਪੌੜੀ ਸਤ ਸੰਤੋਖ ਸਭ ਸੱਚ ਹੈ, ਗੁਰਮੁਖ ਪਵਿੱਤਰ। ਅੰਦਰੋਂ ਕਪਟ ਵਿਕਾਰ ਗਿਆ, ਮਨ ਸਹਿਜੇ ਜਿੱਤਾ। ਤੇ ਜੋਤ ਪ੍ਰਗਾਸ ਆਨੰਦ ਰਸ, ਅਗਿਆਨ ਗਵਿੱਤਾ। ਅਨਦਿਨ ਹਰ ਕੇ ਗੁਣ ਰਵੇ, ਗੁਣ ਪ੍ਰਗਟ ਕੀਤਾ। ਸਭਨਾ ਦਾਤਾ ਏਕ ਹੈ, ਇੱਕੋ ਹਰ ਮਿੱਤਾ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਏ, ਜੀ ਅਨਦਿਨ ਹਰ ਲਿਵ ਲਾਏ। ਸਤਿਗੁਰ ਪੁੱਛੈ ਸਚ ਸੰਜਮ ਕਮਾਵੇ, ਹਉਮੈ ਰੋਥ ਜਾਏ। ਹਰ ਗੁਣ ਗਾਵੇ ਗੁਣ ਸੰਗਰੇ, ਜੋਤੀ ਜੋਤ ਮਿਲਾਏ। ਇਸ ਯੁਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ, ਜੇ ਹਉਮੈ ਮੇਟ ਸਮਾਏ। ਨਾਨਕ ਤਿਸਨੂੰ ਮਿਲਿਆ ਸਦਾ ਸੁਖ ਪਾਈਐ, ਜੇ ਅਨਦਿਨ ਹਰ ਨਾਮ ਧਿਆਏ। ਮਹੱਲਾ ਤੀਜਾ। ਅੰਤਰ ਕਪਟ ਮਨ ਅਗਿਆਨੀ, ਰਸਨਾ ਝੂਠ ਬੋਲਾਏ। ਕਪਟ ਕੀਤੈ ਹਰ ਭੁੱਖ ਨਾ ਪੀਜੈ, ਨਿਤ ਵੇਖੇ ਸੁਣੇ ਸੁਭਾਏ। ਦੂਜੇ ਭਾਏ ਜਾਏ ਜਗ ਪ੍ਰਬੋਧ, ਵਿਖਮਾਇਆ ਮੋਹ ਸੁਆਏ। ਇਤ ਕਮਾਣੇ ਸਦਾ

ਮੇਰਾ ਸਵਾਮੀ ਤਿਸ ਗੁਰ ਕੀ ਸਿੱਖ ਸੁਣਾਏ ਹਰ ਨਾਮ ਧਿਆਵੇ ਹਰ ਨਾਮੋ ਗਾਵੇ ਹਰ ਨਾਮੋ ਅੰਤ ਛਿਡਾਏ ਪੌੜੀ ਜਿੰਨਾ ਹੁਕਮ ਨਾ ਹੋਣ ਤੇ ਪੂਰੇ ਸੰਸਾਰ ਸਾਹਿਬ ਸੇਵ ਨੇ ਆਪਣਾ

ਹਾਰ ਨਾਨਕ ਗੁਰਮੁਖ ਮਿਲ ਰਹੇ ਜਪ ਹਰ ਨਾਮਾ ਉਰ ਧਾਰ। ਸਲੋਕ ਮਹੱਲਾ ਤੀਜਾ। ਗੁਰਮੁਖ ਧਿਆਨ ਸਹਿਜ ਤੁਨ ਉਭਜੈ ਸਚ ਨਾਮ ਚਿਤ ਲਾਇਆ। ਗੁਰਮੁਖ ਅਨਦਨ ਰਹੇ ਰੰਗ ਰਾਤਾ ਹਰ ਕਾ ਨਾਮ ਮਨ ਪਾਇਆ। ਗੁਰਮੁਖ ਹਰ ਵੇਖੈ ਗੁਰਮੁਖ ਹਰ ਬੋਲੇ ਗੁਰਮੁਖ ਹਰ ਸਹਿਜ ਰੰਗ ਲਾਇਆ। ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੇ ਤੇਮਰ ਅਗਿਆਨ ਅੰਧੇਰ ਚੁਕਾਇਆ। ਜਿਸ ਨੂੰ ਕਰਮ ਹੋਵੇ ਤੁਰ ਪੂਰਾ ਤਿਨ ਗੁਰਮੁਖ ਹਰ ਨਾਮ ਤੇ ਆਇਆ। ਮਹੱਲਾ ਤੀਜਾ। ਸਤਿਗੁਰ ਜਿਨੇ ਨਾ ਸੇਵੇ

ਕਾਲ ਚ ਲੱਗਿਆ ਨਾ ਉਰਵਾਰ ਨਾ ਪਾਰ ਨਾਨਕ ਗੁਰਮੁਖ ਉਭਰੇ ਜੇ ਆਪ ਮੇਲੇ ਕਰਤਾਰ ਪੌੜੀ ਭਗਤ ਸੱਚੇ ਦਰਸੋਂ ਦੇ

ਰਸਨ ਹਰਸ ਪਿਆਏ ਸਬਲ ਜਨਮ ਜਿਨੀ ਗੁਰਮੁਖ ਜਾਤਾ ਹਰ ਜੀ ਹਿਰਦੇ ਵਸਾਏ ਬਾਜ ਗੁਰੂ ਫੇਲੇ ਬਿਲ ਲਾਂਦੀ ਦੂਜੇ ਭਾਏ ਖੁਆਏ ਸਲੋਕ ਮਹੱਲਾ ਤੀਜਾ ਕਲ ਯੁਗ ਮੈਂ ਨਾਮ ਨਿਧਾਨ ਭਗਤੀ ਖੱਟਿਆ ਹਰ ਉੱਤਮ ਪਦ ਪਾਇਆ ਸਤਿਗੁਰ ਸੇਵ ਹਰ ਨਾਮ ਮਨ ਵਸਾਇਆ ਅਨੰਦ ਨਾਮ ਤਿਹਾਇਆ ਵਿਚੇ ਗ੍ਰਹਿ ਗੁਰ ਬਚਨ ਉਦਾਸੀ ਹਉਮੈ ਮੋਹ ਜਲਾਇਆ ਆਪ ਤਰਿਆ ਕੁਲ ਜਗਤ ਤਰਾਇਆ ਤਨ ਜਣੇਂਦੀ ਮਾਇਆ ਐਸਾ ਸਤਿਗੁਰ ਸੋਈ ਪਾਏ ਜਿਸ ਤੁਰ ਮਸਤਕ ਹਰ ਲਿਖ ਪਾਇਆ ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿਟੋ ਜਿਨ ਭ੍ਰਮ ਭੁੱਲਾ ਮਾਰਗ ਪਾਇਆ ਮਹੱਲਾ ਤੀਜਾ ਤ੍ਰੈਗੁਣ ਮਾਇਆ ਵੇਖ ਭੁੱਲੇ ਜੋ ਦੇਖ ਦੀਪਕ ਪਤੰਗ ਪਚਾਇਆ ਪੰਡਿਤ ਪੁਲ ਪੁਲ ਮਾਇਆ ਵੇਖੇ ਦਿਖਾ ਕਿਨੇ ਕਿਉ ਆਣ ਚੜਾਇਆ ਦੂਜੇ ਪਾਏ ਪੜੇ ਨਿਤ ਬਿਖਿਆ ਨਾਵੋ ਦਈਏ ਖੁਆਇਆ ਜੋਗੀ ਜੰਗਮ ਸੁਨਿਆਸੀ ਭੁੱਲੇ ਉਹਨਾਂ ਅਹੰਕਾਰ ਬੋ ਗਰਭ ਵਧਾਇਆ ਸਾਧਨ ਭੋਜਨ ਨਾ ਲੈ ਸਦ ਪਿਖਿਆ ਮਨ ਹੱਠ ਜਨਮ ਗਵਾਇਆ ਏਤੜਿਆਂ ਵਿੱਚੋਂ ਸੋ ਜਨ ਸਮਦਾ ਜਿਨ ਗੁਰਮੁਖ ਨਾਮ ਤੇ ਆਇਆ ਜਨ ਨਾਨਕ ਕਿਸ ਨੂੰ ਆਗ ਸੁਣਾਈ ਹੈ ਜਾਂ ਕਰਦੇ ਸਭ ਕਰਾਇਆ ਪੌੜੀ ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਅਹੰਕਾਰ ਇਹ ਜਮ ਕੀ ਸਰਕਾਰ ਹੈ ਇਹਨਾਂ ਉੱਪਰ ਜਮਕਾ ਡੰਡ ਕਰਾਰਾ ਮਨਮੁਖ ਜਮ ਮਗ ਪਾਈਅਨ ਜਿਨ ਦੂਜਾ ਭਾਉ ਪਿਆਰਾ ਜਮ ਪੁਰਬਦੇ ਮਾਰੀਅਨ ਕੋ ਸੁਣੇ ਨਾ ਪੁਕਾਰਾ ਜਿਸ ਨੂੰ ਕਿਰਪਾ ਕਰੇ ਤਿਸ ਗੁਰ ਮਿਲੇ।

ਕੀ ਲਪਟਾਏ, ਗੁਰ ਕਹਿ ਸ਼ਬਦ ਪਰ ਜਾਲੀਏ, ਤਾਂ ਇਹ ਵਿੱਚੋਂ ਜਾਏ। ਤਨ ਮਨ ਹੋਵੇ ਉਜਲਾ, ਨਾਮ ਵਸੇ ਮਨ ਆਏ, ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ, ਗੁਰਮੁਖ ਪਾਇਆ ਜਾਏ ਮਹੱਲਾ ਤੀਜਾ, ਇਹੋ ਮਨ ਕੇਤੜਿਆ ਜੁਗ ਪਰਮਿਆ, ਸਿਰ ਰਹੇ ਨਾ ਆਵੇ ਜਾਏ। ਪਰ ਭਾਣਾ ਤਾਂ ਪਰਮਾਇਨ ਕਰ ਪਰਪੰਚ ਖੇਲ ਉਪਾਏ, ਜਾਂ ਹਰ ਬਖਸੇ ਤਾਂ ਗੁਰ ਮਿਲੇ ਅਸਥਿਰ ਰਹੇ ਸੁਮਾਏ। ਨਾਨਕ ਮਨ ਹੀ ਤੇ ਮਨ ਮਾਨਿਆ, ਨਾ ਕਿਛ ਮਰੇ ਨਾ ਜਾਏ ਪੌੜੀ, ਕਾਇਆ ਕੋਟ ਅਪਾਰ ਹੈ ਮਿਲਣਾ ਸੰਜੋਗੀ, ਕਾਇਆ ਅੰਦਰ ਆਪ ਵਸ ਰਹਿਆ ਆਪੇ ਰਸ ਭੋਗੀ, ਆਪ ਅਤੀਤ ਅਲਿਪਤ ਹੈ।

ਵਾਹੁ ਵਾਹੁ ਆਪ ਅਖਾਇਂਦ ਗੁਰਸਬਦੀ ਸਚ ਸੋਏ। ਵਾਹੁ ਵਾਹੁ ਸਿਫਤ ਸਲਾਹ ਹੈ ਗੁਰਮੁਖ ਬੂਝੈ ਕੋਏ। ਵਾਹੁ ਵਾਹੁ ਬਾਣੀ ਸਚ ਹੈ

ਕਾਇਆ ਗੜ ਪੀਤਰ ਕੂੜ ਕੁਸਤ ਅਭਮਾਨੀ ਪਰਮ ਪੂਲੇ ਨਦਰ ਨਾ ਆਵਨੀ ਮਨਮੁਖ ਅੰਧ ਅਗਿਆਨੀ ਉਪਾਏ ਕਿਤੇ ਨਾ ਲੱਭਣੀ ਕਰ ਭੇਖ ਥੱਕੇ ਪੇਖਵਾਨੀ ਗੁਰ ਸ਼ਬਦੀ ਖੋਲਾਈਨ ਹਰ ਨਾਮ ਜਪਾਨੀ ਹਰ ਜੀਉ ਅੰਮ੍ਰਿਤ ਬਿਰਖ ਹੈ ਜਿਨ ਪੀਆ ਤੇ ਤ੍ਰਿਪਤਾਨੀ ਸਲੋਕ ਮਹੱਲਾ ਤੀਜਾ ਵਾਹ ਵਾਹ ਕਰਤਿਆਂ ਰੈਣ ਸੁਖ ਵਿਹਾਏ ਵਾਹ ਵਾਹ ਕਰਤਿਆਂ ਸਦਾ ਆਨੰਦ ਹੋਵੇ ਮੇਰੀ।

ਤਿਸ ਨੂੰ ਆਖੀਐ ਜੇ ਗੁਣ ਦਾਤਾ ਮਤ ਧੀਰ। ਵਾਹ ਤਿਸ ਨੂੰ ਆਖੀਐ ਜੇ ਸਮੇ ਰਹਿਆ ਸਮਾਏ। ਵਾਹ ਤਿਸ ਨੂੰ ਆਖੀਐ ਜੇ ਦਿੰਦਾ ਰਿਜਕ ਸਮਾਹ। ਨਾਨਕ ਵਾਹ ਇੱਕੋ ਕਰ ਸਹਾਰਾਈਏ ਜੇ ਸਤਿਗੁਰ ਦੀਆ ਦਿਖਾਏ। ਮਹੱਲਾ ਤੀਜਾ ਵਾਹ ਗੁਰਮੁਖ ਸਦਾ ਕਰੇ ਮਨਮੁਖ ਮਰੇ ਬਿਖ ਖਾਏ। ਉਹਨਾਂ ਵਾਹ ਨਾ ਪਾਵਈ ਦੁਖੇ ਦੁਖ ਵਿਖਾਏ। ਗੁਰਮੁਖੇ ਅੰਮ੍ਰਿਤ ਪੀਵਣਾ ਵਾਹ ਕਰੇ ਲਿਵਲਾਏ। ਨਾਨਕ ਵਾਹ ਕਰੇ ਸੇ ਜਨ ਨਿਰਮਲੇ ਤਿਰ ਪਾਵਣ ਸੋਜੀ ਪਾਏ ਪੌੜੀ। ਹਰ ਕੇ ਪਾਣੇ ਗੁਰਮਿਲੇ ਸੇਵਾ ਭਗਤ ਬਨੀਜੈ। ਹਰ ਕੇ ਪਾਣੇ ਹਰ ਮਨ ਵਸੈ ਸਹਿਜੇ ਰਸ ਪੀਜੈ। ਹਰ ਕੇ ਭਾਣੇ ਸੁਖ ਪਾਈਐ ਹਰ ਲਾਹ ਨਿਤ ਲੀਜੈ। ਹਰ ਕੇ ਤਖਤ ਬਹਾਲੀਐ ਨਿਜ ਕਰ ਸਦਾ ਵਸੀਜੈ। ਹਰ ਕਾ ਭਾਣਾ ਤਿਨੀ ਮੰਨਿਆ ਜਿਨਾਂ ਗੁਰੂ ਮਿਲੀਜੈ। ਸਲੋਕ ਮਹੱਲਾ ਤੀਜਾ ਵਾਹ ਵਾਹ ਸੇਜਨ ਸਦਾ ਕਰੇ ਜਿਨ ਕੋ ਆਪੇ ਦੇ ਬੁਝਾਏ। ਵਾਹ ਵਾਹ ਕਰਤਿਆਂ ਮਨ ਨਿਰਮਲ ਹੋਵੇ ਹਉਮੈ ਵਿੱਚੋਂ ਜਾਏ। ਵਾਹ ਵਾਹ ਗੁਰਸਿੱਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਲ ਪਾਏ। ਵਾਹ ਵਾਹ ਕਰੇ ਸੇਜਨ ਸੋਹਣੇ ਹਰ ਤਿਨਕੇ ਸੰਗ ਮਿਲਾਏ। ਵਾਹ ਵਾਹ ਹਿਰਦੇ ਉਚਰਾ ਮੁਖੋਂ ਪੀ ਵਾਹ ਵਾਹ ਕਰੇ ਓ। ਨਾਨਕ ਵਾਹ ਵਾਹ ਜੋ ਕਰੇ ਹਉ ਤਨ ਮਨ ਤਿਨਕੋ ਦੇ ਓ। ਮਹੱਲਾ ਤੀਜਾ ਵਾਹ ਵਾਹ ਸਾਹਿਬ ਸੱਚ ਹੈ ਅੰਮ੍ਰਿਤ ਜਾ ਕਾ ਨਾਓ। ਜਿਨ ਸੇਵਿਆ ਤਿਨ ਫਲ ਪਾਇਆ ਹਉ ਤਿਨ ਬਰੇ ਹਾਰੇ ਜਾਓ। ਵਾਹ ਵਾਹ ਗੁਣੀ ਨਿਧਾਨ ਹੈ ਜਿਸ ਨੂੰ ਦੇ ਸੋਖਾਏ। ਵਾਹ ਵਾਹ ਜਲ ਤਲ ਭਰਪੂਰ ਹੈ ਗੁਰਮੁਖ ਪਾਇਆ ਜਾਏ। ਵਾਹ ਵਾਹ ਗੁਰਸਿੱਖ ਨਿਤ ਸਭ ਕਰੋ ਗੁਰਪੂਰੇ ਵਾਹ ਵਾਹ ਪਾਵੇ। ਨਾਨਕ ਵਾਹ ਵਾਹ ਜੋ ਮਨ ਚਿਤ ਕਰੇ ਤਿਸ ਜਮ ਕੰਕਰ ਨੇੜ ਨਾ ਆਵੇ ਪੌੜੀ। ਹਰ ਜੀਉ ਸੱਚਾ ਸੱਚ ਹੈ ਸੱਚੀ ਗੁਰਬਾਣੀ। ਸਤਿਗੁਰ ਤੇ ਸੱਚ ਪਛਾਣੀਏ ਸੱਚ ਸਹਿ ਸਮਾਣੀ। ਅਨੰਦ ਜਾਗੇ ਨਾ ਸਵੇ ਜਾਗਤ ਰਹਿਣ ਵਿਖਾਣੀ। ਗੁਰਮਤੀ ਹਰ ਚਾਖਿਆ ਸੇ ਪੁੰਨ ਪਰਾਣੀ। ਬਿਨ ਗੁਰ ਕਿਨੇ ਨਾ ਪਾਇਓ ਪਚ ਮੋਏ ਅਜਾਣੀ। ਸਲੋਕ ਮਹੱਲਾ ਤੀਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਜੇ

ਵਾਵ ਅੰਮ੍ਰਿਤ ਨਾਮ ਹੈ, ਗੁਰਮੁਖ ਪਾਵੇ ਕੋਇ, ਵਾਵ ਕਰਮੀ ਪਾਈਏ ਆਪ ਦਇਆ ਕਰਦੇ। ਨਾਨਕ ਵਾਵ ਗੁਰਮੁਖ ਪਾਈਏ, ਅਨਦਿਨ ਨਾਮ ਲਏ ਮੁਹੱਲਾ ਤੀਜਾ, ਬਿਨ ਸਤਿਗੁਰ ਸੇਵੇ ਸਾਂਤ ਨ ਆਵਈ, ਦੂਜੀ ਨਾਹੀ ਜਾਏ। ਜੇ ਬੋ ਤੇਰਾ ਲੋਚੀਏ, ਵਿਣ ਕਰਮੇ ਨਾ ਪਾਇਆ ਜਾਏ, ਜਿੰਨਾ ਅੰਤਰ ਲੋਭ ਵਿਕਾਰ ਹੈ, ਦੂਜੇ ਪਾਏ ਖੁਆਏ। ਜੰਮਣ ਮਰਨ ਨਾ ਚੁੱਕਈ, ਹਉਮੈ ਵਿੱਚ ਦੁਖ ਪਾਏ, ਜਿੰਨਾ ਸਤਿਗੁਰ ਸਿਉ ਚਿਤ ਲਾਇਆ, ਸੋ ਖਾਲੀ ਕੋਈ ਨਾ ਹੈ। ਤਿੰਨ ਜਮ ਕੀ ਤਲਬ ਨਾ ਹੋਵਈ, ਨਾ ਹੋਏ ਦੁੱਖ ਸਹਾਹ, ਨਾਨਕ ਗੁਰਮੁਖ ਉਭਰੇ ਸੱਚੇ।

ਕੁਲੱਖਣੀ ਪਰਖਰ ਛੋਡੀ ਪਤਾਰ ਭਏ ਪਏ ਮਲ ਕੱਟੀਏ ਨਿਰਮਲ ਹੋਵੇ ਸਰੀਰ ਅੰਤਰ ਪ੍ਰਗਾਸ ਮਤ ਉਤਮ ਹੋਵੇ ਹਰ ਜਪ ਗੁਣੀ ਗਹੀਰ ਪੈਵਜ ਬੈਸੈ ਪਏ ਰਹੇ ਪੈਵਜ ਕਮਾਵੇ ਕਾਰ ਇੱਥੇ ਸੁਖ ਵਡਿਆਈਆਂ ਦਰਗਏ ਮੋਖ ਦੁਆਰ ਪਏ ਤੇ ਨਿਰਪੋ ਪਾਈਏ ਮੇਰੇ ਜੋਤੀ ਜੋਤ ਅਪਾਰ ਨਾਨਕ ਖਸਮੇ ਪਾਵੇ ਸਾ ਪਲੀ ਜਿਸ ਨੂੰ ਆਪੇ ਬਖਸੇ ਕਰਤਾਰ ਮਹੱਲਾ ਤੀਜਾ ਸਦਾ ਸਦਾ ਸਲਾਈਏ ਸੱਚੇ ਕਉ ਬਲ ਜਾਓ ਨਾਨਕ ਏਕ ਛੋੜ ਦੂਜੇ ਲੱਗੇ ਸਾਜੇਵਾ ਜਲ ਜਾਓ ਪੌੜੀ ਅੰਸਾ ਅਵਤਾਰ ਉਪਾਯੋ ਭਾਓ ਦੂਜਾ ਕੀਆ ਜਿਉ ਰਾਜੇ ਰਾਜ ਕਮਾਮ ਦੇ ਦੁਖ ਸੁਖ ਪੀੜੀਆ ਈਸਰ ਬ੍ਰਹਮਾ ਸੇਮ ਦੇ ਅੰਤ ਤਿਨੀ ਨਾ ਲਈਆ ਨਿਰਭਉ ਨਿਰੰਕਾਰ ਅਲਖ ਹੈ ਗੁਰਮੁਖ ਪ੍ਰਟੀਆ ਤਿੱਥੇ ਸੋਗ ਵਿਯੋਗ ਨਾ ਵਿਆਪਈ ਅਸਥਿਰ ਜਗਤੀਆ ਸਲੋਕ ਮਹੱਲਾ ਤੀਜਾ ਇਹੋ ਸਭ ਕੁਛ ਆਵਣ ਜਾਣ ਹੈ ਜੇਤਾ ਹੈ ਆਕਾਰ ਜਿਨ ਉਹ ਲੇਖਾ ਲਿਖਿਆ ਸੋ ਹੋਆ ਪ੍ਰਮਾਣ ਨਾਨਕ ਜੇ ਕੋ ਆਪ ਗਣਾਏ ਦਾ ਸੋ ਮੂਰਖ ਦਾ ਵਾਰ ਮਹੱਲਾ ਤੀਜਾ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜੈ ਖਿੰਚੇ ਤੈ ਜਾਏ ਨਾਨਕ ਹਸਤੀ ਕੁੰਡੇ ਬਾਰਾ ਫਿਰ ਉੱਜੜ ਪਾਏ ਪੌੜੀ ਕਿਸੇ ਅੱਗੇ ਅਰਦਾਸ ਜੇ ਨੇ ਪਾਇਆ ਸਤਿਗੁਰ ਆਪਣਾ ਸੇਵ ਸਫਲ ਪਾਇਆ ਅੰਮ੍ਰਿਤ ਹਰ ਕਾ ਨਾਮ ਸਦਾ ਧਿਆਇਆ ਸੰਤ ਜਿਨ੍ਹਾਂ ਕੇ ਸੰਗ ਦੁੱਖ ਮਿਟਾਇਆ ਨਾਨਕ ਪਏ ਅਚਿੰਤ ਹਰ ਤਨੇ ਚਲਾਇਆ ਸਲੋਕ ਮਹੱਲਾ ਤੀਜਾ ਖੇਤ ਮਿਆਲਾ ਉੱਚੀਆਂ ਕਰ ਉੱਚਾ ਨਿਰਣਉ ਮੈਲ ਭਗਤੀ ਕਰ ਸਰੈ ਸੱਜਣ ਪਾਉਣਿਓ ਬਰਸਨਾ ਤਾਂ ਬਰਸ ਘਨਾ ਬਹੁੜ ਬਰਸੇ ਕਾਹੇ ਨਾਨਕ ਤਿਨ ਬਲਿਹਾਰਣੇ ਜਿਨ ਗੁਰਮੁਖ ਪਾਇਆ ਮਨ ਮਾਘ ਮਹੱਲਾ ਤੀਜਾ ਮਿੱਠਾ ਸੋ ਜੋ ਭਾਮਦਾ ਸੱਜਣ ਸੋ ਜੇ ਰਾਸ ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪ੍ਰਗਾਸ ਪੌੜੀ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁਧ ਧਿਆਈ ਜੀ ਜਨ ਸਭ ਤੇਰੇ ਆ ਤੂੰ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਇਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਸਲੋਕ ਮਹੱਲਾ ਤੀਜਾ ਆਸਾ ਕਰਤਾ ਜਗ ਮੁਆ ਆਸਾ ਮਰੇ ਨਾ ਜਾਏ ਨਾਨਕ ਆਸਾ ਪੂਰੀਆਂ ਸੱਚੇ ਸਿਉ ਚਿਤ ਲਾਏ ਮਹੱਲਾ ਤੀਜਾ ਆਸਾ ਮਨਸਾ ਮਰ ਜਾਏ ਸੀ ਜਿਨ ਕੀਤੀ ਸੋ ਲੈ ਜਾਏ ਨਾਨਕ ਨਿਚਲ ਕੋ ਨਹੀਂ ਬਾਜੋ ਹਰ ਕੇ ਨਾ ਆਏ ਪੌੜੀ ਆਪੇ ਜਗਤ ਉਪਾਯੋਨ ਕਰ ਪੂਰਾ ਥਾਟ ਆਪੇ ਸਭ ਆਪੇ ਵਣਜਾਰਾ ਆਪੇ ਹੀ ਹਰ ਹਾਟ

ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰਿਆ ਪਿਓ ਵਾਰਿਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ ਹੋ ਆਇਆ ਪਦਿਆਲ ਮਨੋ ਨਾ ਵਸਾਰਿਅਨ ਸਤ ਜਨਾ ਕੈ ਸੰਗ ਭਵਜਲ ਤਾਰਿਅਨ ਸਾਕਤ ਨਿੰਦਕ ਦੁਸ਼ਟ ਖਿਨਮਹਿ ਬਿਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮਨੇ ਮਾਗੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਗੇ ਪੌੜੀ ਅਕੁਲ ਨਿਰੰਜਨ ਪੁਰਖ ਅਗਮ ਅਪਾਰੀਏ ਸਚੋ ਸੱਚਾ ਸੱਚ ਸੱਚ ਨਿਹਾਰੀਏ ਪੂਰਨ ਜਪੇ ਕਿਸ਼ ਤੇਰੀ ਧਾਰੀਏ ਸਬਸੇ ਦੇਹ ਦਾ ਤਾਰ ਜੇਤ ਉਪਾਰੀਏ ਇਕਤ ਸੂਦ ਪਰੋਏ ਜੋਤ ਸੰਜਾਰੀਏ ਹੁਕਮੇ ਭਵਜਲ ਮੰਜ ਹੁਕਮੇ ਤਾਰੀਏ ਪ੍ਰਭ ਜੀਓ ਤੂੰ ਧਿਆਏ ਸੋਏ ਜਿ ਭਾਗ ਮਥਾਰੀਏ ਤੇਰੀ ਗਤ ਮਿਤ ਲਖੀ ਨਾ ਜਾਏ ਹਉ ਤੁਦ ਬਲਿਹਾਰੀਏ ਸਲੋਕ ਮਹੱਲਾ ਪੰਜਵਾਂ ਜਾਂ ਤੂੰ ਤੁਸੇ ਮਿਹਰਵਾਨ ਅਚਿੰਤ ਵਸੇ ਮਨ ਮਾਗੇ ਜਾਂ ਤੂੰ ਤੁਸੇ ਮਿਹਰਵਾਨ ਨੌਨਿਤ ਕਰਮੇ ਪਾਗੇ ਜਾਂ ਤੂੰ ਤੁਸੇ ਮਿਹਰਵਾਨ ਤਾਂ ਗੁਰਕਾ ਮੰਤਰ ਕਮਾਗੇ ਜਾਂ ਤੂੰ ਤੁਸੇ ਮਿਹਰਵਾਨ ਤਾਂ ਨਾਨਕ ਸੱਚ ਸਮਾਗੇ ਮਹੱਲਾ ਪੰਜਵਾਂ ਕੀਤੀ ਬਹਿਣ ਬਹਿਣ ਮੁੱਚ ਵਜਾਇਨ ਵੱਜ ਨਾਨਕ ਸੱਚੇ ਨਾਮ ਵਿਣ ਕਿਸੇ ਨਾ ਰਹੀਆ ਲੱਜ ਪੌੜੀ ਤੁਧ ਧਿਆਇਨ ਬੇਦ ਕਤੇਬਾ ਸਣਖੜੇ ਗਣਤੀ ਗਣੀ ਨਾ ਜਾਏ ਤੇਰੇ ਦਰ ਪੜੇ ਬ੍ਰਹਮੇ ਤੁਧ ਧਿਆਇਨ ਇੰਦਰ ਇੰਦਰਾਸਣਾ ਸੰਕਰ ਬਿਸਨ ਅਵਤਾਰ ਹਰ ਜਸ ਮੁਖ ਪਣਾ ਪੀਰ ਪੇ ਕੰਬਰ ਸੇਖ ਮਸਾਇਕ ਔਲੀਏ ਓਤ ਪੋਤ ਨਿਰੰਕਾਰ ਘਟ ਘਟ ਮੌਲੀਏ ਕੂੜੋਂ ਕਰੇ ਵਿਨਾਸ਼ ਧਰਮੇ ਤੱਗੀਏ ਜਿਤ ਜਿਤ ਲਾਹੇ ਆਪ ਤਿਤ ਤਿਤ ਲੱਗੀਏ ਸਲੋਕ ਮਹੱਲਾ ਪੰਜਵਾਂ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸੇਰ ਨਾਨਕ ਅੱਜ ਕਲ ਆਵਸੀ ਗਾਫਲ ਫਾਗੀ ਪੇਰ ਮਹੱਲਾ ਪੰਜਵਾਂ ਕੀਤੀਆ ਕੁਟੰਗ ਗੁੱਜਾ ਥੀਏ ਨਾ ਗਿੱਤ ਨਾਨਕ ਤੈਸੈ ਟਕਿਆ ਮਨ ਮੈਂ ਸੱਚਾ ਮਿੱਤ ਪੌੜੀ ਹਉ ਮੰਗੋ ਤੁਝੇ

ਕ੍ਰੋਧ ਲੋਭ ਛੋਡੀਏ, ਦੀਜੇ ਅਗਨ ਜਲਾਏ, ਜੀਵ ਦਿਆਨਤ ਜਾਪੀਏ। ਨਾਨਕ ਸਾਚਾ ਨਾਉ ਮੁਹੱਲਾ ਪੰਜਵਾਂ, ਸਿਮਰਤ ਸਿਮਰਤ ਪ੍ਰਭ ਆਪਣਾ।

ਕੀ ਬਲਾਏ ਮਿਟੇ ਅੰਦੇਸਿਆ ਇਸਕਾ ਦਰਸ਼ਨ ਦੇਖ ਜਗਤ ਨਿਹਾਲ ਹੋਏ ਜਨ ਕੇ ਸੰਗ ਨਿਹਾਲ ਪਾਪਾ ਮੈਲ ਧੋਏ ਅੰਮ੍ਰਿਤ ਸਾਚਾ ਨਾਉ ਉਥੇ ਜਾਪੀਏ ਮਨ ਕੋ ਹੋਏ ਸੰਤੋਖ ਭੁੱਖਾ ਤ੍ਰਾਪੀਏ ਜਿਸ ਕਟਵਸਿਆ ਨਾਉ ਬੰਧਨ ਕਾਟੀਏ ਗੁਰ ਪ੍ਰਸਾਦ ਕਿਨੇ ਵਿਰਲੇ ਹਰ ਤਨ ਖਾਟੀਏ। ਸਲੋਕ ਮਹੱਲਾ ਪੰਜਵਾ ਮਨ ਮੈਂ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਾਰੋ ਹਰ ਦਿਓ ਨਾਨਕ ਕੇ ਮੀਤ। ਮਹੱਲਾ ਪੰਜਵਾਂ

ਮਨ ਕਉ ਹੋਏ ਸੰਤੋਖ, ਧਿਆਈਏ ਸਦਾ ਹਰ, ਸੋ ਲੱਗਾ ਸਤਗੁਰ ਸੇਵ, ਜਾ ਕੋ ਕਰਮ ਤੋਰ। ਸਲੋਕ ਮਹੱਲਾ ਪੰਜਵਾਂ। ਲਗੜੀ ਸੋ ਥਾਨ, ਜੋੜ ਨਹਾਰੇ ਜੋੜੀਆ, ਨਾਨਕ ਲਹਿਰੀ ਲਖ ਸਹਿ ਆਨ, ਡੁੱਬਣ ਦੇ ਨਾ ਮਾ ਪਿਰੀ। ਮਹੱਲਾ ਪੰਜਵਾਂ। ਬਣ ਪੀ ਹਾਵਲੇ ਇੱਕ ਸਾਥੀ ਲਦਮ, ਦੁਖ ਹਰਤਾ ਹਰ ਨਾਮਾ, ਬਲ ਬਲ ਜਾਈ ਸੰਤ ਪਿਆਰੇ, ਨਾਨਕ ਪੂਰਨ ਕਾਮਾ ਪੌੜੀ, ਪਾਈਨ ਸਭ ਨਿਧਾਨ।

ਗੁਰ ਪੂਰੇ ਵਾਹੋ ਵਾਹੋ ਸੁਖ ਲਾ ਚਿਤਾਰ ਮਨ ਗੁਰ ਤੇ ਸਿਫਤ ਭੰਡਾਰ ਕਰਮੀ ਪਾਈਏ ਸਤਿਗੁਰ ਨਦਰ ਨਿਹਾਲ ਬੌੜਨਾ ਤਾਈਏ ਰੱਖੇ ਆਪ ਦਿਆਲ ਕਰ ਦਾਸਾਂ ਆਪਣੇ ਹਰ ਹਰ ਹਰ ਹਰ ਨਾਮ।

ਪੰਜਵਾਂ ਤੈਂਡੇ ਸਿਮਰਨ ਆਪ ਕਿਛ ਲੱਧਮ ਬਿਖਮ ਨਾ ਡਿੱਠਮ ਕੋਈ ਜਿਸ ਪਤ ਰੱਖੇ ਸੱਚਾ ਸਾਹਿਬ ਨਾਨਕ ਮੇਟ ਨਾ ਸਕੇ ਕੋਈ ਪੌੜੀ ਹੋਵੇ ਸੋ ਘਣਾ ਦਇਆ ਤਿਆਏ ਵੰਨੇ ਰੋਗਾਂ ਕਾਣ ਹਰ ਗੁਣ ਗਾਇਐ ਅੰਦਰ ਵਰਤੇ ਠਾਂਡ ਪ੍ਰਭਚਿਤ ਆਇਐ ਪੂਰਨ ਹੋਵੇ ਆਸ ਨਾਏ ਮਨ ਵਸਾਇਐ ਕੋਈ ਨਾ ਲੱਗੇ ਵਿਘਨ ਆਪ ਗਵਾਇਐ ਗਿਆਨ ਪਦਾਰਥ ਮਤ ਗੁਰ ਤੇ ਪਾਇਐ ਤਿਨ ਪਾਏ ਸਭੇ ਥੋਕ ਜਿਸ ਆਪ ਦਵਾਇਐ ਤੂੰ ਸਭਨਾ ਕਾ ਖਸਮ ਸਭ ਤੇਰੀ ਛਾਇਐ ਸਲੋਕ ਮਹੱਲਾ ਪੰਜਵਾਂ ਨਦੀ ਤਰੰਦੜੀ ਮੈਂੜਾ ਖੋਜ ਨਾ ਖੁੰਭੈ ਮੰਜ ਮੁਹੱਬਤ ਤੇਰੀ ਤਉ ਸੈ ਚਰਣੀ ਮੈਂੜਾ ਹੀੜਾ ਸੀਤਮ ਹਰ ਨਾਨਕ ਤੁਲਹਾ ਬੇੜੀ ਮਹੱਲਾ ਪੰਜਵਾਂ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਨੇ

ਮਨ ਕੀ ਕਟੀਏ ਮੈਲ, ਸਾਧ ਸੰਗ ਉੱਠੇ ਆ ਜਨ ਮਰਨ ਪਉ ਕਟੀਏ, ਜਨ ਕਾ ਸ਼ਬਦ ਜਪ ਬੰਧਨ ਖੋਲਣ ਸੰਤ ਦੂਤ ਸਭ ਜਾਏ ਛਪ, ਇਸੋ ਲਾਇਨ ਰੰਗ ਜੇਦੀ ਸਭ ਤਾਰੀਆ, ਉੱਚੀ ਉੱਚਾ ਥਾਨ ਅਗਮ ਅਪਾਰੀਆ, ਰੈਨ ਦਿਨਸ ਕਰ ਜੋੜ ਸਾਸ ਸਾਸ ਤੇ ਆਈਏ, ਜਾਂ ਆਪੇ ਹੋਏ ਦਇਆਲ ਤਾਂ ਭਗਤ ਸੰਗ ਪਾਈਏ। ਸਲੋਕ ਮਹੱਲਾ ਪੰਜਵਾਂ। ਬਾਰ ਵਿਡਾਨੜੇ ਹੁੰਮਸ ਧੁੰਮਸ, ਕੂਕਾਂ ਪਈਆਂ ਰਾਹੀ, ਤਉ ਸਹਿ ਸੇਤੀ ਲੱਗੜੀ ਡੋਰੀ, ਨਾਨਕ ਅੰਧ ਸੇਤੀ ਬਨ ਗਾਹੀ। ਮਹੱਲਾ ਪੰਜਵਾਂ। ਸੱਚੀ ਬੈਸਕ ਤਿਨਾ ਸੰਗ, ਜਿਨ ਸੰਗ ਜਪੀਏ ਨਾਉ, ਤਿਨ ਸੰਗ ਸੰਗ ਨਾ ਕੀਚਈ, ਨਾਨਕ ਜਿਨਾ ਆਪਣਾ ਸਵਾਉ ਪੌੜੀ। ਸਾਵੇਲਾ ਪ੍ਰਵਾਨ ਜਿਤ ਸਤਿਗੁਰ ਫੇਟਿਆ, ਹੋਆ ਸਾਧੂ ਸੰਗ ਫਿਰ ਦੁਖ ਨਾ ਤੇਟਿਆ, ਪਾਇਆ ਨਿਚਲ ਥਾਨ ਫਿਰ ਗਰਭ ਨਾ ਲੇਟਿਆ, ਨਦਰੀ ਆਇਆ ਇੱਕ ਸਗਲ ਬ੍ਰਹਿ ਮੇਟਿਆ, ਤਤ ਗਿਆਨ ਲਾਇ ਧਿਆਨ ਦ੍ਰਿਟ ਸਮੇਟਿਆ, ਸਭੋ ਜਪੀਏ ਜਾਪ ਜੇ ਮੁਖੋਂ ਬੋਲੇਟਿਆ, ਹੁਕਮੇ ਬੁੱਝ ਨਿਹਾਲ ਸੁਖ ਸੋ ਖੇਟਿਆ, ਪਰਖ ਖਜਾਨੇ ਪਾਏ ਛੇ ਬੌੜ ਨਾ ਖੋਟਿਆ। ਸਲੋਕ ਮਹੱਲਾ ਪੰਜਵਾਂ। ਵਿਸ਼ੋ ਹੋਏ ਜੰਬੂਰ ਖਵੇ ਨਾ ਵੰਜਨ ਗਾਖੜੇ, ਜੇ ਸੋ ਤਣੀ ਮਿਲਨ ਨਾਨਕ ਸੁਖ ਸਮੂਹ ਸੱਚ। ਮਹੱਲਾ ਪੰਜਵਾਂ। ਜਿਮੀ ਵਸੰਦੀ ਪਾਣੀਏ, ਈਦਣ ਰੱਖੇ ਪਾਹੇ, ਨਾਨਕ ਸੋ ਸੋ ਆਹੇ, ਜਾ ਕੇ ਅਡਲ ਹੱਬ ਕੋ ਪੌੜੀ, ਤੇਰੇ ਕੀਤੇ ਕੰਮ ਤੁਦੇ ਹੀ ਗੋਚਰੇ, ਸੋਈ ਵਰਤੇ ਜੱਗ ਜੇ ਕੀਆ ਤੁਦ ਤੁਰੇ, ਬਿਸਮ ਪਏ ਬਿਸਮਾਦ ਦੇ ਕੁਦਰਤ ਤੇਰੀ, ਸਰਨ ਪਰੇ ਤੇਰੀ ਦਾਸ ਕਾਰ ਗਤ ਹੋਏ ਮੇਰੀ, ਤੇਰੇ ਹੱਥ ਨਿਧਾਨ ਭਾਵੇ ਤਿਸ ਦੇਹ, ਜਿਸ ਨੂੰ ਹੋਏ ਦਇਆਲ ਹਰ ਨਾਮ ਸੇ ਲੇਹ, ਅਗਮ ਅਗੋਚਰ ਬੇਅੰਤ

ਕਈ ਮੁਖਦ ਸਨ ਨਾਨਕ ਰਤੇ ਪ੍ਰੇਮ ਰਸ ਮਹੱਲਾ ਪੰਜਵਾਂ ਖੋਜੀ ਲਦਮ ਖੋਜ ਛੱਡੀਆਂ ਉਜਾੜ ਤੈਸੇ ਦਿੱਤੀ ਵਾੜ ਨਾਨਕ ਖੇਤ ਨਾ ਛਿਜਈ ਪੌੜੀ ਆਰਾਧਿਓ ਸੱਚਾ ਸੋਏ ਸਭ ਕੇਸ ਜਿਸ ਪਾਸ ਦੋਵਾਂ ਸਿਰਿਆਂ ਖਸਮੇ ਆਪ ਖਿਰਮੇ ਕਰੇ ਰਾਸ ਤਿਆਗੋ ਸਗਲ ਉਪਾਵ ਜਿਸ ਕੀ ਓੜ ਗਹੋ ਪਉ ਸਰਣਾਈ ਪਜ ਸੁਖੀ ਹੂੰ ਸੁਖ ਲਹੋ ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ ਜਿੱਤ ਗਏ ਅੰਮ੍ਰਿਤ ਨਾਮ ਵਿਘਨ ਨਾ ਲੱਗੇ ਕੋਏ ਜਿਸ ਨੂੰ ਆਪ ਦਿਆਲ ਤਿਸ ਮਨ ਉੱਠਿਆ ਪਾਈਨ ਸਭ ਨਿਧਾਨ ਸਾਹਿਬ ਤੁਠਿਆ ਸਲੋਕ ਮਹੱਲਾ ਪੰਜਵਾਂ ਲੱਦਮ ਲੱਭਣ ਹਾਰ।

ਆਪ ਆਪੇ ਲੈਣ ਛਿੜਾਏ ਬੰਧਨ ਸਗਲ ਕਾਪ ਤ੍ਰਿਸ਼ਨ ਪੂਜੀ ਆਸ ਪੁੰਨੀ ਮਨ ਸੰਤੋਖ ਤ੍ਰਾਪ ਵੱਡੀ ਹੂੰ ਵੱਡਾ ਪਾਰ ਖਸਮ ਜਿਸ ਲੇਪ ਨਾ ਪੁੰਨ ਪਾਪ ਸਲੋਕ ਮਹੱਲਾ ਪੰਜਵਾਂ ਜਾ ਕੋ ਪੈ ਕਿਰਪਾਲ ਪ੍ਰਭ ਹਰ ਘਰ ਸਹੀ ਜਪਾਤ ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਉ ਭੇਟ।

ਬੋਲਿਆ ਪ੍ਰਵਾਨ ਹੈ ਦਰਗਹਿ ਪਵੇ ਥਾਏ, ਭਗਤਾਂ ਤੇਰੀ ਟੇਕ ਅਰਤੇ ਸਚ ਨਾਏ, ਜਿਸ ਨੂੰ ਹੋਏ ਕਿਰਪਾਲ ਤਿਸਕਾ ਦੁਖ ਜਾਏ, ਭਗਤ ਤੇਰੇ ਦਇਆਲ ਓਨਾ ਮੇਰ ਪਾਏ, ਦੁਖ ਦਰਦ ਵੜ ਰੋਗ ਨਾ ਪੋਗੇ ਤਿਸ ਮਾਏ, ਭਗਤਾਂ ਇਹੋ ਆਧਾਰ ਗੁਣ ਗੋਵਿੰਦ ਗਾਏ, ਸਦਾ ਸਦਾ ਦਿਨ ਰਹਿਣ ਇੱਕੋ ਇੱਕ ਤਿਆਏ, ਪੀਵਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਅਗਾਏ। ਸਲੋਕ ਮਹੱਲਾ ਪੰਜਵਾਂ, ਕੋਟ ਬਿਘਨ ਤਿਸ ਲਾਗਤੇ ਜਿਸ ਨੂੰ ਵਿਸਰੇ ਨਾਓ, ਨਾਨਕ ਅਨਦਿਨ ਬਿਰਪਤੇ ਜਿਉ ਸੁਨੇ ਕਰ ਕਾਓ। ਮਹੱਲਾ ਪੰਜਵਾਂ, ਪਿਰੀ ਮਿਲਾਵਾ ਜਾਥੀਏ ਸਾਈ ਸੁਹਾ ਵੀ ਰੁੱਤ, ਘੜੀ ਮੋਹਤ ਨੈ ਵਿਸਰੇ ਨਾਨਕ ਰਵੀਏ ਨਿਤ ਪੌੜੀ, ਸੂਰ ਬੀਰ ਵਰੀਆਮ ਕਿਨੇ ਨਾ ਹੋੜੀਏ, ਹੌਸ਼ਤਾਣੀ ਹਾਠ ਪੰਚਾ ਜੋੜੀਏ, ਦਸ ਨਾਰੀ ਅਵਧੂਤ ਦੇਨ ਚਮੋੜੀਏ, ਜਿਣ ਜਿਣ ਲੈਨ ਰਲਾਏ ਇਹੋ ਇਨਾ ਲੋੜੀਏ, ਤੈ ਗੁਣ ਇਨਕੇ ਵਸ ਕਿਨੇ ਨਾ ਮੋੜੀਏ, ਪਰਮ ਕੋਟ ਮਾਇਆ ਖਾਈ ਕਉ ਕਿਤ ਬਿਦ ਤੋੜੀਏ, ਗੁਰਪੂਰਾ ਆਰਾਦ ਬਿਖਮਦਲ ਫੋੜੀਏ, ਹਉ ਇਸ ਅੱਗੇ ਦਿਨ ਰਾਤ ਰਹਾਂ ਕਰ ਜੋੜੀਏ। ਸਲੋਕ ਮਹੱਲਾ ਪੰਜਵਾਂ, ਕੇਲਬਗ ਸਭੇ ਉਤਰਨ ਨੀਤ ਨੀਤ ਗੁਣ ਗਾਓ, ਕੋੜ ਕੇਲੇ ਸਾ ਉਪਜੇ

ਨਾਨਕ ਦੁਨੀਆ ਸੰਗ ਗੁਜ਼ਾਰਿਆ, ਸਾਗਤ ਮੂੜ ਨਾ ਪਾਕ ਮਹੱਲਾ ਪੰਜਵਾਂ, ਜੀਵਨਦਿਆਂ ਹਰ ਚੇਤਿਆ, ਮਰਨਦਿਆਂ ਹਰ ਰੰਗ, ਜਨਮ ਪਦਾਰਥ ਤਾਰਿਆ, ਨਾਨਕ ਸਾਧੂ ਸੰਗ ਪੌੜੀ, ਆਦ ਜੁਗਾ ਦੀਆ ਰੱਖਣ ਵਾਲਿਆ, ਸੱਚ ਨਾਮ ਕਰਤਾਰ ਸੱਚ ਪਸਾਰਿਆ, ਊਣਾ ਕਹੀ ਨਾ ਹੋਏ ਘਟੇ ਕੜ ਸਾਰਿਆ, ਮੇਰਵਾਨ ਸਮਰਥ ਆਪੇ ਹੀ ਕਾਲਿਆ, ਜਿਨ ਮਨ ਉੱਠਾ ਆਪ ਸੇ ਸਦਾ ਸੁਖਾ ਲਿਆ, ਆਪੇ ਰਚਨ ਰਚਾਏ ਆਪੇ ਹੀ ਪਾਲਿਆ, ਸਭ ਕੁਛ ਆਪੇ ਆਪ ਬੇਅੰਤ ਪਾਰਿਆ, ਗੁਰਪੂਰੇ ਕੀ ਟੇਕ ਨਾਨਕ ਸੰਭਾਲਿਆ, ਸਲੋਕ ਮਹੱਲਾ ਪੰਜਵਾਂ, ਆਦ ਮਦ ਅਰ ਅੰਤ ਪਰਮੇਸ਼ਰ ਰੱਖਿਆ, ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚੱਖਿਆ, ਸਾਧਾ ਸੰਗ ਅਪਾਰ ਅਨ ਦਿਨ ਹਰ ਗੁਣ ਰਵੈ, ਪਾਏ ਮਨੋਰਥ ਸਭ ਜੋਨੀ ਨਹਿ ਪਵੇ, ਸਭ ਕੁਝ ਕਰਤੇ ਹੱਥ ਕਾਰਨ ਜੋ ਕਰੇ, ਨਾਨਕ ਮੰਗੇ ਦਾਨ ਸੰਤਾਂ ਧੂਰ ਤਰੇ, ਮਹੱਲਾ ਪੰਜਵਾਂ ਤਿਸ ਨੂੰ ਮਨ ਨਮਸਾਏ, ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤਿੰਨ ਸੁਖ ਪਾਇਆ, ਸਫਲ ਜਨਮ ਪ੍ਰਵਾਨ ਗੁਰਮੁਖ ਆਇਆ, ਹੁਕਮੇ ਬੁੱਝ ਨਿਹਾਲ ਖਸਮ ਫੁਰਮਾਇਆ, ਜਿਸ ਹੋਆ ਆਪ ਕਿਰਪਾਲ ਸੋ ਨਹਿ ਫੁਰਮਾਇਆ, ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ, ਨਾਨਕ ਜਿਸੇ ਦਿਆਲ ਬੁਝਾਏ ਹੁਕਮ ਮਿੱਤ, ਜਿਸੇ ਭੁਲਾਏ ਆਪ ਮਰ ਮਰ ਜੰਮੇ ਨਿਤ ਪੌੜੀ, ਨਿੰਦਕ ਮਾਰੇ ਤਤਕਾਲ ਖਿਨ ਟਿਕਣ ਨਾ ਦਿੱਤੇ, ਪ੍ਰਦਾਸ ਕਾ ਦੁੱਖ ਨਾ ਖਪ ਸਕੇ, ਫੜ ਜੋ ਨੀ ਜੁੱਤੇ ਮੱਥੇ ਵਾਲ ਪਛਾੜਿਨ ਜਮ ਮਾਰਗ ਮੁੱਤੇ, ਦੁੱਖ ਲੱਗੇ ਬਿਲ ਲਾਣਿਆ ਨਰਕ ਕੋਰ ਸੁੱਤੇ, ਕੰਠ ਲਾਏ ਦਾਸ ਰੱਖਿਅਨ ਨਾਨਕ ਹਰ ਸੱਤੇ, ਸਲੋਕ ਮਹੱਲਾ ਪੰਜਵਾਂ, ਰਾਮ ਜਪੋ ਵਡਭਾਗੀ ਹੋ ਜਲਥਲ ਪੂਰਨ ਸੋਏ, ਨਾਨਕ ਨਾਮ ਧਿਆਏ ਹੈ ਬਿਘਨ ਨਾ ਲਾਗੇ ਕੋਏ, ਮਹੱਲਾ ਪੰਜਵਾਂ, ਕੋਟ ਬਿਘਨ ਤਿਸ ਲਾਗਤੇ ਜਿਸ ਨੂੰ ਵਿਸਰੇ ਨਾ ਹੋ, ਨਾਨਕ ਅਨ ਦਿਨ ਬਿਰਪਤੇ ਜੋ ਸੁਨੇ ਕਰ ਕਾਓ ਪੌੜੀ, ਸਿਮਰ ਸਿਮਰ ਦਾਤਾਰ ਮਨੋਰਥ ਪੂਰਿਆ, ਇਸ ਪੁੰਨੀ ਮਨ ਆਸ ਗਏ ਵਸੂਰਿਆ, ਪਾਇਆ ਨਾਮ ਨਿਧਾਨ

ਆਮਣ ਜਾਣ ਰਹੇ ਜਨਮ ਨਾ ਤਹਾ ਮਰ। ਸਾਹਿਬ ਸੇਵਕ ਇੱਕ ਇੱਕ ਦ੍ਰਿਸ਼ਟਾਇਆ, ਗੁਰ ਪ੍ਰਸਾਦ ਨਾਨਕ ਸੱਚ ਸਮਾਇਆ। ਸੁਧ ਰਾਗ ਗੂਜਰੀ ਭਗਤਾਂ ਕੀ ਬਾਣੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਕਬੀਰ ਜੀਓ ਕਾ ਚੌਪਦਾ, ਕਰ ਦੂਜਾ ਦੂਜਾ ਚਾਰ ਪਾਵ ਦੇ ਸਿੰਘ ਗੁੰਗ ਮੁਖ।

ਸਤਿਕਾਰ ਸਤਿਗੁਰ ਪ੍ਰਸਾਦ ਜੋ ਰਾਜ ਦੇ ਤਾਂ ਕਮਨ ਬਡਾਈ ਜੋ ਭੀਖ ਮੰਗਾਵੇ ਤਾਂ ਕਿਆ ਖੜ ਜਾਈ ਤੂੰ ਹਰ ਪਦ ਮਨ ਮੇਰੇ ਪਦ ਨਿਰਵਾਣ ਬੋਰ ਨਾ ਹੋਏ ਤੇਰਾ ਆਮਨ ਜਾਨ ਰਖਾਓ ਸਭ ਤੇ ਉਪਾਈ ਪਰਮ ਫੁਲਾਈ ਜਿਸ ਤੂੰ ਦੇਵੇ ਤਿਸੇ ਬੁਝਾਈ ਸਤਿਗੁਰ ਮਿਲੇ ਤਾਂ ਸਹਿਸਾ ਜਾਈ ਕਿਸ ਹੋ ਪੂਜੋ ਦੂਜਾ ਨਦਰ ਨਾ ਆਈ ਇੱਕ ਪਾਥਰ ਕੀਜੇ ਪਾਓ ਦੂਜੇ ਪਾਥਰ ਤਰੀਏ ਪਾਓ ਜੇ ਉਹ ਦਿਓ ਤਾਂ ਉਹ ਪੀ ਦੇਵਾ ਕਹੇ ਨਾਮ ਦਿਓ ਹਮ ਹਰ ਕੀ ਸੇਵਾ ਗੁਜਰੀ ਕਰ ਪਹਿਲਾ

ਬਾਅਦ ਦੂਤਾਂ ਬਸ਼ਰੇ ਥਨੋਂ ਬਿਟਾਰਿਓ, ਫੂਲ ਪਾਵਰ ਜਲ ਮੀਨ ਬਿਗਾਰਿਓ, ਮਾਈ ਗੋਵਿੰਦ ਪੂਜਾ ਕਾਂ ਲੈ ਚਿਰਾਵੋ, ਅਵਰ ਨਾ ਫੂਲ ਅਨੂਪ ਨਾ ਪਾਵੋ ਰਖਾਓ, ਮੈਲਾ ਗਰਬੇਰੇ ਗਏ ਪੋਇੰਗਾ, ਬਿਖ ਅੰਮ੍ਰਿਤ ਬਸੇ ਇਕ ਸੰਗਾ, ਧੂਪ ਦੀਪ ਨਹੀਂ ਬੇਦੇ ਬਸ, ਕੈਸੇ ਪੂਜ ਕਰੇ ਤੇਰੀ ਦਾਸਾ।

ਮੈਂ ਕੀਨਾ ਕਹੇ ਪਿਆ ਸੰਨਿਆਸੀ ਭਰਮੇ ਭੁੱਲੀ ਰੇ ਜੈ ਚੰਦਾ ਨਹੀਂ ਨਹੀਂ ਕੀਨਿਆ ਪਰਮਾਨੰਦਾ ਰਗਾਓ ਧਰ ਕਰ ਖਾਇਆ ਪਿੰਡ ਵਧਾਇਆ ਖਿੰਸਾ ਮੁੰਦਾ ਮਾਇਆ ਊਮ ਮਸਾਨ ਕੀ ਪਸਮ ਲਗਾਈ ਗੁਰਬਿਨ ਤਤ ਨ ਪਾਇਆ ਕਾਏ ਜਪੋ ਰੇ ਕਾਏ ਤਪੋ ਰੇ ਕਾਏ ਬਲੋਵੋ ਪਾਣੀ ਲਖ 84 ਜੇਨ ਉਪਾਈ ਸੋ ਸਿਮਰੋ ਨਿਰਬਾਣੀ ਕਾਏ ਕਮੰਡਲ ਕਾਪੜੀਆ ਰੇ ਅਸੜ ਕਾਏ ਫਿਰ ਆਹੀ ਬਤਰ ਲੋਚਨ ਸੁਣੇ ਪ੍ਰਾਣੀ ਕਣ ਬਿਨ ਗਾਹੋ ਕੇ ਪਾਹੀ ਗੂਜਰੀ ਅੰਤਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਵਲ ਵਲ ਔਤਰੇ ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ ਰਹਾਉ ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬੇਸਵਾ ਜੋਨ ਵਲ ਵਲ ਔਤਰੈ ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸੂਕਰ ਜੋਨ ਵਲ ਵਲ ਔਤਰੈ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਵਲ ਵਲ ਔਤਰੈ ਅੰਤਕਾਲ ਨਾਰਾਇਣ ਸਿਮਰੈ।

ਕਾਰ ਸਤਿਗੁਰ ਪ੍ਰਸਾਦ ਪਰਮਾਤ ਪੁਰਖ ਮਨੋਪਮੰ ਸਦ ਆਦ ਭਾਵ ਰਤੰ ਪਰਮਦ ਭੁਤੰ ਪਰਕ੍ਰਿਤ ਪਰੰ ਜਦ ਚਿੰਤ ਸਰਬ ਗਤੰ ਕੇਵਲ ਰਾਮ ਨਾਮ ਮਨੋਰਮੰ ਬਦ ਅੰਮ੍ਰਿਤ ਤਤਮਯੰ ਨਾ ਦਨੋਤ ਜਾ ਸਮਰਣੇਨ ਜਨਮ ਜਰਾਦ ਮਰਨ ਭਯੰ ਅਰਹਾਵ ਇੱਛਤ ਜਮਾਤ ਪ੍ਰਾਪਯੰ ਜਾ ਸਵਤ ਸੁਕ੍ਰਿਤ ਕ੍ਰਿਤੰ ਭਾਵ ਭੂਤ ਭਾਵ ਸਮਭਿਯੰ ਪਰਮੰ ਪ੍ਰਸੰਨ ਮਿਦੰ ਲੋਭਾਦ ਦ੍ਰਿਟ ਪਰ ਗ੍ਰਹ ਜਦ ਬਿਦ ਆਚਰਣੰ ਤਾ ਸਕਲ ਦੁਕ੍ਰਿਤ ਦੁਰਮਤੀ ਪਜ ਚੱਕਰ ਤਰ ਸਰਣੰ ਹਰ ਭਗਤ ਨਿਜ ਨਹਿ ਕੇਵਲ ਰਿਧ ਕਰਮਣਾ ਬਸਾ ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ ਗੋਬਿੰਦ ਗੋਬਿੰਦੇਤ ਜਪ ਨਰ ਸਗਲ ਸਿਧ ਪਦੰ ਜੈ ਦੇਵ ਆਯੋ ਤਸ ਸਪਟੰ ਭਵ ਭੂਤ ਸਰਬ ਗਤੰ ਇਕ ਓ ਅੰਕਾਰ ਸਤਿਨਾਮ।

ਬਾਗ ਦੇਵ ਗੰਧਾਰੀ ਮਹੱਲਾ ਚੌਥਾ ਕਰ ਪਹਿਲਾ ਸ਼ਿਵ ਜਨ ਬਰੇ ਠਾਕੁਰ ਲਿਵ ਲਾਗੇ ਜੋ ਤੁਮਰਾ ਜਿਸ ਕਹਤੇ ਗੁਰਮਤ ਤੇਨ ਮੁਖ ਪਾਗ ਸੁਭਾਗੇ ਰਖਾਓ ਟੂਟੇ ਮਾਇਆ ਕੇ ਬੰਧਨ ਫਾਗੇ ਹਰ ਰਾਮ ਨਾਮ ਲਿਵ ਲਾਗੇ ਹਮਰਾ ਮਾਨ ਮੋਹਿਓ ਗੁਰਮੋਹਨ ਹਾਂ ਵਿਸ਼ਨ ਪਈ ਮੁਖ ਲਾਗੇ ਸਗਲੀ ਰਹਿਣ ਸੋਈ ਅੰਧਿਆਰੀ ਗੁਰ ਕਿੰਚਿਤ ਕਿਰਪਾ ਜਾਗੇ ਜਨ ਨਾਨਕ ਕੇ ਪ੍ਰਸੁੰਦਰ ਸਵਾਮੀ ਮੋਹਿ ਤੁਮਸਰ ਅਵਰ ਨਾ ਲਾਗੇ ਦੇਵ ਗੰਧਾਰੀ ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ ਹਰ ਕੇ ਸੰਤ ਬਤਾਵੋ ਮਾਰਗ ਹਾਂ ਪੀਛੇ ਲਾਗ ਚੱਲੀ ਰਖਾਓ ਪ੍ਰੇਕੇ ਬਜ ਸੁਖਾਂ ਨੇ ਹੀਰੇ ਇਹ ਚਾਲ ਬਣੀ ਹੈ ਪਲੀ ਲਟਰੀ ਮਧਰੀ ਠਾਕੁਰ ਪਾਈ ਉਹ ਸੁੰਦਰ ਹਰ ਟੁਲ ਮਿਲੀ ਏਕੋ ਪ੍ਰਿਓ ਸਖੀਆਂ ਸਭ ਪ੍ਰੇਕੀ ਜੋ

ਹਾਮ ਤਿਸ ਕੀ ਗੁਲ ਗੋਲੀ ਹੈ, ਸਤਿਗੁਰ ਪੁਰਖ ਮਨਾਵੋ ਆਪਣਾ, ਔਰ ਅੰਮ੍ਰਿਤ ਪੀ ਚੋਲੀ ਹੈ, ਗੁਰ ਪ੍ਰਸਾਦ ਜਨ ਨਾਨਕ ਪਾਇਆ, ਹਰ ਲਾਦਾ ਦੇ ਟੋਲੀ ਹੈ ਦੇਵ ਗੰਧਾਰੀ, ਆਬ ਹਮ ਚਲੀ ਠਾਕੁਰ ਪਏ ਹਾਰ, ਜਬ ਮਸਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇ ਮਾਰ ਰਹਾਉ, ਲੋਕਨ ਕੀ ਚਤੁਰਾਈ ਉਪਮਾ, ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਾਮ ਤਨ ਦੀ ਯੋਗ ਹੈ ਢਾਰ, ਜੋ ਆਵਤ ਸਰਨ ਠਾਕੁਰ ਪ੍ਰਾ ਤੁਮਰੀ, ਤਿਸ ਰਾਖੋ ਕੇ ਪਾ ਧਾਰ, ਜਨ ਨਾਨਕ ਸਰਨ ਤੁਮਾਰੀ ਹਰ ਜੀਓ, ਰਾਖੋ ਲਾਜ ਮੁਰਾਰ, ਦੇਵ ਗੰਧਾਰੀ ਹਾਰ ਗੁਣ ਗਾਵੇ ਹਉ ਤਿਸ ਬਲਿਹਾਰੀ, ਦੇਖ ਦੇਖ ਜੀਵਾ ਸਾਧਗੁਰ ਦਰਸਨ, ਜਿਸ ਹਿਰਦੇ ਨਾਮ ਮੁਰਾਰੀ ਰਹਾਉ, ਤੋਂ ਪਵਿੱਤਰ ਪਾਵਨ ਪੁਰਖ ਪ੍ਰਭ ਸਵਾਮੀ, ਹਮ ਕਿਉਂ ਕਰ ਮਿਲੇ ਜੂਠਾਰੀ, ਹਮਰੇ ਜੀ ਹੋਰ ਮੁਖ ਹੋਰ ਹੋਤ ਹੈ, ਹਮ ਕਰਮਹੀਨ ਕੂੜਿਆਰੀ, ਹਮਰੀ ਮੁਦਰ ਨਾਮ ਹਰ ਸਵਾਮੀ, ਅੰਤਰ ਦੁਟ ਦੁਟਾਰੀ, ਜੋ ਪਾਵੇ ਤਿਉਂ ਰਾਖੋ ਸਵਾਮੀ, ਜਨ ਨਾਨਕ ਸਰਨ ਤੁਮਾਰੀ, ਦੇਵ ਗੰਧਾਰੀ ਹਰ ਕੇ ਨਾਮ ਬਿਨਾ ਸੁੰਦਰ ਹੈ ਨਗਟੀ, ਜੋ ਬਿਸਵਾ ਕੇ ਕਰ ਪੂਤ ਜਮਤ ਹੈ, ਇਸ ਨਾਮ ਪ੍ਰਯੋਗ ਹੈ ਧਰਤੀ ਰਗਾਓ, ਜਿਨ ਕੇ ਹਿਰਦੇ ਨਾਏ ਹਰ ਸਵਾਮੀ, ਤੇ ਬਿਗੜ ਰੂਪ ਬੇਰਗਟੀ, ਜਿਉ ਨਿਗੁਰਾਬੋ ਬਾਤਾਂ ਜਾਣੇ, ਉਹ ਹਰ ਦਰਗਹਿ ਗਏ ਪ੍ਰਸ਼ਟੀ, ਜਿਨ ਕੋ ਦਿਆਲ ਹੋਆ ਮੇਰਾ ਸਵਾਮੀ, ਤਿਨਾ ਸਾਜਨਾ ਪਗ ਚਗਟੀ, ਨਾਨਕ ਪਤਤ ਪਵਿੱਤ ਮਿਲ ਸੰਗਤ, ਗੁਰ ਸਤਿਗੁਰ ਪਾਛੇ ਛੁਟੀ, ਸ਼ੱਕਾ ਇੱਕ ਦੇਵ ਗੰਧਾਰੀ, ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮਾਈ ਗੁਰਚਰਣੀ ਚਿਤ ਲਾਈ ਹੈ, ਪ੍ਰਹੋਏ ਕਿਰਪਾਲ ਕਮਲ ਪ੍ਰਗਾਸ, ਸਦਾ ਸਦਾ ਹਰ ਧਿਆਈ ਹੈ ਰਹਾਉ, ਅੰਤਰ ਏਕੋ ਬਾਹਰ ਏਕੋ, ਸਮੇਂ ਏਕ ਸਮਾਈ ਹੈ, ਘਾਟ ਆਵ ਘਾਟ ਰਵਿਆ ਸਭ ਠਾਈ, ਹਰ ਪੂਰਨ ਬ੍ਰਹਮ ਦਿਖਾਈ ਹੈ, ਉਸ ਕਰੇ ਸਿਵ ਕੁ ਮੁਨ ਕੇਤੇ, ਤੇਰਾ ਅੰਤ ਨ ਕਥੂ ਪਾਈ ਹੈ, ਸੁਖਦਾ ਤੇ ਦੁਖ ਪੰਜਨ ਸਵਾਮੀ, ਜਨ ਨਾਨਕ ਸਦਬਲ ਜਾਈ ਹੈ, ਦੇਵ ਗੰਧਾਰੀ ਮਾਈ ਹੋਨਹਾਰ ਸੋ ਹੋਈ ਹੈ, ਰਾਜ ਰਿਓ ਰਚਨਾ ਪ੍ਰਭ ਆਪਣੀ, ਕਹਾਂ ਲਾਭ ਕਹਾਂ ਖੋਈ ਹੈ ਰਖਾਓ, ਕਹਿ ਫੁੱਲੇ ਆਨੰਦ ਵਿਖੇ ਸੋਗ, ਕਬ ਹਸਨੋ ਕਬ ਰੋਈ ਹੈ, ਕਬ ਹੂ ਮੈਲ ਪਰੇ ਅਭਮਾਨੀ, ਕਬ ਸਾਧੂ ਸੰਗ ਧੋਈ ਹੈ, ਕੋਈ ਨਾ ਮੇਟੇ ਪ੍ਰਭ ਕਾ ਕੀਆ, ਦੂਸਰ ਨਾਹੀ ਅਲੋਈ ਹੈ, ਕਹੋ ਨਾਨਕ ਤਿਸ ਗੁਰ ਬਲਿਹਾਰੀ, ਜੇ ਪ੍ਰਸਾਦ ਸੁਖ ਸੋਈ ਹੈ, ਦੇਵ ਗੰਧਾਰੀ ਮਾਈ ਸੁਨਤ ਸੋਜ ਪੈ ਡਰਤ, ਮੇਰ ਤੇਰ ਤਦੋ ਅਭਮਾਨਾ, ਸਰਨ ਸਵਾਮੀ ਕੀ ਪਰਤ ਰਹਾਓ, ਜੋ ਜੋ ਕਹੇ ਸੋਈ ਪਲ ਮਾਨੋ, ਨਾਹਿਨ ਕਾ ਬੋਲ ਕਰਤ, ਨਿਮਖ ਨਾ ਬਿਸਰੋ ਹੀ ਹੈ ਮੋਰੇ ਤੇ, ਬਿਸਰਤ ਜਾਈ ਹੋ ਮਰਤ, ਸੁਖਦਾਈ ਪੂਰਨ ਪ੍ਰਕਰਤਾ, ਮੇਰੀ ਬਹੁਤ

ਜਪਤ ਸੁਨਤ ਜਪਤ ਉਧਾਰ ਬਰਨ ਅਬਰਨਾ ਸਭ ਹੂੰ ਹਰਹਾਉ ਜੈ ਤੇ ਉਪਜਿਓ ਤਈ ਸਮਾਇਓ ਏ ਬਦ ਜਾਨੀ ਤਬ ਹੂੰ ਜਹਾਂ ਜਹਾਂ ਏ ਦੇਹੀ ਤਾਰੀ ਰਹਿ ਨ ਪਾਇਓ ਕਬ ਹੂੰ ਸੁਖ ਆਇਓ ਪਏ ਪਰਮ ਬਿਨਾਸੇ ਕਿਰਪਾਲ ਹੋਏ ਪ੍ਰਭ ਜਬ ਹੂੰ ਕਹੋ ਨਾਨਕ ਮੇਰੇ ਪੂਰੇ ਮਨੋਰਥ ਸਾਧ ਸੰਗ ਤਜ ਲਭ ਹੂੰ ਦੇਵ ਗੰਧਾਰੀ ਮਨਜੂ ਆਪਣੇ ਪ੍ਰਭ ਭਾਵੋ ਨੀਚੋ ਨੀਚ ਨੀਚ ਅਤ ਨਾਨਾ ਹੋਏ ਗਰੀਬ ਬੁਲਾਓ ਅਰਹਾਓ ਅਨਕ ਅਡੰਬਰ ਮਾਇਆ ਕੇ ਬਿਰਥੇ ਤਾਸੂ ਪ੍ਰੀਤ ਘਟਾਵੋ ਜੂ ਆਪਣੋ ਸਵਾਮੀ ਸੁਖ ਮਾਨੇ ਤਾ ਮੈਂ ਸੋਭਾ ਪਾਵੋ ਦਾਸਨ ਦਾਸ ਰੇਣ ਦਾਸਨ ਕੀ ਜਨ ਕੀ ਟਹਿਲ ਕਮਾਵੋ ਸਰਬ ਸੁਖ ਵਡਿਆਈ ਨਾਨਕ ਜੀਵ ਮੁਖੋ ਬੁਲਾਓ ਦੇਵ ਗੰਧਾਰੀ ਪ੍ਰਭ ਜੀ ਤਉ ਪ੍ਰਸਾਦ ਪ੍ਰਮੰਡਾਰਿਓ ਤੁਮਰੀ ਕਿਰਪਾ ਤੇ ਸਭ ਕੋ ਆਪਣਾ ਮਨ ਮੈਂ ਇਹ ਵਿਚਾਰਿਓ ਰਹਾਓ ਕੋਟ ਪ੍ਰਾਦ ਮਿਟੇ ਤੇਰੀ ਸੇਵਾ ਦਰਸ਼ਨ ਦੁਖ ਉਤਾਰਿਓ ਨਾਮ ਜਤ ਮਾਸੂ ਪਾਇਓ ਚਿੰਤਾ ਰੋਗ ਵਿਦਾਰਿਓ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਵਿਸਾਰਿਓ ਮਾਇਆ ਬੰਦ ਕਾਟੇ ਕਿਰਪਾ ਨਿਧ ਨਾਨਕ ਆਪ ਉਧਾਰਿਓ ਦੇਵ ਗੰਧਾਰੀ ਮਾਨ ਸਗਲ ਸਿਆਣ ਪਰਹੀ ਕਰਨ ਕਰਾਮਨ ਗਰ ਸੁਆਮੀ ਨਾਨਕ ਓਟ ਗਹੀ ਰਗਾਓ ਆਪ ਮੇਟ ਪੈ ਸਰਣਾਈ ਏ ਮਤ ਸਾਧੂ ਕਹੀ ਪ੍ਰਭ ਕੀ ਆਗਿਆ ਮਾਨਸੁ ਪਾਇਆ ਪਰਮ ਅੰਧੇਰਾ ਲਹੀ ਜਾਨ ਪ੍ਰਵੀਨ ਸੁਆਮੀ ਪ੍ਰਾ ਮੇਰੇ ਸਰਣ ਤੁਮਾਰੀ ਅਹੀ ਖਿਨ ਮੈਂ ਥਾਪਿਉ ਥਾਪਨ ਖਾਰੇ ਕੁਦਰਤ ਕੀਮ ਨਾ ਪਹੀ ਦੇਵ ਗੰਧਾਰੀ ਮਹੱਲਾ ਪੰਜਵਾਂ ਹਰ ਪ੍ਰਾਣ ਪ੍ਰਭੂ ਸੁਖਦਾਤੇ ਗੁਰ ਪ੍ਰਸਾਦ ਕਾਹੂ ਜਾਤੇ ਰਗਾਓ ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨਕੋ ਕਾਲ ਨਾ ਖਾਤੇ ਰੰਗ ਤੁਮਾਰੇ ਲਾਲ ਪਏ ਹੈ ਆਰਾਮ ਨਾਮ ਰਸਮਾਤੇ ਮਾਂ ਕਿਲ ਬਿਖ ਕੋਟ ਦੁਖ ਰੋਗਾ ਪ੍ਰਭ

ਲਾ ਪੰਜਵਾਂ ਸੋ ਪ੍ਰਭ ਜਦ ਕਤ ਪੇਖਿਓ ਨੈਣੀ ਸੁਖਦਾਈ ਜੀਅਨ ਕੋ ਦਾਤਾ ਅੰਮ੍ਰਿਤ ਜਾ ਕੀ ਬੈਣੀ ਰਖਾਓ ਅਗਿਆਨ ਅੰਧੇਰਾ ਸੰਤੀ ਕਾਟਿਆ ਜੀ ਦਾਨ ਗੁਰ ਦੇਣੀ ਕਰ ਕਿਰਪਾ ਕਰ ਲੀ ਨੋ ਆਪਣਾ ਜਲਤੇ ਸੀਤਲ ਹੋਣੀ ਕਰਮ ਧਰਮ ਕਿਸ ਉਪਜ ਨਾ ਆਇਓ ਨੇ ਉਪਜੀ ਨਿਰਮਲ ਕਰਨੀ ਛਾੜ ਸਿਆਣਬ ਸੰਜਮ ਨਾਨਕ ਲਾਗੋ ਗੁਰ ਕੀ ਚਰਣੀ ਦੇਵ ਗੰਧਾਰੀ ਮਹੱਲਾ ਪੰਜਵਾਂ ਹਰ ਰਾਮ ਨਾਮ ਜਪ।

ਪੀਤਰ ਜੋ ਦੀਸੇ ਸੋ ਸ਼ਾਰਾ ਰਗਾਓ ਜਿਨ ਕੀਆ ਤੇ ਸਿਮਰ ਪ੍ਰਾਨੀ ਜਿਉ ਪ੍ਰਾਨ ਜਿਨ ਥਾਰਾ ਤਿਸੇ ਤਿਆਗ ਅਵਰ ਲਪਟਾਵੇ ਮਰ ਜਨ ਮੈਂ ਮੁਗਧ ਗਵਾਰਾ ਅੰਧ ਗੁੰਗ ਪਿੰਗਲ ਮਤਹੀਨਾ ਪ੍ਰਭ ਰਾਖੋ ਰਾਖ ਨਹਾਰਾ ਕਰਨ ਕਰਾਮ ਹਾਰ ਸਮਰਥਾ ਕਿਆ ਨਾਨਕ ਜੰਤ ਵਿਚਾਰਾ ਦੇਵ ਗੰਧਾਰੀ ਮਹੱਲਾ ਪੰਜਵਾਂ ਤੋ ਪ੍ਰਭ ਨੇਰੇ ਹੂੰ ਤੇ ਨੇਰੇ ਸਿਮਰ ਧਿਆਏ ਗਾਏ ਗੁਣ ਗੋਬਿੰਦ ਦਿਨ ਰਹਿਣ ਸਾਂਝ ਸਵੇਰੇ ਰਹਾਓ ਉਧਰ ਦੇ ਦੁਲਭ ਸਾਧੂ ਸੰਗ ਹਰ ਘਰ ਨਾਮ ਜਪੇ ਰਹਿ ਘਰੀ ਨਾਮ ਹੋਤ ਨਾ ਚਸਾ ਬਿਲੰਬ ਹੋ ਕਾਲ ਨਿਤੇ ਨਿਤ ਫੇਰ ਅੰਧ ਬਿਲਾ ਤੇ ਕਾਢੋ ਕਰਤੇ ਕਿਆ ਨਾਹੀ ਕਰਤੇ ਰਹਿ ਨਾਮ ਆਧਾਰ ਦੀਜੇ ਨਾਨਕ ਕਹੋ ਅੰਧ ਸੂਖ ਕਨੇਰ ਛੱਕੇ ਦੋ ਦੇਵ ਗੰਧਾਰੀ ਮੁਹੱਲਾ ਪੰਜਵਾਂ ਮਨ ਗੁਰਮਿਲ ਨਾਮ ਅਰਾ ਦਿਓ ਸੂਖ ਸਹਿਜ ਆਨੰਦ ਮੰਗਲ ਰਸ ਜੀਵਨ ਕਾ ਮੂਲ ਵਧਿਓ ਰਖਾਓ ਹਰ ਕਿਰਪਾ ਆਪਣਾ ਦਸ ਕੀਨੋ ਕਾਟੇ ਮਾਇਆ ਫਾਦਿਓ ਭਾਓ ਭਗਤ ਗਾਏ ਗੁਣ ਗੋਬਿੰਦ ਜਮਕਾ ਮਾਰਗ ਸਾਧਿਓ ਪਇਓ ਅਨੁਗ੍ਰਹ ਮਿਟਿਓ ਮੋਰਚਾ ਅਮੋਲ ਪਦਾਰਥ ਲਾਧਿਓ ਬਲਿਹਾਰੇ ਨਾਨਕ ਲਖ ਬੇਰਾ ਮੇਰੇ ਠਾਕੁਰ ਅਗਮ ਅਗਾ ਦਿਓ ਦੇਵ ਗੰਧਾਰੀ ਮਹੱਲਾ ਪੰਜਵਾਂ ਮਾਈ ਜੋ ਪ੍ਰਭ ਕੇ ਗੁਣ ਗਾਵੇ ਸਬਰ ਆਇਆ ਜੀਵਨ ਫਲ ਤਾਕੋ ਪਾਰ ਬ੍ਰਹਮ ਲਿਮਲਾਵੇ ਰਖਾਓ ਸੁੰਦਰ ਸੁਗੜ ਸੂਰ ਸੋ ਬੇਤਾ ਜੋ ਸਾਧੂ ਸੰਗ ਪਾਵੇ ਨਾਮ ਉਚਾਰ ਕਰੇ ਰਸਨਾ ਬੌੜਨਾ ਜੋ ਨੀ ਥਾਵੇ ਪੂਰਨ ਬ੍ਰਹਮ ਰਵਿਆ ਮਨ ਤਨ ਮੈਂ ਆਨ ਨਾ ਦ੍ਰਿਸ਼ਟੀ ਆਵੇ ਨਰਕ ਰੋਗ ਨੀ ਹੋਵਤ ਜਨ ਸੰਗ ਨਾਨਕ ਜਿਸ ਲੜ ਲਾਵੇ ਦੇਵ ਗੰਧਾਰੀ ਮਹੱਲਾ ਪੰਜਵਾਂ ਚੰਚਲ ਸੁਪਨੇ ਕੀ ਉਰਝਾਇਓ ਇਤਨੀ ਨਾ ਬੂਝੇ ਕਬਹੂ ਚਲਨਾ ਬਿਕਲ ਪਇਓ ਸੰਗ ਮਾਇਓ ਰਹਾਓ ਕੋਸਮ ਰੰਗ ਸੰਗ ਰਸ ਰਚਿਆ ਵਿਖਿਆ ਏ ਕਿਉ ਪਾਇਓ ਲੋਭ ਸੁਨੇ ਮਨਸੂ ਕਰ ਮਾਨੇ ਬੇਗ ਤਾਂ ਉੜਤਾਇਓ ਫਿਰਤ ਫਿਰਤ ਬਹੁਤ ਸ਼ਰਮ ਪਾਇਓ ਸੰਤ ਦੁਆਰੇ ਆਇਓ ਕਰੀ ਕਿਰਪਾ ਪਾਰ ਬ੍ਰਹਮ ਸੁਵਾਮੀ ਨਾਨਕ ਲਈ ਉਹ ਸੁਮਾਇਓ ਦੇਵ ਗੰਧਾਰੀ ਮਹੱਲਾ ਪੰਜਵਾਂ ਸਰਬ ਸੁਖਾਂ ਗੁਰ ਚਰਨਾ ਕਲਮਲ ਡਾਰਨ ਮਨੇ ਸੁਧਾਰਨ ਇਹ ਆਸਰ ਮੋਏ ਤਰਨਾ ਰਖਾਓ ਪੂਜਾ ਅਰਚਾ ਸੇਵਾ ਬੰਧਨ ਏ ਟਹਿਲ ਮੋਏ ਕਰਨਾ ਬਿਗਸੇ ਮਨ ਹੋਵੇ ਪਰਗਸ ਬਹੁ ਨਾ ਗਰਭੇ ਪਰਨਾ ਸਬਲ ਮੂਰਤ ਪਰਸੋ ਸੰਤਨ ਕੀ ਏ ਧਿਆ ਨਾ ਤਰਨਾ ਭਇਓ ਕਿਰਪਾਲ ਠਾਕਰ ਨਾਨਕ ਕਹੋ ਪਰਿਓ ਸਾਧਕੀ ਸਰਨਾ ਦੇਵ ਗੰਧਾਰ ਮਹੱਲਾ ਪੰਜਵਾਂ ਆਪਣੇ ਘਰ ਪੈ ਬਿਨਤੀ ਕਹੀਏ ਚਾਰ ਪਦਾਰਥ ਅੰਧ ਮੰਗਲ ਨਿਧ ਸੂਖ ਸਹਿਜ ਸਿਧ ਲਈਏ ਰਖਾਓ ਮਾਨ ਤਿਆਗਰ ਚਰਣੀ ਲਾਗੋ ਤਿਸ ਪ੍ਰਵੇਨ ਚਲ ਕਹੀਏ ਆਂਚ ਨ ਲਾਗੇ ਅਗਨ ਸਾਗਰ ਤੇ ਸਰਨ ਸੁਵਾਮੀ ਕੀ ਅਹੀਏ ਕੋਟ ਪਰਾਧ ਮਹਾ ਅਕਿਰਤ ਕਾਣ ਬੌਰ ਬੌਰ ਪ੍ਰਸਹੀਏ ਕਰਣਾ ਮੈਂ ਪੂਰਨ ਪਰਮੇਸ਼ਰ ਨਾਨਕ ਤਿਸ ਸਰਨਹੀਏ ਦੇਵ ਗੰਧਾਰੀ ਮਹੱਲਾ ਪੰਜਵਾਂ ਗੁਰ ਕੇ ਚਰਨ ਹਿਰਦੇ ਪਰਵੇਸਾ ਰੋਗ ਸੋਗ ਸਭ ਦੁੱਖ ਮਨਾਸੇ ਉਤਰੇ ਸਗਲ ਕਲੇਸਾ ਰਖਾਓ ਜਨਮ ਜਨਮ ਕੇ ਕਿਲ ਵਿਖ ਨਾਸੇ ਕੋਟ ਮੱਜਨ ਇਸ ਨਾਨਾ ਨਾਮ ਨਿਧਾਨ ਗਤ ਗੁਣ ਗੋਬਿੰਦ ਲਾਗੋ ਸਹਿਜ ਧਿਆਨਾ ਕਰ ਕਿਰਪਾ ਆਪਣਾ ਦਸ ਕੀਨੋ ਬੰਧਨ ਤੋਰ ਨਿਰਾਰੇ ਜਪ ਜਪ ਨਾਮ ਜੀਵਾਂ ਤੇਰੀ ਬਾਣੀ ਨਾਨਕ ਦਾਸ ਬਲਿਹਾਰੇ ਛੱਕੇ ਤਿੰਨ ਦੇਵ ਗੰਧਾਰੀ ਮਹੱਲਾ ਪੰਜਵਾਂ ਮਾਈ ਪ੍ਰਭ ਕੇ ਚਰਨ ਨਿਹਾਰੋ ਕਰੋ ਅਨੁਗ੍ਰਹ ਸਵਾਮੀ ਮੇਰੇ ਮਨ ਤੇ ਕਹੂ ਨਾ ਡਾਰੋ ਰਖਾਓ ਸਾਧੂ ਤੂਰ ਲਾਈ ਮੁਖ ਮਸਤਕ ਕਾਮ ਕ੍ਰੋਧ ਬਿਖ ਜਾਰੋ ਸਭ ਤੇ ਨੀਚ ਆਤਮ ਕਰ ਮਾਨੋ ਮਨ ਮੈਂ ਇਹ ਸੁਖ ਤਾਰੋ ਗੁਣ ਗਾਵੋ ਠਾਕੁਰ ਅਬਨਾਸੀ ਕਲਮਲ ਸਗਲੇ ਚਾਰੋ ਨਾਮ ਨਿਧਾਨ ਨਾਨਕ ਦਾਨ ਪਾਵੋ ਕੰਠ ਲਾਏ ਉਰ ਤਾਰੋ ਦੇਵ ਗੰਧਾਰੀ ਮਹੱਲਾ ਪੰਜਵਾਂ ਪ੍ਰਭ ਜੀ ਉਹ ਪੇਖੋ ਦਰਸ ਤੁਮਾਰਾ ਸੁੰਦਰ ਧਿਆਨ ਤਾਰ ਦਿਨ ਰਹਿਣੀ ਜੀ ਪ੍ਰਾਣ ਤੇ ਪਿਆਰਾ ਰਹਾਓ ਸ਼ਸਤਰ ਵੇਦ ਪੁਰਾਣ ਅਵਲੋਕੇ ਸਿਮਰਤ ਤਤ ਵਿਚਾਰਾ ਦੀਨਾ ਨਾਥ ਪ੍ਰਾਣ ਪਦ ਪੂਰਨ ਭਵਜਲ ਉਦਰ ਨਹਾਰਾ ਆਦਿ

ਤਾਦ ਭਗਤ ਜਨ ਸੇਵਕ ਤਾਕੀ ਬਿਖੇ ਅਧਾਰਾ, ਤਿੰਨ ਜਨ ਕੀ ਤੂਰ ਬਾਂਚੇ ਨਿਤ ਨਾਨਕ, ਪਰਮੇਸ਼ਰ ਦੇਵਨ ਹਾਰਾ। ਦੇਵ ਗੰਧਾਰੀ ਮਹੱਲਾ ਪੰਜਵਾਂ, ਤੇਰਾ ਜਨ ਰਾਮ ਰਸਾਇਣ ਮਾਤਾ, ਪ੍ਰੇਮ ਰਸਾ ਨਿਤ ਜਾ ਕੋ ਉਪਜੀ, ਚੋੜ ਨਾ ਕਥੂ ਜਾਤਾ ਰਹਾਓ, ਬੈਠਤ ਹਰ ਹਰ ਸੋਵਤ ਹਰ ਹਰ, ਹਰਸ ਭੋਜਨ ਖਾਤਾ, ਅਰਸਰ ਤੀਰਥ ਮੱਜਨ ਕੀਨੋ, ਸਾਧੂ ਤੂਰੀ ਨਾਤਾ, ਸਵਲ ਜਨਮ ਹਰ ਦਿਨ ਕਾ ਉਪਜਿਆ, ਜਿਨ ਕੀਨੋ ਸੌਤ ਵਿਧਾਤਾ, ਸਗਲ ਸਮੂਲ ਹੈ ਉਦਰੇ ਨਾਨਕ, ਪੂਰਨ ਬ੍ਰਹਮ ਪਛਾਤਾ। ਦੇਵ ਗੰਧਾਰੀ ਮਹੱਲਾ ਪੰਜਵਾਂ, ਮਾਈ ਗੁਰਬਿਨ ਗਿਆਨ ਨਾ ਪਾਈਏ, ਅਨਕ ਪ੍ਰਕਾਰ ਫਿਰਤ ਬਿਲਾਤੇ, ਮਿਲਤ ਨਹੀਂ ਗੋਸਾਈ ਐ ਰਖਾਓ, ਮੋਹ ਰੋਗ ਸੋਗ ਧਨ ਵਧਿਓ, ਬੋਜੋ ਨਹੀਂ ਪਰਮਾਈਏ, ਟਿਕਣ ਨਾ ਪਾਵੇ ਬਿਨ ਸਹ ਸੰਗਤ, ਕਿਸੇ ਅੱਗੇ ਜਾਏ ਰੂ ਆਈਏ, ਕਰੇ ਅਨੁਗ੍ਰਹ ਸੋਮੀ ਮੇਰਾ, ਸਾਧ ਚਰਨ ਚਿਤ ਲਾਈਏ, ਸੰਕਟ ਕੋਰ ਕਟੇਖਨ ਪੀਤਰ, ਨਾਨਕ ਹਰ ਦਰਸ ਸੁਮਾਈਏ। ਦੇਵ ਗੰਧਾਰੀ ਮਹੱਲਾ ਪੰਜਵਾਂ, ਠਾਕੁਰ ਹੋਏ ਆਪ ਦਇਆਲ, ਭਈ ਕਲਿਆਣ ਆਨੰਦ ਰੂਪ ਹੋਈ ਗਏ, ਉਭਰੇ ਬਾਲ ਗੋਪਾਲ ਰਹਾਓ, ਦੁਇਕਰ ਜੋੜ ਕਰੀ ਬੇਨੰਤੀ, ਪਾਰ ਬ੍ਰਹਮ ਮਨ ਪਿਆਇਆ, ਹਾ ਦੇ ਰਾਖੇ ਪਰਮੇਸ਼ਰ, ਸਗਲਾ ਦੁਰਤ ਮਿਟਾਇਆ, ਵਰਨਾਰੀ ਮਿਲ ਮੰਗਲ ਗਾਇਆ, ਠਾਕੁਰ ਕਾ ਜੈਕਾਰ, ਕਹੋ ਨਾਨਕ ਜਨ ਕਉ ਬਲ ਜਾਈਏ, ਤੂੰ ਸਭਨਾ ਕਰੇ ਉਧਾਰ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦੇਵ ਗੰਧਾਰੀ ਮਹੱਲਾ ਪੰਜਵਾਂ, ਆਪਣੇ ਸਤਿਗੁਰ ਪੈ ਬਿਨੋ ਕਹਿਆ, ਪਏ ਕਿਰਪਾਲ ਦਿਆਲ ਦੁਖ ਪੰਜਨ, ਮੇਰਾ ਸਗਲ ਅੰਦੇਸਰਾ ਗਇਆ ਰਹਾਓ, ਹਮ ਪਾਪੀ ਪਾਖੰਡੀ ਲੋਭੀ, ਹਮਰਾ ਗੁਣ ਅਗੁਣ ਸਭ ਸਹਿਆ, ਕਰ ਮਸਤਕ ਧਾਰ ਸਾਜ ਨਿਵਾਜੇ, ਮੋਇਲ ਜੋ ਖਾਇਆ, ਪਰਉਪਕਾਰੀ ਸਰਬ ਸੁਧਾਰੀ, ਸਬਲ ਦਰਸ਼ਨ ਸਹਿਜਾਇਆ, ਕਹੋ ਨਾਨਕ ਨਿਰਗੁਣ ਕਉ ਦਾਤਾ, ਚਰਨ ਕਮਲ ਉਰ ਤਰਿਆ। ਦੇਵ ਗੰਧਾਰੀ ਮਹੱਲਾ ਪੰਜਵਾਂ, ਅਨਾਥ ਨਾਦ ਪ੍ਰਭ ਹਮਾਰੇ, ਸਰਨੇ ਆਇਓ ਰਾਖਨ ਹਾਰੇ, ਰਹਾਓ ਸਰਬ ਪਾਖ ਰਾਖ ਮੁਰਾਰੇ, ਆਗੇ ਪਾਛੇ ਅੰਤੀ ਵਾਰੇ, ਜਬ ਚਿਤਵੋ ਤਬ ਤੁਹਾਰੇ, ਉਣ ਸੁਮਾਰ ਮੇਰਾ ਮਨ ਸੁਧਾਰੇ, ਸੁਣ ਗਾਵੋ ਗੁਰਪਚਨਾਰੇ, ਬਲ ਬਲ ਜਾਓ ਸਾਦਰ ਸਾਰੇ, ਮਨ ਮੈਂ ਰਾਖੋ ਏਕ ਅਸਾਰੇ, ਨਾਨਕ ਤਾ ਮੇਰੇ ਕਰਨੇ ਹਾਰੇ। ਦੇਵ ਗੰਧਾਰੀ ਮਹੱਲਾ ਪੰਜਵਾਂ, ਪ੍ਰਭ ਇਹ ਮਨੋਰਥ ਮੇਰਾ, ਕਿਰਪਾ ਨਿਧਾਨ ਦਿਆਲ ਮੋਹਿ ਦੀਜੈ, ਕਰ ਸੰਤਨ ਕਾ ਚੇਰਾ ਰਹਾਓ, ਪ੍ਰਾਤੇ ਕਾਲ ਲਾਗੋ ਜਨ ਚਰਣੀ, ਨਿਸਬਾਸਰ ਦਰਸ ਪਾਵੋ, ਤਨ ਮਨ ਅਰਪ ਕਰੋ ਜਨ ਸੇਵਾ, ਰਸਨਾ ਹਰ ਗੁਣ ਗਾਓ, ਸਾ ਸਾਸ ਸਿਮਰੋ ਪ੍ਰਭ ਆਪਣਾ, ਸੰਤ ਸੰਗ ਨਿਤ ਰਹੀਐ, ਏਕ ਆਧਾਰ ਨਾਮ ਤਨ ਮੋਰਾ, ਅੰਤ ਨਾਨਕ ਕਿਉ ਲਈਏ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ, ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੀਤਾ ਐਸੇ ਹਰ ਜੀ ਉਪਾਏ, ਛੋੜ ਨਾ ਜਾਈ ਸਦਗੀ ਸੰਗੇ, ਅੰਦਨ ਗੁਰ ਮਿਲ ਗਾਏ ਰਖਾਓ, ਮਿਲਿਓ ਮਨੋਹਰ ਸਰਬ ਸੁਖੈ ਨਾ, ਤਿਆਗ ਨਾ ਕਥੂ ਜਾਏ, ਅਨਕ ਅਨਕ ਪਾਂਦ ਬੋ ਪੇਖੇ, ਪ੍ਰੇ ਰੋਮ ਨਾ ਸਮਸਰ ਲਾਏ, ਮੰਦਰ ਭਾਗ ਸੋਭ ਦੁਆਰੇ, ਅਨਹਤ ਰੁਣ ਚੁਣ ਲਾਏ, ਕਹੋ ਨਾਨਕ ਸਦਾ ਰਗ ਮਾਣੇ, ਗ੍ਰਹਿ ਪ੍ਰਥੀਤੇ ਸਤ ਆਏ। ਦੇਵ ਗੰਧਾਰੀ ਪੰਜਵਾਂ, ਦਰਸ਼ਨ ਨਾਮ ਕਉ ਮਨੇ ਆਚੈ, ਪਰਮ ਆਇਓ ਹੈ ਸਗਲ ਥਾਨ ਰੇ, ਆਏ ਪਰਿਓ ਸੰਤ ਪਾਛੈ ਰਖਾਓ, ਕੇਸ ਹੋ ਸੇਵੀ ਕਿਸ ਆਰਾਧੀ, ਜੋ ਦਿਸ਼ਟੈ ਸੋ ਗਾਛੈ, ਸਾ ਸਿੰਧ ਕੀ ਸਰਣੀ ਪਰੀਐ, ਚੰਨ ਰੇ ਮਨ ਬਾਛੈ, ਜੁਗਤ ਨਾ ਜਾਨਾ ਗੁਣ ਨਹੀਂ ਕੋਈ, ਮਾਂ ਦੁੱਤਰ ਮਾਇਆ ਛੈ, ਆਏ ਪਇਓ ਨਾਨਕ ਗੁਰ ਚਰਣੀ, ਤਾਂ ਉਤਰੀ ਸਗਲ ਦੁਰਾਚੈ। ਦੇਵ ਗੰਧਾਰੀ ਪੰਜਵਾਂ, ਅੰਮ੍ਰਿਤਾ ਪਰੇ ਬਚਨ ਤੁਹਾਰੇ, ਆ ਸੁੰਦਰ ਮਨ ਮੋਹਨ ਪਿਆਰੇ, ਸਭੂ ਮਦ ਨਿਰਾਰੇ ਅਰਹਾਓ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ, ਬ੍ਰਹਮ ਮਹੇਸ਼ ਸਿੱਧ ਮੁਨ ਇੰਦਰਾ, ਮੋਹੇ ਠਾਕੁਰ ਕੀ ਦਰਸਾਰੇ, ਦੀਨ ਦੁਆਰੇ ਆਇਓ ਠਾਕੁਰ, ਸਰਨ ਪਰਿਓ ਸੰਤ ਹਾਰੇ, ਕਹੋ ਨਾਨਕ ਪ੍ਰਾ ਮਿਲੇ ਮਨੋਹਰ, ਮਨ ਸੀਤਲ ਬਿਗਸਾਰੇ। ਦੇਵ ਗੰਧਾਰੀ ਮਹੱਲਾ ਪੰਜਵਾਂ, ਹਰ ਜਪ ਸੇਵਕ ਪਾਰਿਓ ਤਾਰਿਓ,
दीन दयाल पय प्रभ अपने बौड जन्म नहीं मारियो हरहाओ साध संगम गुण गावे हर के रतन जन्म नहीं हारियो प्राप गुण गाए बेखे बन तरिया कुले समूह उधारियो चरण कमल बस्यारद पीतर साध विरास उचारियो नानक ओढ़ गई जगदीसर उने पुने बलिहारियो अराग देव गंधारी महल

ਰਹਾਉ ਕਦਨ ਸੁਨਾਮਨ ਗੀਤ ਨੀ ਕੇ ਗਾਵਨ ਮਨ ਮੈਂ ਧਰਤੇ ਗਾਰ ਆਦ ਸੁੰਦਰ ਬਹੁ ਚਦਰ ਸਿਆਣੇ ਵਿਦਿਆ ਰਸਨਾ ਚਾਰ ਮਾਨ ਮੋਹ ਮੇਰ ਤੇਰ ਬਿਵਰਜਤ ਇਹੋ ਮਾਰਗ ਖੰਡੇ ਧਾਰ ਕਹੋ ਨਾਨਕ ਤਿਨ ਭਵਜਤ ਤਰੀਅਲ ਪ੍ਰਭ ਕਿਰਪਾ ਸੰਤ ਸੰਗਾਰ ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਕਾਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੈਂ ਪੇਖਿਓਰੀ ਉੱਚਾ ਮੋਹਨ ਸਭ ਤੇ ਉੱਚਾ ਆਨ ਨਾ ਸੰਸਰ ਕੋਊ ਲੱਗ ਢੂੰਡ ਰਹੇ ਹਮ ਉੱਚਾ ਰਹਾਉ ਬਹੁ ਬੇਅੰਤ ਅਧ ਬਡੋ ਗਾਰੋ ਥਾ ਨਹੀਂ ਅਗ ਉੱਚਾ ਤੋਲ ਨਾ ਤੁਲੀਏ ਮੋਲ ਨਾ ਮੁਲੀਏ ਕਥ ਪਾਈਏ ਮਨ ਰੁਚਾ ਖੋਜ ਅਸੰਖਾ ਅਨਕਤ ਪੰਥਾ ਬਿਨ ਗੁਰ ਨਹੀਂ ਪਹੁੰਚਾ ਕਹੋ ਨਾਨਕ ਕਿਰਪਾ ਕਰੀ ਠਾਕੁਰ ਮੇਰ ਸਾਧੂ ਰਸ ਪੂੰਚਾ ਦੇਵ ਗੰਧਾਰੀ ਮਹੱਲਾ ਪੰਜਵਾਂ ਮੈਂ ਬਹੁ ਬਿਦ ਪੇਖਿਓ ਦੂਜਾ ਨਾਹੀ ਰੀ ਕੋ ਖੰਡ ਦੀਪ ਸਭ ਪੀਤਰ ਰਵਿਆ ਪੂਰੇ ਓ ਸਭ ਲਉ ਰਹਾਓ ਆਗਮ ਅਗਮਾ ਕਮਨ ਮਹਿਮਾ ਮਨ ਜੀਵੇ ਸੁਣ ਸੋ ਚਾਰ ਆਸਰਮ ਚਾਰ ਬਰਨਾ ਮੁਕਤ ਪਏ ਸੇਵ ਤੋ ਗੁਰ ਸ਼ਬਦ ਰੜਾਇਆ ਪਰਮ ਪਦ ਪਾਇਆ ਦੁਤੀ ਗਏ ਸੁਖੋ ਕਹੋ ਨਾਨਕ ਪਲ ਸਾਗਰ ਤਰਿਆ ਹਰਿੰਦ ਪਾਈ ਸਹਿਜੋ ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਕਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਰੇ ਹਰ ਇੱਕ ਜਾਨ ਇੱਕ ਰੇ ਗੁਰਮੁਖ ਜਾਨ ਰਖਾਓ ਕਹੇ ਪ੍ਰਮਤ ਹੋ ਤੂੰ ਭ੍ਰਮੋ ਨਾ ਭਾਈ ਰਵਿਆ ਰੇ ਰਵਿਆ ਸਰਬ ਥਾਨ ਜਿਉ ਬੈਸੰਤਰ ਕਾਸ਼ਤ ਮਝਾਰ ਬਿਨ ਸੰਜਮ ਨਹੀਂ ਕਾਰਜ ਸਾਰ ਬਿਨ ਗੁਰ ਨਾ ਪਾਵੇ ਗੋ ਹਰ ਜੀ ਕੋ ਦੁਆਰ ਮਿਲ ਸੰਗਤ ਤਜ ਅਭਮਾਨ ਕਹੋ ਨਾਨਕ ਪਾਏ ਹੈ ਪਰਮ ਨਿਧਾਨ ਦੇਵ ਗੰਧਾਰੀ ਮਹੱਲਾ ਪੰਜਵਾਂ ਜਾਨੀ ਨਾ ਜਾਈ ਤਾਂ ਕੀ ਗਾਤ ਅਰਹਾਉ ਕਹਿ ਪੇ ਖਾਰੋ ਹੋ ਕਰ ਚਤੁਰਾਈ ਬਿਸਮਨ ਬਿਸਮੇ ਕਹੇ ਨ ਕਹਾਤ ਗਣ ਗੰਧਰਵ ਸਿੱਧ ਅਰ ਸਾਧਕ ਸੁਰ ਨਰ ਦੇਵ ਬ੍ਰਹਮ ਬ੍ਰਹਮਾਦਕ ਚਤੁਰ ਬੇਦ ਉਚਰ ਦਿਨ ਰਾਤ ਆਗਮ ਅਗਮ ਠਾਕੁਰ ਆਗਾਧ ਗੁਣ ਬੇਅੰਤ ਬੇਅੰਤ ਪਨ ਨਾਨਕ ਕਹਿ ਨ ਜਾਈ ਪਰੈ ਪਰਾਤ ਦੇਵ ਗੰਧਾਰੀ ਮਹੱਲਾ ਪੰਜਵਾਂ ਧਿਆਏ ਗਾਏ ਕਰਨੇ ਹਾਰ ਪਉ ਰਾਈ ਸੁ ਸਹਿਜ ਆਨੰਦ ਅਨ ਕੋਈ ਰੇ ਏਕ ਸੁਮਾਰ ਰਹਾਉ ਸਬਲ ਮੂਰਤ ਗੁਰ ਮੇਰੇ ਮੱਥ ਜਦ ਕਦ ਪੇਖੋ ਤਤ ਤਤ ਸਤ ਚਰਨ ਕਮਲ ਮੇਰੇ ਪ੍ਰਾਣ ਆਧਾਰ ਸਮਰਥ ਅਥਾ ਵੱਡਾ ਪ੍ਰਾ ਮੇਰਾ ਕੜ ਕੜ ਅੰਤਰ ਸਾਹਿਬ ਨੇਰਾ ਤਾ ਕੀ ਸਰਨ ਅਸਰ ਪ੍ਰਭ ਨਾਨਕ ਜਾ ਕਾ ਅੰਤ ਨ ਪਾਰਾ ਵਾਰ ਦੇਵ ਗੰਧਾਰੀ ਮਹੱਲਾ ਪੰਜਵਾਂ ਉਲਟੀ ਰੇ ਮਨ ਉਲਟੀ ਰੇ ਸਾਗਰ ਸਿਉਂਕਰ ਉਲਟੀ ਰੇ ਝੂਠੇ ਕੀ ਰੇ ਝੂੜ ਪ੍ਰੀਤ ਛੁੜਕੀ ਰੇ ਮਨ ਛੁੜਕੀ ਰੇ ਸਾਕਤ ਸੰਗ ਨਾ ਛੁੜਕੀ ਰੇ ਰਹਾਓ ਜਿਉ ਕਾਜਰ ਪਰ ਮੰਦਰ ਰਾਖਿਓ ਜੋ ਪੈਸੇ ਕਾਲੂਖੀ ਰੇ ਦੂਰੋਂ ਹੀ ਤੇ ਪਾ ਗਯੋ ਹੈ ਤਿਸ ਗੁਰ ਮਿਲ ਛੁਟਕੀ ਤ੍ਰਿਗੁਟੀ ਰੇ ਮੰਗੋ ਦਾਨ ਕਿਰਪਾਲ ਕਿਰਪਾ ਨਿਧ ਮੇਰਾ ਮੁਖ ਸਾਗਤ ਸੰਗ ਨਾ ਜੁੜਸੀ ਰੇ ਜਨ ਨਾਨਕ ਦਾਸ ਦਾਸ ਕੋ ਕਰੀਓ ਮੇਰਾ ਮੂੜ ਸਾਧ ਪਗਾਂ ਹੇਠ ਰੁਸੀ ਰੇ ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਕਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭਨ ਕੇ ਸਮਰੰਥ ਪੰਥ ਬਿਠਲੇ ਹਉ ਬਲ ਬਲ ਜਾਓ ਗਾਵਨ ਪਾਵਨ ਸੰਤਨ ਤੋਰੇ ਚਰਨ ਓ ਆ ਕੇ ਪਾਓ ਰਖਾਓ ਜਸਨ ਬਾਸਨ ਸਹਿਜ ਕੇਲ ਕਰਨਾ ਮੈਂ ਏਕ ਅਨੰਤ ਨੂੰ ਪੈਠਾਓ ਰਿੱਧ ਸਿੱਧ ਨਿਧ ਕਰਤਲ ਜਗ ਜੀਵਨ ਸਰਬਨਾਥ ਅਨੇਕੇ ਨਾਓ ਦਇਆ ਮਯਾ ਕਿਰਪਾ ਨਾਨਕ ਕਹੋ ਸੁਣ ਸੁਣ ਜਾ ਜੀਵਾਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਦੇਵ ਗੰਧਾਰੀ ਮਹੱਲਾ ਨਾਵਾ ਯੈ ਮਨ ਨਾਇਕ ਨਾ ਕਹਿਓ ਕਰੇ ਸੀਸ ਕਹਿ ਰਿਓ ਆਪਣੀ ਸੀ ਦੁਰਮਤੇ ਨਾ ਟਰੇ ਰਖਾਓ ਮਦਮਾਇਆ ਕਹਿ ਪਯੋ ਬਾਵਰ ਹਰ ਜਸ ਨੇ ਉਚਰੇ ਕਰ ਪਰਪੰਚ ਜਗਤ ਕੋ ਡਹਿਕੇ ਆਪਣੋ ਉਧਰ ਭਰੇ ਸਵਾਨ ਪੂਜੋ ਹੋਏ ਨਾ ਸੁਧ ਕਹਿਓ ਨਾ ਕਾਨ ਤਰੇ ਕਹੋ ਨਾਨਕ ਭਜ ਰਾਮ ਨਾਮ ਨਿਤ ਜਾ ਤੇ ਕਾਇਸਰੇ ਦੇਵ ਗੰਧਾਰੀ
ਮਹੱਲਾ ਨਾਮਾ ਸਭ ਕਿਸ ਜੀਵਤ ਕੋ ਵਿਵਹਾਰ ਮਾਲ ਪਿਤਾ ਭਾਈ ਸੁਧ ਬੰਧਪ ਆਰਫੁਨ ਗ੍ਰਹਿ ਕੀ ਨਾਰ ਹਰਹਾਓ ਤਨ ਤੇ ਪ੍ਰਾਣ ਹੋ ਜਬ ਨਿਆਰੇ ਤੇਰਤ ਪ੍ਰੇਤ ਪੁਕਾਰ ਆਦਿ ਘਰੀ ਕੋ ਨੇ ਰੱਖ ਹਰ ਤੇ ਦੇਤ ਨਿਕਾਰ ਮ੍ਰਿਤਸ਼ਨਾ ਜਿਉਂ ਜਗ ਰਚਨਾ ਜੈ ਦੇਖੋ ਹਿਰਦੇ ਵਿਚਾਰ ਕਹੋ ਨਾਨਕ ਭਜ ਰਾਮ ਨਾਮ ਨਿਤ ਜਾਤ ਤੇ ਹੋਤ ਉਧਾਰ ਦੇਵ ਗੰਧਾਰੀ ਮਹੱਲਾ ਨਾਵਾਂ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸੁਖ ਸਭ ਲਾਗੇ ਕਿਆ ਦਾਰਾ ਕਿਆ ਮੀਤ ਰਖਾਓ ਮੇਰੋ ਮੇਰੋ ਸਵੇ ਕਹਿਤ ਹੈ ਇਸੋ ਬੰਧਿਓ ਚੀਤ ਅੰਤ ਕਾਲ ਸੰਗੀ ਨੈ ਕੋ ਇਹ ਅਚਰਜ ਹੈ ਰੀਤ ਮਨ ਮੂਰਖ ਅਜੂ ਨੇ ਸਮਝਿਤ ਸਿੱਖ ਦੇ ਹਾਰਿਓ ਨੀਤ ਨਾਨਕ ਭੌਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਅਰਾਗ ਬਿਹਾਗੜਾ ਮਹੱਲਾ ਪੰਜਵਾਂ ਕਰ ਦੂਜਾ ਚੌਪ ਦੇ ਦੂਤਨ ਸੰਗਰੀਆ ਪੁਅੰਗਨ ਮਸਰੀਆ ਅਨਕੋ ਪਰੀਆ ਤੋ ਮੈਂ ਹਰ ਹਰ ਕਰੀਆ ਤੋ ਸੁ ਸਹਿਜਰੀਆ ਅਰਹਾਓ ਮਿਥਨ ਮੋਹਰੀਆ ਅਨਕੋ ਮੇਰੀਆ ਤਿਜ ਕੂਮਨ ਕਿਰੀਆ ਸਗਲ ਬਟਰੀਆ ਬਿਰਖ ਇਕੱਤਰੀਆ ਵੋ ਬੰਦੇ ਪਰੀਆ ਥਿਰ ਸਾਸ ਬਰੀਆ ਜੈ ਕੀਰਤਨ ਹਰੀਆ ਨਾਨਕ ਸਰਨਰੀਆ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਰਾਗ ਬਿਹਾਗੜਾ ਮਹੱਲਾ ਨਾਵਾਂ ਹਰ ਕੀ ਗਤ ਨੇ ਕੋ ਜਾਣੇ ਜੋਗੀ ਜਤੀ ਤਪੀ ਪਜਾਰੇ ਅਰਬੋ ਲੋਕ ਸਿਆਨੇ ਰਖਾਓ ਛਿਨਮੈ ਰਾਓ ਰੰਗ ਕੋ ਕਰੀ ਹਰਾਓ ਰੰਗ ਕਰ ਡਾਰੇ ਰੀਤੇ ਪਰੇ ਪਰੇ ਸਗਨਾਵੇ ਜੇ ਤਾ ਕੋ ਬਿਵਖਾਰੇ ਆਪਣੀ ਮਾਇਆ ਆਪ ਸਾਰੀ ਆਪੇ ਦੇਖਣ ਹਾਰਾ ਨਾਨਾ ਰੂਪ ਤਰੇ ਬਹੁ ਰੰਗੀ ਸਭ ਤੇ ਰਹੇ ਨਿਆਰਾ ਅਗਨਤ ਅਪਾਰ ਅਲਖ ਨਿਰੰਜਨ ਜੇ ਸਭ ਜਗ ਪਰਮਾਇਓ ਸਾਗਲ ਪਰਮ ਤਜ ਨਾਨਕ ਪ੍ਰਾਣੀ ਚਰਨ ਤਾਹੇ ਚਿਤ ਲਾਇਓ ਰਾਗ ਬਿਹਾਗੜਾ ਸ਼ੰਤ ਮਹੱਲਾ ਚੌਥਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ ਗੁਰਮੁਖ ਨਾਮੇ ਮੋਲੇ ਰਾਮ ਹਰਸ ਬੀਦਾ ਹਰ ਮਨ ਪਿਆਰਾ ਮਨ ਹਰਸ ਨਾਮ ਚਕੋਲੇ ਰਾਮ ਗੁਰਮਤ ਮਨ ਠਹਿਰਾਈਏ ਮੇਰੀ ਜਿੰਦੜੀਏ ਅੰਤ ਨ ਕਾਹੂ ਡੋਲੇ ਰਾਮ ਮਨ ਚਿੰਦੇੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਗੁਰਮਤ ਮਨ ਅੰਮ੍ਰਿਤ ਉਠੜਾ ਮੇਰੀ ਜਿੰਦੜੀਏ ਮੁਖ ਅੰਮ੍ਰਿਤ ਬੈਣ ਅਲਾਏ ਰਾਮ ਅੰਮ੍ਰਿਤ ਬਾਣੀ ਭਗਤ ਜਿਨਾ ਕੀ ਮੇਰੀ ਜਿੰਦੜੀਏ ਮਨ ਸੁਣੀਏ ਹਰ ਲਿਵਲਾਏ ਰਾਮ ਕਿਰੀ ਮਸ਼ੁਨਾ ਹਰ ਪ੍ਰਪਾਇਆ ਗਲ ਮਿਲਿਆ ਸਹਿਜ ਸੁਪਾਏ ਰਾਮ ਜਨ ਨਾਨਕ ਮਨ ਅੰਧ ਪਾਇਆ ਹੈ ਮੇਰੀ ਜਿੰਦੜੀਏ ਅਣਹਤ ਸ਼ਬਦ ਵਜਾਏ ਰਾਮ ਸਖੀ ਸਹੇਲੀ ਮੇਰੀ ਆ ਮੇਰੀ ਜਿੰਦੜੀਏ ਕੋਈ ਹਰ ਪ੍ਰਭ ਆਣ ਮਿਲਾਵੇ ਰਾਮ ਹਉ ਮਨ ਦੇਵੋ ਤੁਸੀਂ ਆਪਣਾ ਮੇਰੀ ਜਿੰਦੜੀਏ ਹਰ ਪ੍ਰਭ ਕੀ ਹਰ ਕਥਾ ਸੁਣਾਵੇ ਰਾਮ ਗੁਰਮੁਖ ਸਦਾ ਅਰਾਧ ਹਰ ਮੇਰੀ ਜਿੰਦੜੀਏ ਮਨ ਚਿੰਦੇੜਾ ਫਲ ਪਾਵੇ ਰਾਮ ਨਾਨਕ ਪਹ ਸੁਨਾਂਗਤੀ ਮੇਰੀ ਜਿੰਦੜੀਏ ਵਡਭਾਗੀ ਨਾਮ ਧਿਆਵੇ ਰਾਮ ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀਏ ਗੁਰਮਤ ਨਾਮ ਪ੍ਰਗਾਸੇ ਰਾਮ ਹਉ ਹਰ ਬਾਜ ਉਡੀਨੀਆਂ ਮੇਰੀ ਜਿੰਦੜੀਏ ਜਿਉਂ ਜਲ ਬਿਨ ਕਮਲ ਉਦਾਸੇ ਰਾਮ ਗੁਰਪੂਰੇ ਮੇਲਾਇਆ ਮੇਰੀ ਜਿੰਦੜੀਏ ਹਰ ਸੱਜਣ ਹਰ ਪ੍ਰਾਪਾ ਸੇ ਰਾਮ ਧਨ ਧਨ ਗੁਰੂ ਹਰ ਦੱਸਿਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਬੇਗਾਸੇ ਰਾਮ ਰਾਗ ਬਿਹਾਗੜਾ ਮਹੱਲਾ ਚੌਥਾ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ ਅੰਮ੍ਰਿਤ ਗੁਰਮਤ ਪਾਏ ਰਾਮ ਹਉਮੈ ਮਾਇਆ ਬਿਖ ਮੇਰੀ ਜਿੰਦੜੀਏ ਹਰ ਅੰਮ੍ਰਿਤ ਬਿਖ ਲੈ ਜਾਏ ਰਾਮ ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ ਹਰ ਹਰ ਨਾਮ ਧਿਆਏ ਰਾਮ ਹਰ ਪਾਵਡੇ ਲਿਖ ਪਾਇਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਸਮਾਏ ਰਾਮ ਹਰ ਸੇਤੀ ਮਨ ਵਿਦਿਆ ਮੇਰੀ ਜਿੰਦੜੀਏ ਜਿਉਂ ਬਾਲਕ ਲਗ ਦੁਦਖੀ ਰੇ ਰਾਮ ਹਰ ਬਿਨ ਸਾਂਤ ਨ ਪਾਈਏ ਮੇਰੀ ਜਿੰਦੜੀਏ ਜਿਉਂ ਚਾਤਰਕ ਜਰਬਨ ਟੇਰੇ ਰਾਮ ਸਗੋ ਸਰਣੀ ਜਾਇ ਪੋ ਮੇਰੀ ਜਿੰਦੜੀਏ ਗੁਣ ਦੱਸੇ ਹਰ ਪ੍ਰੋਕੇਰੇ ਰਾਮ
ਜਨ ਨਾਨਕ ਘਰ ਮੇ ਲਾਇਆ ਮੇਰੀ ਜਿੰਦੜੀਏ, ਘਰ ਵਾਜੇ ਸ਼ਬਦ ਕਨਹਿਰੇ ਰਾਮ, ਮਨ ਵਖੋਮੇ ਵਿਛੜੇ ਮੇਰੀ ਜਿੰਦੜੀਏ, ਵਿਖ ਵਾਧੇ ਖੋਮੇ ਜਾਲੇ ਰਾਮ, ਜੋ ਪੰਖੀ ਕਪੋਤ ਆਪ ਬਣਾਇਆ ਮੇਰੀ ਜਿੰਦੜੀਏ, ਤੇ ਉਹ ਮਨਮੁਖ ਸਵਸ ਕਾਲੇ ਰਾਮ, ਜੋ ਮੋਹੇ ਮਾਇਆ ਚਿਤਲਾਏ ਦੇ ਮੇਰੀ ਜਿੰਦੜੀਏ, ਸੇ ਮਨਮੁਖ ਮੂੜ ਬਿਤਾਲੇ ਰਾਮ, ਜਾਂ ਤ੍ਰਾਏ ਤ੍ਰਾਏ ਸਰਣਾਗਤੀ ਮੇਰੀ ਜਿੰਦੜੀਏ, ਗੁਰ ਨਾਨਕ ਹਰਖ ਵਾਲੇ ਰਾਮ, ਹਰ ਜਨ ਹਰਲੇ ਉਭਰੇ ਮੇਰੀ ਜਿੰਦੜੀਏ, ਤੁਰ ਭਾਗ ਵੱਡੇ ਘਰ ਪਾਇਆ ਰਾਮ, ਹਰ ਘਰ ਨਾ ਪੋਤ ਹੈ ਮੇਰੀ ਜਿੰਦੜੀਏ, ਗੁਰ ਖੇਵਟ ਸ਼ਬਦ ਤਰਾਇਆ ਰਾਮ, ਹਰ ਘਰ ਭੁੱਖ ਦਿਆਲ ਹੈ ਮੇਰੀ ਜਿੰਦੜੀਏ, ਗੁਰ ਸਤਿਗੁਰ ਮੀਠ ਲਗਾਇਆ ਰਾਮ, ਕਰ ਕਿਰਪਾ ਸੁਣ ਬੇਨਤੀ ਹਰ ਹਰ, ਜਨ ਨਾਨਕ ਨਾਮ ਧਿਆਇਆ ਰਾਮ, ਬਿਹਾਗੜਾ ਮਹੱਲਾ ਚੌਥਾ ਜਗ ਸੁਕਰਤ, ਕੀਰਤ ਨਾਮ ਹੈ ਮੇਰੀ ਜਿੰਦੜੀਏ, ਹਰ ਕੀਰਤ ਹਰ ਮਨ ਧਾਰੇ ਰਾਮ, ਹਰ ਘਰ ਨਾਮ ਪਵਿੱਤ ਹੈ ਮੇਰੀ ਜਿੰਦੜੀਏ, ਜਪ ਹਰ ਘਰ ਨਾਮ ਉਧਾਰੇ ਰਾਮ, ਸਭ ਕੇਲਗ ਪਾਦੁ ਕੱਟਿਆ ਮੇਰੀ ਜਿੰਦੜੀਏ, ਮਲ ਗੁਰਮੁਖ ਨਾਮ ਉਤਾਰੇ ਰਾਮ, ਵੜ ਪੁੰਨੀ ਘਰ ਤਿਆਇਆ ਜਨ ਨਾਨਕ, ਹਮ ਮੂਰਖ ਮੁਗਧ ਨਿਸਤਾਰੇ ਰਾਮ, ਜੋ ਘਰ ਨਾਮ ਧਿਆਏ ਦੇ ਮੇਰੀ ਜਿੰਦੜੀਏ, ਤਿਨਾ ਪੰਚੇ ਵਸ ਗਤ ਆਏ ਰਾਮ, ਅੰਤਰ ਨਵਨਿਤ ਨਾਮ ਮੇਰੀ ਜਿੰਦੜੀਏ, ਗੁਰ ਸਤਿਗੁਰ ਅਲਖ ਲਖਾ ਏ ਰਾਮ, ਗੁਰ ਆਸਾ ਮਨਸਾ ਪੂਰੀ ਆ ਮੇਰੀ ਜਿੰਦੜੀਏ, ਹਰ ਮਿਲਿਆ ਪੁਗਸ ਵਜਾਏ ਰਾਮ, ਤੁਰ ਮਸਤ ਘਰ ਪ੍ਰ ਲਿਖਿਆ ਮੇਰੀ ਜਿੰਦੜੀਏ, ਜਨ ਨਾਨਕ ਹਰ ਗੁਣ ਗਾਏ ਰਾਮ, ਹਾਂ ਪਾਪੀ ਬਲਵੰਤੀ ਆ ਮੇਰੀ ਜਿੰਦੜੀਏ, ਪਰ ਦੋਈ ਠਗ ਮਾਇਆ ਰਾਮ, ਵਡਭਾਗੀ ਗੁਰ ਪਾਇਆ ਮੇਰੀ ਜਿੰਦੜੀਏ, ਗੁਰ ਪੂਰੇ ਗਤਮਿਤ ਪਾਇਆ ਰਾਮ, ਗੁਰ ਅੰਮ੍ਰਿਤ ਹਰਮੁਖ ਚੋਇਆ ਮੇਰੀ ਜਿੰਦੜੀਏ, ਫਿਰ ਮਰਦਾ ਬੌੜ ਜੀਵਾਇਆ ਰਾਮ, ਜਨ ਨਾਨਕ ਸਗੁਰ ਜੋ ਮਿਲੇ ਮੇਰੀ ਜਿੰਦੜੀਏ, ਤਿਨ ਕੇ ਸਭ ਦੁੱਖ ਗਵਾਇਆ ਰਾਮ, ਆਤ ਊਤਮ ਹਰ ਨਾਮ ਹੈ ਮੇਰੀ ਜਿੰਦੜੀਏ, ਜੇ ਜਪੇ ਪਾਪ ਗਵਾਤੇ ਰਾਮ, ਪਤ ਪਵਿੱਤਰ ਗੁਰ ਹਰ ਕੀਏ ਮੇਰੀ ਜਿੰਦੜੀਏ, ਚੌ ਕੁੰਡੀ ਚੌ ਜੁਗ ਜਾਤੇ ਰਾਮ, ਹਉਮੈ ਮੈਲ ਸ ਉਤਰੇ ਮੇਰੀ ਜਿੰਦੜੀਏ, ਹਰ ਅੰਮ੍ਰਿਤ ਹਰ ਸਰਨਾਤੇ ਰਾਮ, ਅਪਰਾਧੀ ਪਾਪੀ ਉਧਰੇ ਮੇਰੀ ਜਿੰਦੜੀਏ, ਜਨ ਨਾਨਕ ਖਿਨ ਰਾਤੇ ਰਾਮ, ਬਿਹਾਗੜਾ ਮਹੱਲਾ ਚੌਥਾ ਹਉ ਬਲਿਹਾਰੀ ਤੈ ਕਉ ਮੇਰੀ ਜਿੰਦੜੀਏ, ਜਿਨ ਹਰ ਹਰ ਨਾਮ ਅਧਾਰੋ ਰਾਮ, ਗੁਰ ਸਤਿਗੁਰ ਨਾਮ ਦ੍ਰਿੜਾਇਆ ਮੇਰੀ ਜਿੰਦੜੀਏ, ਵਿਗ ਭੌਜਲ ਤਾਰਨ ਹਾਰੋ ਰਾਮ, ਜਿਨ ਇਕ ਮਨ ਹਰ ਧਾਇਆ ਮੇਰੀ ਜਿੰਦੜੀਏ, ਤਿਨ ਸੰਜਨਾ ਜੈਕਾਰੋ ਰਾਮ, ਨਾਨਕ ਹਰ ਜਗ ਸੁਖ ਪਾਇਆ ਮੇਰੀ ਜਿੰਦੜੀਏ, ਸਭ ਦੁੱਖ ਨਿਵਾਰਨ ਹਾਰੋ ਰਾਮ, ਸਾਰਸਨਾ ਤਨ ਤਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਘਰ ਪ੍ਰੋਕੇਰੇ ਰਾਮ, ਤੇ ਸਰਵਣ ਭਲੇ ਸੋਭ ਨੀਕ ਹੈ ਮੇਰੀ ਜਿੰਦੜੀਏ, ਹਰ ਕੀਰਤਨ ਸੁਣੇ ਘਰ ਤੇਰੇ ਰਾਮ, ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ, ਜੋ ਜਾਏ ਲੱਗੇ ਗੁਰ ਪੈ ਰੇ ਰਾਮ, ਗੁਰ ਵਿਟੋ ਨਾਨਕ ਵਾਰਿਆ ਮੇਰੀ ਜਿੰਦੜੀਏ, ਜਿਨ ਹਰ ਹਰ ਨਾਮ ਚ ਤੇਰੇ ਰਾਮ, ਤੇ ਨੇਤਰ ਭਲੇ ਪ੍ਰਵਾਨ ਹੈ ਮੇਰੀ ਜਿੰਦੜੀਏ, ਜੋ ਸਾਧੂ ਸਤਿਗੁਰ ਦੇਖੇ ਰਾਮ, ਤੇ ਹੱਥ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ, ਜੋ ਹਰ ਜਸ ਹਰ ਘਰ ਲੇਖੇ ਰਾਮ, ਤਿਸ ਜਨ ਕੇ ਪਗਨ ਪੂਜੀ ਹੈ ਮੇਰੀ ਜਿੰਦੜੀਏ, ਜੋ ਮਾਰਗ ਧਰਮ ਚਲੇਸੇ ਰਾਮ, ਨਾਂਗ ਤਿਨ ਵਿਟੋ ਮਾਰਿਆ ਮੇਰੀ ਜਿੰਦੜੀਏ, ਹਰ ਸੁਣ ਹਰ ਨਾਮ ਮਨੇਸੇ ਰਾਮ, ਤਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੇ ਰਾਮ, ਪੌਣ ਪਾਣੀ ਬੈ ਸੰਤਰੋ ਮੇਰੀ ਜਿੰਦੜੀਏ, ਨਿਤ ਹਰ ਹਰ ਹਰ ਜਗਾਵੇ ਰਾਮ, ਵਾਣ ਤ੍ਰਿਣ ਸਭ ਆਕਾਰ ਹੈ ਮੇਰੀ ਜਿੰਦੜੀਏ, ਮੁਖ ਹਰ ਹਰ ਨਾਮ ਧਿਆਵੇ ਰਾਮ, ਨਾਨਕ ਤੇ ਹਰ ਦਰ ਪੈਨ ਆਇਆ ਮੇਰੀ ਜਿੰਦੜੀਏ, ਜੋ ਗੁਰਮੁਖ ਭਗਤ ਮਨ ਲਾਵੇ ਰਾਮ, ਬਿਹਾਗੜਾ ਮਹੱਲਾ ਚੌਥਾ ਜਿਨ ਹਰ ਹਰ ਨਾਮ ਨ ਚੇਤਿਓ ਮੇਰੀ ਜਿੰਦੜੀਏ, ਤੇ ਮਨਮੁਖ ਮੂੜ ਇਆਣੇ ਰਾਮ, ਜੋ ਮੋਹੇ ਮਾਇਆ ਚਿਤ ਲਾਏ ਦੇ ਮੇਰੀ ਜਿੰਦੜੀਏ, ਸੇ ਅੰਤ ਗਏ ਪਛਤਾਣੇ ਰਾਮ, ਹਰ ਦਰ ਗਏ ਢੋਈ ਨਾ ਲੈਣ ਮੇਰੀ ਜਿੰਦੜੀਏ, ਜੋ ਮਨਮੁਖ ਪਾਪ ਲੁਭਾਣੇ ਰਾਮ, ਜਨ ਨਾਨਕ ਗੁਰਮਿਲ ਉਭਰੇ ਮੇਰੀ ਜਿੰਦੜੀਏ, ਹਰ ਜਪ ਹਰ ਨਾਮ ਸੁਮਾਣੇ ਰਾਮ,
ਸਭ ਜਾਇ ਮਿਲੋ, ਸਗੁਰੂ ਕਉ ਮੇਰੀ ਜਿੰਦੜੀਏ, ਜੋ ਹਰ ਘਰ ਨਾਮ ਦਿਰੜਾ।

ਸੂਰਤ ਸਾ ਘੜੀ ਸੋ ਮੋਦ ਸਬਲ ਹੈ ਮੇਰੀ ਜਿੰਦੜੀਏ। ਜਿਤ ਹਰ ਮੇਰਾ ਚਿਤ ਆਵੇ ਰਾਮ, ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ। ਜਮ ਕੰਕਰ ਨੇੜ ਨ ਆਵੇ ਰਾਮ, ਹਰ ਵੇਖੇ ਸੁਣੇ ਨਿਤ ਸਭ ਕੁਛ ਮੇਰੀ ਜਿੰਦੜੀਏ। ਸੋ ਡਰੇ ਜਿਨ ਪਾਪ ਕਮਤੇ ਰਾਮ, ਜੇ ਅੰਤਰ ਹਿਰਦਾ ਸੁਧ ਹੈ ਮੇਰੀ ਜਿੰਦੜੀਏ। ਤੇਨ ਜਾਨ ਸਭ ਡਰ ਸੁੱਟ ਕੱਤੇ ਰਾਮ, ਹਾ ਨਿਰਪੋ ਨਾ ਭਤੀਜਾ ਮੇਰੀ ਜਿੰਦੜੀਏ। ਸਭ ਚਖ ਮਾਰਨ ਦੁੱਟ ਕੁਪੱਤੇ ਰਾਮ, ਗੁਰਪੂਰਾ ਨਾਨਕ ਸੇਵਿਆ ਮੇਰੀ ਜਿੰਦੜੀਏ। ਜਿਨ ਪੈਰੀ ਆਣ ਸਭ ਕੱਤੇ ਰਾਮ, ਸੋ ਐਸ ਹਰ ਨਿਤ ਸੇਵੀਏ ਮੇਰੀ ਜਿੰਦੜੀਏ। ਜੋ ਸਬਦੂ ਸਾਹਿਬ ਵੱਡਾ ਰਾਮ, ਜਿਨ ਇੱਕ ਮਨ ਇੱਕ ਅਰਾਧਿਆ ਮੇਰੀ ਜਿੰਦੜੀਏ। ਤਿਨਾ ਨਾਹੀ ਕਿਸੇ ਦੀ ਕਿਸ ਚੱਡਾ ਰਾਮ, ਗੁਰ ਸੇਵੇ ਹਰ ਮਹਿਲ ਪਾਇਆ ਮੇਰੀ ਜਿੰਦੜੀਏ। ਚਖ ਮਾਰਨ ਸਭ ਨਿੰਦਕ ਕੰਡਾ ਰਾਮ, ਜਨ ਨਾਨਕ ਨਾਮ ਤਿਹਾਇਆ ਮੇਰੀ ਜਿੰਦੜੀਏ। ਤੁਰ ਮਸਤਕ ਹਰ ਲਿਖ ਛੱਡਾ ਰਾਮ, ਬਿਹਾਗੜਾ ਮਹੱਲਾ ਚੌਥਾ ਸਭ ਜੀਤਰੇ ਤੂੰ ਵਰਤਦਾ ਮੇਰੇ ਹਰ ਪ੍ਰਭ। ਤੂੰ ਜਾਣੇ ਜੋ ਜੀ ਕਮਾਈ ਗਏ ਰਾਮ, ਹਰ ਅੰਤ ਬਾਹਰ ਨਾਲ ਹੈ ਮੇਰੀ ਜਿੰਦੜੀਏ। ਸਾ ਵੇਖੇ ਮਨ ਮੁਕੁਰਾਈ ਗਏ ਰਾਮ, ਮਨ ਮੁੱਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ। ਸਭ ਬਿਰਥੀ ਕਾਲ ਗਵਾਈ ਗਏ ਰਾਮ, ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੜੀਏ। ਹਰ ਹਾਜ਼ਰ ਨਦਰੀ ਆਈਏ ਰਾਮ, ਸੇ ਭਗਤ ਸੇ ਸੇਵਕ ਮੇਰੀ ਜਿੰਦੜੀਏ। ਜੋ ਪ੍ਰਭ ਮੇਰੇ ਮਨ ਪਾਣੇ ਰਾਮ, ਸੇ ਹਰ ਦਰਗਹਿ ਪਹਿਨਾਇਆ ਮੇਰੀ ਜਿੰਦੜੀਏ। ਆਏ ਨਿਸ ਸਾਚ ਸੁਮਾਣੇ ਰਾਮ, ਤਿਨ ਕੈ ਸੰਗਮਲ ਉਤਰੇ ਮੇਰੀ ਜਿੰਦੜੀਏ। ਰੰਗ ਰਾਤੇ ਨਦਰ ਨੀਸਾਣੇ ਰਾਮ, ਨਾਨਕ ਕੀ ਪ੍ਰਾ ਬੇਨਤੀ ਮੇਰੀ ਜਿੰਦੜੀਏ। ਮਿਲ ਸਾਧੂ ਸੰਗ ਅਗਾਣੇ ਰਾਮ, ਹੇ ਰਸਨਾ ਜਪ ਗੋਬਿੰਦੋ ਮੇਰੀ ਜਿੰਦੜੀਏ। ਜਪ ਹਰ ਹਰ ਤਿਸਨਾ ਜਾਏ ਰਾਮ, ਜੇ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੀ ਜਿੰਦੜੀਏ। ਤੇ ਸੁਮਨ ਨਾਮ ਸਾਏ ਰਾਮ, ਜਿਸ ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੜੀਏ। ਜੋ ਹਰ ਤਨ ਨਿਤ ਪਾਏ ਰਾਮ, ਵਡਭਾਗੀ ਸੰਗਤ ਮਿਲੇ ਮੇਰੀ ਜਿੰਦੜੀਏ। ਨਾਨਕ ਹਰ ਗੁਣ ਗਾਏ ਰਾਮ, ਥਾਨ ਸਨਮ ਧਰਾਵਰਿਆ ਮੇਰੀ ਜਿੰਦੜੀਏ। ਪਾਰ ਬ੍ਰਹਮ ਪ੍ਰਦਾਤਾ ਰਾਮ, ਤਾਕ ਅੰਤ ਨ ਪਾਈਏ ਮੇਰੀ ਜਿੰਦੜੀਏ। ਪੂਰਨ ਪੁਰਖ ਵਿਧਾਤਾ ਰਾਮ, ਸਰਬ ਜੀਆਂ ਪ੍ਰਤਪਾਲਦਾ ਮੇਰੀ ਜਿੰਦੜੀਏ। ਜੋ ਬਾਲਕ ਪਿਤ ਮਾਤਾ ਰਾਮ, ਸਾਇਸ ਸਿਆਣ ਪਨੈ ਮਿਲੇ ਮੇਰੀ ਜਿੰਦੜੀਏ। ਜਨ ਨਾਨਕ ਗੁਰਮੁਖ ਜਾਤਾ ਰਾਮ, ਸ਼ੱਕਾ ਇੱਕ

ਵਿਧਾਤਾ ਹੋਏ ਤਿੰਨ ਸੰਗ ਜਿਨ ਵਿਧਾਤਾ ਪਾਇਆ ਨਾਮ ਰਾਤੇ ਜੀ ਦਾਤੇ ਨਿਤ ਦੇਹ ਚੜੇ ਸਵਾਇਆ ਰਿਧ ਸਿੱਧ ਨਵ ਨਿਧ ਹਰ ਜਪ ਜਿਨੀ ਆਤਮ ਜੀਤਾ ਬਿਨਵੰਤ ਨਾਨਕ ਵਡਭਾਗ ਪਾਈਏ ਸਾਧ ਸਾਜਨ ਮੀਤਾ ਜਿਨੀ ਸੱਚ ਵਣਜਿਆ ਹਰ ਜੀਓ ਤੇ ਪੂਰੇ ਸਹਾਰਾਮ ਬੋਧ ਖਜ਼ਾਨਾ।

ਸੁਖ ਸਹਿਜ ਸੋਵੇ ਕਿਲ ਬਿਕ ਖੋਵੇ, ਨਾਮ ਰਸ ਰੰਗ ਜਾਗੀਆ, ਮਿਲ ਪ੍ਰੇਮ ਰਹਿਣਾ ਹਰ ਨਾਮ ਗਹਿਣਾ, ਪ੍ਰੇ ਬਚਨ ਮੀਠੇ ਪਾਣੇ, ਬਿਨਵੰਤ ਨਾਨਕ ਮਨ ਇਸ਼ ਪਾਈ, ਹਰ ਮਿਲੇ ਪੁਰਖ ਚਿਰਾਣੇ, ਤਿਤ ਗਰੇ ਸੋਹਿਲੜੇ।

ਮੱਜਣ ਹਰ ਸਰੇ ਸਭ ਕਿਲ ਵਿਖਨਾਸ ਮਨਾ ਕਰ ਸਦਾ ਮੱਜਣ ਗੋਬਿੰਦ ਸੱਜਣ ਦੁੱਖ ਅੰਧੇਰਾ ਨਾਸੇ ਜਨਮ ਮਰਨ ਨਾ ਹੋਏ ਤਿਨ ਕਉ ਕੱਟੇ ਜਮ ਕੇ ਫਾਸੇ ਮਿਲ ਸਾਧ ਸੰਗੇ ਨਾਮ ਰੰਗੇ ਤਾਂ ਪੂਰਨ ਆਸੋ ਬਿਨਵੰਤ ਨਾਨਕ ਧਾਰ ਕਿਰਪਾ ਹਰ ਚਰਨ ਕਮਲ ਨਿਵਾਸੋ ਤੇ ਅਨੰਦ ਵਿਨੋਦ ਸਦਾ ਅਣਖ ਚੁਣਕਾਰੋ ਰਾਮ ਮਿਲ ਗਾਵੇ ਸੰਤ ਜਨਾ ਪ੍ਰਭ ਕਾ ਜੈਕਾਰੋ ਰਾਮ ਮਿਲ ਸੰਤ ਗਾਵੇ ਖਸਮ ਭਾਵੇ ਹਰ

ਤਿਰਪਾਵਣ ਪੂਰ ਪੂਰਨ ਕੀਮਤ ਕਹਿਣ ਨ ਜਾਈ। ਬਿਨਵੰਤ ਨਾਨਕ ਆਪ ਜਾਣ ਜਿਨ ਇਹ ਬਣਤ ਬਣਾਈ। ਬਿਹਾਗੜਾ ਮਹੱਲਾ ਪੰਜਵਾਂ ਖੋਜਤ ਸੰਤ ਫਿਰੇ ਪ੍ਰਭ ਪ੍ਰਾਣ ਅਧਾਰੇ ਰਾਮ। ਤਾਂ ਤਨਖੀਨ ਪਿਆ ਬਿਨ ਮਿਲਤ ਪਿਆਰੇ ਰਾਮ ਪ੍ਰਾ ਮਿਲੋ ਪਿਆਰੇ ਮਾਇਆ ਧਾਰੇ ਕਰਦੇ।

ਚਾਤ੍ਰਕ ਹਰ ਬੂੰਦ ਮੰਗੇ, ਜਬ ਜੀਵਾਂ ਹਰ ਘਰ ਚਰਣਾ, ਅਮੇ ਸਰੋਵਰ ਪੀਓ ਹਰ ਘਰ ਨਾਮ ਰਾਮ, ਸੰਤ ਸੰਗ ਮਿਲੇ

ਨਹਿ ਪਤ ਜੁੜਤੇ ਜਮ ਮਗ ਗੌਣ ਅਕੇਲੀ। ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ। ਤੂੰ ਵਲਵੰਚ ਲੂਕ ਕਰੇ ਸਭ ਜਾਣੇ ਜਾਣੀ ਰਾਮ। ਲੇਖਾ ਧਰਮ ਪਇਆ ਇਲ ਪੀੜੇ ਕਹਾਣੀ ਰਾਮ। ਕਿਰਤ ਕਮਾਣੇ ਦੁਬਸੋ ਪ੍ਰਾਣੀ ਅਨਕ ਜੋਨ ਪਰਮਾਇਆ। ਮਹਾਮੋਨੀ ਸੰਗ ਰਾਤਾ ਰਤਨ ਜਨਮ ਗਵਾਇਆ। ਇਕ ਸਵਰ ਕੇ ਨਾਮ ਬਾਜੋ ਆਨ ਕਾਜ ਸਿਆਣੀ। ਬਿਨਵੰਤ ਨਾਨਕ ਲੇਖ ਲਿਖਿਆ ਪਰਮ ਮੋਹੇ ਲੁਭਾਣੀ। ਬੀਚ ਨਾ ਕੋਏ ਕਰੇ ਅਕਿਰਤ ਕਣ ਵਿਛੜ ਪਿਆ। ਆਏ ਖਰੇ ਕਠਨ ਜਮ ਕੰਕਰ ਪਗੜ ਲਿਆ।

ਜਾਪਿਆ ਤੁਝ ਬਿਨ ਕੋ ਨਾਹੀ ਪ੍ਰਭ ਰਾਖਣ ਹਾਰਾ ਰਾਮ ਪਤਿਤ ਉਧਾਰਨ ਹਰ ਬਿਰਧ ਤੁਮਾਰਾ ਰਾਮ ਪਤਿਤ ਉਧਾਰਨ ਸਰਨ ਸੁਆਮੀ ਕਿਰਪਾ ਨਿਧ ਦਯਾਲਾ ਅੰਧਕੂਪ ਤੇ ਉਧਰ ਕਰਤੇ ਸਗਲ ਘਟ ਪ੍ਰਦਪਾਲਾ ਸਰਨ ਤੇਰੀ ਘਟ ਮਾਂ ਬੇੜੀ।

ਪਰਾਇਆ ਰਾਮ ਸੁਖ ਸਹਿਜ ਅਨੰਦ ਬਿਰੋਧ ਸਦਗੀ ਗੁਣ ਗੋਪਾਲ ਨਿਤ ਗਾਈਐ ਭਜ ਸਾਧ ਸੰਗੇ ਮਿਲੇ ਰੰਗੇ ਬੌੜ ਜੋਨ ਨਾ ਤਾਈਐ ਗੈ ਕੰਠ ਲਾਏ ਸਹਿ ਸੁਖਾਏ

ਨਾਨਕ ਸਰਨ ਸਮਰੱਥ ਸੁਵਾਮੀ, ਪੈਜ ਰੱਖੋ ਮੋਰੀ, ਜਾਤੇ ਵਿਛੜਿਆ ਤਿਨ ਆਪ ਮਿਲਾਇਆ ਰਾਮ। ਸਾਧੂ ਸੰਗਮੇ ਹਰ ਗੁਣ ਗਾਇਆ ਰਾਮ, ਗੁਣ ਗਾਏ ਗੋਬਿੰਦ ਸਦਾ ਨੀਕੇ।

ਸੇ ਪਾਸੇ ਤੀ ਕਰ ਜਾਹੀ ਨਰਪਤ ਜਾਣ ਗਇਓ ਸੇਵਕ ਸਿਆਣੇ ਰਾਮ ਸਰਪਰ ਵਿਛੜਨਾ ਮੋਇ ਪਛਤਾਣੇ ਰਾਮ ਹਰ ਚੰਦੌਰੀ ਦੇਖ ਪੂਲਾ ਕਾਂ ਅਸਥਿਤ ਪਾਈਐ ਬਿਨ ਨਾਮ ਹਰ ਕੇ ਆਨ ਰਚਨਾ ਅਹਿਲਾ ਜਨਮ ਗਵਾਈਐ ਹਉ ਹਉ ਕਰਤਨਾ ਤ੍ਰਿਸ਼ਨ ਬੂਝੈ ਨੈ ਕਾਮ ਪੂਰਨ ਗਿਆਨੇ ਬਿਨਵੰਤ ਨਾਨਕ ਬਿਨ ਨਾਮ ਹਰ ਕੇ ਕੇਤਿਆ ਪਛਤਾਨੇ।

ਗੁਰ ਕੈ ਸ਼ਬਦ ਮਨ ਭੇਦੀਐ ਸਦਾ ਵਸੇ ਹਰ ਨਾਲ, ਨਾਨਕ ਨਾਮ ਤਿਨਾ ਕਉ ਮਿਲੈ ਜਿਨ ਹਰ ਵੇਖੈ ਨਦਰ ਨਿਹਾਲ। ਮਹੱਲਾ ਤੀਜਾ, ਸਿਫਤ ਖਜ਼ਾਨਾ ਬਖਸ਼ ਹੈ ਜੇ ਬਖਸੇ ਸੋ ਖਰਚੇ ਖਾਏ, ਸਤਿਗੁਰ ਬਿਨ ਹੱਥ ਨ ਆਵਈ ਸਭ ਥੱਕੇ ਕਰਮ ਕਮਾਏ। ਨਾਨਕ ਮਨਮੁਖ ਜਗਤ

ਗਿਆਨੀ ਜਗ ਜੀਤਾ, ਜਗ ਜੀਤਾ ਸਭ ਕੋਏ, ਨਾਮੇ ਕਾਰਜ ਸਿੱਧ ਹੈ, ਸਹਿਜੇ ਹੋਏ ਸੋ ਹੋਏ, ਗੁਰਮਤ ਮਤ ਅਚਲ ਹੈ, ਚਲਾਏ ਨਾ ਸਕੇ ਕੋਏ, ਭਗਤਾਂ ਕਾਰ ਅੰਗੀਕਾਰ ਕਰੇ, ਕਾਰਜ ਸੁਹਾਵਾ ਹੋਏ, ਮਨਮੁਖ ਮੂਲੋਂ ਭੁਲਾਇਨ, ਵਿੱਚ ਲੱਭ ਲੋਭ ਅਹੰਕਾਰ, ਝਗੜਾ ਕਰਦਿਆਂ ਅਣਦਿਨ ਗੁਜ਼ਰੇ, ਸ਼ਬਦ ਨਾ ਕਰੇ ਵਿਚਾਰ, ਸ਼ੁੱਧ ਮਤ ਕਰਤੇ ਹਿਰ ਲਈ,

ਭਰੀ ਜਿੰਨਾ ਮਾਇਆ ਮੋਹਿ ਪਿਆਰ। ਮਹੱਲਾ ਤੀਜਾ ਤਿੰਨ ਪਉ ਸੰਸਾ ਕਿਆ ਕਰੇ ਜਿਨ ਸਤਿਗੁਰ ਸਿਰ ਕਰਤਾਰ। ਹੋਰ ਤਿੰਨ ਕੀ ਪੈਜ ਰੱਖਦਾ ਆਪੇ ਰੱਖਣ ਹਾਰ। ਮਿਲ ਪ੍ਰੀਤ ਨੂੰ ਸੁਖ ਪਾਇਆ

ਆਵੇ ਤੇਦੀ ਤੂੰ ਮਨ ਲੈ ਸੋ ਜਨ ਸਾਬਾਸ ਤਵ ਤੇਰਾ ਚੋਜ ਵਰਤਦਾ ਦੁੱਖ ਸੁਖ ਤੁਝ ਪਾਸ ਸਲੋਕ ਮਹੱਲਾ ਤੀਜਾ ਗੁਰਮੁਖ ਸੱਚੇ ਪਾਮਦੇ ਦਰ ਸੱਚੇ ਸਚਿਆਰ ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ ਅੰਤਰ ਸ਼ਬਦ ਵਸਾਇਆ ਦੁੱਖ

ਜਾਏ। ਨਾਨਕ ਸਭ ਕੁਛ ਆਪ ਹੈ, ਔਰ ਨਾ ਦੂਜੀ ਜਾਏ ਪੌੜੀ। ਤੇਰੀ ਵਡਿਆਈ ਤੂੰ ਹੈ ਜਾਣਦਾ, ਤੁਧ ਜੇਵੜ ਅਵਰ ਨਾ ਕੋਈ। ਤੋ ਜੇਵੜ ਹੋਰ ਸਰੀਕ ਹੋਵੇ ਤਾਂ ਆਖੀਏ, ਤੁਧ ਜੇਵੜ ਤੂੰ ਹੈ ਸੋਈ। ਜਿਨ ਤੂੰ ਸੇਵਿਆ ਤਿਨ ਸੁਖ ਪਾਇਆ।

ਆਏ। ਨਾਨਕ ਆਇਆ ਸੋ ਪ੍ਰਵਾਨ ਹੈ, ਜੇ ਗੁਰਮੁਖ ਸੱਚ ਸਮਾਏ ਮਹੱਲਾ ਤੀਜਾ। ਆਪਣਾ ਆਪਣਾ ਪਛਾਣੇ ਮੂੜਾ, ਅਵਰਾ ਆਗ ਦੁਖਾਏ। ਮੁੰਡੇ ਦੀ ਖਸਲਤ ਨਾ ਗਈਆ, ਅੰਧੇ ਵਿਛੜ ਝੋਟਾਂ ਖਾਏ। ਸਤਿਗੁਰ ਕੈ ਭੈ ਪਨ ਨਾ ਘੜਿਓ, ਰਹੇ ਅੰਕ ਸਮਾਏ। ਅਨਦਿਨ ਸਹਿਸਾ ਕਦੇ ਨਾ ਚੁੱਕੇ, ਬਿਨ ਸਬਦੇ ਦੁਖ ਪਾਏ। ਕਾਮ ਕ੍ਰੋਧ ਲੋਭ ਅੰਤਰ ਸਭ

ਕੋ ਮੀਠਾ ਜਿਤ ਨਾਮ ਨਾਵਨ ਦਪਾਏ, ਜੀਵਤ ਮਰੈ ਮਰੇ ਫੁਨ ਜੀਵ ਤਾਂ ਮੋਖ ਅੰਤਰ ਪਾਏ। ਤੋਰ ਕਰਮ ਨਾ ਪਾਇਓ ਪ੍ਰਾਣੀ, ਵਿਣ ਕਰਮਾ ਕਿਆ ਪਾਏ, ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ, ਗਤ ਮਤ ਸਬਦੇ ਪਾਏ, ਨਾਨਕ ਸਤਿਗੁਰ ਤਦ ਕੀ ਪਾਏ, ਜਾਂ ਵਿੱਚੋਂ ਆਪ ਗਵਾਏ ਪੌੜੀ, ਜਿਹਦੇ ਚਿਤ ਵਸਿਆ ਮੇਰਾ ਸੁਆਮੀ, ਤਿਸ ਨੂੰ ਕਿਉਂ ਅੰਦੇਸਾ ਕਿਸੇ ਗੱਲੇ ਦਾ ਲੋੜੀਏ, ਹਰ ਸੁਖਦਾਤਾ ਸਭਨਾ ਗੱਲਾਂ ਕਾ, ਤਿਸ ਨੂੰ ਧਿਆਏ ਦਿਆਂ ਕੇਵ ਨਿਮਕ ਕੜੀ ਮੋਹ ਮੋੜੀਏ, ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ, ਨਿਤ ਸੰਤ ਜਿਨਾ ਕੀ ਸੰਗਤ ਜਾਏ, ਬਈਏ ਮੋਹ ਜੋੜੀਏ, ਸਭ ਦੁੱਖ ਭੁੱਖ ਰੋਗ ਗਏ, ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਏ, ਹਰ ਕਿਰਪਾ ਤੇ ਹੋਆ ਹਰ ਭਗਤ ਹਰ, ਭਗਤ ਜਿਨਾ ਕੈ ਮੋਹਿ ਡਿੱਠ, ਜਗਤ ਤਰਿਆ ਸਭ ਲੋੜੀਏ। ਸਲੋਕ ਮਹੱਲਾ ਤੀਜਾ, ਸਾਰਸ ਨਾ ਜਲ ਜਾਓ ਜਿਨ ਹਰ ਕਾ ਸਾਉ ਨ ਪਾਇਆ, ਨਾਨਕ ਰਸਨਾ ਸਭ ਦਰਸਾਏ ਜਿਨ ਹਰ ਹਰ ਮਨ ਵਸਾਇਆ। ਮਹੱਲਾ ਤੀਜਾ, ਸਾਰਸ ਨਾ ਜਲ ਜਾਓ ਜਿਨ ਹਰ ਕਾ ਨਾਉ ਵਸਾਰਿਆ, ਨਾਨਕ ਗੁਰਮੁਖ ਰਸਨਾ ਹਰ ਜਪੈ, ਹਰ ਕੈ ਨਾਏ ਪਿਆਰਿਆ ਪੌੜੀ, ਹਰ ਆਪੇ ਠਾਕੁਰ ਸੇਵਕ ਭਗਤ ਹਰ, ਆਪੇ ਕਰੇ ਕਰਾਏ, ਹਰ ਆਪੇ ਵੇਖੇ ਵਿਸੇ ਆਪੇ, ਜਿਤ ਪਾਵੇ ਤਿਤ ਲਾਏ, ਹਰ ਇਕ ਨਾ ਮਾਰਗ ਪਾਏ ਆਪੇ, ਹਰ ਇਕ ਨਾ ਉੱਜੜ ਪਾਏ, ਹਰ ਸੱਚਾ ਸਾਹਿਬ ਸੱਚ ਤਪਾਵ, ਕਰ ਵੇਖੇ ਚਲਤ ਸਵਾਏ, ਗੁਰ ਪ੍ਰਸਾਦ ਕਹੇ ਜਨ ਨਾਨਕ, ਹਰ ਸੱਚੇ ਕੇ ਗੁਣ ਗਾਏ। ਸਲੋਕ ਮਹੱਲਾ ਤੀਜਾ, ਦਰਵੇਸੀ ਕੋ ਜਾਣ ਸੀ ਵਿਰਲਾ ਕੋ ਦਰਵੇਸ਼, ਜੇ ਕਾਰ ਕਰ ਹੰਡੇ ਮੰਗਦਾ ਤਿਗ ਜੀਵਨ ਤਿਗ ਵੇਸ਼, ਜੇ ਆਸਾ ਅੰਦੇਸਾ ਤਜ ਰਹੇ ਗੁਰਮੁਖ ਪਿਖਿਆ ਨਾਓ, ਇਸਕੇ ਚਰਨ ਪਖਾਲੀ ਹੈ ਨਾਨਕ ਹੋਂ ਬਲਿਹਾਰੇ ਜਾਓ। ਮਹੱਲਾ ਤੀਜਾ, ਨਾਨਕ ਤਰਵਰ ਏਕ ਫਲ

ਕਰਤੈ ਤਦੋ ਪੁੱਛ ਨਾ ਸੇਵਕ ਬੀਆ ਤਦੋ ਕਿਆ ਕੋ ਲੇਵੈ ਕਿਆ ਕੋ ਦੇਵੈ ਜਾਂ ਅਵਰ ਨਾ ਦੂਜਾ ਕੀਆ ਫਿਰ ਆਪੇ ਜਗਤ ਉਪਾਇਆ ਕਰਤੈ ਦਾਨ ਸਭਨਾ ਕੋ ਦੀਆ ਆਪੇ ਸੇਵ ਬਣਾਈਨ ਗੁਰਮੁਖ ਆਪੇ ਅੰਮ੍ਰਿਤ ਪੀਆ ਆਪ ਨਿਰੰਕਾਰ ਆਕਾਰ ਹੈ ਆਪੇ ਆਪੇ ਕਰੇ ਸੋਥੀਆ ਸਲੋਕ ਮਹੱਲਾ ਤੀਜਾ ਗੁਰਮੁਖ ਪ੍ਰਸ

ਨਾਨਕ ਆਪ ਮਿਲਾਇਨ ਆਪੇ ਕਿਰਪਾ ਧਾਰ। ਮਹੱਲਾ ਤੀਜਾ ਕਹਿਐ ਕਥੈ ਨਾ ਪਾਈਐ ਅਨਦਨ ਰਹੇ ਸਦਾ ਗੁਣ ਗਾਏ। ਵਿਣ ਕਰਮੇ ਕਿਨੇ ਨਾ ਪਾਇਓ ਭੌਂਕ ਮੋਏ ਬਿਲ ਲਾਏ। ਗੁਰ ਕਹਿ ਸ਼ਬਦ ਮਨ ਤਨ ਭਿਜੈ ਆਵਸੇ ਮਨ ਆਏ। ਨਾਨਕ ਨਦਰੀ ਪਾਈਐ ਆਪੇ ਲਏ ਮਿਲਾਏ ਪੌੜੀ। ਆਪੇ ਵੇਦ ਪੁਰਾਣ ਸਭ ਸ਼ਾਸਤ੍ਰ

ਸੇਖਾ ਅੰਦਰੋਂ ਜੋਰ ਛੱਡ ਤੂੰ ਪਉ ਕਰ ਚੱਲ ਗਵਾਏ। ਗੁਰ ਕੈ ਭਏ ਕੇਤੇ ਨਿਸਤਰੇ ਪਏ ਵਿਚ ਨਿਰਭਉ ਪਾਏ। ਮਨ ਕਠੋਰ ਸ਼ਬਦ ਭੇਦ ਤੂੰ ਸਾਂਤ ਵਸੇ ਮਨ ਆਏ। ਸਾਂਤੀ ਵਿਚਕਾਰ ਕਮਾਵਣੀ ਸਾ ਖਦਮ ਪਾਏ ਥਾਏ। ਨਾਨਕ ਕਾਮ ਕ੍ਰੋਧ ਕਿਨੇ ਨਾ ਪਾਇਓ ਪੁੱਛੋ ਗਿਆਨੀ ਜਾਏ। ਮਹੱਲਾ ਤੀਜਾ ਮਨਮੁਖ ਮਾਇਆ ਮੋਹ।

ਨਾਨਕ ਪੂਰਵਜਨ ਕਉ ਲਿਖਿਆ, ਤਿਨਾ ਸਤਿਗੁਰ ਮਿਲਿਆ ਆਏ ਮਹੱਲਾ ਤੀਜਾ। ਨਾਮ ਰਤਾ ਸਤਿਗੁਰੂ ਹੈ, ਕਲਯੁਗ ਬੋਇਥ ਹੋਏ, ਗੁਰਮੁਖ ਹੋਵੇ ਸੋ ਪਾਰ ਪਵੇ, ਜਿਨ੍ਹਾਂ ਅੰਦਰ ਸੱਚਾ ਸੋਏ, ਨਾਮ ਸੰਭਾਲੇ ਨਾਮ ਸੰਗ੍ਰਹਿ, ਨਾਮੇ ਹੀ ਪਤ ਹੋਏ। ਨਾਨਕ ਸਤਿਗੁਰ ਪਾਇਆ, ਕਰਮ ਪ੍ਰਾਪਤ ਹੋਏ ਪੌੜੀ, ਆਪੇ ਪਾਸ ਆਪ ਤਾਤ ਹੈ, ਆਪ ਕੀ ਤੋਨ ਕੰਚਨ, ਆਪੇ ਠਾਕੁਰ ਸੇਵਕੇ ਆਪੇ, ਆਪੇ ਹੀ ਪਾਪ ਖੰਡਨ, ਆਪੇ ਸਭ ਕੜ ਭੋਗਵੈ ਸੁਆਮੀ, ਆਪੇ ਹੀ ਸਭ ਅੰਜਨ, ਆਪ ਵੇਕ ਆਪ ਸਾਬੇਤਾ, ਆਪੇ ਗੁਰਮੁਖ ਭੰਜਨ, ਜਨ ਨਾਨਕ ਸਲਾਹੇ ਨਾ ਰੱਜੇ ਤੁਧ ਕਰਤੇ, ਤੂੰ ਹਰ ਸੁਖਦਾਤਾ ਵੱਡਨ। ਸਲੋਕ ਮਹੱਲਾ ਚੌਥਾ, ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ, ਜੇਤੇ ਕਰਮ ਕਮਾਵੇ, ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹੀ, ਮਰ ਜੰਮੇ ਆਵੇ ਜਾਵੇ, ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੇ ਮਨ ਆਏ। ਨਾਨਕ ਬਿਨ ਸਤਿਗੁਰ ਸੇਵੇ ਜੰਪੁਰ ਬੱਧੇ ਮਾਰੀਏ, ਮੋਹ ਕਾਲੇ ਉੱਠ ਜਾਵੇ। ਮਹੱਲਾ ਤੀਜਾ, ਇੱਕ ਸਤਿਗੁਰ ਕੀ ਸੇਵਾ ਕਰੇ ਚਾਕਰੀ, ਹਰ ਨਾਮੇ ਲੱਗੇ ਪਿਆਰ। ਨਾਨਕ ਜਨਮ ਸਵਾਰ ਨੇ ਆਪਣਾ, ਉਲਕਾ ਕਰਨ ਉਧਾਰ ਪੌੜੀ, ਆਪੇ ਚਾਰ ਸਾਲ ਆਪ ਹੈ ਪਾਂਦਾ।

ਇੱਕ ਨਾ ਅੰਦਰ ਮੈਲ ਬੁਲਾਏ ਜਾਂ ਆਪ ਤੇਰੇ ਮਨ ਸੱਚੇ ਪਾਣੇ ਜਿਨ੍ਹਾਂ ਆਪੇ ਗੁਰਮੁਖ ਦੇ ਵਡਿਆਈ ਤੇ ਜਨ ਸੱਚੀ ਦਰਗਹਿ ਜਾਣੇ। ਸਲੋਕ ਮਰਦਾਨਾ ਪਹਿਲਾ ਕਲਕਲ ਵਾਲੀ ਕਾਮ ਮਦ ਮਨੁਆ ਪੀਵਣਹਾਰ ਕ੍ਰੋਧ ਕਟੋਰੀ ਮੋਹੇ ਭਰੀ।

ਆਧਾਰ ਨਾਨਕ ਉਹ ਪੂਜਨ ਸੱਚ ਹੈ ਸੱਚ ਨਾਮ ਆਧਾਰ ਕਾਇਆ ਲਾਹਣ ਆਵ ਮਦ ਅੰਮ੍ਰਿਤ ਕੀ ਧਾਰ ਸਤ ਸੰਗ ਸਿਉ ਮੇਲਾਪ ਹੋਏ ਲਿਪ ਕਟੋਰੀ ਅੰਮ੍ਰਿਤ ਭਰੀ ਪੀ ਪੀ ਕੱਟੇ ਵਿਕਾਰ ਪੌੜੀ ਆਪੇ ਸੁਣ ਨਰ ਗਣ ਗੰਧਰਬਾ ਆਪੇ ਖੜ ਦਰਸ਼ਨ ਕੀ ਬਾਣੀ ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖ ਅਕਥ ਕਹਾਣੀ ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੇ ਬੇਬਾਣੀ ਆਪੇ ਨਾਲ ਗੋਸ਼ਟ ਆਪ ਉਪਦੇਸ਼ ਆਪੇ ਸੁਗੜ ਸਰੂਪ ਸਿਆਣੀ ਆਪਣਾ ਚੋਜ ਕਰ ਵੇਖੇ ਆਪੇ ਆਪੇ ਸਭਨਾ ਜੀਆਂ ਕਾਹੇ ਜਾਣੀ ਸਲੋਕ ਮਹੱਲਾ ਤੀਜਾ ਏਹਾ ਸੰਧਿਆ ਪ੍ਰਵਾਨ ਹੈ ਜਿਤ ਹਰ ਪ੍ਰਮ ਮੇਰਾ ਚਿਤ ਆਵੇ ਹਰ ਸਿਉਂ ਪ੍ਰੀਤ ਉਪਜੈ ਮਾਇਆ ਮੋਹ ਜਲਾਵੇ ਗੁਰ ਪ੍ਰਸਾਦੀ ਦੁਬਦਾ ਮਰੇ ਮਨੁਆ ਅਸਥਿਰ ਸੰਧਿਆ ਕਰੇ ਵਿਚਾਰ ਨਾਨਕ ਸੰਧਿਆ ਕਰੇ ਮਨਮੁਖੀ ਜੀਓ ਨਾ ਟਿਕੇ ਮਰ ਜੰਮੇ ਹੋਏ ਖੁਆਰ ਮਹੱਲਾ ਤੀਜਾ ਪ੍ਰਯੋ ਪ੍ਰਯੋ ਕਰਤੀ ਸਭ ਜਗ ਫਿਰੀ ਮੇਰੀ ਪਿਆਸ ਨਾ ਜਾਏ ਨਾਨਕ ਸਭ ਗੁਰ ਮਿਲੇ ਮੇਰੀ ਪਿਆਸ ਗਈ ਫਿਰ ਪਾਇਆ ਕਰ ਆਏ ਪੌੜੀ ਆਪੇ ਤੰਤ ਪਰਮ ਤੰਤ ਸਭ

ਜਿਸਨੂੰ ਗੁਰਮੁਖ ਆਪ ਬੁਝਾਏ, ਸੋ ਸਦਗੀ ਦਰਗੇ ਪਾਏ ਮਾਨ, ਜੇਦੀ ਪੈਦ ਰੱਖੇ ਹਰ ਸਵਾਮੀ, ਸੋ ਸੱਚਾ ਹਰ ਜਾਨ। ਸਲੋਕ ਮਹੱਲਾ ਤੀਜਾ। ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ, ਅੰਧੇ ਕਰਮ ਕਮਾਏ, ਸਬਦੇ ਸੋ ਚਿੱਤ ਨ ਲਾਵਈ, ਜਿਤ ਸੁਖ ਵਸੇ ਮਨ ਆਏ, ਤਾਮਸ ਲੱਗਾ ਸਦਾ ਫਿਰੇ, ਅਹੇ ਨਿਸ ਜਲਤ ਬਿਹਾਏ, ਜੋ ਤੁ ਭਾਵੇ ਸੋ ਥੀਏ, ਕਹਿਣਾ ਕਿਛੂ ਨਾ ਜਾਏ। ਮਹੱਲਾ ਤੀਜਾ। ਸਤਿਗੁਰੂ ਫੁਰਮਾਇਆ, ਕਾਰੀ ਏਕ ਕਰੇ ਹੋ, ਗੁਰੂ ਦੁਆਰੇ ਹੋਏ ਕੈ, ਸਾਹਿਬ ਸੰਭਾਲੇ ਹੋ, ਸਾਹਿਬ ਸਦਾ ਹਜੂਰ ਹੈ, ਪਰਮੇ ਕੇ ਛੌੜ ਕੱਟ ਕੇ, ਅੰਤਰ ਜੋਤ ਧਰੇ ਹੋ, ਹਰ ਕਾ ਨਾਮ ਅੰਮ੍ਰਿਤ ਹੈ, ਦਾਰੂ ਇਹੋ ਲਾਏ ਹੋ, ਸਗੁਰ ਕਾ ਪਾਣਾ ਚਿੱਤ ਰੱਖੋ, ਸੰਜਮ ਸੱਚਾ ਨੇ ਹੋ, ਨਾਨਕ ਐਥੈ ਸੁਖੇ ਅੰਦਰ ਰਖਸੀ, ਅੱਗੇ ਹਰ ਸਿਉ ਕੇਲ ਕਰੇ ਹੋ ਪੌੜੀ, ਆਪੇ ਭਾਰ ਅਠਾਰੇ ਬਨਸਪਤ,

ਫਰਮਾਏ, ਜਨ ਨਾਨਕ ਵਡਿਆਈ ਆਖੇ ਹਰ ਕਰਤੇ ਕੀ ਜਿਸ ਨੂੰ ਤਿਲ ਨਾ ਤੁਮਾਏ। ਸਲੋਕ ਮਹੱਲਾ ਤੀਜਾ। ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ, ਜਿਦ ਪੀਤੇ ਮਤ ਦੂਰ ਹੋਏ ਵਰਲ ਪਵੇ ਵਿਚ ਆਏ। ਆਪਣਾ ਪਰਾਇਆ ਨਾ ਪਛਾਣਈ ਖਸਮੋ ਤੱਕੇ ਖਾਏ, ਜਿਦ ਪੀਤੇ ਖਸਮ ਮਿਸਰ ਦਰਗਹਿ ਮਿਲੇ ਸਜਾਏ। ਝੂਠਾ ਮਦ ਮੂਲ ਨਾ ਪੀਚਈ ਜੇ ਕਾ ਪਾਰ ਵਸਾਏ, ਨਾਨਕ ਨਦਰੀ ਸੱਚ ਮਦ ਪਾਈਏ ਸਤਿਗੁਰ ਮਿਲੇ ਜਿਸ ਆਏ। ਸਦਾ ਸਾਹਿਬ ਕੇ ਰੰਗ ਰਹੇ ਮੈਲੀ ਪਾਵੇ ਥਾ ਉਹ ਮੁਹੱਲਾ ਤੀਜਾ। ਇਹੋ ਜਗਤ ਜੀਵਤ ਮਰੇ ਜਾਂ ਇਸ ਨੂੰ ਸੋਝੀ ਹੋਏ, ਜਾਂ ਤਿਨ ਸਵਾਲਿਆ ਤਾਂ ਸਭ ਰਹਿਆ ਜਗਾਏ ਤਾਂ ਸੁਧ ਹੋਏ।

ਹੋਵੇ ਤਿਸ ਨੂੰ ਪ੍ਰਵਾਹ ਨਹੀਂ ਕਿਸੇ ਕੇਰੀ। ਹਰ ਜੀਉ ਤੇਰਾ ਦਿੱਤਾ ਸਭ ਕੋ ਖਾਵੇ, ਸਾਮੋ ਤਾਜੀ ਕੱਢੇ ਤੇਰੀ, ਜੇ ਤੁਧ ਨੂੰ ਸਾਲਾਏ ਸੋ ਸਭ ਕੁਛ ਪਾਵੇ, ਜਿਸ ਨੂੰ ਕਿਰਪਾ ਨਿਰੰਜਨ ਕੇਰੀ, ਸੋਈ ਸੌ ਸਚਾਵਣ ਜਾਰਾ ਜਿਨ

ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਈ ਕਿ ਕਰੇਬ ਅੱਗੇ ਜਾਏ। ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ। ਨਾਨਕ ਇੱਥੇ ਕਮਾਵੇ ਸੋ ਮਿਲੇ, ਅੱਗੇ ਪਾਏ ਜਾਏ ਮਹੱਲਾ ਤੀਜਾ। ਤੋ ਖਸਮੇ ਕਾ ਹੁਕਮ ਪਿਆ ਬਿਨ ਸਤਿਗੁਰ ਚੇਤਿਆ ਨਾ ਜਾਏ। ਸਤਿਗੁਰ ਮਿਲੇ ਅੰਤਰ ਰਵ ਰਹਿਆ, ਸਦਾ ਰਹਿਆ ਲਿਵਲਾਏ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਜਨਮ ਮਰਨ ਕਾ ਪਉ ਗਿਆ, ਜੀਵਨ ਪਦਵੀ ਪਾਏ। ਨਾਨਕ ਉਹ ਮਰਤਬਾ ਤਿਸ ਨੂੰ ਦੇ

ਸੈ ਭੰਗ ਗੁਰ ਪ੍ਰਸਾਦ ਰਾਗ ਵਡਹੰਸ ਮਹੱਲਾ ਪਹਿਲਾ ਕਰ ਪਹਿਲਾ ਅਮਲੀ ਅਮਲ ਨਾ ਅੰਬੜ ਮੱਚੀ ਨੀਰ ਨਾ ਹੋਏ ਜੋ ਰੱਤੇ ਸਏ ਆਪਣੇ ਤਿਨ ਪਾਵੇ ਸਭ ਕੋਏ ਹੋਵਾਰੀ ਵੰਨਾ ਖਨੀਏ ਵੰਨਾ ਤਉ ਸਾਹਿਬ ਕੇ ਨਾਵੇ ਰਹਾਓ ਸਾਹਿਬ ਸਬਲ ਰੁਕੜਾ ਅੰਮ੍ਰਿਤ ਜਾ ਕਾ ਨਾਓ ਜਿਨ ਪੀਆ ਸੇ ਤ੍ਰਿਪਤ ਭਏ ਹਉ

ਮਾਣਕ ਮੁੱਲ ਨਾ ਪਾਈਏ, ਲੀਜੇ ਚਿੱਤ ਪਰੋਏ, ਰਾਉ ਦਸਾਈ ਨਾ ਜੁਲਾਂ, ਅੱਖਾਂ ਅੰਮੜੀ ਆਸ, ਪੈਸੇ ਨਾਲ ਅਕੂਣਾ ਕਿਉਂ ਥੀਵੇ ਕਰਵਾਸ। ਨਾਨਕ ਏਕੀ ਬਾਰਾ ਦੂਜਾ ਨਾਹੀਂ ਕੋਏ, ਤੈਸੇ ਲੱਗੀ ਦੇ ਰਹੇ ਕੀ ਸੋਰਾ ਵੇ ਸੋਏ। ਵਡਹੰਸ ਮਹੱਲਾ ਪਹਿਲਾ ਕਰ ਦੂਜਾ, ਮੋਰੀ ਰੁਣ ਚੁਣ ਲਾਇਆ, ਪੈਣੇ ਸਾਵਣ ਆਇਆ, ਤੇਰੇ ਮੁੰਦ ਕਟਾਰੇ।

ਭਾਗੀ ਨਿੰਦੜੀਏ ਮਤ ਸੋ ਦੇਖਾਂ ਸੋਏ ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੇ ਸੀਸ ਵੱਡੇ ਕਰ ਬੈਸਣ ਦੀਜੇ ਵਿਣ ਸਿਰ ਸੇਵ ਕਰੀਜੇ।

ਸਤਿਗੁਰ ਪ੍ਰਸਾਦ ਮਨ ਮੈਲੇ ਸਭ ਕਿਛ ਮੈਲਾ ਤਨ ਤੋਤੇ ਮਨ ਖੱਚਾ ਨਾ ਹੋਏ ਇਹ ਜਗਤ ਪਰਮ ਭੁਲਾਇਆ ਵਿਰਲਾ ਬੂਝੇ ਕੋਏ ਜਪਵਨ ਮੇਰੇ ਤੂੰ ਏਕੋ ਨਾਮ ਸਤਿਗੁਰ ਦੀਆ ਮੋਕੋ ਇਓ ਨਿਧਾਨ ਰਹਾਉ ਸਿੱਧਾਂ ਕੇ ਆਸਨ ਜੇ ਸਿੱਖੇ ਇੰਦਰੀ ਵਸ ਕਰ ਕਮਾਏ ਮਨ ਕੀ ਮੈਲ ਨਾ ਉਤਰੇ ਹਉਮੈ ਮੈਲ ਨਾ ਜਾਏ ਇਸ ਮਨ ਕੋ ਹੋਰ ਸੰਜਮ ਕੋ ਨਾਹੀ ਵਿਣ ਸਤਿਗੁਰ ਕੀ ਸਰਣਾਏ ਸਤਿਗੁਰ ਮਿਲੇ ਉਲਟੀ ਭਈ ਕਹਿਣਾ ਕਿਛੂ ਨਾ ਜਾਏ ਪੰਤ ਨਾਨਕ ਸਤਿਗੁਰ ਕੋ ਮਿਲਦੋ ਮਰੇ ਗੁਰ ਕੈ ਸਭ ਫਿਰ ਜੀਵੈ ਕੋਏ ਮਮਤਾ ਕੀ ਮਲ ਉਤਰੇ ਇਹੋ ਮਨ ਖੱਛਾ ਹੋਏ ਵਡਹੰਸ ਮਹੱਲਾ ਤੀਜਾ ਨਦਰੀ ਸਤਿਗੁਰ ਸੇਵੀਏ ਨਦਰੀ ਸੇਵਾ ਹੋਏ ਨਦਰੀ ਉਹ ਮਨ ਵਸ ਆਵੇ ਨਦਰੀ ਮਨ ਨਿਰਮਲ ਹੋਏ ਮੇਰੇ ਮਨ ਚੇਤ ਸੱਚਾ ਸੋਏ ਇੱਕੋ ਚੇਤੇ ਤਾਂ ਸੁਭ ਪਾਵੇ ਫਿਰ ਦੁੱਖ ਨਾ ਮੂਲੇ ਹੋਏ ਅਰਹਾਉ ਨਦਰੀ ਮਰ ਕੇ ਜੀਵੀਏ ਨਦਰੀ ਸ਼ਬਦ ਵਸੇ ਮਨ ਆਏ ਨਦਰੀ ਹੁਕਮ ਬੁੱਝੀਏ ਹੁਕਮੇ ਰਹੇ ਸੁਮਾਏ ਜਿਨ ਜੇਵਾ ਹਰਸ ਨਾ ਚੱਖਿਓ ਸਾ ਜੇਵਾ ਜਲ ਜਾਓ ਅਨਸ ਸਾਧ ਨਾਨਕ ਸਤਿਗੁਰ ਮਿਲੇ ਫਲ ਪਾਇਆ ਨਾਮ ਵਡਾ।

ਸਤਿਗੁਰ ਮੋਕੋ ਹਰ ਦੀਆ ਬੁਝਾਏ ਅਰਹਾਉ ਦੁਹਾਗਣੀ ਖਰੀਆਂ ਬਿਲਾਂ ਦੀਆਂ ਬਿਨਾਂ ਮੈਲ ਨਾ ਪਾਏ ਦੂਜੇ ਪਾਏ ਕੁਰੂਪੀ ਦੁਖ ਪਾਵੇ ਆਗੇ ਜਾਏ ਗੁਣਵੰਤੀ ਨਿਤ ਗੁਣ ਰਵੇ ਹਿਰਦੇ ਨਾਮ ਸਾਏ ਔਗੁਣਵੰਤੀ ਕਾਮਣੀ ਦੁਖ ਲਾਗੇ ਬਿਰ ਲਾਏ ਸਭਨਾ ਕਾ ਪਤਾਰ ਏਕ ਹੈ ਸਵਾਮੀ ਕਹਿਣਾ ਕਿਛੂ ਨਾ ਜਾਏ ਨਾ ਕੇ ਆਪੇ ਵੇਗ ਕੀਤਿਆਂ ਨਾਮੇ ਲਏ ਨ ਲਾਏ ਵਢਾਂਸ ਮਹੱਲਾ ਤੀਜਾ ਅੰਮ੍ਰਿਤ ਨਾਮ ਸਦ ਮੀਠਾ ਲੱਗ ਗੁਰਸਬਦੀ ਸਾਧ ਆਇਆ ਸੱਚੀ ਬਾਣੀ ਸਹਿ ਸੁਮਾਣੀ ਹਰ ਜੀਉ ਮਨ ਵਸਾਇਆ ਹਾਰ ਕਰ ਕਿਰਪਾ ਸਤਿਗੁਰੂ ਮਿਲਾਇਆ ਪੂਰੇ ਸਤਿਗੁਰ ਹਰ ਨਾਮ ਤੇ ਆਇਆ ਅਰਹਾਉ ਬ੍ਰਹਮੇ ਵੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ ਮਾਂ ਦਿਓ ਗਿਆਨੀ ਵਰਤੇ ਕਰ ਆਪਣੇ ਤਾਮਸ ਬਹੁਤ ਅੰਕਾਰਾ ਕਿਸਨ ਸਦਾ ਅਵਤਾਰੀ ਰੁੱਧ ਕਿਤ ਲਗ ਤਰੇ ਸੰਸਾਰਾ ਗੁਰਮੁਖ ਗਿਆਨ ਤੇ ਜੁਗ ਅੰਤਰ ਚੂਕੇ ਮੋਹ ਗੁਬਾਰਾ ਸਤਿਗੁਰ ਸੇਵਾ ਤੇ ਨਿਸਤਾਰਾ ਗੁਰਮੁਖ ਤਰੇ ਸੰਸਾਰਾ ਸਾਚੇ ਨਾਇਰ ਤੇ ਬੈਰਾਗੀ ਪਾਇਨ ਮੁਖ ਦੁਬਾਰਾ ਏਕੋ ਸੱਚ ਵਰਤੇ ਸਭ ਅੰਤਰ ਸਭਨਾ ਕਰੇ ਪ੍ਰਤਪਾਲਾ ਨਾਨਕ ਇਸ ਦਿਨ ਮੈਂ ਅਵਰ ਨਾ ਜਾਣਾ ਸਭਨਾ ਦੀਵਾਨ ਦਿਆਲਾ ਵਢਾਂਸ ਮਹੱਲਾ ਤੀਜਾ ਗੁਰਮੁਖ ਸਤ ਸੰਜਮ

ਆਦ ਪਸਤਸ ਹੋਏ। ਗੁਰਮੁਖ ਅੰਤਰ ਸਿਖਾਈ ਪ੍ਰਭ ਹੋਏ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਏ, ਗੁਰਮੁਖ ਆਪ ਵਡਾਈ ਦੇਵੇ ਸੋਏ, ਗੁਰਮੁਖ ਸ਼ਬਦ ਫਦ ਕਰਨੀ ਸਾਰ, ਗੁਰਮੁਖ ਨਾਨਕ ਪਰਵਾਰੇ ਸਾਧਾਰ, ਵਡਹੰਸ ਮਹੱਲਾ ਤੀਜਾ, ਰਸਨ ਹਰ ਸਾਧ ਲੱਗੀ ਸਹਿ ਸੁਭਾਏ, ਮਨ ਤ੍ਰਿਪਤਿਆ ਹਰ ਨਾਮ ਧਿਆਏ, ਸਦਾ ਸੁਖ ਸਾਚੇ ਸ਼ਬਦ ਵਿਚਾਰੀ, ਆਪਣੇ ਸਤਿਗੁਰੂ ਵਿੱਟੋ ਸਦਾ ਬਲਿਹਾਰੀ, ਰਹਾਉ ਅੱਖੀ ਸੰਤੋਖੀਆਂ ਏਕ ਲਿਵ ਲਾਏ, ਮਨ ਸੰਤੋਖਿਆ ਦੂਜਾ ਭਾਉ ਗਵਾਏ, ਦੇ ਸਰੀਰ ਸੁਖ ਹੋਵੇ ਸ਼ਬਦ ਹਰਨ ਆਏ, ਨਾਮ ਪਰਮ ਹਿਰਦੇ ਰਿਹਾ ਸੁਮਾਏ, ਨਾਨਕ ਮਸਤਕ ਜਿਸ ਵਡਭਾਗ, ਗੁਰ ਕੀ ਬਾਣੀ ਸਹਿਜ ਬੈਰਾਗ, ਵਡਹੰਸ ਮਹੱਲਾ ਤੀਜਾ, ਪੂਰੇ ਗੁਰ ਤੇ ਨਾਮ ਪਾਇਆ ਜਾਏ, ਸੱਚੇ ਸ਼ਬਦ ਸੱਚ ਸੁਮਾਏ।

ਪਰ ਪੂਰ ਸਰੀਰੇ ਹਾਂ ਕਿਉਂ ਕਰ ਮਿਲਾਂ ਆਪਣੇ ਪ੍ਰੀਤਮ ਪੂਰੇ ਜਿਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ ਸੇ ਮੈਂ ਗੁਣ ਨਾਹੀ ਹਾਂ ਕਿਉਂ ਮਿਲਾ ਮੇਰੀ ਮਾਇਆ ਹਾਂ ਕਰ ਕਰ ਥਾਕਾਂ ਉਪਾਪ ਹੋ ਤੇਰੇ ਨਾਨਕ ਗਰੀਬ ਰਾਖੋ ਹਰ ਮੇਰੇ ਵਡਹੰਸ ਮਹੱਲਾ ਚੌਥਾ ਮੇਰਾ ਹਰ ਪ੍ਰਭ ਸੁੰਦਰ ਮੈਂ ਸਾਰ ਨਾ ਜਾਣੀ ਹਾਂ ਹਰ ਪ੍ਰਭ ਛੋੜ ਦੂਜੇ ਲੋਭਾਣੀ ਹਾਂ ਕਿਉਂ ਕਰ ਫਿਰ ਕੋ ਮਿਲੋ ਏਆਣੀ ਜੋ ਪਿਰ ਪਾਵੇ ਸਾਸੋ ਹਾਗਣ ਸਾਈ ਪਿਰ ਕੋ ਮਿਲੇ ਸਿਆਣੀ ਹਰਹਾਉ ਮੈਂ ਵਜ ਦੋਸ ਹਾਂ ਕਿਉਂ ਕਰ ਪਿਰ ਪਾਵਾਂ ਤੇਰੇ ਅਨੇਕ ਪਿਆਰੇ ਹਾਂ ਪਿਰ ਚਿੱਤ ਨ ਆਵਾਂ ਜਿਨ ਪਿਰ ਰਾਵਿਆ ਸਾ ਭਲੀ ਸੁਹਾਗਣ ਸੇ ਮੈਂ ਗੁਣ ਨਾਹੀ ਹਾਂ ਕਿਆ ਕਰੀ ਦੁਹਾਗਣ ਨਿਤ ਸੁਹਾਗਣ ਸਦਾ ਪਿਰ ਰਾਵੇ ਮੈਂ ਕਰਮਹੀਣ ਕਭੀ ਗੱਲ ਲਾਵੇ ਤੂੰ ਫਿਰ ਗੁਣਵੰਤਾ ਹਾਂ ਔਗੁਣਿਆਰਾ ਮੈਂ ਨਿਰਗੁਣ ਬਖਸ ਨਾਨਕ ਵੇਚਾਰਾ ਵਡਹੰਸ ਮਹੱਲਾ ਚੌਥਾ ਕਾਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੈਂ ਉਹਨੂੰ ਵੱਡੀ ਆਸ ਹਰੇ ਕਿਉਂ ਕਰ ਘਰ ਦਰਸ਼ਨ ਪਾਵਾ ਹਾਂ ਜਾਏ ਪੁੱਛਾਂ ਆਪਣੇ ਸਤਿਗੁਰੇ ਗੁਰ ਪੁਛ ਮਨ ਮੁਗਧ ਸਮਝਾਵਾ ਭੂਲਾ ਮਨ ਸਮਝੇ ਗੁਰ ਸਬਦੀ ਹਰ ਘਰ ਸਦਾ ਧਿਆਏ ਨਾਨਕ ਜਿਸ ਨਰ ਕਰੇ ਮੇਰਾ ਪਿਆਰਾ ਸੋ ਹਰ ਚਰਣੀ ਚਿਤ ਲਾਏ ਹਾਉ ਸਾ ਵੇਸ ਕਰੀ ਤਿਰ ਕਾਰਣ ਜੇ ਹਰ ਪ੍ਰਸਾ ਜੇ ਪਾਵਾ ਸੋ ਪਰ ਪਿਆਰਾ ਮੈਂ ਨਦਰ ਨਾ ਦੇਖੇ ਹਾਂ ਕਿਉਂ ਕਰ ਤੀਰਜ ਪਾਵਾਂ ਜਿਸ ਕਾਰਨ ਹਾਂ ਸੀਗਾਰ ਸੀਗਾਰੀ ਸੋ ਪੇ ਰੱਤਾ ਮੇਰਾ ਅਵਰਾ ਨਾਨਕ ਤਨ ਤਨ ਤਨ ਸੁਹਾਗਣ ਜਿਨ ਪਿਰ ਆਵੇੜਾ ਸ ਸਵਰਾ ਹਾਂ ਜਾਏ ਪੁੱਛਾਂ ਸੁਹਾਗ ਸੁਹਾਗਣ ਤੁਸੀਂ ਕਿਉਂ ਪਿਰ ਪਾਇੜਾ ਪ੍ਰਭ ਮੇਰਾ ਮੈਂ ਉਪਰ ਨਦਰ ਕਰੀ ਪਿਰ ਸੱਚ ਮੈਂ ਛੋਡੇੜਾ ਮੇਰਾ ਤੇਰਾ ਸਭ ਮਨ ਤਨ ਜੀਓ ਕਰੋ ਹਰ ਪ੍ਰਭ ਕਾ

ਕੋਟ ਕੋਟ ਲਖ ਧਾਵੇ, ਇਕ ਤਿਲ ਤਾਕਾ ਮੈਲ ਨਾ ਪਾਵੇ। ਸੁਹਾਵੀ ਕੌਣ ਸੋ ਵੇਲਾ, ਜਿਤ ਪਰਾ ਮੇਲਾ ਰਹਾਉ। ਲਾਖ ਭਗਤ ਜਾ ਕੋ ਆਰਾਧ, ਲਾਖ ਤਪੀਸਰ ਤਬ ਕੀ ਸਾਧੇ।

ਦਾ ਤੋਰਾ ਕਰੋ ਜਤਨ ਜੇ ਹੋਏ ਮਿਹਰਬਾਨਾ ਤਾਕੋ ਦੇਈ ਜੀਓ ਕੁਰਬਾਨਾ ਫਿਰਤ ਫਿਰਤ ਸੰਤਨ ਪਏ ਆਇਆ ਦੁਖ ਪ੍ਰਮ ਹਮਾਰਾ ਸਗਲ ਮਿਟਾਇਆ ਮੈਲ ਬੁਲਾਇਆ ਪ੍ਰਭ ਅੰਮ੍ਰਿਤ ਪੂੰਚਾ ਕਹੋ ਨਾਂਗ ਪ੍ਰਾ ਮੇਰਾ ਉੱਚਾ ਵਡਹੰਸ ਮਹੱਲਾ ਪੰਜਵਾਂ ਤਨ ਸੋ ਵੇਲਾ

ਕਿਹਾ ਤੂੰ ਏਕੋ ਸਾਹਿਬ ਅਵਰ ਨਾ ਹੋਰ ਬਿਨੋ ਕਰੇ ਨਾਨਕ ਕਰ ਜੋਰ ਵਡਹੰਸ ਮਹੱਲਾ ਪੰਜਵਾਂ ਤੂੰ ਜਾਣਾ ਏ ਤਾਂ ਕੋਈ ਜਾਣੇ ਤੇਰਾ ਦੀਆ ਨਾਮ ਖਾਣੇ ਤੂੰ ਅਚਰਜ

ਬਬਸੀਸ ਕੁਮਾਰੀ ਵੜਹੰਸ ਮਹੱਲਾ ਪੰਜਵਾਂ ਤਾਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਅੰਤਰਲੋਚਾ ਮਿਲਣ ਕੀ ਪਿਆਰੇ ਹਉ ਕਿਉਂ ਪਾਈ ਗੁਰਪੂਰੇ ਜੇ ਸੋ ਖੇਲ ਖਿਲਾਈ ਗਏ ਬਾਲਕ ਰਹਿ ਨਾ ਸਕੇ ਬਿਨ ਕੀਰੇ ਮੇਰੇ ਅੰਤਰ ਭੁੱਖ ਨਾ ਉਤਰੇ ਅਮਾਲੀ ਜੇ ਸੋ ਪੂਜਨ ਮੈਂ ਨੀਰੇ ਮੇਰੇ ਮਨ ਤਨ ਪ੍ਰੇਮ ਪ੍ਰਮ ਕਾ ਬਿਨ ਦਰਸ਼ਨ ਕਿਉਂ ਮਨ ਤੀਰੇ ਸੁਣ ਸੱਜਣ ਮੇਰੇ ਪ੍ਰੀਤਮ ਭਾਈ ਮੈਂ ਮਿਲਿਓ ਮਿੱਤਰ ਸੁਖਦਾਤਾ ਓ ਜੀ ਕੀ ਮੇਰੀ ਸਾਬੇਦਨ ਜਾਣੇ ਨਿਤ ਸੁਣਾਵੇ ਹਰ ਕੀਆਂ ਬਾਤਾਂ ਹਾਂ ਇੱਕ ਖੇਨ ਤਿਸ ਬਿਨ ਰਹਿ ਨਾ ਸਕਾਂ।

ਗੁਣ ਸਭ ਜਾਏ, ਤਨ ਤਨ ਤੇ ਸੁਹਾਗਣੀ ਅਮਾਲੀ, ਜਿਨ ਸੋ ਰਹਾ ਸਮਾਏ, ਹੋਵਾਰੇ ਤਿਨ ਸੁਹਾਗਣੀ ਅਮਾਲੀ, ਤਿਨ ਕੇ ਧੂਵਾਂ ਸਦ ਪਾਏ, ਜਿਚਰ ਦੂਜਾ ਪਰਮ ਸਾ ਅਮਾਲੀ, ਜਿਚਰ ਮੈਂ ਜਾਣਿਆ ਪ੍ਰਭ ਦੂਰੇ, ਜਾਂ ਮਿਲਿਆ ਪੂਰਾ ਸਤਿਗੁਰੂ ਅਮਾਲੀ, ਤਾਂ ਆਸਾ ਮਨਸਾ ਸਾ ਪੂਰੇ, ਮੈਂ ਸਰਬ ਸੁਖਾਂ ਸੁਖ ਪਾਇਆ ਅਮਾਲੀ, ਫਿਰ ਸਰਬ ਰਹਾ ਪਰ ਪੂਰੇ, ਜਨ ਨਾਨਕ ਹਰ ਅੰਗ ਮਾਣਿਆ ਅਮਾਲੀ, ਗੁਰ ਸਤਿਗੁਰ ਕਹੇ ਲਗ ਪਏ ਰੇ, ਵਡਹੰਸ ਮਹੱਲਾ ਤੀਜਾ, ਅਸ਼ਟਪਦੀਆਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਸੱਚੀ ਬਾਣੀ ਸੱਚ ਧੁਨ, ਸੱਚ ਸ਼ਬਦ ਵਿਚਾਰ, ਅਨ ਦਿਨ ਸੱਚ ਸਲਾਹਣਾ, ਤਨ ਤਨ ਵਡ ਪਾਗ ਹਮਾਰਾ, ਮਨ ਮੇਰੇ ਸੱਚੇ ਨਾਮ ਵਿਟੋਂ ਬਲ ਜਾਓ, ਦਸ ਨਦਾਸਾ ਹੋਏ ਰਹੇ ਤਾਂ ਪਾਵੇ ਸੱਚਾ ਨਾਉ, ਰਹਾਉ ਜੇ ਵਾ ਸੱਚੀ ਸੱਚ ਰਤੀ, ਤਨ ਮਨ ਸੱਚਾ ਹੋਏ, ਬਿਨ ਸੱਚੇ ਹੋਰ ਸਲਾਹਣਾ, ਜਸੇ ਜਨਮ ਸਭ ਖੋਏ, ਸੱਚ ਖੇਤੀ ਸੱਚ ਬੀਜਣਾ, ਸੱਚ ਆਵਾ ਪਾਰਾ, ਅਨ ਦਿਲਾ ਸੱਚ ਨਾਮ ਤਾਨ, ਭਗਤ ਪਰੇ ਭੰਡਾਰਾ, ਸੱਚ ਖਾਣਾ ਸੱਚ ਪਹਿਨਣਾ, ਸੱਚ ਟੇਕ ਹਰਨਾਓ, ਜਿਸ ਨੂੰ ਬਖਸੇ ਤਿਸ ਮਿਲੇ, ਮਹਿਲੀ ਪਾਏ ਥਾਓ, ਆਵੇ ਸੱਚੇ ਜਾਵੇ ਸੱਚੇ, ਫਿਰ ਜੂਨੀ ਮੂਲ ਨਾ ਪਾਹੇ, ਗੁਰਮੁਖ ਦਰ ਸੱਚੇ ਸਚਿਆਰ ਹੈ, ਸੱਚੇ ਮਹੇ ਸਮਾਹੇ।

ਮੂਰਤ ਸੱਚ ਜਿਦ ਸੱਚੇ ਨਾਲ ਪਿਆਰ। ਸੱਚ ਵੇਖਣਾ ਸੱਚ ਬੋਲਣਾ ਸੱਚਾ ਸਭ ਆਕਾਰ। ਨਾਨਕ ਸੱਚੇ ਮਿਲੇ ਤਾਂ ਮਿਲੇ ਆਪੇ ਲਏ ਮਿਲਾਏ। ਜਿਉਂ ਪਾਵੇ ਤਿਉਂ ਰਗਸੀ ਆਪੇ ਕਰੇ ਰਜਾਏ। ਵਢਾ

ਹਰ ਨਿਰਮਲ ਸਦਾ ਸੁਖਦਾਤਾ ਮਨ ਚਿੰਦਿਆ ਫਲ ਪਾਓ ਹਮ ਨੀਜ ਸੇ ਊਤਮ ਭਏ ਹਰ ਕੀ ਸਰਣਾਈ ਪਾਥਰ ਡੁੱਬਦਾ ਕਾਢ ਲਿਆ ਸਾਚੀ ਵਡਿਆਈ ਬਿਗ ਸੇ ਅੰਮ੍ਰਿਤ ਭਏ ਗੁਰਮਤ ਬੁੱਧ ਪਾਈ ਅਕੋ ਪਰਮਲ ਭਏ ਅੰਤਰਵਾਸਨਾ ਵਸਾਈ ਮਾਨਸ ਜਨਮ ਦੁਲੰਭ ਹੈ ਜਗ ਮੈਂ ਖੱਟਿਆ ਆਏ ਪੂਰੇ ਭਾਗ ਸਤਿਗੁਰ ਮਿਲੇ ਹਰ ਨਾਮ ਧਿਆਏ ਮਨਮੁਖ ਪੂਲੇ ਬਿਖ ਲੱਗੇ ਅਹਿਲਾ ਜਨਮ ਗਵਾਇਆ ਹਰ ਕਾ ਨਾਮ ਸਦਾ ਸੁਖ ਸਾਗਰ ਸਾਚਾ ਸ਼ਬਦ ਨਾ ਪਾਇਆ ਮੁਖੋਂ ਹਰ ਹਰ ਸਭ ਕੋ ਕਰੇ ਵਿਰਲੇ ਹਿਰਦੇ ਵਸਾਇਆ ਨਾਨਕ ਜਿਨ ਕੈ ਹਿਰਦੇ ਵਸਿਆ ਮੋਖ ਮੁਕਤ ਤਿਨ ਪਾਇਆ ਵਡਹੰਸ ਮਹੱਲਾ ਪਹਿਲਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਇਆ ਕੂੜ ਵਿਗਾੜ ਕਾਹੇ ਨਾਈਐ ਨਾਤਾ ਸੋ ਪ੍ਰਵਾਨ ਸੱਚ ਕਮਾਈਐ ਜਬ ਸਾਜ ਅੰਦਰ ਹੋਏ ਸੱਚ ਤਾਮ ਸੱਚਾ ਪਾਈਐ ਲਿਖੇ ਬਾਜੋ ਸੁਰਤ ਨਾਹੀ ਬੋਲ ਬੋਲ ਗਵਾਈਐ ਜਿੱਥੇ ਜਾਏ ਬਹੀਐ ਭਲਾ ਕਹੀਏ

ਸਾਰੇ ਤਾਮ ਜਾਪੇ ਜਾਮਾ ਨਮਸਾਵ ਹੈ ਭਰਮੋ ਫੁਲਾਵਾ ਤੁਝੇ ਕੀ ਆ ਜਾਮ ਹੋ ਚੁਕਾਵ ਹੈ ਗੁਰ ਪ੍ਰਸਾਦੀ ਕਰੋ ਕਿਰਪਾ ਲਿਓ ਜਮੋ ਉਬਾਰੇ ਜੁਗੇ ਜੁਗੰਤਰ ਭਗਤ ਤੁਮਾਰੇ ਵੱਡੇ ਮੇਰੇ ਸਾਹਿਬ ਅਲਖ ਅਪਾਰਾ ਕਿਉਂ ਕਰ ਕਰੋ ਬੇਨੰਤੀ ਹਉ ਆਖ ਨ ਜਾਣਾ ਨਦਰ ਕਰੇ ਤਾਂ ਸਾਚ ਪਛਾਣਾ ਸਾਚੋ ਪਛਾਣਾ ਤਾਮ ਤੇਰਾ ਜਾਮ ਆਪ ਬੁਝਾਵ ਹੈ ਦੁਖ ਭੂਗ ਸੰਸਾਰ ਕੀ ਹੈ ਸਹਿਸਾ ਓ ਚੁਕਾਵ ਹੈ ਬਿਨਵੰਤ ਨਾਨਕ ਜਾਏ ਸਹਿਸਾ ਬੁਝੇ ਗੁਰ ਵਿਚਾਰਾ ਵੱਡਾ ਸਾਹਿਬ ਹੈ ਆਪ ਅਲਾਖੇ ਪਾਰਾ ਤੇਰੇ ਬੰਕੇ ਲੋਇਣ ਦੰਤਰੀ ਸਾਲਾ ਸੋਹਣੇ ਨੱਕ ਜਿਨ ਲੰਮੜੇ ਵਾਲਾ ਕੰਚਨ ਕਾਇਆ ਸੋਇਨੇ ਕੀ ਠਾਲਾ ਤੋਵਨ ਠਾਲਾ ਕਿਸ਼ਨ ਮੱਲ ਜਪੋ ਤੁਸੀਂ ਸਹੇਲੀ ਹੋ ਜਮਦਵਾਰ ਨਾ ਹੋ ਖੜੀਆਂ ਸਿੱਖ ਸੁਣੋ ਮਹਿਲੀ ਹੋ ਹੰਸ ਹੰਸਾ ਬਗ ਬਗ ਲਹਿ ਮਨ ਕੀ ਜਾਲਾ ਬੰਕੇ ਲੋਇਣ ਦੰਤਰੀ ਸਾਲਾ ਤੇਰੀ ਚਾਲ ਸੁਹਾਵੀ ਮਦਰਾੜੀ ਬਾਣੀ ਕੋਕਣ ਕੋਕਲਾ ਤਰਲ ਜਵਾਣੀ ਤਰਲਾ ਜਵਾਣੀ ਆਪ ਭਾਣੀ ਇਸ ਮਨ ਕੀ ਪੂਰੀ ਹੈ ਸਾਰੰਗ ਜੋ ਭਗਤ ਤਰੇ ਠਿਮ ਠਿਮ ਆਪ ਆਪ ਸੰਧੂਰ ਹੈ ਸ੍ਰੀ ਰੰਗ ਰਾਤੀ ਫਿਰੇ ਮਾਤੀ ਉਦਕ ਗੰਗਾ ਵਾਣੀ ਬਿਨਵੰਤ ਨਾਨਕ ਦਾਸ ਵਰਕਾ ਤੇਰੀ ਚਾਲ ਸੁਹਾਵੀ ਮਦਰਾੜੀ ਬਾਣੀ ਵਡਹੰਸ ਮੁਹੱਲਾ ਤੀਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਪਣੇ ਤਿਰਕੇ ਰੰਗ ਰੱਤੀ ਮੁਈਏ ਸੋਭਾਵੰਤੀ ਨਾਰੇ ਸੱਚੇ ਸ਼ਬਦ ਮਿਲ ਰਹੀ ਮੁਈਏ ਤਿਰ ਰਾਵੇ ਪਾਏ ਪਿਆਰੇ ਸੱਚੇ ਪਾਏ ਪਿਆਰੀ ਕੰਤ ਸਵਾਰੀ ਹਰ ਹਰ ਸਿਓ ਨਿਉ ਰਚਾਇਆ ਆਪ ਗਵਾਇਆ ਤਾਂ ਤਿਰ ਪਾਇਆ ਗੁਰ ਕੈ ਸ਼ਬਦ ਸਮਾਇਆ ਸਾਤਨ ਸ਼ਬਦ ਸੁਹਾਈ ਪ੍ਰੇਮ ਕਸਾਈ ਅੰਤਰ ਪ੍ਰੀਤ ਪਿਆਰੀ ਨਾਨਕ ਸਾਥਨ ਮੇਲ ਲਈ ਫਿਰ ਆਪੇ ਸਾਚੇ ਸਾਏ ਸਵਾਰੀ ਨਿਰਗੁਣ ਮੰਤੜੀਏ ਫਿਰ ਦੇਖ ਹਦੂਰੇ ਰਾਮ ਗੁਰਮੁਖ ਜਿੰਨੀ ਰਾਵਿਆ ਮੁਈਏ ਫਿਰ ਰਵ ਰਿਆ ਪਰ ਪੂਰੇ ਰਾਮ ਫਿਰ ਰਵ ਰਿਆ ਪਰ ਪੂਰੇ ਵੇਖ ਹਜੂਰੇ ਜੁਗ ਜੁਗ ਏਕੋ ਜਾਤਾ ਤਨ ਬਾਲੀ ਪੋਲੀ ਫਿਰ ਸਹਿਜ ਰਾਵੇ ਮਿਲਿਆ ਕਰਮ ਵਿਧਾਤਾ ਜਿਨ ਹਰ ਚਾਖਿਆ ਸ਼ਬਦ ਸੁਭਾਖਿਆ ਹਰ ਸਰ ਰਹੀ ਪਰ ਪੂਰੇ ਨਾਨਕ ਕਾਮਣ ਸਾ ਪਿਰ ਪਾਵੇ ਸ਼ਬਦ ਰਹੇ ਹਦੂਰੇ ਸੁਹਾਗਣੀ ਜਾਏ ਪੁੱਛੋ ਮੁਈਏ

ਅਵਸਥਾ ਪਾਏ ਸ਼ਬਦ ਵਜਾਏ ਸਦਾ ਸੁਹਾਗਣ ਨਾਰੀ ਪੇਰ ਰਲੀਆ ਲਾਜੋਬਨ ਬਾਲਾ ਆਂਦਨ ਕੰਤ ਸਵਾਰੀ ਹਰ ਵਰ ਸੁਹਾਗੋ ਮਸਤਕ ਭਾਗੋ ਸੱਚੇ ਸ਼ਬਦ ਸੁਹਾਏ ਨਾਨਕ ਕਾਮਣ ਹਾਰੰਗ ਰਾਤੀ ਜਾਂ ਚੱਲੇ ਸਤਿਗੁਰ ਪਾਏ ਵਡਹੰਸ ਮਹੱਲਾ ਤੀਜਾ ਗੁਰਮੁਖ ਸਭਾ ਪਾਰ ਭਰਾ ਜੇ

ਤਾਤਾ ਆਪੇ ਬਖਸ਼ੇ ਸੋਈ, ਗੁਰਪ੍ਰਸਾਦੀ ਆਪ ਗਵਾਈ ਹੈ, ਨਾਨਕ ਨਾਮ ਪਲ ਪਾਈ। ਆਪ ਕਰੇ ਕਿਸੇ ਆਖੀਏ, ਹੋਰ ਕਰਨਾ ਕਿਸ਼ੂ ਨਾ ਜਾਈ। ਵਡਹੰਸ ਮਹੱਲਾ ਤੀਜਾ, ਸੱਚਾ ਸੌਦਾ ਹਰ ਨਾਮ ਹੈ, ਸੱਚਾ ਵਾਪਾਰ ਆਰਾਮ। ਗੁਰਮਤੀ ਹਰ ਨਾਮਣ ਜੀਏ, ਅਤਮੋਲ ਅਫਾਰਾ ਰਾਮ। ਅਤਮੋਲ ਅਫਾਰਾ ਸੱਚ ਵਾਪਾਰ, ਸੱਚ ਵਾਪਾਰ ਲੱਗੇ ਵਡਭਾਗੀ। ਅੰਤਰ ਬਾਰ ਭਗਤੀ ਰਾਤੇ, ਸੱਚ ਨਾਮ ਲਿਵ ਲਾਗੀ। ਨਦਰ ਕਰੇ ਸੋਈ ਸੱਚ ਪਾਏ, ਗੁਰ ਕੇ ਸ਼ਬਦ ਵਿਚਾਰਾ। ਨਾਨਕ ਨਾਮ ਰਤੇ ਤਿੰਨ ਹੀ ਸੁਖ ਪਾਇਆ, ਸੱਚ ਕੇ ਵਾਪਾਰ। ਹਉਮੈ ਮਾਇਆ ਮਾਇਲ ਹੈ, ਮਾਇਆ ਮਾਇਲ ਭਰੀ ਜੇ ਰਾਮ। ਗੁਰਮਤੀ ਮਨ ਨਿਰਮਲਾ, ਰਸਨਾ ਹਰਸ ਪੀਜੇ ਰਾਮ। ਰਸਨਾ ਹਰਸ ਪੀਜੇ ਅੰਤਰ ਭੀਜੇ, ਸਾਜ ਸ਼ਬਦ ਵਿਚਾਰੀ। ਅੰਤਰ ਖੂਟਾ ਅੰਮ੍ਰਿਤ ਭਰਿਆ, ਸਬਦੇ ਕਾੜ ਪੀਏ ਪਨਹਾਰੀ। ਜਿਸ ਨਦਰ ਕਰੇ ਸੋਈ ਸੱਚ ਲਾਗੇ, ਰਸਨਾ ਰਾਮ ਰਵੀਜੈ। ਨਾਨਕ ਨਾਮ ਰਤੇ ਸੇ ਨਿਰਮਲ, ਹੋਰ ਹਉਮੈ ਮੈਲ ਪਹੀਜੈ। ਪੰਡਿਤ ਜੋਤ ਕੀ ਸਭ ਪੜ ਪੜ ਕੂਕਦੇ, ਕਿਸ ਪੈ ਕਰੇ ਪੁਕਾਰਾ ਰਾਮ। ਮਾਇਆ ਮੋਹ ਅੰਤਰ ਮਲ ਲਾਗੇ,

ਵਿਸ਼ਟਾ ਮਹੇ ਸਮਾਈ, ਜੋ ਤੁਰ ਲਿਖਿਆ ਸੋਏ ਕਮਾਵੇ, ਕੋਈ ਨਾ ਮੇਟਣ ਹਾਰਾ। ਨਾਨਕ ਨਾਮ ਰਤੇ ਤਿਨ ਸਦਾ ਸੁਖ ਪਾਇਆ, ਹੋਰ ਮੂਰਖ ਕੂਕ ਮੋਏਗਾ ਵਾਰਾ। ਮਾਇਆ ਮੋਏ ਮਨ ਰੰਗਿਆ, ਮੋਏ ਸੁਧ ਨਾ ਕਾਈ ਰਾਮ। ਗੁਰਮੁਖ ਇਹੋ ਮਨ ਰੰਗੀ ਹੈ, ਦੂਜਾ ਰੰਗ ਜਾਈ ਰਾਮ। ਦੂਜਾ ਰੰਗ ਜਾਈ ਸੱਚ ਸਮਾਈ, ਸੱਚ ਭਰੇ ਭੰਡਾਰਾ। ਗੁਰਮੁਖ ਹੋਵੇ ਸੋਈ ਬੂਝੇ, ਸੱਚ ਸਵਾਰਨ ਹਾਰ। ਆਪੇ ਮਿਲੇ ਸੋਹਰ ਮਿਲੇ, ਹੋਰ ਕਹਿਣਾ ਕਿਛੂ ਨਾ ਜਾਏ। ਨਾਨਕ ਵਿਣ ਨਾਵੇ ਪਰਮ ਭੁਲਾਇਆ, ਇੱਕ ਨਾਮ ਰਤੇ ਰੰਗ ਲਾਏ। ਵਡਹੰਸ ਮਹੱਲਾ ਤੀਜਾ, ਇਹ ਮਨ ਮੇਰਿਆ ਆਵਾਗੌਣ ਸੰਸਾਰ ਹੈ, ਅੰਤ ਸੱਚ ਨਬੇੜਾ ਰਾਮ। ਆਪੇ ਸੱਚਾ ਬਖਸ ਰਹਿ, ਫਿਰ ਹੋਏ ਨਾ ਫੇਰਾ ਰਾਮ। ਫਿਰ ਹੋਏ ਨਾ ਫੇਰਾ ਅੰਤ ਸੱਚ ਨਬੇੜਾ, ਗੁਰਮੁਖ ਮਿਲੇ ਵਡਿਆਈ। ਸੱਚੇ ਰੰਗ ਰਾਤੇ ਸਹਿਜੇ ਮਾਤੇ, ਸਹਿਜੇ ਰਹੇ ਸਮਾਈ। ਸੱਚਾ ਮਨ ਭਾਇਆ ਸੱਚ ਵਸਾਇਆ, ਸਬਦ ਰਤੇ ਅੰਤ ਨਬੇੜਾ। ਨਾਨਕ ਨਾਮ ਰਤੇ ਸੇ ਸੱਚ ਸਮਾਣੇ, ਬੋਰ ਨਾ ਪਵਜਲ ਫੇਰਾ। ਮਾਇਆ ਮੋਹ ਸਭ ਬਰਲ ਹੈ, ਦੂਜੇ ਭਾਏ ਖੁਆਈ ਰਾਮ। ਮਾਤਾ ਪਿਤਾ ਸਭ ਹੇਤ ਹੈ, ਹੇਤੇ ਪਲਚਾਈ ਰਾਮ। ਹੇਤੇ ਪਲਚਾਈ ਪੁਰਬ ਕਮਾਈ, ਮੇਟ ਨਾ ਸਕੇ ਕੋਈ। ਜਿਨ ਸਿੱਟ ਸਾਜੀ ਸੋ ਘਰ ਵੇਖੇ, ਤੇ ਜੇਵੜ ਅਵਰ ਨਾ ਕੋਈ। ਮਨਮੁਖ ਅੰਧਾ ਤਬ ਤਬ ਖਪੇ, ਬਿਨ ਸਬਦੇ ਸਾਂਤ ਨਾ ਆਈ। ਨਾਨਕ ਬਿਨ ਨਾਵੇ ਸਭ ਕੋਈ ਫੁੱਲਾ, ਮਾਇਆ ਮੋਏ ਖੁਆਈ। ਇਹੋ ਜਗ ਜਲਤਾ ਦੇਖ ਕੇ, ਭਜ ਪਏ ਹਰ ਸਰਣਾਈ ਰਾਮ। ਅਰਦਾਸ ਕਰੀ ਗੁਰ ਪੂਰੇ ਆਗੇ, ਰੱਖ ਲੇਵੋ ਦਿਓ ਵਡਾਈ ਰਾਮ। ਰੱਖ ਲੇਵੋ ਸਰਣਾਈ ਹਰ ਨਾਮ ਵਡਾਈ, ਤੂੰ ਜੇਵੜ ਅਵਰ ਨਾ ਦਾਤਾ। ਸੇਵਾ ਲਾਗੇ ਸੇਵੜ ਭਾਗੇ, ਜੋ ਜੁਗ ਏਕੋ ਜਾਤਾ। ਜਤ ਸਤ ਸੰਜਮ ਕਰਮ ਕਮਾਵੇ, ਬਿਨ ਗੁਰਗਤ ਨਹੀਂ ਪਾਈ। ਨਾਨਕ ਤਿਸ ਨੂੰ ਸ਼ਬਦ ਬੁਝਾਏ, ਜੋ ਜਾਏ ਪਵੇ ਹਰ ਸਰਣਾਈ। ਜੋ ਹਰ ਮਤ ਦੇ ਸਾਈ ਉਪਜੈ, ਹੋਰ ਮਤ ਨਾ ਕਾਈ ਰਾਮ। ਅੰਤਰਵਾਰ ਏਕ ਤੂੰ ਆਪੇ ਦੇ ਬੁਝਾਈ ਰਾਮ। ਆਪੇ ਦੇ ਬੁਝਾਈ ਅਵਰ ਨਾ ਪਾਈ, ਗੁਰਮੁਖ ਹਰਸ ਚਾਖਿਆ। ਦਰ ਸੱਚੇ ਸਦਾ ਹੈ ਸੱਚਾ, ਸੱਚੇ ਸ਼ਬਦ ਸੁਪਾਖਿਆ। ਘਰ ਮੈਂ ਨਿਜ ਕਰ ਪਾਇਆ ਸਤਿਗੁਰ ਦੇ ਵਡਾਈ। ਨਾਨਕ ਜੋ ਨਾਮ ਰਤੇ ਸੇਈ ਮਹਿਲ ਪਾਇਨ, ਮਤ ਪ੍ਰਵਾਨ ਸੱਚ ਸਾਈ। ਵਡਹੰਸ ਮਹੱਲਾ ਚੌਥਾ, ਸ਼ੰਤ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਮੇਰੇ ਮਨ, ਮੇਰੇ ਮਨ ਸਤਿਗੁਰ ਪ੍ਰੀਤ ਲਗਾਈ ਰਾਮ। ਹਰ ਹਰ ਹਰ ਹਰ ਨਾਮ ਮੇਰੇ ਮਨ ਵਸਾਈ ਰਾਮ। ਹਰ ਹਰ ਨਾਮ ਮੇਰੇ ਮਨ ਵਸਾਈ, ਸਭ ਦੁੱਖ ਵਿਸਾਰਨ ਹਾਰਾ। ਵਡਭਾਗੀ ਗੁਰ ਦਰਸ਼ਨ ਪਾਇਆ, ਧਨ ਧਨ ਸਤਿਗੁਰੂ ਹਮਾਰਾ। ਉਠਤ ਬੈਠਤ ਸਤਿਗੁਰ ਸੇਵੈ, ਜਿਤ ਸੇਵੇ

ਆਟ ਦੇਈ ਜੋ ਸਤਿਗੁਰ ਬਚਨ ਸੁਣਾਏ ਮੇਰੇ ਮਨ ਬੈਰਾਗ ਪਇਆ ਬੈਰਾਗੀ ਮੇਲ ਗੁਰ ਦਰਸ਼ਨ ਸੁਖ ਪਾਏ ਹਰ ਘਰ ਕਿਰਪਾ ਕਰੋ ਸੁਖਦਾਤੇ ਦਿਓ ਸਤਿਗੁਰ ਚਰਨ ਗਮ ਤੂਰਾ ਕੋਈ ਆਣ ਮਿਲਾਵੇ ਮੇਰਾ ਸਤਿਗੁਰ ਪੂਰਾ ਗੁਰਜੇਵੜ ਦਾਤਾ ਮੈਂ ਅਵਰ ਨਾ ਕੋਈ ਰਾਮ ਹਰ ਦਨ ਨੂੰ ਹਰ ਦਾਨ ਦੇਵੇ ਹਰ ਪੁਰਖ ਨਿਰੰਜਨ ਸੋਈ ਰਾਮ ਹਰ ਘਰ ਨਾਮ ਜਿਨੀ ਆਰਾਧਿਆ ਤਿਨਕਾ ਦੁਖ ਪਰਮ ਪਉ ਪਾਗਾ ਸੇਵਕ ਪਾਏ ਮਿਲੇ ਵੜ ਪਾਗੀ ਜਿਨ ਗੁਰਚਰਨੀ ਮਨ ਲਾਗਾ।

ਜਤ ਹਰਿ ਆਤਮ ਰਾਮ ਪਛਾਣੀ। ਹਾਂ ਗੁਰਬਿਨ ਹਾਂ ਗੁਰਬਿਨ ਖਰੀ ਨਿਮਾਣੀ, ਜਿਨ੍ਹਾਂ ਸਤਿਗੁਰ ਜਿਨ ਸਤਿਗੁਰ ਪਾਇਆ, ਤਿਨ ਹਰ ਪ੍ਰਾ ਮੇਲ ਮਿਲਾਏ ਰਾਮ। ਤਿਨ ਚਰਨ ਤਿਨ ਚਰਨ ਸਰੇਵ, ਹਮ ਲਾਗੇ ਤਿਨ ਕੇ ਪਾਏ ਰਾਮ। ਹਰ ਹਰ ਚਰਨ ਸਰੇਵੇ ਤਿਨ ਕੇ, ਜਿਨ ਸਤਿਗੁਰ ਪੁਰਖ ਪ੍ਰਤਿਆਇਆ। ਤੂੰ ਵਡਦਾਤਾ ਅੰਤਰ ਜਾਮੀ, ਮੇਰੀ ਸਰਦਾ ਪੂਰ ਹਰ ਰਾਇਆ। ਗੁਰਸਿੱਖ ਮੇਲ ਮੇਰੀ ਸਰਦਾ ਪੂਰੀ, ਅਨੰਦਨ ਰਾਮ ਗੁਣ ਗਾਏ। ਜਿਨ ਸਤਿਗੁਰ ਜਿਨ ਸਤਿਗੁਰ ਪਾਇਆ, ਤਿਨ ਹਰ ਪ੍ਰਾ ਮੇਲ ਮਿਲਾਏ। ਹਉ ਵਾਰੀ ਹਉ ਵਾਰੀ ਗੁਰਸਿੱਖ ਮੀਤ ਪਿਆਰੇ ਰਾਮ। ਹਰ ਨਾਮੋ ਹਰ ਨਾਮ ਸੁਣਾਏ, ਮੇਰਾ ਪ੍ਰੀਤਮ ਨਾਮ ਆਧਾਰੇ ਰਾਮ। ਹਰ ਹਰ ਨਾਮ ਮੇਰਾ ਪ੍ਰਾਣ ਸਖਾਈ, ਤਿਸ ਬਿਨ ਘੜੀ ਨਿਮਖ ਨਹੀਂ ਜੀਵਾਂ। ਹਰ ਹਰ ਕਿਰਪਾ ਕਰੇ ਸੁਖਦਾਤਾ, ਗੁਰਮੁਖੇ ਅੰਮ੍ਰਿਤ ਪੀਵਾਂ। ਹਰ ਆਪੇ ਸਰਦਾ ਲਾਏ ਮਿਲਾਏ, ਹਰ ਆਪੇ ਆਪ ਸਵਾਰੇ। ਹਉ ਵਾਰੀ ਹਉ ਵਾਰੀ ਗੁਰਸਿੱਖ ਮੀਤ ਪਿਆਰੇ, ਹਰ ਆਪੇ ਪੁਰਖ ਨਿਰੰਜਨ ਸੋਈ ਰਾਮ। ਹਰ ਆਪੇ ਮਿਲੇ ਕਰੇ ਸੋਈ ਰਾਮ, ਜੋ ਹਰ ਪ੍ਰਭਾਵੇ ਸੋਈ ਹੋਵੇ। ਅਵਰ ਨਾ ਕਰਨਾ ਜਾਈ, ਬਹੁਤ ਸਿਆਣ ਪਲਿਆ ਨਾ ਜਾਈ, ਧਰ ਥਾਕੇ ਸਵਚ ਤਰਾਈ। ਗੁਰ ਪ੍ਰਸਾਦ ਜਨ ਨਾਨਕ ਦੇਖਿਆ, ਮੈਂ ਹਰ ਬਿਨ ਅਵਰ ਨਾ ਕੋਈ। ਹਰ ਆਪੇ ਪੁਰਖ ਨਿਰੰਜਨ ਸੋਈ। ਵਡਹੰਸ ਮਹੱਲਾ ਚੌਥਾ, ਹਰ ਸਤਗੁਰ ਮੇਲ, ਹਰ ਸਤਗੁਰ ਚਰਨ ਹਮ ਪਾਇਆ ਰਾਮ। ਤਿਮਰ ਅਗਿਆਨ ਗਵਾਇਆ, ਗੁਰ ਗਿਆਨ ਅੰਜਨ ਗੁਰ ਪਾਇਆ ਰਾਮ। ਗੁਰ ਗਿਆਨ ਅੰਜਨ ਸਤਗੁਰੂ ਪਾਇਆ, ਅਗਿਆਨ ਅੰਧੇਰ ਬਿਨਾ ਸੇ। ਸਤਗੁਰ ਸੇਵ ਪਰਮ ਪਦ ਪਾਇਆ, ਹਰ ਜਪਿਆ ਸਾਸ ਗਿਰਾਸੇ। ਜਿਣ ਕਉ ਹਰ ਪ੍ਰਭ ਕਿਰਪਾ ਤਾਰੀ, ਤੇ ਸਤਗੁਰ ਸੇਵਾ ਲਾਇਆ। ਹਰ ਸਤਗੁਰ ਮੇਲ, ਹਰ ਸਤਗੁਰ ਚਰਨ ਹਮ ਪਾਇਆ। ਮੇਰਾ ਸਤਗੁਰ ਪਿਆਰਾ, ਮੈਂ ਗੁਰਬਿਨ ਰਹਿਣ ਨਾ ਜਾਈ ਰਾਮ। ਹਰ ਨਾਮੋ ਹਰ ਨਾਮ ਦੇਵੇ, ਮੇਰਾ ਅੰਤ ਸਖਾਈ ਰਾਮ। ਹਰ ਹਰ ਨਾਮ ਮੇਰਾ ਅੰਤ ਸਖਾਈ, ਗੁਰ ਸਤਗੁਰ ਨਾਮ ਦ੍ਰਿੜਾਇਆ। ਜਿੱਥੇ ਪੁੱਤ ਕਲੱਤਰ ਕੋਈ ਬੇਲੀ ਨਾ ਗੀ, ਤਿੱਥੇ ਹਰ ਹਰ ਨਾਮ ਛਿੜਾਇਆ। ਤਨ ਤਨ ਸਤਗੁਰ ਪੁਰਖ ਨਿਰੰਜਨ, ਜਿਤ ਮਿਲ ਹਰ ਨਾਮ ਤਿਹਾਈ। ਮੇਰਾ ਸਤਗੁਰ ਪਿਆਰਾ, ਮੈਂ ਗੁਰਬਿਨ ਰਹਿਣ ਨਾ ਜਾਈ। ਮੇਰਾ ਸਤਗੁਰ ਪਿਆਰਾ, ਮੈਂ ਗੁਰਬਿਨ ਰਹਿਣ ਨਾ ਜਾਈ। ਜਿੰਨੀ ਦਰਸ਼ਨ ਸਤਗੁਰ ਪੁਰਖ ਨਾ ਪਾਇਆ ਰਾਮ। ਤਨ ਨੇਪਲ ਜਨਮ, ਸਭ ਬਿਰਥਾ ਗਵਾਇਆ ਰਾਮ। ਨੇਪਲ ਜਨਮ ਤਿਨ ਬਿਰਥਾ ਗਵਾਇਆ, ਤੇ ਸਾਗਤ ਮੋਏ ਮਰ ਚੂਰੇ। ਕਰ ਹੁੰਦੇ ਰਤਨ ਪਦਾਰਥ ਭੁੱਖੇ, ਭਾਗਹੀਨ ਹਰ ਦੂਰੇ। ਹਰ ਹਰ ਤਿਨ ਕਾ ਦਰਸ਼ਨਾ ਕਰੀਓ, ਜਿਨੀ ਹਰ ਹਰ ਨਾਮ ਨਾ ਧਿਆਇਆ। ਜਿਨੀ ਦਰਸ਼ਨ ਸਤਗੁਰ ਪੁਰਖ ਨਾ ਪਾਇਆ। ਹਮ ਚਾਤਰਕ ਦੀਨ, ਹਰ ਪਾਸ ਬੇਨਤੀ ਰਾਮ। ਗੁਰਮੇਲ ਮੇਰਾ ਪਿਆਰਾ, ਹਮ ਸਤਗੁਰ ਕਰੇ ਭਗਤੀ ਰਾਮ। ਹਰ ਹਰ ਸਤਗੁਰ ਕਰੇ ਭਗਤੀ, ਜਾਂ ਹਰ ਪ੍ਰਾ ਕਿਰਪਾ ਤਾਰੇ। ਮੈਂ ਗੁਰਬਿਨ ਅਵਰ ਨ ਕੋਈ ਬੇਲੀ, ਗੁਰ ਸਤਗੁਰ ਪ੍ਰਾਣ ਹਮਾਰੇ। ਕਹੋ ਨਾਨਕ ਗੁਰ ਨਾਮ ਦ੍ਰਿੜਾਇਆ, ਹਰ ਹਰ ਨਾਮ ਹਰ ਸਤੀ। ਹਮ ਚਾਤਰਕ ਦੀਨ, ਹਰ ਪਾਸ ਬੇਨੰਤੀ। ਵਡਹੰਸ ਮਹੱਲਾ ਚੌਥਾ, ਹਰ ਕਿਰਪਾ ਕਰ, ਸਤਗੁਰ ਮੇਲ ਸੁਖਦਾਤਾ ਰਾਮ। ਹਮ ਪੁੱਛੇ ਸਤਗੁਰ ਪਾਸ ਘਰ ਬਾਤਾ ਰਾਮ। ਸਤਗੁਰ ਪਾਸ ਘਰ ਬਾਦ ਪੁੱਛੇ, ਜਿਨ ਨਾਮ ਪਦਾਰਥ ਪਾਇਆ। ਪਾਏ ਲੱਗੇ ਨਿਤ ਕਰੇ ਬੇਨੰਤੀ, ਗੁਰ ਸਤਗੁਰ ਪੰਥ ਬਤਾਇਆ। ਸੋਈ ਭਗਤ ਦੁਖ ਸੁਖ ਸੰਤ ਕਰ ਜਾਣੇ, ਹਰ ਹਰ ਨਾਮ ਹਰ ਰਾਤਾ। ਹਰ ਕਿਰਪਾ ਕਰ, ਗੁਰ ਸਤਗੁਰ ਮੇਲ ਸੁਖਦਾਤਾ। ਸੁਣ ਗੁਰਮੁਖ ਨਾਮ, ਸਾ ਬਿਨਸੇ ਹੋਮੇ ਪਾਪਾ ਰਾਮ। ਜਪ ਹਰ ਹਰ ਨਾਮ, ਲਥੇੜੇ ਜਗਤਾ

ਹਰ ਬੋਝ ਚੜਵੜ ਪਾਗੀ ਲੰਘੈ ਗੁਰ ਖੇਵਟਾ ਸ਼ਬਦ ਤਰਾਏ ਅਨ ਦਿਨ ਹਰ ਰੰਗ ਹਰ ਗੁਣ ਗਾਵੇ ਹਰ ਰੰਗੀ ਹਰ ਰੰਗਾ ਜਨ ਨਾਂਗ ਨਿਰਵਾਣ ਪਦ ਪਾਇਆ ਹਰ ਉੱਤਮ ਹਰ ਪਦ ਚੰਗਾ।

ਸਾਵਕ ਮਨ ਜਿਣੇ ਗੁਰਮੁਖ ਜੀਤਿਆ ਅਗੜੋ ਕੜਾਵੇ ਸ਼ਬਦ ਪਾਵੇ ਆਪਿਓ ਹਾਰਸ ਪੀਤਿਆ ਸੁਣ ਸਰਵਣ ਬਾਣੀ ਗੁਰ ਵਖਾਣੀ ਆਰੰਗ ਤੁਰੀ ਚੜਾਇਆ ਮਹਾਂਮਾਰਗ ਪੰਥ ਵਿਗੜਾ ਜਨ ਨਾਨਕ ਪਾਰ ਲੰਘਾਇਆ ਘੋੜੀ ਤੇਜਣ ਦੇ ਆਰਾਮ ਪਾਈਆ ਰਾਮ ਜਿਤ ਹਰ ਪ੍ਰਭ ਜਾਪੈ ਸਾ ਤਨ ਤਨ ਤੁਖਾਈਆ ਰਾਮ ਜਿਤ ਹਰ ਪ੍ਰਭ ਜਾਪੈ ਸਾ ਤਨ ਸਾ ਵਾਸੈ ਤੁਰ ਪਾਇਆ ਕਿਰਤ ਜੁੜਨ ਦਾ ਚੜ ਦੇਹੜ ਘੋੜੀ ਵਿਖਮ ਲਗਾਏ ਮਿਲ ਗੁਰਮੁਖ ਪਰਮਾਨੰਦ ਹਰ ਘਰ ਕਾਜ ਰਚਾਇਆ ਪੂਰੇ ਮਿਲ ਸੰਤ ਜਨਾ ਜਨ ਆਈ ਜਨ ਨਾਨਕ ਹਰ ਵਰ ਪਾਇਆ ਮੰਗਲ ਮਿਲ ਸੰਤ ਜਨਾ ਵਾਧਾਈ ਵਡਹੰਸ ਮਹੱਲਾ ਚੌਥਾ ਦੇ ਤੇਜਨੜੀ ਹਰ ਨਵਰੰਗੀਆ ਰਾਮ ਗੁਰ ਗਿਆਨ ਗੁਰੂ ਹਰ ਮੰਗੀਆ ਰਾਮ ਗਿਆਨ ਮੰਗੀ ਹਰ ਕਥਾ ਚੰਗੀ ਹਰ ਨਾਮ ਗਤਮਿਤ ਜਾਣੀਆਂ ਸਭ ਜਨਮ ਸਭ ਲਿਓ ਕੀਆ ਕਰਤੈ ਹਰ ਰਾਮ ਨਾਮ ਖਾਣੀਆਂ ਹਰ ਰਾਮ ਨਾਮ ਸਰਾਏ ਹਰ ਪ੍ਰਭ ਹਰ ਭਗਤ ਹਰ ਜਨ ਮੰਗੀਆ ਜਨ ਕਹੇ ਨਾਨਕ ਸੁਣੋ ਸੰਤੋ ਹਰ ਭਗਤ ਗੋਬਿੰਦ ਚੰਗੀਆ ਦੇ ਕੰਚਨ ਜੀਨ ਸੁਵਿਨਾ ਰਾਮ ਜੜ ਹਰ ਹਰ ਨਾਮ ਰਤਨਾ ਰਾਮ ਜੜ ਨਾਮ ਰਤਨ ਗੋਬਿੰਦ ਪਾਇਆ ਹਰ ਮਿਲੇ ਹਰ ਗੁਣ ਸੋ ਕਣੇ ਗੁਰ ਸ਼ਬਦ ਪਾਇਆ ਹਰ ਨਾਮ ਧਿਆਇਆ ਵਡਭਾਗੀ ਹਰ ਰੰਗ ਹਰ ਬਣੇ ਹਰ ਮਿਲੇ ਸੁਆਮੀ ਅੰਤਰ ਜਾਮੀ ਹਰ ਨਵ ਤਨ ਹਰ ਨਵਰੰਗੀਆ ਨਾਨਕ ਵਖਾਣੇ ਨਾਮ ਜਾਣੇ ਹਰ ਨਾਮ ਹਰ ਪ੍ਰਭ ਮੰਗੀਆ ਕੜਿਆਲ ਮੁਖੇ ਗੁਰ ਅੰਕਸ ਪਾਇਆ ਰਾਮ ਮਨ ਮੈਗਲ ਗੁਰ ਸ਼ਬਦ ਵਸਿਆ ਆ ਰਾਮ ਮਨ ਵਸਕਤ ਆਇਆ ਪਰਮ ਪਦ ਪਾਇਆ ਸਾ ਤਨ ਕੰਤ ਪਿਆਰੀ ਅੰਤਰ ਪ੍ਰੇਮ ਲੱਗਾ ਹਰ ਸੇਤੀ ਕਰ ਸੋ ਹੈ ਹਰ ਪ੍ਰਭ ਨਾਰੀ ਹਰ ਰੰਗ ਰਾਤੀ ਸਹਿਜੇ ਮਾਤੀ ਹਰ ਪ੍ਰਭ ਹਰ ਘਰ ਪਾਇਆ ਨਾਨਕ ਜਨ ਹਰਦਾਸ ਕਹਿਤ ਹੈ ਵਡਭਾਗੀ ਹਰ ਘਰ ਤਾਇਆ ਦੇ ਘੋੜੀ ਜੀ ਜਿਤ ਹਰ ਪਾਇਆ ਰਾਮ ਮਿਲ ਸਤਿਗੁਰ ਜੀ ਮੰਗਲ ਗਾਇਆ ਰਾਮ ਹਰ ਗਾਏ ਮੰਗਲ ਰਾਮ ਨਾਮਾ ਹਰ ਸੇਵ ਸੇਵਕ ਸੇਵਕੀ ਪ੍ਰਭ ਜਾਏ ਪਾਵੇ ਰੰਗ ਮਹਿਲੀ ਹਰ ਰੰਗ ਮਾਣੇ ਰੰਗ ਕੀ ਗੁਣ ਰਾਮ ਗਾਏ ਮਨ ਸੁਪਾਏ ਹਰ ਗੁਰਮਤੀ ਮਨ ਧਿਆਇਆ ਜਨ ਨਾਨਕ ਹਰ ਕਿਰਪਾ ਧਾਰੀ ਦੇ ਘੋੜੀ ਚੜ ਹਰ ਪਾਇਆ ਰਾਗ ਵਡਹੰਸ ਮਹੱਲਾ ਪੰਜਵਾਂ ਸ਼ੰਤ ਕਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮੇ ਲੱਦਾ ਜੀ ਆਰਾਮ ਪਿਆਰਾ ਰਾਮ ਇਹੋ ਤਨ ਮਨ ਦਿੱਤੜਾ ਵਾਰੋ ਵਾਰਾ ਰਾਮ ਤਨ ਮਨ ਦਿੱਤਾ ਫੌਜਲ ਜਿੱਤਾ ਚੂਕੀ ਕਾਣ ਜਮਾਣੀ ਅਸਤਰ ਤੀਆ ਅੰਮ੍ਰਿਤ ਪੀਆ ਰਹਿਆ ਆਵਣ ਜਾਣੀ ਸੋ ਘਰ ਲੱਦਾ ਸਹਿ ਸਮਧਾ ਹਰ ਕਾ ਰਾਮ ਅਧਾਰਾ ਕਹੋ ਨਾਨਕ ਸੁਖਮਾਣੇ ਰਲੀਆਂ ਗੁਰਪੂਰੇ ਕਉ ਨਮਸਕਾਰਾ ਸੁਣ ਸੱਜਣ ਜੀ ਮੈਂਡੜੇ ਮੀਤਾ ਰਾਮ ਗੁਰਮੰਤਰ ਸ਼ਬਦ ਸਜਦੀ ਤਾ ਰਾਮ ਸੱਚ ਸ਼ਬਦ ਧਿਆਇਆ ਮੰਗਲ ਗਾਇਆ ਚੁੱਕੇ ਮਨੋ ਅੰਦੇਸਾ ਸੋ ਪ੍ਰਪਾਇਆ ਕਤੇ ਨਾ ਜਾਇਆ ਸਦਾ ਸਦਾ ਸੰਗ ਬੈਸਾ ਪ੍ਰਭ ਜੀ ਭਾਣਾ ਸੱਚਾ ਮਾਣਾ ਪ੍ਰਭ ਹਰ

ਮਰਤੀਆ ਠੰਡਾ ਸਭ ਕ੍ਰਿਸ਼ਨ ਬੁਝਾਏ ਰਾਮ। ਮਰਤੀਆ ਠੰਡਾ ਚੁੱਕੀ ਡੰਜਾ ਪਾਇਆ ਬੋਧ ਖਜ਼ਾਨਾ। ਸਿੱਖ ਸੇਵਕ ਸਾ ਪੁੰਚਣ ਲੱਗੇ ਹਉ ਸਤਿਗੁਰ ਕੈ ਕੁਰਬਾਨਾ। ਨਿਰਭਉ ਭਏ ਖਸਮ ਰੰਗ ਰਾਤੇ ਜਮ ਕੀ ਤ੍ਰਾਸ ਬੁਝਾਏ। ਨਾਨਕ ਦਾਸ ਸਦਾ ਸੰਗ ਸੇਵਕ ਏਰੀ ਭਗਤ ਕਰੋ ਲਿਵ ਲਾਏ।

ਕੂੜ ਵੰਜਣ ਪਵਨ ਚੁਲਾਰਿਆ ਨਾਨਕ ਸੁਣੀਅਰ ਤੇ ਪ੍ਰਵਾਨ ਜੋ ਸੁਣੇਂਦੇ ਸੱਚ ਧਣੀ ਸ਼ੰਤ ਤਿਨ ਕੋਲ ਕੁਮਾਈ ਜਿਨ ਪ੍ਰ ਸਰਵਣੀ ਸੁਣਿਆ ਰਾਮ ਸੇ ਸਹਿ ਸੁਹੇਲੇ ਜਿਨ ਹਰ ਹਰਸਨਾ ਪਣਿਆ ਰਾਮ ਸੇ ਸਹਿ ਸੁਹੇਲੇ ਗੁਣੇ ਅਮੁੱਲ ਜਗਤ ਉਧਾਰਨ ਆਏ ਭੈ ਬੋਚ ਸਾਗਰ।

ਇਸ ਕੋਲ ਕੁਮਾਈ ਜਿਨ ਪ੍ਰਸਰਵਣੀ ਸੁਣਿਆ ਸਲੋਕ ਲੋਣ ਲੋਈ ਡਿੱਠ ਪਿਆਸ ਨਾ ਬੁੱਝੇ ਮੂਹ ਕਣੀ ਨਾਨਕ ਸੇ ਅੱਖੜੀਆਂ ਬਿਆਨ ਜਿਨੀ ਡਿਸੰਦੋ ਮਾਂ ਪਿਰੀ ਸ਼ੰਤ ਜਿਨੀ ਹਰ ਪ੍ਰਭ ਡਿੱਠ ਤਿਨ ਕੁਰਬਾਣੇ ਰਾਮ ਸੇ ਸਾਤੀ ਦਰਗੇ ਭਾਣੇ ਰਾਮ ਠਾਕੁਰ ਮਨ ਨੇ ਸੇ ਪ੍ਰਧਾਨ ਨੇ ਹਰ ਸੇ ਤੀ ਰੰਗ ਰਾਤੇ ਹਰ ਸੇ ਅਗਾਏ ਸਹਿ ਸੁਮਾਏ ਘਟ ਘਰ ਮਈਆ ਜਾਤੇ ਸੇਈ ਸੱਜਣ ਸੰਤ ਸੇ ਸੁਹੀਏ ਠਾਕੁਰ ਆਪਣੇ ਪਾਣੇ ਕਹੋ ਨਾਨਕ ਜਿਨ ਹਰ ਪ੍ਰਭ ਡਿੱਠਾ ਤਿਨ ਕੈਸਲ ਕੁਰਬਾਣੇ ਸਲੋਕ ਦੇ ਅੰਧਾਰੀ ਅੰਧ ਸੁਨੀ ਨਾਮ ਵਿਹੂਣੀਆ ਨਾਨਕ ਸਬਲ ਜਨਮ ਜੈ ਕੜ ਉੱਠਾ ਸਚ ਧਣੀ ਸੰਤ ਤਿਨ ਖਨੀਏ ਵੰਜਾ ਜਿਨ ਮੇਰਾ ਹਰ ਪ੍ਰਭ ਡਿੱਠਾ ਰਾਮ ਜਨ ਚਾਹ ਅਗਾਣੇ ਹਰ ਘਰ ਅੰਮ੍ਰਿਤ ਮੀਠਾ ਰਾਮ ਹਰ ਮਨੇ ਮੀਠਾ ਪ੍ਰਭੂ ਤੂਠਾ ਅਮਿਓ ਬੂਠਾ ਸੁਖ ਪਏ ਦੁਖ ਨਾਸ ਪਰਮ ਵਿਨਾਸ ਤਨ ਤੇ ਜਪ ਜਗਦੀਸ਼ ਈਸੈ ਜੈ ਜੈ ਮੋਹ ਰਹਿਤ ਵਿਕਾਰ ਥਾਕੇ ਪੰਚ ਤੇ ਸੰਗ ਤੂਟਾ ਕਹੋ ਨਾਨਕ ਤਿਨ ਖਨੀਏ ਵੰਜਾ ਜਿਨ ਕੜ ਮੇਰਾ ਘਰ ਪ੍ਰਭੂਠਾ ਸਲੋਕ ਜੋ ਲੋੜੀਂਦੇ ਰਾਮ ਸੇਵਕ ਸੇਈ ਕੰਡਿਆ ਨਾਨਕ ਜਾਣੇ ਸਤ ਸਾਈ ਸੰਤਨਾ ਬਾਰਾ ਸ਼ੰਤ ਮਿਲ ਜਲ ਜਲੇ ਖਟਾਨਾ ਰਾਮ ਸੰਗ ਜੋਤੀ ਜੋਤ ਮਿਲਾਨਾ ਰਾਮ ਸਮਾਏ ਪੂਰਨ ਪੁਰਖ ਕਰਤੇ ਆਪ ਆਪੇ ਜਾਣੀਏ ਤੈ ਸੁਨ ਸਹਿਜ ਸਮਾਧ ਲਾਗੀ ਏਕ ਏਕ ਵਖਾਣੀਏ ਆਪ ਗੁਪਤਾ ਆਪ ਮੁਕਤਾ ਆਪ ਆਪ ਵਖਾਨਾ ਨਾਨਕ ਪ੍ਰਮ ਪੈ ਗੁਣ ਬਿਨਸ ਮਿਲ ਜਲ ਜਲੇ ਖਟਾਨਾ ਵਡਹੰਸ ਮਹੱਲਾ ਪੰਜਵਾਂ ਪ੍ਰਭ ਕਰਨ ਕਾਨ ਸੁਮਰਥਾ ਰਾਮ ਰੱਖ ਜਗਤ ਸਗਲ ਦੇ ਹੱਥਾ ਰਾਮ ਸਮਰਥ ਸਰਣਾ ਯੋਗ ਸੁਆਮੀ ਕਿਰਪਾ ਨਿਸੁਖਦਾਤਾ ਹਾਂ ਕੁਰਬਾਣੀ ਦੱਸ ਤੇਰੇ ਜਿਨੀ ਇੱਕ ਪਛਾਤਾ ਵਰਨ ਚਿੰਨ ਨਾ ਜਾਏ ਲਖਿਆ ਕਥਨ ਤੇ ਅਕਥਾ ਬਿਨਵੰਤ ਨਾਨਕ ਸੁਣੋ।

ਪ੍ਰਮ ਦੁਖ ਦਰਦ ਨਿਵਾਰ ਖਿਨਮ ਹੈ ਰਖ ਲਿਓ ਦੀਨ ਦਇਆਲਾ। ਮਾਤ ਪਿਤਾ ਸੁਆਮ ਸੱਜਣ ਸਭ ਜਗਤ ਬਾਲ ਗੋਪਾਲਾ, ਜੋ ਸਰਣ ਆਵੇ ਗੁਣ ਨਿਧਾਨ ਪਾਵੇ ਸੋ ਬਹੁੜ ਜਨਮ ਨਾ ਮਰਤਾ। ਬਿਨਵੰਤ ਨਾਨਕ ਦਾਸ ਤੇਰਾ ਸਭ ਜੀ ਤਰੇ ਤੂੰ ਕਰਤਾ, ਆੜ ਪੈਰ ਘਰ ਚਾਈ ਗਏ ਰਾਮ, ਮਨ ਇੱਛੇੜਾ ਫਲ ਪਾਈ ਗਏ ਰਾਮ, ਮਨ ਇਛ ਪਾਈ ਗਏ ਪ੍ਰਭ ਆਈਏ ਮਿਟੇ ਜਮ ਕੇ ਤਰਸ। ਗੋਬਿੰਦ ਗਾਇਆ ਸਾਹ ਸੰਗਾਇਆ ਪਈ ਪੂਰਨ ਅਸ, ਤਜ ਮਾਨ ਹੋ ਵਿਕਾਰ ਸਗਲੇ ਪ੍ਰਭੂ ਕੈ ਮਨ ਪਾਈਏ। ਬਿਨਵੰਤ ਨਾਨਕ ਦਿਨ ਸਰੈਣੀ ਸਦਾ ਘਰ ਘਰ ਤਿਆਈਏ, ਦਰ ਵਾਜੇ ਅਨਹਦ ਵਾਜੇ ਰਾਮ, ਕਟ ਕਟ ਘਰ ਗੋਬਿੰਦ ਗਾਜੇ ਰਾਮ, ਗੋਬਿੰਦ ਗਾਜੇ ਸਦਾ ਬੇਰਾਜੇ ਅਗਮੇ ਗੋਚਰੀ ਉੱਚਾ। ਗੁਣ ਬੇਅੰਤ ਕਿਛ ਕਹਿਣ ਨਾ ਜਾਈ ਕੋਈ ਨਾ ਸਕੇ ਪਹੁੰਚਾ, ਆਪ ਉਪਾਏ ਆਪ ਪ੍ਰਤਪਾਲੇ ਜੀ ਜੰਤ ਸਭ ਸਾਜੇ। ਬਿਨਵੰਤ ਨਾਨਕ ਸੁਖ ਨਾ ਭਗਤੀ ਦਰ ਵੱਜੇ ਅਨਖਦ ਵਾਜੇ, ਰਾਗ ਵਡਹੰਸ ਮਹੱਲਾ ਪਹਿਲਾ ਘਰ ਪੰਜਵਾਂ ਅਲਹਾਣੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਨ ਸਿਰੰ ਦਾ ਸੱਚਾ ਪਾਤਸ਼ਾਹੋ ਜਿਨ ਜਗ ਤੰਦੇ ਲਾਇਆ। ਮੋਲਤ ਪੁੰਨੀ ਪਾਈ ਭਰੀ ਜਾਨੀ ਜਿਹੜਾ ਕੱਤ ਚਲਾਇਆ, ਜਾਨੀ ਕੱਤ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਵਾਏ, ਕਾਇਆ ਹਸਤੀ ਆਵੇ ਛੋੜਾ ਜਾਂ ਦਰ ਪੁੰਨੇ ਮੇਰੀ ਮਾਏ, ਜੇਗਾ ਲਿਖਿਆ ਤੇਗਾ ਪਾਇਆ ਜੇਗਾ ਪੁਰਬ ਕਮਾਇਆ। ਤਨ ਸਰਨ ਦਾ ਸੱਚਾ ਪਾਤਸ਼ਾਹ ਜਿਨ ਜਗ ਤੰਡੇ ਲਾਇਆ, ਸਾਹਿਬ ਸਿਮਰੋ ਮੇਰੇ ਪਾਈ ਹੋ ਸਭਨਾ ਇਹੋ ਪਿਆਣਾ, ਇੱਥੇ ਤੰਦਾ ਕੂੜਾ ਚਾਰ ਦੇਹਾ ਆਗੇ ਸਰ ਪਰ ਜਾਣਾ, ਆਗੇ ਸਰ ਪਰ ਜਾਣਾ ਜਿਉ ਮਹਿਮਾਣਾ। ਕਾਹੇ ਗਾਰਵ ਕੀਜੈ ਜਿਤ ਸੇਵੇ ਦਰਗੈ ਸੁਖ ਪਾਈਐ, ਨਾਮ ਤਸੇ ਕਾਲੀਜੈ ਆਗੇ ਹੁਕਮ ਨਾ ਚੱਲੇ ਮੂਲੇ, ਸਿਰ ਸਿਰ ਕਿਆ ਵਿਖਾਣਾ। ਸਾਹਿਬ ਸਿਮਰੋ ਮੇਰੇ ਪਾਈ ਹੋ ਸਭਨਾ ਇਹੋ ਪਏ ਆਣਾ, ਜੋ ਤੁ ਭਾਵੈ ਸਮਰਤ ਸੋਥੀਏ ਹੀਲੜਾ ਇਹੋ ਸੰਸਾਰੋ, ਜਲ ਥਲ ਮਹੀਲ ਰਬ ਰਹਿਆ ਸਾਚੜਾ ਸਿਰਜਣਹਾਰੋ, ਸਾਚਾ ਸਿਰਜਣਹਾਰੋ ਅਲਖਿਆ ਪਾਰੋ ਤਾਕਾ ਅੰਤ ਨ ਪਾਇਆ। ਆਇਆ ਤਿਨਕਾ ਸਫਲ ਪਇਆ ਹੈ ਇਕ ਮਨ ਜਿਨੀ ਤੇ ਆਇਆ, ਟਾਹੇ ਟਾਹੇ ਉਸਾਰੇ ਆਪੇ ਹੁਕਮ ਸਵਾਰਨ ਹਾਰੋ, ਜੋ ਤੁ ਪਾਵੇ ਸਮਰਤ ਸੋਥੀਏ ਹੀਲੜਾ ਇਹੋ ਸੰਸਾਰੋ। ਨਾਨਕ ਰੁੰਨਾ ਬਾਬਾ ਜਾਣੀਏ ਜੇ ਰੋਵੇ ਲਾਏ ਪਿਆਰੋ, ਵਾਲੇ ਵੇ ਕਾਰਨ ਬਾਬਾ ਰੋਈਏ ਰੋਵਣ ਸਗਲ ਵਿਕਾਰੋ, ਰੋਵਣ ਸਗਲ ਵਿਕਾਰੋ ਗਾਫਲ ਸੰਸਾਰੋ। ਮਾਇਆ ਕਾਰਨ ਰੋਵੇ ਚੰਗਾ ਮੰਦਾ ਕੇ ਸੂਝੇ ਨਾ ਗੀ, ਇਹੋ ਤਨ ਏਵੇ ਖੋਵੇ ਇੱਥੇ ਆਇਆ ਸਭ ਕੋ ਜਾਸੀ, ਕੂੜ ਕਰੋ ਅਹੰਕਾਰੋ। ਨਾਨਕ ਰੁੰਨਾ ਬਾਬਾ ਜਾਣੀਏ ਜੇ ਰੋਵੇ ਲਾਏ ਪਿਆਰੋ, ਵਡਹੰਸ ਮਹੱਲਾ ਪਹਿਲਾ ਆਵੋ ਮਿਲੋ ਸਹੇਲੀ ਹੋ ਸੱਚੜਾ ਨਾਮ ਲੈ ਹਾਂ। ਰੋਵੇ ਬਿਰਗਾ ਤਨਕਾ ਆਪਣਾ ਸਾਹਿਬ ਸੰਭਾਲੇ ਹਾਂ, ਸਾਹਿਬ ਸੰਭਾਲੇ ਪੰਥ ਨਿਹਾਲੇ ਅਸਾਂ ਪੇ ਉੱਥੇ ਜਾਣਾ, ਜਿਸ ਕਾ ਕੀਆ ਤਿਨ ਹੀ ਲੀਆ ਹੋਆ ਤਸੇ ਕਾ ਪਾਣਾ, ਜੋ ਤਿਨ ਕਰ ਪਾਇਆ ਉਹ ਆਗੇ ਆਇਆ ਅਸੀਂ ਕੇ ਹੁਕਮ ਕਰੇਗਾ। ਆਵੋ ਮਿਲੋ ਸਹੇਲੀ ਹੋ ਸੱਚੜਾ ਨਾਮ ਲਏ ਹਾਂ, ਮਰਨਾ ਮੰਦਾ ਲੋਕਾਂ ਆਖੀਏ ਨੇ ਮਰ ਜਾਣੇ ਐਸਾ ਕੋਏ, ਸੇਵਿਓ ਸਾਹਿਬ ਸਮਰਤਿ ਆਪਣਾ ਪੰਥ ਸੁਹੇਲਾ ਆਗੇ ਹੋਏ, ਪੰਥ ਸੁਹੇਲੇ ਜਾਵੋ ਤਾਂ ਫਲ ਪਾਵੋ ਆਗੇ ਮਿਲੇ ਵਡਾਈ, ਭੇਟੇ ਸਿਉ ਜਾਵੋ ਸੱਚ ਸਮਾਓ ਤਾਂ ਪਤ ਲੇਖੇ ਪਾਈ, ਮੈਲੀ ਜਾਏ ਪਾਵੋ ਖਸਮੇ ਭਾਵੋ ਰੰਗ ਸੁਰਲੀਆ ਮਾਣੇ। ਮਰਨਾ ਮੰਦਾ ਲੋਕਾਂ ਆਖੀਏ ਜੇ ਕੋਈ ਮਰ ਜਾਣੇ, ਮਰਨ ਮੁਨਸਾ ਸੂਰਿਆ ਹੱਕ ਹੈ ਜੇ ਹੋਏ ਮਰਨ ਪਰਵਾਣੋ, ਸੂਰੇ ਸੇ ਆਗੇ ਆਖੀਏ ਦਰਗੇ ਪਾਵੇ ਸਾਚੀ ਮਾਣੋ, ਦਰਗੇ ਮਾਣ ਪਾਵੇ ਪਾਸੋਂ ਜਾਵੇ ਆਗੇ ਦੁੱਖ ਨਾ ਲਾਗੇ, ਕਰ ਏਕ ਤੇ ਆਵੇ ਤਾਂ ਫਲ ਪਾਵੇ ਜਿਤ ਸੇਵੇ ਪਉ ਪਾਗੇ।
ਊਚਾ ਨਹੀਂ ਕਹਿਣਾ ਮਨ ਮੈਂ ਰਹਿਣਾ ਆਪੇ ਜਾਣੇ ਜਾਣੋ ਮਰਨ ਮੁਣਸਾ ਸੂਰਿਆ ਹੱਕ ਹੈ ਜੇ ਹੋਏ ਮਰੇ ਪ੍ਰਵਾਣੋ ਨਾਨਕ ਕਿਸ ਨੂੰ ਬਾਬਾ ਰੋਈਏ ਬਾਜੀ ਗਏ ਉਹ ਸੰਸਾਰੋ ਕੀਤਾ ਵੇਖੇ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ ਕੁਦਰਤ ਵਿਚਾਰੇ ਧਾਰਨ ਧਾਰੇ ਜਿਨ ਕੀ ਆ ਸੋ ਜਾਣੇ ਆਪੇ ਵੇਖੇ ਆਪੇ ਬੂਝੇ ਆਪੇ ਹੁਕਮ ਪਛਾਣੇ ਜਿਨ ਕਿਛ ਕੀ ਆ ਸੋਈ ਜਾਣੇ ਤਾਕਾ ਰੂਪ ਅਪਾਰੋ ਨਾਨਕ ਕਿਸ ਨੂੰ ਬਾਬਾ ਰੋਈਏ ਬਾਜੀ ਗਏ ਉਹ ਸੰਸਾਰੋ ਵਡਹੰਸ ਮਹੱਲਾ ਪਹਿਲਾ ਦੱਖਣੀ ਸੱਚ ਸਰਨ ਦਾ ਸੱਚਾ ਜਾਣੀਏ ਸੱਚੜਾ ਪਰਬਤ ਗਾਰੋ ਜਿਨੇ ਆਪੀ ਨੇ ਆਪ ਸਾਜਿਆ ਸੱਚੜਾ ਅਲਾਖਿਆ ਪਾਰੋ ਦੋਏ ਪੁਲ ਜੋੜ ਵਿਛੋੜਿਅਨ ਗੁਰਬਿਨ ਕੋਰ ਅੰਧਾਰੋ ਸੂਰਜ ਚੰਦ ਸਿਰਜਿਅਨ ਅਹੇ ਨਿਸ ਚਲਤ ਵਿਚਾਰੋ ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇ ਪਿਆਰੋ ਅਰਹਾਓ ਤੋ ਸਿਰਜੀ ਮੇਦਨੀ ਦੋਸੁਖ ਦੇਵਣ ਹਾਰੋ ਨਾਰੀ ਪੁਰਖ ਸਿਰਜਿਐ ਬਿਖ ਮਾਇਆ ਮੋਹ ਪਿਆਰੋ ਖਾਣੀ ਬਾਣੀ ਤੇਰੀਆਂ ਦੇ ਜੀਆਂ ਆਧਾਰੋ ਕੁਦਰਤ ਤਖਤ ਰਚਾਇਆ ਸੱਚ ਨਿਬੇੜ ਨਗਾਰੋ ਆਵਾ ਗਮਨ ਥਿਰਜਿਆ ਤੂੰ ਥਿਰ ਕਰਨੇ ਹਾਰੋ ਜੰਮਣ ਮਰਣਾ ਆਏ ਗਿਆ ਬਦਕ ਜੀਓ ਬਿਕਾਰੋ ਭੂਡੜੇ ਨਾਮ ਸਾਰਿਆ ਬੂਡੜੇ ਕਿਆ ਤੁਸੀਂ ਚਾਰੋ ਗੁਣ ਛੋੜ ਬਿਖ ਲੱਭਿਆ ਅਵਗੁਣ ਕਾ ਵਣਜਾਰੋ ਸਦੜੇ ਆਏ ਤਿਨਾ ਜਾਨੀਆਂ ਹੁਕਮ ਸੱਚੇ ਕਰਤਾਰੋ ਨਾਰੀ ਪੁਰਖ ਵਿਛੁਨਿਆ ਵਿਛੜਿਆ ਮਿਲਣ ਹਾਰੋ ਰੂਪ ਨਾ ਜਾਣੇ ਸੋਹਣੀਏ ਹੁਕ ਬਦੀ ਸਿਰਕਾਰੋ ਬਾਲਕ ਬਿਰਤ ਨਾ ਜਾਣਨੀ ਤੋੜਨ ਖੇਤ ਪਿਆਰੋ ਨਾਉ ਦਰ ਠਾਕੇ ਹੁਕਮ ਸੱਚੇ ਹੰਸ ਗਿਆ ਗੈਣਾਰੇ ਸਾਤਨ ਛੁੱਟੀ ਮੁੱਠੀ ਝੂਠ ਵਿਦਣੀਆ ਮਿਤਕੜਾ ਅੰਗਰੜੇ ਬਾਰੇ ਸੁਰਤਮੁਈ ਮਰਮਾਈਏ ਮਹਿਰੂਨੀ ਦਰਬਾਰੇ ਰੋਵੋ ਕੰਤ ਮਿਹੇ ਲਿਓ ਸੱਚੇ ਕੇ ਗੁਣ ਸਾਰੇ ਜਲ ਮਲ ਜਾਨੀ ਨਾ ਭਾਲਿਆ ਕੱਪੜ ਪੱਟ ਅੰਬਾਰੇ ਵਾਜੇ ਵੱਜੇ ਸੱਚੀ ਬਾਣੀਆਂ ਪੰਚ ਮੁਏ ਮਨ ਮਾਰੇ ਜਾਨੀ ਵਿਛੁਨੜੇ ਮੇਰਾ ਮਰਨ ਭਇਆ ਤ੍ਰਿਗ ਜੀਵਨ ਸੰਸਾਰੇ ਜੀਵਤ ਮਰੇ ਸੋ ਜਾਣੀਏ ਤੇਰੇ ਸੱਚੜੇ ਖੇਤ ਪਿਆਰੇ ਤੁਸੀਂ ਰੋਵੋ ਰੋਵਣ ਆਈ ਹੋ ਝੂਠ ਮੁੱਠੀ ਸੰਸਾਰੇ ਹੋ ਮੁੱਠੜੀ ਤੰਦੇ ਤਾਮਣੀਆਂ ਤੇ ਛੋਡੜੀ ਵਿਦਣ ਕਾਰ ਕਰ ਕਰ ਕੰਤ ਮਹਿਲੀਆ ਰੂੜੇ ਗੇਤ ਪਿਆਰੇ ਮੈਂ ਪਿਰ ਸੱਚ ਸਾਲਾਣਾ ਹੋ ਰਹਿਸੜੀ ਨਾ ਪਤਾਰੇ ਗੁਰ ਮਿਲਿਆ ਵੇਸ ਪਲਟਿਆ ਸਾਤਨ ਸਾਸੀ ਗਾਰੋ ਆਵੋ ਮਿਲੋ ਸਹੇਲੀ ਹੋ ਸਿਮਰੋ ਸਿਰਜਣ ਹਾਰੋ ਬਈਰ ਨਾਮ ਸੁਹਾਗਣੀ ਸੱਚ ਸੁਵਾਰਨ ਹਾਰੋ ਗਾਵੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ ਵਡਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸੱਚੜਾ ਦੂਰ ਨਾ ਪਾਲੀਏ ਕੜ ਕੜ ਸ਼ਬਦ ਪਛਾਣੋ ਵਾ

ਜਿਨ ਥਾਪੀ ਵਿਧ ਜਾਣੇ ਸੋਈ ਕਿਆ ਕੋ ਕਹਿ ਵਖਾਣੋ ਜਿਨ ਜਗ ਥਾ ਬਤਾਇਆ ਜਾਲੋ ਸੋ ਸਾਹਿਬ ਪਰਵਾਣੋ ਬਾਬਾ ਆਇਆ ਗਏ ਉੱਠ ਚੱਲਣਾ ਅੜ ਪੰਦੇ ਗਏ ਸੰਸਾਰੋ ਵਾ ਸਿਰ ਸਿਰ ਸਚੜੇ ਲਿਖਿਆ।

ਤਾਰ ਨਾ ਪਾਲੇ ਆਮ ਨਿਰਾਲਮ ਤੰਦੇ ਬਾਦੀ ਘਰੋਂ ਚਿੜਾਵਣ ਹਾਰੋ ਅੱਜ ਕੱਲ ਕਰਦਿਆਂ ਕਾਲ ਬਿਆਪੇ ਦੂਜੇ ਪਾਏ ਵਿਕਾਰੋ ਜਮ ਮਾਰਗ ਪੰਥ ਨਾ ਸੁਜਈ ਉਜੜ ਅੰਧ ਗੁਬਾਰੋ ਵਾ ਨਾ ਜਲੇ ਫੁਤਲਾਈਆਂ ਨਾ ਭੋਜਨ ਪ੍ਰਕਾਰੋ ਵਾ ਭੋਜਨ ਪਾਓ ਨਾ ਠੰਡਾ ਪਾਣੀ ਨਾ ਕਾਪੜ ਸੀਗਾਰੋ ਗਲ ਸੰਗਲ ਸਿਰ ਮਾਰੇ ਉਬੋ ਨਾ ਦੀਸੇ ਕਰ ਬਾਰੋ ਇਬ ਕੇ ਰਾਹੇ ਜੰਮਣ ਨਾ ਗੀ ਪਛਤਾਣੇ ਸਿਰ ਪਾਰੋ ਬਿਰ ਸੱਚ ਕੋ ਬੇਲੀ ਨਾ ਗੀ ਸੱਚਾ ਇਹ ਵਿਚਾਰੋ ਬਾਬਾ ਰੋਵੇ ਰਵੇ ਸੋ ਜਾਣੀਏ ਮਿਲ ਰੋਵੇ ਗੁਣ ਸਾਰੇ ਵਾ ਰੋਵੇ ਮਾਇਆ ਮੁੱਠੜੀ ਧੰਦੜਾ ਰੋਵਣ ਹਾਰੇ ਵਾ ਤੰਦਾ ਰੋਵੇ ਮਾਇਲ ਨਾ ਧੋਵੇ ਸੁਪਨੰਤਰ ਸੰਸਾਰੋ ਜਿਉਂ ਬਾਜੀਗਰ ਪਰਮੇ ਫੂਲੇ

ਨਾਨਕ ਸਹਿਜ ਸੁਭਾਇ। ਵਡਹੰਸ ਮਹੱਲਾ ਪਹਿਲਾ। ਬਾਬਾ ਆਇਆ ਹੈ ਉੱਠ ਚੱਲਣਾ, ਇਹੋ ਜਗ ਝੂਠ ਪਸਾਰੋ ਵਾ। ਸੱਚਾ ਕਰ ਸੱਚੜੇ ਸੇਵੀਏ, ਸੱਚ ਕਰਾ ਸਚਿਆਰੋ ਵਾ। ਕੂੜ ਲੱਭ ਜਾ ਥਾਏ ਨਾ ਪਾਸੀ, ਅੱਗੇ ਲਏ ਨਾ ਠਾਓ। ਅੰਤਰਾਓ ਨਾ ਬੈਸੋ ਕਹੀਏ, ਜੋ ਸੁਣੀਏ ਕਰ ਕਾਓ। ਜੰਮਣ ਮਰਨ ਵੱਡਾ ਵਿਛੋੜਾ, ਬਿਨਸੇ ਜਗ ਸੁਭਾਏ। ਲਵ ਤੰਦੇ ਮਾਇਆ ਜਗਤ ਭੁਲਾਇਆ, ਕਾਲ ਖੜਾਰੂ ਆਏ। ਬਾਬਾ ਆਵੋ ਭਾਈ ਹੋ, ਗਾਲ ਮਿਲੇ ਮਿਲ ਮਿਲ ਦੇ ਆਸੀਸਾਂ ਗੇ। ਬਾਬਾ ਸਜੜਾ ਮੇਲ ਨਾ ਚੁੱਕਈ, ਪ੍ਰੀਤਮ ਕੀਆਂ ਦੇ ਆਸੀਸਾਂ ਗੇ। ਆਸੀਸਾਂ ਦੇਵੋ ਭਗਤ ਕਰੇਵੋ, ਮਿਲਿਆ ਕਾ ਕਿਆ ਮਿਲੋ। ਇੱਕ ਪੂਲੇ ਨਹਾਵੋ, ਥੇ ਹੋ ਥਾਵੋ, ਗੁਰਸਬਦੀ ਸਚ ਖੇਲੋ। ਜਾਂ ਮਾਰਗ ਨਹੀਂ ਜਾਣਾ ਸ਼ਬਦ ਸੁਮਾਣਾ, ਜੁਗ ਜੁਗ ਸਾਚੇ ਵੇਸੇ। ਸਾਜਣ ਸਹਿਣ ਮਿਲੋ ਸੰਜੋਗੀ, ਗੁਰਮਿਲ ਖੋਲੇ ਫਾਸੇ। ਬਾਬਾ ਨਾਂਗੜਾ ਆਇਆ ਜਗ ਮੈਂ, ਦੁਖ ਸੁਖ ਲੇਖ ਲਿਖਾਇਆ। ਲਿਖੇੜਾ ਸਹਾ ਨਾ ਟਲੇ, ਜਿਹੜਾ ਪੁਰਬ ਕਮਾਇਆ। ਬੈ ਸਾਚੇ ਲਿਖਿਆ ਅੰਮ੍ਰਿਤ ਵਿਖਿਆ, ਜਿਤ ਲਾਇਆ ਤਿਤ ਲਾਗਾ। ਕਾਮਣ ਆਰੀ ਕਾਮਣ ਪਾਏ, ਬਹੁ ਰੰਗੀ ਗਲ ਤਾਗਾ। ਹੋਸ਼ੀ ਮਤ ਪਇਆ ਮਨ ਹੋਚਾ, ਗੁੜ ਸਾਹ ਮੱਖੀ ਖਾਇਆ। ਨਾ ਮਰਜਾਦ ਆਇਆ ਕਲ ਪੀਤਰ, ਨਾਂਗੋ ਬੰਦ ਚਲਾਇਆ। ਬਾਬਾ ਰੋਵੋ ਜੇ ਕਿਸੇ ਰੋਵਣਾ, ਜਾਨੀੜਾ ਬੰਦ ਪਠਾਇਆ ਹੈ। ਲਿਖੇੜਾ ਲੇਖ ਨਾ ਮੇਟੀਏ, ਡਰ ਹਾਕਾਰੜਾ ਆਇਆ ਹੈ। ਹਾਕਾਰਾ ਆਇਆ ਜਾਂ ਤੁਸ ਭਾਇਆ, ਰੁੰਨੇ ਰੋਵਣ ਹਾਰੇ। ਪੁੱਤ ਭਾਈ ਭਾਤੀਜੇ ਰੋਵੇ, ਪ੍ਰੀਤਮ ਅਤ ਪਿਆਰੇ। ਭੈ ਰੋਵੇ ਗੁਣਸਾਰ ਸੰਭਾਲੇ, ਕੋ ਮਰੇ ਨਾ ਮੋਇਆ ਨਾਲੇ। ਨਾਨਕ ਜੁਗ ਜੁਗ ਜਾਣ ਸਿਜਾਣਾ, ਰੋਵੇ ਸੱਚ ਸੰਭਾਲੇ।

ਮਾਤੀ ਪਿਰ ਕੈ ਅੰਕ ਸਮਾਏ, ਸਚੜਾ ਸਾਹਿਬ ਸ਼ਬਦ ਪਛਾਣੀਐ ਆਪੇ ਲਏ ਮਿਲਾਏ। ਜਿਨੀ ਆਪਣਾ ਕੰਤ ਪਛਾਣਿਆ, ਹਉ ਤਿਨ ਪੁੱਛੋ ਸੰਤਾਂ ਜਾਏ, ਆਪ ਛੋੜ ਸੇਵਾ ਕਰੀ ਤੇ ਸਚੜਾ ਮਿਲੇ ਸਹਿਜ ਸੁਪਾਏ।

ਅੰਤਰ ਸਹਿਜ ਸਮਾਧੀ ਤਿਰ ਰਹਿਆ ਪਰ ਪੂਰੇ ਵੇਖ ਹਦੂਰੇ ਰੰਗ ਮਾਣੇ ਸਹਿਜ ਸੁਭਾਏ ਜਿੰਨੀ ਆਪਣਾ ਕੰਤ ਪਛਾਣਿਆ ਹਉ ਤਿਨ ਪੂਛੋ ਸੰਤਾਂ ਜਾਏ ਪਿਰੋ ਮਛੁਨੀਆਂ ਭੀ ਮਿਲੇ

ਪਰਾਤੀ ਫਿਰ ਨਿਰਮਾਇਲ ਸਦਾ ਸੁਖਦਾਤਾ ਨਾਨਕ ਸ਼ਬਦ ਮਿਲਾਏ ਫਿਰ ਉਹ ਸ਼ੁਨੀਆਂ ਪੀ ਮਿਲੇ ਜੇ ਸਤਿਗੁਰ ਲਾਗੇ ਸਾਚੇ ਪਾਏ ਵਡਹੰਸ ਮਹੱਲਾ।

ਆਇਓਨ ਆਵਣ ਜਾਣ ਸੰਸਾਰੇ। ਸੋ ਪਿਰ ਸੱਚਾ ਸਦਗੀ ਸਾਚਾ ਹੈ, ਨਾ ਉਹ ਮਰੈ ਨਾ ਜਾਏ। ਪੂਲੀ ਫਿਰੇ ਤਨ ਇਆਣੀਆਂ,

ਰਹੇ ਨਾਲੇ ਵਡਹੰਸ ਮੁਹੱਲਾ ਤੀਜਾ ਰੋਵੇ ਤੇਰੇ ਵਿਛੁਨੀਆਂ ਮੈਂ ਪਿਰ ਸਚੜਾ ਗਏ ਸਦਾ ਨਾਲੇ ਜਿੰਨੀ ਚੱਲਣ ਸਹੀ ਜਾਣਿਆ ਸਤਿਗੁਰ ਸੇਵੇ ਨਾਮ ਸੰਭਾਲੇ ਸਦਾ ਨਾਮ ਸੰਭਾਲੇ ਸਤਿਗੁਰ ਹੈ ਨਾਲੇ ਸਤਿਗੁਰ ਸੇਵ ਸੁਖ ਪਾਇਆ ਸਭ ਦੇ ਕਾਲ ਮਾਰ ਸੱਚ ਉਰ ਧਾਰ ਫਿਰ ਆਵਣ ਜਾਣ ਨਾ ਹੋਇਆ।

ਤੇਤ ਪੈ ਦੇ ਪਗ ਖਿਸੈ ਪੇਰ ਰੰਗ ਰਾਤਾ ਸੋ ਸੱਚਾ ਚੋਲਾ ਤੇ ਪੈ ਦੇ ਤਿਖਾ ਨਿਵਾਰੇ ਪ੍ਰਾ ਮੇਰਾ ਸਾਹਿਬ ਸਬਦੂ ਉੱਚਾ ਹੈ ਕਿਉਂ ਮਿਲਾ ਪ੍ਰੀਤਮ ਪਿਆਰੇ ਮੈਂ ਪ੍ਰਭ ਸੱਚ ਪਛਾਣਿਆ ਹੋਰ ਫੂਲੀ ਅਵਗਣਿਆਰੇ ਮੈਂ ਸਦਾ ਰਾਵੇ ਪੇਰੇ ਆਪਣਾ ਸਚੜੇ ਸਬਦ ਵਿਚਾਰੇ

ਸਚੜੇ ਆਪ ਜਗਤਿਓ ਪਾਇਆ, ਗੁਰ ਬਿਨ ਘੋਰ ਅੰਧਾਰੋ। ਵਡਹੰਸ ਮਹੱਲਾ ਤੀਜਾ। ਇਹੋ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੇ ਆਏ, ਗੁਰ ਰਾਖੇ ਸੇ ਉਭਰੇ।

ਤੇ ਵਡਹੰਸ ਹੈ ਸਚ ਨਾਮ ਉਰ ਤਾਰ ਸਚ ਸੰਗ੍ਰਹਿ ਸਚ ਸਚ ਰਹਿ ਸਚੇ ਨਾਮ ਪਿਆਰ ਸਦਾ ਨਿਰਮਲ ਮੈਲ ਨਾ ਲੱਗਈ ਨਦਰ ਕੀਤੀ ਕਰਤਾਰ ਨਾਨਕ ਹਉ ਤਿਨ ਕਹਿ ਬਲਿਹਾਰਣ ਜੋ ਅਣਦਿਨ ਜਪੇ ਮੁਰਾਰ ਮਹੱਲਾ ਤੀਜਾ

ਨਾਨਕੇ ਆਪੇ ਹੀ ਪਤ ਰਖਸੀ, ਕਾਰਜ ਸਵਾਰੇ ਸੋਏ ਮਹੱਲਾ ਤੀਜਾ। ਇੱਕ ਸੱਜਣ ਚੱਲੇ ਇੱਕ ਚੱਲ ਗਏ, ਰਹਿੰਦੇ ਪੀ ਫੁਨ ਜਾਵੇ। ਜਿੰਨੀ ਸਤਿਗੁਰ ਨਾ ਸੇਵਿਓ, ਸੇ ਆਏ ਗਏ ਪਛਤਾਵੇ। ਨਾਨਕ ਸਾਚਰ ਤੇ ਸੇ ਨਾ ਵਿਛੜੈ, ਸਤਿਗੁਰ ਸੇਵ ਸਮਾਹੇ ਪੌੜੀ। ਤਿਸ ਮਿਲ ਗਏ ਸਤਿਗੁਰ ਸੱਜਣ, ਜਿਸ ਅੰਤਰ ਹਰ ਗੁਣਕਾਰੀ। ਤਿਸ ਮਿਲ ਗਏ ਸਤਿਗੁਰ ਪ੍ਰੀਤਮੈ, ਜਿਨ ਹਉਮੈ ਵਿਚੋਂ ਮਾਰੀ। ਸੋ ਸਤਿਗੁਰ ਪੂਰਾ ਤਨ ਤਨ ਹੈ, ਜਿਨ ਹਰ ਉਪਦੇਸ਼ ਦੇ ਸਾਭ ਸ੍ਰਿਸ਼ਟ ਸਵਾਰੀ। ਨਿਤ ਜਪਿਓ ਸੰਤੋ ਰਾਮ ਨਾਮ, ਭੌਜਲ ਬਿਖਤਾਰੀ। ਗੁਰਪੂਰੇ ਹਰ ਉਪਦੇਸਿਆ, ਗੁਰ ਵਿਟੜਿਓ ਹਉ ਸਦਵਾਰੀ। ਸਲੋਕ ਮਹੱਲਾ ਤੀਜਾ, ਸਤਿਗੁਰ ਕੀ ਸੇਵਾ ਚਾਕਰੀ, ਸੁਖੀ ਹੂੰ ਸੁਖਸਾਰ। ਇੱਥੇ ਮਿਲਣ ਵਡਿਆਈਆਂ, ਦਰਗਹਿ ਮੋਹ ਦੁਆਰ। ਸੱਚੀ ਕਾਰ ਕਮਾਵਣੀ, ਸੱਚ ਪਹਿਨਣ ਸੱਚ ਨਾਮ ਆਧਾਰ। ਸੱਚੀ ਸੰਗਤ ਸੱਚ ਮਿਲੇ, ਸੱਚੇ ਨਾਏ ਪਿਆਰ। ਸੱਚੇ ਸ਼ਬਦ ਹਰਖ ਸਦਾ, ਦਰ ਸੱਚੇ ਸਚਿਆਰ। ਨਾਨਕ ਸਤਿਗੁਰ ਕੀ ਸੇਵਾ ਸੋ ਕਰੇ, ਜਿਸ ਨੂੰ ਨਦਰ ਕਰੇ ਕਰਤਾਰ। ਮਹੱਲਾ ਤੀਜਾ, ਹੋਰ ਵਡਾਣੀ ਚਾਕਰੀ, ਤ੍ਰਿਗ ਜੀਵਨ ਤ੍ਰਿਗਵਾਸ। ਅੰਮ੍ਰਿਤ ਛੋੜ ਦੇਖ ਲੱਗੇ,

ਮਨਮੁਖ ਮੋਇ ਮੈਲੇ ਸਬਦ ਨਾ ਜਾਣਨੀ ਕਾਮ ਕ੍ਰੋਧ ਵਿਨਾਸ਼ ਸਤਿਗੁਰ ਕਾ ਪਉ ਛੋਡਿਆ ਮਨ ਹੜ ਕਾਮਨ ਆਵੈ ਰਾਸ ਜੰਪੁਰ ਬੱਧੇ ਮਾਰੀਐ ਕੋ ਨਾ ਸੁਣੇ ਅਰਦਾਸ ਨਾਨਕ ਪੂਰਬ ਲਿਖਿਆ ਕਮਾਵਣਾ ਗੁਰਮੁਖ ਨਾਮ ਨਿਵਾਸ ਪੌੜੀ ਸੋ ਸਤਿਗੁਰ ਸੇਵਿਓ ਸਾਧ ਜਨ ਜਿਨ ਹਰ ਘਰ ਨਾਮ ਦਿਰੜਾਇਆ ਸੋ ਸਤਿਗੁਰ ਪੂਜੋ ਦਿਨ ਸਰਾਤ ਜਿਨ ਜਗਨਨਾਥ ਜਗਦੀਸ਼ ਜਪਾਇਆ ਸੋ ਸਤਿਗੁਰ ਦੇਖੋ ਇਕ ਨਿਮਖ ਨਿਮਖ ਜਿਨ ਹਰ ਕਾ ਹਰ ਪੰਥ ਬਤਾਇਆ ਤਿਸ ਸਤਿਗੁਰ ਕੀ ਸਾ ਪਵੀ ਪਾਓ ਜਿਨ ਮੋਹ ਅੰਧੇਰ ਚੁਕਾਇਆ ਸੋ ਸਤਿਗੁਰ ਕਹੋ ਸਭ ਤਨ ਤਨ ਜਿਨ ਹਰ ਭਗਤ ਭੰਡਾਰ ਲਹਾਇਆ ਸਲੋਕ ਮਹੱਲਾ ਤੀਜਾ ਸਤਿਗੁਰ ਮਿਲਿਆ ਭੁੱਖ ਗਈ ਭੇਖੀ ਭੁੱਖ ਨਾ ਜਾਏ ਦੁੱਖ ਲੱਗੇ ਕਰ ਕਰ ਫਿਰੈ ਅੱਗੇ ਦੂਣੀ ਮਿਲੇ ਸਜਾਏ ਅੰਦਰ ਸਹਿਜਨ ਆਇਓ ਸਹਿਜੇ ਹੀ ਲੈ ਖਾਏ ਮਨ ਹੜ ਜਿਸ ਤੇ ਮੰਗਣਾ ਲੈਣਾ ਦੁੱਖ ਮਨਾਏ ਇਸ ਭੇਖੇ ਥਾਵੋ ਗਿਰਹੋ ਭਲਾ ਜਿਥੋ ਕੋ ਵਰਸਾਏ ਸਬਦਰ ਤੇ ਤਿਨ ਸੋਝੀ ਪਈ ਦੂਜੇ ਪਰਮ ਭੁਲਾਏ ਪਏ ਕਿਰਤ ਕਮਾਵਣਾ ਕਹਿਣਾ ਕਛੂ ਨਾ ਜਾਏ ਨਾਨਕ ਜੋਤ ਪਾਵੇ ਸੇ ਫਲੇ ਜਿਨ ਕੀ ਪਦ ਪਾਵੇ ਥਾਏ ਮਹੱਲਾ ਤੀਜਾ ਸਤਿਗੁਰ ਸੇਵਿਐ ਸਦਾ ਸੁਖ ਜਨਮ ਮਰਨ ਦੁਖ ਜਾਏ ਚਿੰਤਾ ਮੂਲ ਨਾ ਹੋਵੇ ਅਚਿੰਤ ਵਸੈ ਮਨ ਆਏ।

ਸੱਜਣਾ ਸੱਚੇ ਸ਼ਬਦ ਸੁਭਾਏ, ਕਰ ਹੀ ਪਰਚਾ ਪਾਇਆ ਜੋਤੀ ਜੋਤ ਮਿਲਾਏ, ਪਾਖੰਡ ਜਮਕਾਲ ਨਾ ਛੋਡਈ ਲੈ ਜਾਸੀ ਪਤ ਗਵਾਏ, ਨਾਨਕ ਨਾਮ ਰਤੇ ਸੇ ਉਭਰੇ ਸੱਚੇ ਸਿਉ ਲਿਵਲਾਏ, ਪੌੜੀ ਤਿਤ ਜਾਏ ਬਹੁ ਸਤ ਸੰਗਤੀ ਜਿਥੇ ਹਰ ਕਾ ਹਰ ਨਾਮ ਬਲੋਈਏ, ਹੈਜੇ ਹੀ ਹਰ ਨਾਮ ਲਿਹੋ ਹਰ ਤਤ ਨਾ ਖੋਈਏ, ਨਿਤ ਜਪਿਓ ਹਰ ਹਰ ਦਿਨ ਸਰਾਤ ਹਰ ਦਰਗਹਿ ਟੋਈਏ, ਸੋ ਪਾਏ ਪੂਰਾ ਸਤਿਗੁਰੂ ਜਿਸ ਤੁਰ ਮਸਤਕ ਲਿਲਾਟ ਲਿਖੋਈਏ।

ਇਹ ਮਨ ਮਾਨਿਆ ਗੁਰ ਕੇ ਸ਼ਬਦ ਅਪਾਰ, ਇਹ ਸੱਜਣ ਮਿਲੇ ਨਾ ਵਿਛੜੇ, ਜੇ ਆਪ ਮੇਲੇ ਕਰਤਾਰ। ਇੱਕ ਨਾ ਦਰਸ਼ਨ ਕੀ ਪ੍ਰਤੀਤ ਨ ਆਈਆ, ਸ਼ਬਦ ਨਾ ਕਰੇ ਵਿਚਾਰ, ਵਿਛੜਿਆਂ ਕਾ ਕਿਆ ਵਿਛੜੇ, ਜਿਨ੍ਹਾਂ ਦੂਜੇ ਪਾਏ ਪਿਆਰ, ਮਨ ਮੁਖ ਸੇ ਤੀ ਦੋਸ਼।

ਕੌ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤਿਸ ਗੁਰ ਕੋ ਸਦ ਬਲਿਹਾਰਣੇ ਜਿਨ ਹਰ ਸੇਵਾ ਬਣਤ ਬਣਾਈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਈ।

ਤੀਜਾ ਪੇਖੀ ਅਗਨਾ ਬੁਝਈ ਚਿੰਤਾ ਹੈ ਮਨ ਮਾਹੇ ਵਰਮੀ ਮਾਰੀ ਸਾਪ ਨਾ ਮਰੈ ਤਿਉਂ ਨਿਗੁਰੇ ਕਰਮ ਕੁਮਾਹੇ ਸਤਿਗੁਰ ਦਾਤਾ ਸੇਵੀਐ ਸਬਦ ਵਸੇ ਮਨ ਆਏ ਮਨ ਤਨ ਸੀਤਲ ਸਾਂਤ ਹੋਏ ਤਿਸਨਾ ਅਗਨ ਬੁਝਾਏ ਸੁਖਾਂ ਸਿਰ ਸਦਾ ਸੁਖ ਹੋਏ ਜਾਂ ਵਿੱਚੋਂ ਆਪ ਗਵਾਏ ਗੁਰਮੁਖ ਉਦਾਸੀ ਸੋ ਕਰੇ ਜੇ ਸੱਚ ਰਹੇ ਲਿਵ ਲਾਏ ਚਿੰਤਾ ਮੂਲ ਨਾ ਹੋਵਈ ਹਰ ਨਾਮ ਰਜਾ ਆਗਾਏ ਨਾਨਕ ਨਾਮ ਬਿਨਾ ਨੇ ਛੂਟੀਐ ਹਉਮੈ ਪਚੇ ਪਚਾਏ ਪੌੜੀ ਜਿਨੀ ਹਰ ਹਰ ਨਾਮ ਧਿਆਇਆ ਤਿਨੀ ਪਾਇੜੇ ਸਰਬ ਸੁਖਾ ਸਭ ਜਨਮ ਤਿਨਾ ਕਾ ਸਭ ਲਹੈ ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁੱਖਾ ਜਿਨੀ ਗੁਰ ਕੇ ਬਚਨ ਆਰਾਧਿਆ ਤਿਨ ਵਿਸਰ ਗਏ ਸਭ ਦੁਖਾ ਤੇ ਸੰਤ ਭਲੇ ਗੁਰ ਸਿੱਖ ਹੈ ਜਿਨ ਨਾਹੀ ਚਿੰਤ ਪਰਾਈ ਚੁਖਾ ਤਨ ਤਨ ਤਿਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ ਸਲੋਕ ਮਹੱਲਾ ਤੀਜਾ ਕਲਮੈ ਜਮ ਜੰਦਾਰ ਹੈ ਹੁਕਮੇ ਘਰ ਕਮਾਏ ਗੁਰ ਰਾਖੇ ਸੇ ਉਬਰੇ ਮਨ ਮੁਖਾਂ ਦੇ ਸਜਾਏ ਜਮ ਕਾਲੇ ਵਸ ਜਗ ਬੰਧਿਆ ਸੇਦਾ ਫਰੂ ਨਾ ਕੋਏ ਜੇਨ ਜਮ ਕੀਤਾ ਸੋ ਸੇਵੀਐ ਗੁਰਮੁਖ ਦੁਖ ਨਾ ਹੋਏ ਨਾਨਕ ਗੁਰਮੁਖ ਜਮ ਸੇਵਾ ਕਰੇ

ਸਤਿਗੁਰ ਮਿਲੇ ਤਾਂ ਨਿਰਮਲ ਹੋਵੇ, ਹਰ ਨਾਮੋ ਮਨ ਵਸਾਏ। ਨਾਨਕ ਨਾਮ ਤੇ ਆਇਆ ਸੁਖਦਾਤਾ, ਦੁੱਖ ਵਿਸਰਿਆ ਸਹਿਜ ਸੁਭਾਏ। ਪੌੜੀ ਜਿਨ ਜਗ ਜੀਵਨ ਉਪਦੇਸਿਆ,

ਇਸ ਗੁਰ ਕੋ ਵੱਡ ਪੁੰਨ ਹੈ ਜਿਨ ਅਵਗੁਣ ਕੱਟ ਗੁਣੀ ਸਮਝਾਇਆ। ਸੋ ਸਤਿਗੁਰ ਤਿਨ ਕੋ ਪੇਟਿਆ ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ। ਸਲੋਕ ਮਹੱਲਾ ਤੀਜਾ। ਭਗਤ ਕਰੇ ਮਰ ਜੀਵੜੇ ਗੁਰਮੁਖ ਭਗਤ ਸਦਾ ਹੋਏ। ਉਹਨਾਂ ਕਉ ਤੋਰ ਭਗਤ ਖਜਾਨਾ ਬਖਸਿਆ ਮੇਟ ਨਾ ਸਕੈ ਕੋਏ। ਗੁਣ ਨਿਧਾਨ ਮਨ ਪਾਇਆ ਇਕੋ ਸੱਚਾ ਸੋਏ। ਨਾਨਕ ਗੁਰਮੁਖ ਮਿਲ ਰਹੇ

ਨਾਨਕ ਕਿਸ ਨੂੰ ਆਖੀਏ ਜਾਂ ਆਪੇ ਬਖਸ਼ਣਹਾਰ ਪੌੜੀ। ਤੂੰ ਕਰਤਾ ਸਭ ਕੁਝ ਜਾਣਦਾ ਸਭ ਜੀ ਤੁਮਾਰੇ, ਜਿਸ ਤੂੰ ਭਾਵੇ ਤਿਸ ਤੂੰ ਮੇਲ ਲਹੇ, ਕਿਆ ਜੰਤ ਵਿਚਾਰੇ। ਤੂੰ ਕਰਨ ਕਾਰਨ ਸਮਰੱਥ ਹੈ ਸਹਿ ਸਿਰਜਣਹਾਰੇ, ਜਿਸ ਤੂੰ ਮਿਲੇ ਪਿਆਰਿਆ ਸੋ ਤੁਦ ਮਿਲੇ ਗੁਰਮੁਖ ਵਿਚਾਰੇ। ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਮੇਰਾ

ਨਾਨਕ ਮਨਮੁਖ ਜੀਵਦਿਆ ਮੋਏ, ਹਰ ਵਿਸਰਿਆ ਦੁਖ ਪਾਏ ਪੌੜੀ, ਜਿਸ ਅੰਤਰ ਹਿਰਦਾ ਸ਼ੁੱਧ ਹੈ ਤੇ ਜਨਕ ਹੋ ਸਭ ਨਮਸਕਾਰੀ, ਜੇ ਅੰਦਰ ਨਾਮ ਨਦਾਨ ਹੈ ਇਸ ਜਨਕ ਹੋ ਬਲਿਹਾਰੀ, ਜੇ ਅੰਦਰ ਬੁੱਧ ਵਿਵੇਕ ਹੈ ਹਰ ਨਾਮ ਮੁਰਾਰੀ, ਸੋ ਸਗੁਰ ਸਭਨਾ ਕਾ ਮਿਤ ਹੈ ਸਭ ਤਿਸੇ ਪਿਆਰੀ, ਸਭ ਆਤਮ ਰਾਮ ਪਸਾਰਿਆ

ਪਾਤਸ਼ਾਹੀ ਭਗਤ ਜਨਾ ਕੋ ਦਿੱਤੀਆਂ ਸਿਰ ਛੱਤ ਸੱਚਾ ਹਰ ਬਣਾਏ ਸਦਾ ਸੁਹੀਏ ਨਿਰਮਲ ਸਤਿਗੁਰ ਕੀ ਕਾਰ ਕਮਾਏ ਹਰਾਰੇ ਓਏ ਨਾ ਆਖੀਐ ਫਿਰ ਮਰੇ ਫਿਰ ਜੂਨੀ ਪਾਵੇ ਨਾਨਕ ਵਿਣ ਨਾਵੇ ਨੱਕੀ ਵੱਡੀ ਫਿਰੇ ਹੋਬਾ ਮੂਲ ਨਾ ਪਾਵੇ ਮਹੱਲਾ ਤੀਜਾ ਹੁਣ ਸਿੱਖਿਐ ਸਾਧਨ ਆਇਓ ਜਿਤ ਚਿਰ ਗੁਰਮੁਖ ਸ਼ਬਦ ਨ ਲਾਗੇ ਸਤਿਗੁਰ ਸੇਵਿਐ ਨਾ ਮਨ ਵਸੈ ਵਿਚੋਂ ਪ੍ਰਮ ਪੋ ਪਾਗੈ ਜੇਹਾ ਸਤਿਗੁਰ ਨੂੰ ਜਾਣੇ ਤੇ ਹੋਵੇ ਤਾਂ ਸੱਚ ਨਾਮ ਲਿਵ ਲਾਗੈ ਨਾਨਕ ਨਾਮ ਮਿਲੇ ਵਡਿਆਈ ਹਰ ਦਰ ਸੋਹਨ ਆਗੈ ਪੌੜੀ ਗੁਰ ਸਿੱਖਾਂ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵੇ ਹਰ ਨਾਮ ਵਣੰਜੇ ਰੰਗ ਸਿਉ ਲਾਹ ਹਰ ਨਾਮ ਲੈ ਜਾਵੇ ਗੁਰ ਸਿੱਖਾਂ ਕੇ ਮੁਖ ਉਜਲੇ ਹਰ ਦਰਗੇ ਪਾਵੇ ਗੁਰ ਸਤਿਗੁਰ ਬੋਲ ਹਰ ਨਾਮ ਕਾ ਵਡਭਾਗੀ ਸਿੱਖ ਗੁਣ

ਨਿਰਮਲੀ ਜੋ ਸਚ ਨਾਮ ਸਚ ਲਾਗੀ ਨਿਰਮਲ ਜੋਤ ਨਿਰੰਜਨ ਪਾਇਆ ਗੁਰਮੁਖ ਪ੍ਰਮ ਪਉ ਭਾਗੀ ਨਾਨਕ ਗੁਰਮੁਖ ਸਦਾ ਸੁਖ ਪਾਵੇ ਅਨ ਦਿਨ ਹਰ ਬੈਰਾਗੀ ਪੌੜੀ ਸੇ ਗੁਰ ਸਿਖ ਤਨ ਤਨ ਹੈ ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ ਗੁਰ ਸਤਗੁਰ ਨਾਮ ਦਿਰੜਾਇਆ ਤਿਰ ਹੋਮੇ ਦੁਬਦਾ ਭੰਨੀ ਬਿਨ ਹਰ ਨਾਵੇ ਕੋ ਮਿੱਤਰ ਨਾਹੀ ਵਿਚਾਰ ਡਿੱਠਾ ਹਰ ਜੰਨੀ ਜਿਨਾ ਗੁਰ ਸਿੱਖਾਂ ਕਉ ਹਰ ਸੰਤੁਸ਼ਟ ਹੈ ਤਿਨੀ ਸਗੁਰ ਕੀ ਗਲ ਮੰਨੀ ਜੋ ਗੁਰਮੁਖ ਨਾਮ ਧਿਆਏ ਦੇ ਤਿਨੀ ਚੜੀ ਚ ਵਗਣ ਮੰਨੀ ਸਲੋਕ ਮਹੱਲਾ ਤੀਜਾ ਮਨਮੁਖ ਕਾਇਰ ਕਰੂਪ ਹੈ ਬਿਨ ਨਾਵੇ ਨਕ ਨਾਹੇ ਅਨਦਨ ਤੰਦੇ ਵਿਆਪਿਆ ਤੁਪਨੇ ਪੀ ਸੁਖ ਨਾਹੇ ਨਾਨਕ ਗੁਰਮੁਖ ਹੋਵੇ ਤਾਂ ਉਬਰੇ ਨਾਹੇ ਤਾਂ ਬੱਧੇ ਦੁੱਖ ਸਹਾਹੇ ਮਹੱਲਾ ਤੀਜਾ ਗੁਰਮੁਖ ਸਦਾ ਦਰਸ ਹੋਣੇ ਗੁਰ ਕਾ ਸ਼ਬਦ ਕਮਾਹੇ ਅੰਤਰ ਸਾਂਤ ਸਦਾ ਸੁਖ ਦਰ ਸੱਚੇ ਸੋਭਾ ਪਾਹੇ ਨਾਨਕ ਗੁਰਮੁਖ ਹਰ ਨਾਮ ਪਾਇਆ ਸਹਿਜੇ ਸੱਚ ਸਮਾਹੇ ਪੌੜੀ ਗੁਰਮੁਖ ਪ੍ਰਹਿਲਾਦ ਜਪ ਹਰ ਗਦ ਪਾਈ ਗੁਰਮੁਖ ਜਨਕ ਹਰ ਨਾਮ ਲਿਵਲਾਈ ਗੁਰਮੁਖ ਵਸਿਸ਼ਟ ਹਰ ਉਪਦੇਸ਼ ਸੁਣਾਈ ਬਿਨ ਗੁਰ ਹਰ ਨਾਮ ਨਾ ਕਿਨੇ ਪਾਇਆ ਮੇਰੇ ਭਾਈ ਗੁਰਮੁਖ ਹਰ ਭਗਤ

ਉਸ ਨੂੰ ਸੁਖ ਨਾ ਉਪਜੈ, ਭਾਵੇ ਸੌ ਗੇੜਾ ਆਵੋ ਜਾਓ। ਨਾਨਕ ਗੁਰਮੁਖ ਸਹਿਜ ਮਿਲੇ, ਸੱਚੇ ਸਿਉਂ ਲਿਵਲਾਓ। ਮਹੱਲਾ ਤੀਜਾ, ਏ ਮਨ ਐਸਾ ਸਤਿਗੁਰ ਖੋਜ ਲਹੋ, ਜਿਤ ਸੇਵੈ ਜਨਮ ਮਰਨ ਦੁਖ ਜਾਏ। ਸਹਿਸਾ ਮੂਲ ਨਾ ਹੋਵੇ, ਹਉਮੈ ਸ਼ਬਦ ਜਲਾਏ, ਕੂੜੇ ਕੀ ਪਾਲ ਵਿੱਚੋਂ ਨਿਕਲੇ, ਸੱਚ ਵਸੇ ਮਨ ਆਏ। ਅੰਤਰ ਸ਼ਾਂਤ ਮਨ ਸੁਖ ਹੋਏ, ਸਹਿ ਸੰਜਮ ਕਾਰ ਕੁਮਾਏ, ਨਾਨਕ ਪੂਰੇ ਕਰਮ

ਤਿਸ ਕੋ ਤਲਕੀ ਕਿਸੇ ਦੀ ਨਾਹੀ, ਹਰ ਦੀਵਾਨ ਹਵਿਆਣ ਪੈਰੀ ਪਾਇਆ। ਮਾਨਸਾ ਕਿਉ ਦੀਵਾਣੋ, ਕੋਈ ਨਸ ਭਜ ਨਿਕਲੇ, ਹਰ ਦੀਵਾਣੋ ਕੋਈ ਕਿੱਥੇ ਜਾਇਆ। ਤੂੰ ਐਸਾ ਹਰ ਦੀਵਾਨ।

ਨਾਨਕ ਬਿਨ ਨਾਵੇ ਜਮ ਮਾਰ ਸੀ, ਪੰਤ ਗਿਆ ਪਛਤਾਏ ਮਹੱਲਾ ਤੀਜਾ। ਇਹ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ, ਸਭ ਕੜ ਭੋਗ ਵੇ ਅਲਿਪਤ ਰਹੇ, ਅਲਖ ਨ ਲਖਣਾ ਜਾਈ। ਪੂਰੇ ਗੁਰ ਵੇਖਾ ਲਿਆ, ਸਬਦੇ ਸੋਝੀ ਪਾਈ, ਪੁਰਖੇ ਸੇਵੇ ਸੇ ਪੁਰਖ ਹੋਵੇ, ਜਿੰਨੀ ਹੋਮੇ ਸ਼ਬਦ ਜਲਾਈ।

ਹੀ ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ ਪੌੜੀ ਜਿਨ ਕੇ ਹਰ ਨਾਮ ਸਿਆਸਤ ਹਿਰਦੈ ਹਰ ਨਾਮੋ ਤਿਨ ਕਉ ਰੱਖਣ ਹਾਰਾ ਹਰ ਨਾਮ ਪਿਤਾ ਹਰ ਨਾਮੋ ਮਾਤਾ ਹਰ ਨਾਮ ਸਿਖਾਈ ਮਿੱਤਰ ਹਮਾਰਾ ਹਰ ਨਾਵੇ ਨਾਲ ਗੱਲਾਂ ਹਰ ਨਾਵੇ ਨਾਲ ਮਸਲਤ ਹਰ ਨਾਮ ਹੁਮਾਰੀ ਕਰਦਾ ਨਿਤ ਸਾਰਾ ਹਰ ਨਾਮ ਹੁਮਾਰੀ ਸੰਗਤ ਅਦ ਪਿਆਰੀ ਹਰ ਨਾਮ ਕੋਲ

ਤੀਜਾ ਜਿਨ ਕਉ ਸਤਿਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹੇ ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸੱਚੇ ਸ਼ਬਦ ਸਮਾਹੇ ਕੋਲ ਉਧਾਰੇ ਆਪਣਾ ਮੋਹ ਪਦਵੀ ਆਪੇ ਪਾਹੇ ਪਾਰ ਬਨੋ ਤਿਨ ਕੋ ਸੰਤੁਸ਼ਟ ਪਾਇਆ ਜੋ ਗੁਰ ਚਰਨੀ ਜਨ ਪਾਹੇ ਜਨ ਨਾਨਕ ਹਰ ਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾਹੇ ਮਹੱਲਾ ਤੀਜਾ ਹਉਮੈ ਅੰਦਰ ਖੜਕ ਹੈ ਖੜਕੇ ਖੜਕ ਵਿਹਾਏ ਹਉਮੈ ਵੱਡਾ ਰੋਗ ਹੈ ਮਰ ਜੰਮੈ ਆਵੈ ਜਾਏ ਜਿਨ ਕੋ ਪੂਰਬ ਲਿਖਿਆ ਤਿਨਾ ਸਤਿਗੁਰ ਮਿਲਿਆ ਪ੍ਰਵਿਆਏ ਨਾਨਕ ਗੁਰਪ੍ਰਸਾਦੀ ਉਭਰੇ ਹਉਮੈ ਸ਼ਬਦ ਜਲਾਏ ਪੌੜੀ ਹਰ ਨਾਮ ਹਮਾਰਾ ਪ੍ਰਭ ਅਵਗਤ ਅਗੋਚਰ ਅਵਨਾਸੀ ਪੁਰਖ ਵਿਧਾਤਾ ਹਰ ਨਾਮ ਹਮ ਸ੍ਰੀਵੈ ਹਰ ਨਾਮ ਹਮ ਪੂਜੇ ਹਰ ਨਾਮੇ ਹੀ ਮਨ ਰਾਤਾ ਹਰ ਨਾਮੇ ਜੇਵਡ ਕੋਈ ਅਵਰ ਨ ਸੂਝੇ ਹਰ ਨਾਮੋ ਅੰਤ ਛਡਾਤਾ ਹਰ ਨਾਮ ਦੀਆ ਗੁਰਪਾਰੇ ਉਪਕਾਰੀ ਤਨ ਤਨ ਗੁਰੂ ਕਾ ਪਿਤਾ ਮਾਤਾ ਹਉ ਸਤਿਗੁਰ ਆਪਣੇ ਕਉ ਸਦਾ ਨਮਸਕਾਰੀ ਜਿਤ ਮਿਲੇ ਹਰ ਨਾਮ ਮੈਂ ਜਾਤਾ ਸਲੋਕ ਮਹੱਲਾ ਤੀਜਾ।

ਨਾਨਕ ਜਿਨ ਕੋ ਨਦਰ ਕਰੇ ਤੇ ਗੁਰਮੁਖ ਲੰਘੇ ਪਾਰ। ਮਹੱਲਾ ਤੀਜਾ, ਇੱਕੋ ਸਤਿਗੁਰ ਜਾਗਤਾ ਹੋਰ ਜਗ ਸੂਤਾ ਮੋਏ ਪਿਆਸ। ਸਤਿਗੁਰ ਸੇਵਨ ਜਾਗਨ ਸੇ ਜੋ ਰੱਤੇ ਸੱਚ ਨਾਮ ਗੁਣਤਾਸ। ਮਨਮੁਖ ਅੰਧਨਾ ਚੇਤਨੀ ਜਨਮ ਮਰ ਹੋਏ ਬਿਨਾਸ਼। ਨਾਨਕ ਗੁਰਮੁਖਤਨੀ ਨਾਮ ਤੇ ਆਇਆ ਜਿਨ ਕੌ ਤੁਰ ਪੂਰਬ ਲਿਖਿਆਸ। ਪੌੜੀ, ਹਰ ਨਾਮ ਹਮਾਰਾ ਭੋਜਨ ਸ਼ਕਤੀ ਪ੍ਰਕਾਰ। ਜਿਦ ਖਾਇ ਹਮ ਕੋ ਤ੍ਰਿਪਤ ਭਈ। ਹਰ ਨਾਮ ਹਮਾਰਾ ਪਹਿਨਣ ਜਿਤ ਫਿਰ ਨੰਗੇ ਨਾ ਹੋਵੇ। ਹੋਰ ਪਹਿਨਣ ਕੀ ਹਮਾਰੀ ਸਰਦ ਗਈ। ਹਰ ਨਾਮ ਹਮਾਰਾ ਵਣਜ ਹਰ ਨਾਮ ਵਾਪਾਰ। ਹਰ ਨਾਮੇ ਕੀ ਹਮ ਕੌ ਸਤਿਗੁਰ ਕਾਰ ਕੁੰਨੀ ਜੀ। ਹਰ ਨਾਮੇ ਕਾ ਹਮ ਲੇਖਾ ਲਿਖਿਆ ਸਭ ਜਮਕੀ ਅਗਲੀ ਕਾਣ ਗਈ। ਹਰ ਕਾ ਨਾਮ ਗੁਰਮੁਖ ਕਿਨੇ ਵਿਰਲੇ ਤਿਆਇਆ ਜਿਨ ਕੌ ਤੁਰ ਕਰਮ ਪ੍ਰਾਪਤ ਲਿਖਤ ਪਈ। ਸਲੋਕ ਮਹੱਲਾ ਤੀਜਾ।

ਨਾਉ ਭੋਜਨ ਚਾਖਿਆ ਤ੍ਰਿਪਤਰੇ ਆਘਾਇ ਮਿਟੀ ਪਪਾਖਿਆ ਸਭ ਅੰਦਰ ਇੱਕ ਵਰਤੈ ਇਨੇ ਵਿਰਲੇ ਲਾਖਿਆ ਜਨ ਨਾਨਕ ਪਏ ਨਿਹਾਲ ਪ੍ਰਭ ਕੀ ਪਾਖਿਆ ਸਲੋਕ ਮਹੱਲਾ ਤੀਜਾ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠੈ ਮੁਕਤ ਨਾ ਹੋਵੇ ਜਿਤਿਰ ਸ਼ਬਦ ਨਾ ਕਰੇ ਵਿਚਾਰ ਹਉਮੈ ਮਹਿਲ ਨਾ ਚੁੱਕਈ ਨਾਮ ਨਾ ਲੱਗੇ ਪਿਆਰ ਇਕ ਆਪੇ ਬਖਸ਼ ਮਲਾਇਨ ਦੁਬਦਾ ਤਜ ਵਿਕਾਰ ਨਾਨਕ ਇਕ ਦਰਸ਼ਨ ਦੇਖ ਮਰ ਮਿਲੇ ਸਤਿਗੁਰ ਹੇਤ ਪਿਆਰ ਮਹੱਲਾ ਤੀਜਾ ਸਤਿਗੁਰੂ ਨਾ ਸੇਵਿਓ ਮੂਰਖ ਅੰਧ ਗਵਾਰ ਦੂਜੇ ਪਾਏ ਬਹੁ ਦੁਖ ਲਾਗਾ ਜਲਤਾ ਕਰੇ ਪੁਕਾਰ ਜਿਨ ਕਾਰਨ ਗੁਰੂ ਵਿਸਾਰਿਆ ਸੇ ਨਾ ਉਪਕਰੇ ਅੰਤੀ ਵਾਰ ਨਾਨਕ ਗੁਰਮਤੀ ਸੁਖ ਪਾਇਆ ਬਖਸੇ ਬਖਸਣ ਹਾਰ ਪੌੜੀ ਤੂੰ ਆਪੇ ਆਪ ਆ ਸਭ ਕਰਤਾ ਕੋਈ ਦੂਜਾ ਹੋਏ ਸੋ ਅਵਰੋ ਕਹੀਏ ਹਰ ਆਪੇ ਬੋਲੇ ਆਪ ਬੁਲਾਵੇ ਹਰ ਆਪੇ ਜਲ ਥਲ ਰਵ ਰਹੀਏ ਹਰ ਆਪੇ ਮਾਰੇ ਹਰ ਆਪੇ ਛੋਡੇ ਮਨ ਹਰ ਸਰਣੀ ਪੜ ਰਹੀਏ ਹਰ ਬਿਨ ਕੋਈ ਮਾਰ ਜੀਵਾਲ ਨਾ ਸਕੈ ਮਨ ਹੋਏ ਨਿਚਿੰਦ ਨਿਸਲ ਹੋਈ ਰਹੀਏ ਉਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਏ ਜਨ ਨਾਨਕ ਗੁਰਮੁਖ।

ਗੁਰ ਪ੍ਰਸਾਦ ਸੋਰਠ ਮਹੱਲਾ ਪਹਿਲਾ ਕਰ ਪਹਿਲਾ ਚੌਪ ਦੇ ਸਭਨਾ ਮਰਣਾ ਆਇਆ ਵਿਛੋੜਾ ਸਭਨਾ ਪੁੱਛੋ ਜਾਏ ਸਿਆਣਿਆ ਆਗੇ ਮਿਲ ਕੇ ਨਾਹ ਜਿਨ ਮੇਰਾ ਸਾਹਿਬ ਵਿਸਰ ਵੱਡੀ ਵੇਦਨ ਤਨਾਹ ਕੀ ਸਾਹਾਇਓ ਸਾਚਾ ਸੋਏ ਜਾ ਕੀ ਨਦਰਸ ਦਾ ਸੁਖੋਏ ਰਹਾਓ ਵੱਡਾ ਕਰ ਸਾਲਾਣਾ

ਗਈ ਵਜਾਏ। ਜੋ ਅਸਮਾਨ ਨਾ ਮਾਵਨੀ ਤਿੰਨ ਨੱਕ ਨੱਥਾਂ ਪਾਏ। ਜੇ ਮਨ ਜਾਣੇ ਸੂਲੀਆਂ ਕਾਹੇ ਮਿੱਠਾ ਖਾਹੇ। ਨਾਨਕ ਔਗੁਣ ਚੇਤੜੇ ਤੇਤੇ ਗਲੀ ਜੰਜੀਰ। ਜੇ ਗੁਣ ਹੋਣ ਤਾਂ ਕੱਟੀਅਨ ਤੇ ਪਾਈ ਸੇ ਵੀਰ। ਅੱਗੇ ਗਏ ਨਾ ਮੰਨੀਅਨ ਮਾ

ਸਰ ਪਹਿਲਾ ਮਨਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਪਾਓ ਕਰਮ ਕਰ ਜਮਸੀ ਸੇ ਕਰ ਭਾਗਠ ਦੇਖ ਬਾਬਾ ਮਾਇਆ ਸਤ ਨ ਹੋਏ ਇਨ ਮਾਇਆ ਜਗਮ ਹੋਇਆ ਵਿਰਲਾ ਬੂਝੇ ਕੋਈ ਰਹਾਓ ਹਾਣ ਹਟ ਕਰ ਆਰਜਾ ਸਚ ਨਾਮ ਕਰ ਵੱਤ ਸੁਰਤ ਸੋਝ ਕਰ ਪਾਣ ਸਾਲ ਕਿਸ ਵੇ ਕਿਸ ਨੂੰ ਰੱਖ ਵਣਜਾਰਿਆਂ ਸੋ ਵਣਜ ਕਰ ਲੈ ਲਾਹਾ ਮਨ ਹੱਸ ਹੁਣ ਸਾਤ ਸੌ ਦਾਗਰੀ ਸਦ ਘੋੜੇ ਲੈ ਚੱਲ ਖਰਚ ਬੰਨ ਚੰਗਿਆਈਆਂ ਮਤ ਮਨ ਜਾਣੇ ਕੱਲ ਨਿਰੰਕਾਰ ਕੈ ਦੇਸ ਜਾਹੇ ਤਾਂ ਸੁਗ ਲਹਿ ਮਹੱਲ ਲਾਏ ਚਿਤ ਕਰ ਚਾਕਰੀ ਮਨ ਨਾਮ ਕਰ ਕੰਮ ਬਣ ਬਦੀਆਂ ਕਰ ਤਾਵਣੀ ਤਾਕੋ ਆਖੇ ਧੰਨ ਨਾਨਕ ਵੇਖੇ ਨਦਰ ਕਰ ਚੜੇ ਚਵਗਣ ਵੰਨ।

ਭਾਈ ਕਉ ਅਤ ਭਾਈ। ਹੁਕਮ ਪਇਆ ਬਾਹਰ ਕਰ ਛੋਡਿਆ, ਖਿਰ ਮੈਂ ਪਈ ਪਰਾਈ। ਨਾਮ ਦਾਨ ਇਸਨਾਨ ਨਾ ਮਨਮੁਖ, ਪਿਤ ਤਨ ਧੂੜ ਤੁਮਾਈ। ਮਨ ਮਾਨਿਆ ਨਾਮ ਸਿਖਾਈ, ਪਾਏ ਪਰੋ ਗੁਰ ਕੈ ਬਲਿਹਾਰ। ਜਿਨ ਸਾਚੀ ਬੂਝ ਬੁਝਾਈ ਰਖਾਓ, ਜਸਿਓ ਝੂਠ ਪ੍ਰੀਤ ਮਨ ਬਿਦਿਆ। ਜਨਸੁ ਵਾਦ ਰਚਾਈ, ਮਾਇਆ ਮਗਨ ਐਨਸ ਮੰਗਜੂ ਹੈ। ਨਾਮ ਨਾ ਲੇਵੇ ਮਰੇ ਬਿਖਾਈ, ਗੰਧਨ ਵੈਣ ਤਹਿਤਕਾਰੀ। ਸਬਦੇ ਸੁਰਤ ਨ ਆਈ, ਰੰਗ ਨ ਰਾਤਾ ਰਸ ਨੀ ਬਿਦਿਆ।

ਤੇਰੇ ਪ੍ਰਸੰਨਾ ਕੋਈ ਨਾ ਕਿਸੀ ਜੇਹ ਅੰਡਜ ਜੇਰਜ ਉਤ ਕੁਝ ਸਿਤਜ ਤੇਰੇ ਕੀਤੇ ਜਨਤਾ ਏਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਹਿਰਵੰਤਾ ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ ਮੈਂ ਮੂਰਖ ਕਿਛ ਦੀਜੈ ਪਰਮਤ ਨਾਨਕ ਸੁਣ ਮੇਰੇ ਸਾਹਿਬਾ ਡੁਬਦਾ ਪੱਥਰ ਲੀਜੈ ਸੋਰਠ ਮਹੱਲਾ ਪਹਿਲਾ ਹਉ ਪਾਪੀ ਪਤਤ ਪਰਮ ਪਾਖੰਡੀ ਤੂੰ ਨਿਰਮਲ ਨਿਰੰਕਾਰੀ ਅੰਮ੍ਰਿਤ ਚਾਖ ਪਰ

ਜਲ ਥਲ ਮਹੀਲ ਗੁਪਤੋ ਵਰਤੈ ਗੁਰਸਬਦੀ ਦੇਖ ਨਿਹਾਰੀ ਜੀਉ ਰਹਾਉ ਮਰਤ ਪਿਆਲ ਆਕਾਸ ਦਿਖਾਇਓ ਗੁਰ ਸਤਗੁਰ ਕਿਰਪਾ ਧਾਰੀ ਜੀਓ ਤੂੰ ਬ੍ਰਹਮ ਅਜੋਨੀ ਹੈ ਪੀ ਹੋਨੀ ਹੜ ਪੀਤਰ ਦੇਖ ਮੁਰਾਰੀ ਜੀਓ ਜਨਮ ਮਰਨ ਤੋਂ ਇਹੋ ਜਗ ਬਪੜੋ ਇਨ ਦੂਜੇ ਭਗਤ ਵਿਸਾਰੀ ਜੀਓ ਸਤਗੁਰ ਮਿਲੇ ਤਾਂ ਗੁਰਮੁਦ ਪਾਈਏ ਸਾਕਤ ਬਾਜੀ ਹਾਰੀ ਜੀਓ ਸਤਗੁਰ ਬੰਧਨ ਤੋੜ ਨਿਰਾਰੇ ਬਹੁੜ ਨਾ ਗਰਭ ਮਝਾਰੀ ਜੀਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨੁਸਿਆ ਨਿਰੰਕਾਰੀ ਜੀਓ ਸੋਰਠ ਮਹੱਲਾ ਪਹਿਲਾ ਜੇ ਜਲਨਦ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਵੇਸ ਪੇਖ ਚ ਤਰਾਈ ਦੁਬਦਾ ਇਹੋ ਫਲ ਨਾਹੀ ਜੀਓ ਮਨ ਰੇ ਥਿਰ ਰਹੋ ਮਤ ਕਦ ਜਾਹੀ ਜੀਓ ਬਾਰ ਢੂੰਡਤ ਬਹੁ ਦੁਖ ਪਾਵੇ ਹਰ ਅੰਮ੍ਰਿਤ ਕਟ ਮਾਹੀ ਜੀਓ ਰਹਾਓ ਅਵਗੁਣ ਛੋੜ ਗੁਣਾ ਕੋ ਧਾਵੋ ਤਰ ਅਵਗੁਣ ਪੁਛਤਾਹੀ ਜੀਓ ਤਰ ਅਵਸਰ ਕੀ ਸਾਰ ਨ ਜਾਣੇ ਫਿਰ ਫਿਰ ਕੀਚ ਬੁੜਾਹੀ ਜੀਓ ਅੰਤਰ ਮੈਲ ਲੋਭੋ ਝੂਠੇ ਬਾਹਰ ਨਾਵੋ ਕਾਹੀ ਜੀਓ ਨਿਰਮਲ ਨਾਮ ਜਪੋ ਸਤ ਗੁਰਮੁਖ ਅੰਤਰ ਕੀ ਗਤ ਤਾਹੀ ਜੀਓ ਪਰ ਹਰ ਲੋਭ ਨਿੰਦਾ ਕੂੜ ਤਿਆਗ ਹੋ ਸਤ ਗੁਰਬਚਨੀ ਫਲ ਪਾਹੀ ਜੀਓ ਜੋ ਭਾਵੇ ਤਿਉ ਰਾਖੋ ਹਰ ਜੀਓ ਜਨ ਨਾਨਕ ਸਬਦ ਸਲਾਹੀ ਜੀਓ ਸੋਰਠ ਮਹੱਲਾ ਪਹਿਲਾ ਪੰਚ ਬਦੇ

ਲਾਗਾ, ਮਨ ਰੇ ਸਮਝ ਕਮ ਮਤ ਲਾਗਾ, ਨਾਮ ਸਾਰ ਅਨਸ ਲੋਪ ਹਨ, ਫਿਰ ਪਛਤਾਏ ਅਭਾਗਾ ਰਖਾਓ, ਆਪਤ ਕੋ ਹਰਖ ਜਾਤ ਕੋ ਰੋਵੇ, ਇਹ ਦੋ ਸੁਖ ਨਾ ਲੈਣ ਲਾਗਾ, ਆਪੇ ਦੋ ਸੁਖ ਭੋਗ ਪੁਗਾਵੇ, ਗੁਰਮੁਖ ਸੁ ਅਨਰਾਗਾ, ਹਰ ਉਪਰ ਅਵਰ ਕਿਆ ਕਹੀਏ, ਜਿਨ ਪੀਆ ਸੋ ਤ੍ਰਿਪਤਾਗਾ, ਮਾਇਆ ਮੋਹਿਤ ਜਿਨ ਇਹ ਰਸ ਖੋਇਆ, ਕਿਆ ਸਾਕਤ ਦੁਰਮਤ ਲਾਗਾ, ਮਨ ਕਾ ਜੀਓ ਪਵਨ ਪਤ ਦੇਹੀ ਦੇਹੀ ਮੈਂ ਜੀਓ ਸੁਮਾਗਾ, ਜੋ ਤੂੰ ਦੇ ਤਾਂ ਹਰ ਰਸ ਗਾਈ, ਮਨ ਤ੍ਰਿਪਤੇ ਹਰ ਲਿਵ ਲਾਗਾ, ਸਾਧ ਸੰਗਤ ਮੈਂ ਹਰ ਰਸ ਪਾਈਏ, ਗੁਰ ਮਿਲੇ ਜਮ ਪਉ ਪਾਗਾ, ਨਾਨਕ ਰਾਮ ਨਾਮ ਜਪ ਗੁਰਮੁਖ ਹਰ ਪਾਏ ਮਸਤਕ ਪਾਗਾ, ਸੋਰਠ ਮਹੱਲਾ ਪਹਿਲਾ ਸਰਬ ਜੀਆਂ ਸਿਰ ਲੇਖ ਧੁਰਾਹੂ, ਬਿਨ ਲੇਖੇ ਨਹੀਂ ਕੋਈ ਜੀਓ, ਆਪ ਲੇਖ ਕੁਦਰਤ ਕਰ ਦੇਖੈ, ਹੁਕਮ ਚਲਾਏ ਸੋਈ ਜੀਓ, ਮਨ ਰੇ ਰਾਮ ਜਪੋ ਸੋਈ ਅਹਿੰਸ ਗੁਰ।

ਗੁਰਮੁਖ ਏਕ ਦਿਲਟ ਕਰ ਦੇਖੋ ਧੜਕੜ ਜੋਤ ਸਮੋਈ ਜੀਓ। ਚਲ ਤੋ ਠਾਕ ਰੱਖੋ ਘਰ ਆਪਣੇ ਗੁਰ ਮਿਲੇ ਇਹ ਮਤ ਹੋਈ ਜੀਓ। ਦੇਖ ਅਦ੍ਰਿਸ਼ਟ ਰਹੋ ਬਿਸਮਾਦੀ ਦੁੱਖ ਬਿਸਰੈ ਸੁਖ ਹੋਈ ਜੀਓ। ਪੀਵੋ ਅਪਿਓ ਪਰਮ ਸੁਖ ਪਾਈਏ ਨਿਰਕਰਵਾਸਾ ਹੋਈ ਜੀਓ। ਜਨਮ ਮਰਨ ਭਾਪਨ ਗਾਈਏ ਪੁਨਰਪ ਜਨਮ ਨਾ ਹੋਈ ਜੀਓ। ਤਤ ਨਿਰੰਜਨ ਜੋਤ ਸਵਾਈ ਸੋ ਹੰ ਭੇਦ ਨਾ ਕੋਈ ਜੀਓ। ਅਪਰੰਪਰ ਪਾਰਵਰਮ ਪਰਮੇਸ਼ਰ ਨਾਨਕ ਗੁਰਮੇ।

ਮਨ ਮੇਰੇ ਗੁਰ ਬਚਨੀ ਨਿਧ ਪਾਈ, ਤਾਤੇ ਸਚ ਮੈਂ ਰਹਿਆ ਸਮਾਈ ਰਹਾਉ। ਗੁਰਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ, ਗੁਰਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ।

ਈ ਜਿਹੀ ਮੈਂ ਸਦਾ ਹਰ ਜਨ ਉਦਾਸੀ ਗਿਆਨ ਤਤ ਵਿਚਾਰੀ ਸਤਿਗੁਰ ਸੇ ਉਸ ਦਾ ਸੋ ਪਾਇਆ ਹਰ ਰਾਖਿਆ ਉਰ ਧਾਰੀ ਇਹੋ ਮਨੁਆ ਦਹਿਦ ਤਾਮਦਾ ਦੂਜੇ ਪਾਏ ਖੁਆਇਆ ਮਨ ਮੁਖ ਮੁਧ ਹਰ ਨਾਮ ਨ ਚੇਤੈ ਬਿਰਥਾ ਜਨਮ ਗਵਾਇਆ ਸਤਿਗੁਰ ਪੇਟੇ ਤਾ ਨਾ ਉਪਾਇ ਹਉਮੈ ਮੋਹ ਚੁਕਾਇਆ ਹਰ ਜਨ ਸਾਚੇ ਸਾਚ ਕਮਾਵੈ ਗੁਰ ਕੇ ਸ਼ਬਦ ਵਿਚਾਰੀ ਆਪੇ ਮੇਲ ਲਏ ਪ੍ਰ ਸਾਚੈ ਸਾਜ ਰਖਿਆ ਉਰ ਧਾਰੀ ਨਾਨਕ ਨਾਭੋ ਗਤ ਮਤ ਪਾਈ ਏਹਾ ਰਸ ਹਮਾਰੀ ਸੋਰਠ ਮਹੱਲਾ ਤੀਜਾ ਭਗਤ ਖਜ਼ਾਨਾ ਭਗਤਨ ਕਉ ਦੀਆ ਨਾਉ ਹਰ ਤਨ ਸਚ ਸੋਏ ਅਖੁੱਟ ਨਾਮ ਤਨ ਕਦੇ ਨਿਖੁੱਟੈ ਨਾਹੀ ਕਿਨੇ ਨਾ ਕੀਮਤ ਹੋਏ ਨਾਮ ਤਾਨ ਮੁਖ ਉਜਲੇ ਹੋਏ ਹਰ ਪਾਇਆ ਸਚ ਸੋਏ।

ਇੱਕ ਰੰਗੀ ਸ਼ਬਦ ਸਵਾਰਨ ਹਾਰਾ ਸੋਰਠ ਮਹੱਲਾ ਤੀਜਾ ਹਰ ਜੀਓ ਤੁਧ ਨੂੰ ਸਦਾ ਸਾਲਾ ਹੀ ਪਿਆਰੇ ਜੇ ਚਿਰ ਕੜ ਅੰਤਰ ਹੈ ਸਾਸਾ ਏਕ ਪਾਲਖਿਨ ਵਿਸਰੈ ਤੂੰ ਸਵਾਮੀ ਜਾਣੋ ਬਰਸ ਪਚਾਸਾ ਹਮ ਮੂੜ ਮੁਗਧ ਸਦਾ ਸੇ ਪਾਈ ਗੁਰ ਕੈ ਸ਼ਬਦ ਪਰਗਾਸਾ ਹਰ ਜੀਓ ਤੁਮ ਆਪੇ ਦਿਓ ਬੁਝਾਈ ਹਰ ਜੀਓ ਤੁਮ ਮਿੱਟੋਂ ਵਾਰਿਆ ਸਦਗੀ ਤੇਰੇ ਨਾ ਮਿੱਟੋਂ ਬਲ ਜਾਈ ਰਹਾਓ ਹਮ ਸ਼ਬਦ ਮੋਏ ਸ਼ਬਦ ਮਾਰ ਜੀ ਵਾਲੇ ਭਾਈ ਸ਼ਬਦੇ ਹੀ ਮੁਕਤ ਪਾਈ ਸ਼ਬਦੇ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਈ ਸਤਿਗੁਰ ਦਾਤਾ ਜਿਤ ਮਨ ਰਾਤਾ ਹਰ ਸੁਣ ਰਹਿਆ ਸਮਾਈ ਸ਼ਬਦ ਨਾ ਜਾਣੇ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ ਜੰਮੇ ਵਾਰੋ ਵਾਰਾ ਬਿਸ਼ਟਾ ਕੇ ਕੀੜੇ ਬਿਸ਼ਟਾ ਮਾਏ ਸਮਾਣੇ ਮਾਨਮੁਖ ਮੁਗਧ ਗੁਬਾਰਾ ਆਪੇ ਕਰ ਵੇਖੇ ਮਾਰਗ ਲਾਏ ਭਾਈ ਤਿਸ ਬਿਨ ਅਵਰ ਨਾ ਕੋਈ ਜੋ ਤੁਰ ਲਿਖਿਆ ਸੋ ਕੋਈ ਨਾ ਮੇਟੈ।

ਕਰ। ਹਉ ਮੇਰਾ ਜਗ ਪਲਚ ਰਹਿਆ ਭਾਈ, ਕੋਈ ਨਾ ਕਿਸ ਹੀ ਕੇਰਾ। ਗੁਰਮੁਖ ਮੈਲ ਪਾਇਨ ਗੁਣ ਗਾਵਨ, ਨਿਰਕਰ ਹੋਏ ਬਸੇਰਾ। ਇੱਥੇ ਬੂਝੇ ਸੋ ਆਪ ਪਛਾਣੈ, ਹਰ ਪ੍ਰਭੈ ਤਿਸ ਕੇਰਾ। ਸਤਿਗੁਰੂ ਸਦਾ ਦਇਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਏ, ਏਕ ਨਦਰ ਘਰ ਵੇਖੇ।

ਚੌ ਤੁਕੇ ਸੱਚੀ ਭਗਤ ਸਤਿਗੁਰ ਤੇ ਹੋਵੇ ਸੱਚੀ ਹਿਰਦੇ ਬਾਣੀ ਸਤਿਗੁਰ ਸੇਵੇ ਸਦਾ ਸੁਖ ਪਾਏ ਹਉਮੈ ਸ਼ਬਦ ਸਮਾਣੀ ਬਿਨ ਗੁਰ

ਕ੍ਰੋਧ ਅਹੰਕਾਰਾ। ਸਦਾ ਹਜੂਰ ਕਵਿਆ ਸਭ ਠਾਈ, ਹਿਰਦੇ ਨਾਮ ਅਪਾਰਾ। ਜੋ ਜੁਗ ਬਾਣੀ ਸ਼ਬਦ ਪਛਾਣੀ, ਨਾਉ ਮੀਠਾ ਮਨੇ ਪਿਆਰਾ। ਸਤਿਗੁਰ ਸੇਵ ਜੇ ਨਾਮ ਪਛਾਤਾ, ਸਫਲ ਜਨਮ ਜਗ ਆਇਆ। ਹਾਰ ਚਾਖ ਸਦਾ ਮਨ ਤ੍ਰਿਪਤਿਆ, ਗੁਣ ਗਾਵੇ ਗੁਣੀ ਅਗਾਇਆ। ਕਮਲ ਪ੍ਰਗਾ ਸਦਾ ਰੰਗ ਰਾਤਾ, ਅਨਖਾ ਸ਼ਬਦ ਵਜਾਇਆ। ਤਨ ਮਨ ਨਿਰਮਲ ਨਿਰਮਲ ਬਾਣੀ, ਸੱਚੇ ਸੱਚ ਸਮਾਇਆ। ਰਾਮ ਨਾਮ ਕੀ ਗਤ ਕੋਈ ਨਾ ਬੂਝੇ, ਗੁਰਮਤਿ ਹਿਰਦੇ ਸਮਾਈ। ਗੁਰਮੁਖ ਹੋਵੇ ਸੋ ਮਗ ਪਛਾਣੈ, ਹਰ ਰਸ ਰਸਨ ਰਸਾਈ। ਜਬ ਤਬ ਸੰਜਮ ਸਭ ਗੁਰ ਤੇ ਹੋਵੇ, ਹਿਰਦੇ ਨਾਮ ਵਸਾਈ। ਨਾਨਕ ਨਾਮ ਸੰਭਾਲੇ ਸੇ ਜਨ ਸੋਹਨ, ਬਰ ਸਾਚੇ ਪਦ ਪਾਈ। ਸੋਰਠ ਮਹੱਲਾ ਤੀਜਾ ਦੋ ਤੁਕੇ, ਸਤਿਗੁਰ ਮਿਲੇ ਉਲਟੀ ਪਈ ਭਾਈ। ਜੀ

ਮਨਸਾ ਮਾਰ ਦੁਬਦਾ ਸਏ ਸਮਾਣੀ ਪਾਇਆ ਨਾਮ ਅਪਾਰਾ ਹਾਰ ਚਾਹ ਮਨ ਨਿਰਮਲ ਹੋਆ ਕਿਲਵ ਕਾਟਣ ਹਾਰਾ ਸ਼ਬਦ ਮਰੋ ਫਿਰ ਜੀਵੋ ਸਦਗੀ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੇ ਕੋਈ ਦਾਤੇ ਦਾਤ ਰੱਖੀ ਹੱਥ ਆਪਣੇ ਜੇ ਪਾਵੇ ਤੇ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਖੇ ਜਾਪੇ ਸੇਈ ਸੋਰਠ ਮਹੱਲਾ ਤੀਜਾ ਸਤਿਗੁਰ ਸੇਵੇ ਤਾਂ ਸਹਿਤ ਉਭਜੇ ਗਤ ਮਤਦ ਹੀ ਪਾਏ ਹਰ ਕਾ ਨਾਮ ਸੱਚਾ ਮਨ ਵਸਿਆ ਨਾਮੇ ਨਾਮ ਸਮਾਏ ਬਿਨ ਸਤਿਗੁਰ ਸਭ ਜਗ ਪੌਰਾਨਾ ਮਨ ਮੁਖ ਅੰਧਾ ਸ਼ਬਦ ਨਾ ਜਾਣੇ ਝੂਠੇ ਪਰਮ ਪੁਲਾਨਾ ਰਹਾਉ ਤ੍ਰੈ ਗੁਣ ਮਾਇਆ ਪਰਮ ਪੁਲਾਇਆ ਹਉਮੈ ਬੰਧਨ ਕਮਾਏ ਜੰਮਣ ਮਰਨ ਸਿਰ ਉਪਰ ਉਭੋ ਗਰਭ ਜੋਨ ਦੁਖ ਪਾਏ ਤ੍ਰੈ ਗੁਣ ਵਰਤੇ ਸਗਲ ਸੰਸਾਰਾ ਹਉਮੈ ਵਿਚ ਪਦ ਖੋਈ ਗੁਰਮੁਖ ਹੋਵੇ ਚੌਥਾ ਪਦ ਚੀਨੇ ਰਾਮ ਨਾਮ ਸੁਖ ਹੋਈ।

ਜਾਪਮਾਨ ਹਰ ਹਰ ਨਾਮ ਸਲਾਹਾ ਗੁਰ ਕਿਰਪਾ ਤੇ ਪਾਈਏ ਪਿਆਰਾ ਅੰਮ੍ਰਿਤ ਅਗਮ ਅਥਾਹਾ ਰਹਾਉ ਆਪੇ ਸੁਣਸਾ ਵੇਖਦਾ ਪਿਆਰਾ ਮੁਖ ਬੋਲੇ ਆਪ ਮੁਹਾਹੋ ਆਪੇ ਉੱਜੜ ਪਾਏ ਦਾ।

ਆਪੇ ਅੰਡਜ ਜੇਰਜ ਸੇਤ ਉਤਪੁਜ ਆਪੇ ਖੰਡ ਆਪੇ ਸਭ ਲੋਏ ਆਪੇ ਸੂਤ ਆਪੇ ਬਹੁ ਮਣੀਆਂ ਕਰ ਸਕਤੀ ਜਗਤ ਪਰੋਏ ਆਪੇ ਹੀ ਸੂਦ ਤਾਰ ਹੈ ਪਿਆਰਾ ਸੂਦ ਖਿੰਚੇ ਟਹਿ ਠੇਰੀ ਹੋਏ ਮੇਰੇ ਮਨ ਮੈਂ ਹਰ ਬਿਨ ਅਵਰ ਨ ਕੋਏ ਸਗੁਰ ਵਿਚ ਨਾਮ ਨਿਧਾਨ ਹੈ ਪਿਆਰਾ ਕਰ ਦਇਆ ਅੰਮ੍ਰਿਤ ਮੁਖ ਚੋਏ ਰਹਾਓ ਆਪੇ ਜਲ ਤਲ ਸਬਤ ਹੈ ਪਿਆਰਾ ਪ੍ਰਭ ਆਪੇ ਕਰੇ ਸੋਏ ਸਭਨਾ ਰਿਜਕ ਸਮਾਹ ਦਾ ਪਿਆਰਾ ਦੂਜਾ ਅਵਰ ਨਾ ਕੋਏ ਆਪੇ ਖੇਲ ਖਿਲਾਏ ਦਾ ਪਿਆਰਾ ਆਪੇ ਕਰੇ ਸੋਏ।

ਦੇਵੜ ਅਵਰ ਨਾ ਕੋਏ, ਸਭ ਕਟਿਆ ਪੇ ਭੋਗ ਵੈ ਪਿਆਰਾ, ਵਿਚ ਨਾਰੀ ਪੁਰਖ ਸਭ ਲੋਏ, ਨਾਨਕ ਗੁਪਤ ਵਰਤ ਦਾ ਪਿਆਰਾ, ਗੁਰਮੁਖ ਪ੍ਰਗਟ ਹੋਏ, ਸੋਰਠ ਮਹੱਲਾ ਚੌਥਾ, ਆਪੇ ਹੀ ਸਭ ਆਪੇ ਪਿਆਰਾ, ਆਪੇ ਥਾਪਿਓ ਥਾਪੇ, ਆਪੇ ਵੇਖ ਵਿਕਸ ਦਾ ਪਿਆਰਾ, ਕਰ ਚੂਜ ਵੇਖੇ ਪ੍ਰਵ ਆਪੇ, ਆਪੇ ਵਣ ਤਿਣ ਸਬਤ ਹੈ ਪਿਆਰਾ, ਆਪੇ ਗੁਰਮੁਖ ਜਾਪੇ, ਜਪ ਮਾਨ ਹਰ ਹਰ ਨਾਮ ਰਸ ਥਾਪੇ, ਅੰਮ੍ਰਿਤ ਨਾਮ ਮਹਾਰਸ ਮੀਠਾ,

ਬੰਦ ਰਖਾਇਆ, ਆਪ ਹੀ ਪਉ ਪਾਏ ਦਾ ਪਿਆਰਾ, ਬਨ ਬੱਕਰੀ ਸਿਉ ਹੰਡਾਇਆ, ਆਪੇ ਕਾਸ਼ਟ ਆਪ ਵਰ ਪਿਆਰਾ, ਵਿਚ ਕਾਸ਼ਟ ਅਗਨ ਰਖਾਇਆ, ਆਪ ਹੀ ਆਪ ਵਰਤ ਦਾ ਪਿਆਰਾ, ਪਏ ਅਗਨ ਨਾ ਸਕੇ ਜਲਾਇਆ, ਆਪੇ ਮਾਰ ਜੀਵਾਏ ਦਾ ਪਿਆਰਾ, ਸਾਹ ਲੈਂਦੇ ਸਭ ਲਵਾਇਆ, ਆਪੇ ਤਾਣ ਦੀ ਬਾਣ ਦੇ ਪਿਆਰਾ, ਆਪੇ ਘਰੇ ਲਾਇਆ, ਜੋ ਆਪ ਚਲਾਏ ਤਿਉ ਚਲੀ ਗਏ ਪਿਆਰੇ, ਜੋ ਹਰ ਪ੍ਰਭ ਮੇਰੇ ਪਾਇਆ, ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਵਜੇ ਵਜਾਇਆ, ਸੋਰਠ ਮਹੱਲਾ ਚੌਥਾ, ਆਪੇ ਸਿਸ਼ਟ ਉਪਾਏ ਦਾ ਪਿਆਰਾ, ਕਰ ਸੂਰਜ ਚੰਦ ਚਾਨਾਣ, ਆਪ ਨੇ ਤਾਣਿਆ ਤਾਣ ਹੈ ਪਿਆਰਾ, ਆਪ ਨੇ ਮਾਣਿਆ ਮਾਣ, ਆਪ ਦਇਆ ਕਰ ਰੱਖਦਾ ਪਿਆਰਾ, ਆਪੇ ਸੁੜ ਸੁਜਾਨ, ਮੇਰੇ ਮਨ ਜਾਪ ਰਾਮ ਨਾਮ ਨੀਸਾਨ, ਸਹ ਸੰਗਤ ਮਿਲ ਧਿਆਏ ਤੂੰ ਹਰ ਹਰ, ਬੋੜ ਨ ਆਵਣ ਜਾਣ ਰਖਾਉ, ਆਪੇ ਹੀ ਗੁਮਰਤ ਦਾ ਪਿਆਰਾ, ਆਪੇ ਹੀ ਪਰਵਾਨ, ਆਪੇ ਬਖਸ ਕਰਾਏ ਦਾ ਪਿਆਰਾ, ਆਪੇ ਸਚ ਨੀਸਾਨ, ਆਪੇ ਗੁਮਰਤ ਦਾ ਪਿਆਰਾ, ਆਪੇ ਹੀ ਫੁਰਮਾਨ, ਆਪੇ ਭਗਤ ਭੰਡਾਰ ਹੈ ਪਿਆਰਾ, ਆਪੇ ਦੇਵੈ ਦਾਨ, ਆਪੇ ਸੇਵ ਕਰਾਏ ਦਾ ਪਿਆਰਾ, ਆਪ ਦਿਵਾਵੇ ਮਾਣ।

ਚੌਥਾ ਦੋ ਤੁਕੇ ਆਨਕ ਜਨਮ ਵਿਛੜੇ ਦੁਖ ਪਾਇਆ ਮਨਮੁਖ ਕਰਮ ਕਰੇ ਅਹੰਕਾਰੀ ਸਾਧੂ ਪਰਸਦ ਹੀ ਪ੍ਰਪਾਇਆ ਗੋਬਿੰਦ ਸਰਨ ਤੁਮਾਰੀ ਗੋਬਿੰਦ ਪ੍ਰੀਤ ਲੱਗੀ ਅਲ ਪਿਆਰੀ ਜਬ ਸਤਸੰਗ ਪੈ ਸਾਧੂ ਜਾਨ ਫਿਰਦੇ ਮਿਲਿਆ ਸਾਂਤ ਮੁਰਾਰੀ ਰਹਾਓ ਤੂੰ ਹਿਰਦੇ ਗੁਪਤ ਵਸੇ ਦਿਨ ਰਾਤੀ ਤੇਰਾ ਭਾਉ ਨਾ ਬੁਝੇ ਗੁਵਾਰੀ ਸਗੁਰ ਪੁਰਖ ਮਿਲਿਆ ਪ੍ਰਪਟਿਆ ਗੁਣ ਗਾਵੇ ਗੁਣ ਵਿਚਾਰੀ ਗੁਰਮੁਖ ਪ੍ਰਗਾਸ ਪਿਆ ਸਾਂਤ ਆਈ ਦੁਰਮਤ ਬੁੱਧ ਨਿਵਾਰੀ ਆਤਮ ਬ੍ਰਹਮ ਚੀਨ ਸੋ ਪਾਇਆ ਸਤ ਸੰਗਤ ਪੁਰਖ ਤੁਮਾਰੀ ਪੁਰਖੇ ਪੁਰਖ ਮਿਲਿਆ ਗੁਰ ਪਾਇਆ ਜਿਨ ਕੋ ਕਿਰਪਾ ਪਈ ਤੁਮਾਰੀ ਨਾਨਕ ਅਤੁਲ ਸਹਿਜ ਸੁਖ ਪਾਇਆ ਅਣਦਿਨ ਜਾਗਤ ਰਹੇ ਬਨਵਾਰੀ ਸੋਰਠ ਮਹੱਲਾ ਚੌਥਾ ਹਰ ਸਿਉ ਪ੍ਰੀਤ ਅੰਤਰ ਮਨ ਬੇਦਿਆ ਹਰ ਬਿਨ ਰਹਿਣ ਨਾ ਜਾਈ ਜੋ ਮਛਲੀ ਬਿਨ ਨੀਰੈ ਬਿਨਸੈ ਤਿਉ ਨਾਮੇ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਾਈ ਹਉ ਅੰਤਰ ਨਾਮ ਗਾਂ ਦਿਨ ਰਾਤੀ ਨਾਮੇ ਹੀ ਸਾਂਤ ਪਾਈ ਰਹਾਉ ਜਿਉ ਚਾਤਰਕ ਜਲ ਬਿਨ ਬਿਲ ਲਾਵੇ ਬਿਨ ਜਲ ਪਿਆਸ ਨਾ ਜਾਈ ਗੁਰਮੁਖ ਜਲ ਪਾਵੇ ਸੋ ਸਹਿਜੇ ਹਰਿਆ ਪਾਏ ਸੁਪਾਈ ਮਨਮੁਖ ਪੂਲੇ ਦੇਸ ਡੋਲੇ ਬਿਨ ਨਾਵੇ ਦੁਖ ਪਾਈ ਜਨਮ ਮਰੇ ਫਿਰ ਜੋ ਨੀ ਆਵੇ।

ਹੈ ਤ੍ਰਿਸ਼ਨਾ ਸ਼ਬਦ ਬੁਝਾਈ। ਸੋਰਠ ਮਹੱਲਾ ਚੌਥਾ ਪੰਚ ਪਦਾ ਅਚਰ ਚਰੇ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ। ਪ੍ਰੇਮ ਕੇ ਸਰ ਲਾਗੇ ਤਨ ਪੀਤਰ ਤਾਂ ਪ੍ਰਮ ਕਾਟਿਆ ਜਾਈ। ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਡਿਆਈ। ਗੁਰਮਤਿ ਰਾਮ ਨਾਮ ਪਰਗਸ ਹੋ ਸਦਾ ਰਹੋ ਸਰਣਾਈ ਰਹਾਓ। ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤ ਅਜਾਣਾ। ਹਰ ਜੀਓ ਕਿਰਪਾ ਕਰੋ ਗੁਰ ਮਿਲੋ ਤਾਂ ਹਰ ਨਾਮ ਸਮਾਣਾ। ਜਿਸ ਕੀ ਵਥ ਸੋਈ ਪ੍ਰਭ ਜਾਣੇ ਜਿਸ ਨੂੰ ਦੇਸੋ ਪਾਏ। ਵਸ ਅਨੂਪ ਹੱਥ ਅਗਮ ਅਗੋਚਰ ਗੁਰਪੂਰਾ ਅਲੱਖ ਲਖਾਏ। ਜਿਨ ਇਹ ਚਾਖੀ ਸੋਈ ਜਾਣੇ ਗੂੰਗੇ ਕੀ ਮਿਠਿਆਈ। ਰਤਨ ਲੁਕਾਇਆ ਲੂਕੇ ਨਾਹੀ ਜੇ ਕੋ ਰੱਖੇ ਲੁਕਾਈ। ਸਭ ਕੁਛ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਕਾ ਪ੍ਰਸੋਈ। ਜਿਸ ਨੂੰ ਦਾਦ ਕਰੇ ਸੋ ਪਾਏ ਜਨ ਨਾਨਕ ਅਵਰ ਨਾ।

ਕਿਸ ਹੋ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋ ਸੀ ਜੋ ਜੋ ਦੀ ਸੇ ਵੱਡਾ ਵਡੇਰਾ ਸੋ ਸੋਖਾ ਕੂਰਲ ਸੀ ਨਿਰਭਉ ਨਿਰੰਕਾਰ ਪਵਖੰਡਨ ਸਭ ਸੁਖ ਨਵ ਨਿਰਦੇਸੀ ਹਰ ਜੀਓ ਤੇਰੀ ਦਾਤੀ ਰਾਜਾ ਮਾਨਸ ਬਪੜਾ ਕਿਆ ਸਾਰਾ ਹੀ ਕਿਆ ਤਿਸ ਕਾਮ ਹੋਤਾ ਜਾ ਰਹਾਉ ਜਿਨ ਘਰ ਚਾਹਿਆ ਸਭ ਕੇ ਤਿਸਕਾ ਤਿਸਕੀ ਭੂਖ ਗਵਾਈ ਐਸਾ ਤਨ ਦੀਆ ਸੁਖਦਾਤ ਨਿਖੁੱਟ ਨਾ ਕਬ ਹੀ ਜਾਈ ਅੰਧ ਪਿਆ ਸੁਖ ਸਹਿਜ ਸਮਾਣੇ ਸਤਗੁਰ ਮੇਲ ਮਿਲਾਈ ਮਨਾਮ ਜਪ ਨਾਮ ਆਰਾਧ ਅਨਦਿਨ ਨਾਮ ਵਖਾਣੀ ਉਪਦੇਸ਼ ਸੁਣ ਸਾਧ ਸੰਤਨ ਕਾ ਤਾਂ ਚੂਕੀ ਘਾਣ ਜਮਾਣੀ।

ਆਖ ਲਿਹੋ ਨਾਨਕ ਜਨ ਤੁਮਰਾ ਜਿਉ ਪਿਤਾ ਪੂਜ ਕਿਰਪਾਲਾ। ਸੋਰਠ ਮਹੱਲਾ ਪੰਜਵਾਂ। ਕਰ ਪਹਿਲਾ ਚੌਥਕੇ ਗੁਰ ਗੋਬਿੰਦ ਸਲਾਹੀਏ ਪਾਈ, ਮਨ ਤਨ ਹਿਰਦੇ ਤਾਰ, ਸਾਚਾ ਸਾਹਿਬ ਮਨ ਵਸੇ ਪਾਈ, ਏਹਾ ਕਰਨੀ ਸਾਰ। ਜਿਤ ਤਨ ਨਾਮ ਨਾ ਉਪਜੈ ਭਾਈ, ਸੇ ਤਨ ਹੋਏ ਸ਼ਾਰ, ਸਾਧ ਸੰਗਤ ਕਉ ਵਾਰਿਆ ਪਾਈ। ਜਿਨ ਏਕੰਕਾਰ ਆਧਾਰ, ਸੋਈ ਸੱਚ ਆਰਾਧਨਾ ਪਾਈ, ਜਿਤੇ ਸਭ ਕਿਛ ਹੋਏ, ਗੁਰ ਪੂਰੇ ਜਾਣਾ ਆ ਪਾਈ, ਤੁਸ ਬਿਨ ਅਵਰ ਨਾ ਕੋਏ ਰਹਾਉ, ਨਾਮ ਹੋਣੇ ਪਚਮੋਏ ਪਾਈ, ਗਣਤ ਨਾ ਜਾਏ ਗਣੀ, ਵਿਣ ਸੱਚ ਸੋਚ ਨਾ ਪਾਈਏ ਪਾਈ, ਸੱਚਾ ਅਗਮ ਤਣੀ, ਆਮਣ ਜਾਣ ਨਾ ਚੁੱਕਈ ਪਾਈ, ਝੂਠੀ ਦੁਨੀ ਮਣੀ, ਗੁਰਮ ਕੋਟ ਉਧਾਰ ਦਾ ਪਾਈ, ਦੇ ਨਾਵੇ ਏਕ ਕਣੀ, ਸਿਮਰਤ ਸਾਸਤ ਸੁਧਿਆ ਪਾਈ, ਵਿਣ ਸਤਿਗੁਰ ਭਰਮ ਨਾ ਜਾਏ, ਆਨਕ ਕਰਮ ਕਰ ਥਾਕਿਆ ਪਾਈ, ਫਿਰ ਫਿਰ ਬੰਧਨ ਪਾਏ, ਚਾਰੇ ਕੁੰਡਾਂ ਸੋਧੀਆਂ ਪਾਈ, ਵਿਣ ਸਤਿਗੁਰ ਨਾਹੀ ਜਾਏ, ਵਡਭਾਗੀ ਗੁਰ ਪਾਇਆ ਪਾਈ, ਹਰ ਹਰ ਨਾਮ ਧਿਆਏ, ਸੱਚ ਸਦਾ ਹੈ ਨਿਰਮਲਾ ਭਾਈ, ਨਿਰਮਲ ਸੱਚੇ ਸੋਏ, ਨਦਰ ਕਰੇ ਜਿਸੇ ਆਪਣੀ ਪਾਈ, ਤਿਸ ਪ੍ਰਾਪਤ ਹੋਏ, ਕੋੜ ਮੱਦੇ ਜਨ ਪਾਈਗੇ ਭਾਈ, ਵਿਰਲਾ ਕੋਈ ਕੋਏ, ਨਾਨਕ ਰਤਾ ਸੱਚ ਨਾਮ ਪਾਈ, ਤੁਣ ਮਨ ਤਨ ਨਿਰਮਲ ਹੋਏ। ਸੋਰਠ ਮਹੱਲਾ ਪੰਜਵਾਂ। ਦੋ ਤੁਕੇ ਜਾਓ ਲਓ ਪਾਓ ਅਪਾਓ, ਇਹੋ ਮਨ ਤੌਲੋ ਮਿਲਨ ਦੁਰਾਈ, ਆਨ ਆਪਣਾ ਕਰਤ ਵਿਚਾਰਾ, ਤੌਲੋ ਬੀਜ ਵਿਖਾਈ, ਮਾਧਵੇ ਐਸੀ ਦਿਓ ਬੁਝਾਈ, ਸੇਵੋ ਸਾਧ ਗਹੁ ਓੜ ਚਰਣਾ, ਨੈ ਬਿਸਰੇ ਮੋਤ ਚਸਾਈ ਰਹਾਓ। ਰੇ ਮਨ ਮੁਗਧ ਅਚੇਤ ਚੰਚਲ ਚਿੱਤ, ਤੁਮੇ ਐਸੀ ਹਿਰਦੇ ਨਾ ਆਈ, ਪ੍ਰਾਣ ਪਾ ਤਿਆਗ ਆਨ ਤੂੰ ਰਚਿਆ, ਉਰਜੋ ਸੰਗ ਬੈਰਾਈ, ਸੋਗ ਨਾ ਵਿਆਪੇ ਆਪ ਨਾ ਥਾਪੇ, ਸਾਧ ਸੰਗਤ ਬੁਧ ਪਾਈ, ਸਾਹਿਤ ਕਾਬਕ ਨਾ ਇਉ ਜਾਨੋ, ਜੈਸੇ ਭਵਨ ਚੁਲਾਈ, ਕੋੜ ਪਰਾਧ ਅਸ਼ਾਧਿਉ ਇਹੋ ਮਨ, ਕਹਿਣਾ ਕਛੂ ਨਾ ਜਾਈ, ਜਨ ਨਾਨਕ ਦੀਨ ਸਰਨ ਆਇਓ ਪ੍ਰਭ, ਸਭ ਲੇਖਾ ਰੱਖੋ ਉਠਾਈ। ਸੋਰਠ ਮਹੱਲਾ ਪੰਜਵਾਂ। ਪੁੱਤਰ ਕਲੱਤਰ ਲੋਗਰੇ ਬੰਤਾ, ਮਾਇਆ ਸਨ ਬੰਦੇ ਹੀ, ਅੰਤ ਕੀ ਵਾਰ ਕੋ ਖਰਾ ਨਾ ਹੋਸੀ, ਸਾ ਮਿਥਿਆ ਅਸਨੇ ਹੀ, ਰੇ ਨਰ ਕਾਹੇ ਪਪੋਰੋ ਦੇਹੀ, ਊੜ ਜਾਏ ਗੋ ਤੂਮ ਬਾਦਰੋ, ਇਕ ਪਾਜੋ ਰਾਮ ਸੁਨੇਹੀ ਰਹਾਉ। ਤੀਨ ਸੰਗਿਆ ਕਰ ਦੇਹੀ ਕੀਨੀ, ਜਲ ਕੂਕਰ ਪਸਮੇਹੀ, ਹੋਏ ਆਮਰੋ ਗ੍ਰਹਿ ਮੈਂ ਬੈਠਾ, ਕਰਨ ਕਾਰਨ ਬਿਸਰੋਹੀ, ਅਨਕ ਪਾਨ ਕਰ ਮਣੀਏ ਸਾਜੇ, ਕਾਚੇ ਤਾਗ ਪਰੋਹੀ, ਤੂੜ ਜਾਏ ਗੋ ਸੂਤ ਬਾਪਰੇ, ਫਿਰ ਪਾਛੇ ਪਛਤੋਹੀ, ਜਿਨ ਤੁਮ ਸਿਰ ਜੇ ਸਿਰਜ ਸਵਾਰੇ, ਤਿਸ ਤਿਆਵੋ ਦਿਨ ਰਹਿਨੇ ਹੀ, ਜਨ ਨਾਨਕ ਪ੍ਰਭ ਕਿਰਪਾ ਧਾਰੀ, ਮੈਂ ਸਤਿਗੁਰ ਓਟ ਗਹੇ ਹੀ। ਸੋਰਠ ਮਹੱਲਾ ਪੰਜਵਾਂ। ਗੁਰਪੂਰਾ ਪੇਟੋ ਵਡਭਾਗੀ, ਮਨੇ ਪਇਆ ਪਰਗਾਸਾ, ਹੋਏ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ, ਆਪਣੇ ਸਤਿਗੁਰ ਕੈ ਬਲਿਹਾਰ, ਆਗੇ ਸੁਖ ਪਾਛੇ ਸੁਖ ਸਹਿਜਾ, ਕਾਰ ਆਨੰਦ ਹਮਾਰ ਹੈ ਰਖਾਓ, ਅੰਤਰ ਜਾਮੀ ਕਰਨੇ ਹਾਰਾ, ਸੋਈ ਖਸਮ ਹਮਾਰਾ, ਨਿਰਪੋ ਪਏ ਗੁਰਚਰਣੀ ਲਾਗੇ, ਇਕ ਰਾਮ ਨਾਮ ਆਧਾਰ, ਸਫਲ ਦਰਸ਼ਨ ਅਕਾਲ ਮੂਰਤ ਪ੍ਰਭ, ਹੈ ਪੀ ਹੋ ਮਨਹਾਰਾ, ਕੰਠ ਲਗਾਏ ਆਪਣੇ ਜਨ ਰਾਖੇ, ਆਪਣੀ ਪ੍ਰੀਤ ਪਿਆਰਾ, ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ, ਨਾਨਕ ਕਉ ਗੁਰ ਪੂਰਾ ਪੇਟਿਓ, ਸਗਲੇ ਦੁਖ ਬਿਨਾਸੇ। ਸੋਰਠ ਮਹੱਲਾ ਪੰਜਵਾਂ। ਸੁਖੀਏ ਕੋ ਪੇਖੇ ਸਭ ਸੁਖੀਆ, ਰੋਗੀ ਕੈ ਪਾਣੇ ਸਭ ਰੋਗੀ, ਕਰਨ ਕਰਾਮਨ ਹਾਰ ਸੁਆਮੀ, ਆਪਣ ਹਾਰ ਸੰਜੋਗੀ, ਮਨ ਮੇਰੇ ਜਿਨੇ ਆਪਣਾ ਪਰਮ ਗਵਾਤਾ, ਸਿੱਕੇ ਪਾਣੇ ਕੋਈ ਨਾ ਪੂਲਾ, ਤਿਨ ਸਗਲੋ ਬ੍ਰਹਮ ਪਛਾਤਾ ਰਹਾਉ। ਸੰਤ ਸੰਗ ਜਾ ਕਾ ਮਨ ਸੀਤਲ, ਉਹ ਜਾਣੇ ਸਗਲੀ ਠੰਡੀ, ਹਉਮੇ ਰੋਗ ਜਾ ਕਾ ਮਨ ਵਿਆਪਤ, ਉਹ ਜਨਮ ਮਰੇ ਬਿਲ ਲਾਤੀ, ਗਿਆਨ ਅੰਜਨ ਜਾ ਕੀ ਨੇਤਰੀ ਪੜਿਆ, ਤਾ ਕੋ ਸਰ ਪਰਗਾਸਾ, ਅਗਿਆਨ ਅੰਧੇਰੇ ਸੂ ਸਨਾਹੀ, ਬਹੁੜ ਬਹੁੜ ਪਰਮਾਤਾ, ਸੁਣ ਬੇਨੰਤੀ ਸੁਆਮੀ ਆਪਣੇ, ਨਾਨਕ ਇਹੋ ਸੁਖ ਮੰਗੈ।

ਸੰਤ ਪ੍ਰਸਾਦ ਹਰ ਨਾਮ ਤੇ ਆਇਆ, ਸਰਬ ਕੁਸਲ ਤਵ ਥੀਆ, ਸੰਤਨ ਬੇਨ ਅਵਰ ਨਾ ਦਾਤਾ ਬੀਆ, ਜੋ ਜੋ ਸਰਣ ਪਰੇ ਸਾਧੂ ਕੀ, ਤੋ ਪਾਰ ਗਰਾਮੀ ਕੀ ਆ ਰਹਾਓ। ਕੋਟ ਪਰਾਧ ਮਿਟੇ ਜਨ ਸੇਵਾ, ਹਰ ਕੀਰਤਨ ਰਸ ਗਾਈ ਹੈ, ਈਗਾ ਸੁਖ ਆਗੇ ਮੁਖ ਊਜਲ, ਜਨ ਕਾ ਸੰਗ ਵਡ ਭਾਗੀ ਪਾਈ ਹੈ, ਰਸਨਾ ਏਕ ਅਨੇਕ ਗੁਣ ਪੂਰਨ, ਜਨ ਕੀ ਕੇਤਕ ਉਪਮਾ ਕਹੀ ਹੈ, ਅਗਮੈ ਗੋਤਰ ਸਦ ਅਬਨਾਸੀ, ਸਰਨ ਸੰਤਨ ਕੀ ਲਈ ਹੈ, ਨਿਰਗੁਣ ਨੀਜ ਅਨਾਦ ਅਪਰਾਧੀ, ਓੜ ਸੰਤਨ ਕੀ ਆਹੀ, ਬੂੜ ਤਮੋਗਰੇ ਅੰਧ ਕੂਪ ਮਹਿ, ਨਾਨਕ ਲਿਹੋ ਨਿਵਾਹੀ। ਸੋਰਠ ਮਹੱਲਾ ਪੰਜਵਾਂ ਕਰ ਪਹਿਲਾ, ਜਾ ਕੇ ਹਿਰਦੇ ਵਸਿਆ ਤੂੰ ਕਰਤੇ, ਤਾ ਕੀ ਤੈ ਆਸ ਪੁਜਾਈ, ਦਸ ਆਪਣੇ ਕੋ ਤੂੰ ਵਿਸਰੈ ਨਾਹੀ, ਚਰਨ ਤੂਰ ਮਨ ਪਾਈ, ਤੇਰੀ ਅਕਥ ਕਥਾ ਕਥਨ ਨਾ ਜਾਈ, ਗੁਣ ਨਿਧਾਨ ਸੁਖਦਾਤੇ ਸੁਆਮੀ, ਸਭ ਤੇ ਊਚ ਬੜਾਈ ਰਖਾਓ। ਸੋ ਸੋ ਕਰਮ ਕਰਤ ਹੈ ਪ੍ਰਾਣੀ, ਜੈਸੀ ਤੁਮ ਲਿਖ ਪਾਈ, ਸੇਵਕ ਕੋ ਤੁਮ ਸੇਵਾ ਦੀਨੀ, ਦਰਸ਼ਨ ਦੇਖ ਅਗਾਈ, ਸਰਬ ਨਿਰੰਤਰ ਤੁਮੇ ਸਮਾਨੇ, ਜਾ ਕੋ ਤੁਧੇ ਆਪ ਬੁਝਾਈ, ਗੁਰਪ੍ਰਸਾਦ ਮਿਟਿਓ ਅਗਿਆਨਾ, ਪ੍ਰਗਟ ਪਏ ਸਵਠਾਈ, ਸੋਈ ਗਿਆਨੀ ਸੋਈ ਧਿਆਨੀ, ਸੋਈ ਪੁਰਖ ਸੁਪਾਈ, ਕਹੋ ਨਾਨਕ ਜਿਸ ਪਏ ਦਇਆਲਾ, ਤਾ ਕੋ ਮਨ ਤੇ ਬਿਸਰ ਨਾ ਜਾਈ। ਸੋਰਠ ਮਹੱਲਾ ਪੰਜਵਾਂ। ਸਗਲ ਸਮੱਗਰੀ ਮੋਏ ਵਿਆਪੀ, ਕਬ ਉੱਚੇ ਕਬ ਨੀਚੇ, ਸੁਧ ਨਾ ਹੋਈ ਗੇ ਕਾਹੂ ਜਤਨਾ, ਓੜਕ ਕੋ ਨਾ ਪਹੁੰਚੇ ਮੇਰੇ ਮਨ, ਸਾਧ ਸਰਣ ਛੁਟਕਾਰਾ, ਬਿਨ ਗੁਰ ਪੂਰੇ ਜਨਮ ਮਰਣਾ ਰਹੀ, ਫਿਰ ਆਵਤ ਬਾਰੋ ਬਾਰ ਆ ਰਹਾਓ। ਉਹ ਜੋ ਪਰਮ ਪੁਲਾਵਾ ਕਹੀਤ, ਤਿਨ ਮੈਂ ਉਰਜੋ ਸਗਲ ਸੰਸਾਰਾ, ਪੂਰਨ ਭਗਤ ਪੁਰਖ ਸਵਾਮੀ ਕਾ, ਸਰਬ ਥੋਗ ਤੇ ਨਿਆਰਾ, ਨਿੰਦੋ ਨਾਹੀ ਕਾਹੂ ਬਾਤ, ਇਉ ਖਸਮ ਕਾ ਕੀਆ, ਜਾ ਕੋ ਕਿਰਪਾ ਕਰੀ ਪ੍ਰਾ ਮੇਰ ਹੈ, ਮਿਲ ਸਾ ਸੰਗਤ ਨਉ ਲੀਆ, ਪਾਰ ਬ੍ਰਹਮ ਪਰਮੇਸ਼ਵਰ ਸਤਿਗੁਰ, ਸਭਨਾ ਕਰਤ ਉਧਾਰਾ, ਕਉ ਨਾਨਕ ਗੁਰ ਬਿਨ ਨਹੀਂ ਤਰੀਐ, ਇਉ ਪੂਰਨ ਤਤ ਵਿਚਾਰਾ। ਸੋਰਠ ਮਹੱਲਾ ਪੰਜਵਾਂ। ਖੋਜਤ ਖੋਜਤ ਖੋਜ ਵਿਚਾਰਿਓ, ਰਾਮ ਨਾਮ ਤਾ ਸਾਰਾ, ਕਿਲਭ ਕਾਟੇ ਨਿਮਖ ਆਰਾਧਿਆ, ਗੁਰਮੁਖ ਪਾਰਿਓ ਤਾਰਾ, ਹਰ ਰਸ ਪੀਵੋ ਪੁਰਖ ਗਿਆਨੀ, ਸੁਣ ਸੁਣ ਮਹਾਂ ਤ੍ਰਿਪਤ ਮਨ ਪਾਵੇ, ਸਾਧੂ ਅੰਮ੍ਰਿਤ ਬਾਨੀ ਰਖਾਓ। ਮੁਗਤ ਭੁਗਤ ਜੁਗਤ ਸਜ ਪਾਈਏ, ਸਰਬ ਸੁਖਾਂ ਕਾ ਦਾਤਾ, ਆਪਣੇ ਦਾਸ ਕੋ ਭਗਤ ਦਾਨ ਦੇਵੇ, ਪੂਰਨ ਪੁਰਖ ਵਿਧਾਤਾ, ਤ੍ਰਮਣੀ ਸੁਣੀਏ ਰਸ ਨਾ ਗਾਈਏ, ਹਿਰਦੇ ਤਾਈਏ ਸੋਈ, ਕਰਨ ਕਾਲ ਸਮਰੱਥ ਸੁਆਮੀ, ਜਾਤੇ ਬਿਰਥਾ ਨਾ ਕੋਈ, ਵੱਡੇ ਭਾਗ ਰਤਨ ਜਨਮ ਪਾਇਆ, ਕਰੋ ਕਿਰਪਾ ਕਿਰਪਾਲਾ, ਸਾਧ ਸੰਗ ਨਾਨ ਗੁਣ ਗਾਵੇ, ਸਿਮਰੇ ਸਦਾ ਗੋਪਾਲਾ। ਸੋਰਠ ਮਹੱਲਾ ਪੰਜਵਾਂ। ਕਰ ਇਸਨਾਨ ਸਿਮਰ ਪ੍ਰਵਿਆਪਨਾ, ਮਨ ਤਨ ਪਏ ਅਰੋਗਾ, ਕੋੜ ਵਿਘਨ ਲਾਥੇ ਪ੍ਰਸਰਣਾ, ਪ੍ਰਗਟੇ ਪਲੇ ਸੰਯੋਗਾ, ਪ੍ਰਾਬਾਣੀ ਸ਼ਬਦ ਸੁਪਾਖਿਆ, ਗਾਵੋ ਸੁਣੋ ਪੜੋ ਨਿਦਪਾਈ, ਗੁਰਪੂਰੇ ਤੂੰ ਰਾਖਿਆ ਰਹਾਉ, ਸਾਚਾ ਸਾਹਿਬ ਅਮਿਤ ਵਡਾਈ, ਭਗਤ ਵਿਸ਼ਲ ਦਇਆਲਾ, ਸੰਤਾਂ ਕੀ ਪੈਜ ਰੱਖਦਾ ਆਇਆ, ਆਦ ਬਿਰਧ ਪ੍ਰਤਪਾਲਾ, ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਸਰਬ ਵੇਲਾ ਮੁਖ ਪਾਵੋ, ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵੋ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣ ਆਈ, ਪ੍ਰਗਟ ਪਈ ਸਗਲੇ ਜੁਗ ਅੰਤਰ, ਗੁਰੂ ਨਾਨਕ

ਕਿਰਪਾਲ ਸੁਖ ਸਾਗਰ ਸਰਬ ਘਟਾਂ ਭਰਪੂਰੀ ਰਹੇ ਪੇਖਤ ਸੁਨਤ ਸਦਾ ਖੇ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹੋ ਮਿਤ ਕਰ ਵਰਨੋ ਕਿਆ ਜਾਨਾ ਹੋਏ ਕੈਸੋ ਰੇ ਕਰੋ ਬੇਨਤੀ ਸਤਿਗੁਰ ਆਪਣੇ ਮੈਂ ਮੂਰਖ ਦੇ ਉਪਦੇਸੋ ਰੇ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ ਸੋਰਠ ਮਹੱਲਾ ਪੰਜਵਾਂ ਜਿਨ੍ਹਾਂ ਬਾਲਕੋ ਬਹੁਤ ਅੰਦੇਸਰੋ ਤੇ ਮਿਟੇ ਸਵ ਗਇਆ ਸਹਿਜ ਸੈਨ ਅਰ ਸੁਖ ਮਨ ਨਾਰੀ ਓਂਦ ਕਮਲ ਵਿਗਸਾਇਆ ਦੇਖੋ ਅਜਰਜ ਪਇਆ ਜੇ ਠਾਕੁਰ ਕੋ ਸੁਨ ਅਗਾਧ ਬੋਧ ਤੁਰਦੇ ਗੁਰਦਇਆ ਅਰਹਾਉ ਜੋਏ ਦੂਤ ਮੈਂ ਬੋ ਸੰਤਾਵਕ ਤੇ ਪਏ ਆਨਕ ਪਇਆ ਤਰੇ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸਰਣਿਆ ਜੇ ਭੰਡਾਰ ਗੋਬਿੰਦ ਕਾ ਖੁਲਿਆ ਜੇ ਪ੍ਰਾਪਤ ਤੇ ਲਇਆ ਏਕ ਰਤਨ ਮੋਕੋ ਗੁਰਦੀਨਾ ਮੇਰਾ ਮਨ ਤਨ ਸੀਤਲ ਥਿਆ ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾਮ ਹੋਆ ਭਗਤ ਭੰਡਾਰ

ਸੇਜਨ ਤ੍ਰਿਪਤ ਅਘਾਈ ਗੁਣ ਅਮੋਲ ਜਿਸ ਦੇ ਨਮਸਿਆ ਤੇ ਨਰ ਤ੍ਰਿਸੰਤ ਰਖਾਈ ਹਰ ਆਰਾਧੇ ਅਰੋਗ ਅਨਦਾਈ ਜਿਸ ਨੂੰ ਮਿਸਰੇ ਮੇਰਾ ਰਾਮ ਸੁਨੇਹੀ ਇਸ ਲਾਖ ਬੇਦਨ ਜਣ ਆਈ ਰਖਾਓ ਜੇ ਜਨ ਓੜ ਗਈ ਪ੍ਰਤੇਰੀ ਸੇ ਸੁਗੇ ਪ੍ਰਸਰਣੇ ਜੇ ਨਰ ਵਿਸਰਿਆ ਪੁਰਖ ਵਿਧਾਤਾ ਤੇ ਦੁਖੀਆ ਮੈਂ ਗਣਨੇ ਜੇ ਗੁਰਮਾਨ ਪ੍ਰਭੂ ਲਿਵਲਾਈ ਤੇ ਮਾਂ ਆਨੰਦ ਰਸ ਕਰਿਆ ਜੇ ਪ੍ਰਭੂ ਵਿਸਾਰ ਗੁਰ ਤੇ ਬੇਮੁਖਾਈ ਤੇ ਨਰਕ ਹੋਰ ਮੈਂ ਪਰਿਆ ਜਿਤ ਕੋ ਲਾਇਆ ਤਿਤ ਖੀ ਲਾਗਾ ਤੈ ਸੋ ਹੀ ਵਰਤਾਰਾ ਨਾਨਕ ਸਹਿ ਪਕਰੀ ਸੰਤਨ ਕੀ ਹਿਰਦੇ ਪਏ ਮਗ ਚਰਨਾਰਾ ਤੋਰਠ ਮਹੱਲਾ ਪੰਜਵਾਂ ਰਾਜਨ ਮੈਂ ਰਾਜਾ ਉਰਝਾਇਓ ਮਾਨਨ ਮੈਂ ਅਭਮਾਨੀ ਲੋਭਨ ਮੈਂ ਲੋਭੀ ਲੋਭਾਇਓ ਕਿਉ ਹਰ ਨਰਚੇ ਗਿਆਨੀ ਹਰ ਜਨ ਕੋ ਇਹ ਸੁਹਾਵੇ ਪੇੜ ਨਿਟ ਕਰ ਸੇਵਾ ਸਤਿਗੁਰ ਹਰ ਕੀਰਤਨ ਹੀ ਤ੍ਰਿਪਤਾਵੇ ਰਹਾਉ ਅਮਲ ਸਿਉ ਅਮਲੀ ਲਵਟਾਇਓ ਭੂਮਨ ਭੂਮ ਪਿਆਰੀ ਖੀਰ ਸੰਗ ਬਾਰ ਖੈਲੀਨਾ ਪ੍ਰਸੰਤ ਸੇ ਹਿਤਕਾਰੀ ਵਿਦਿਆ ਮੈਂ ਵਿਦਿਅ ਸੀਰਤਿਆ ਨੈਣ ਦੇਗ ਸੁਖ ਪਾਵੇ ਜੈਸੇ ਰਸਨਾ ਸਾਧ ਲੁਭਾਨੀ ਤਿਉ ਹਰ ਜਨ ਹਰ ਗੁਣ ਗਾਵੇ ਜੈਸੀ ਭੂਖ ਤੈਸੀ ਕਾਪੂਰ ਸਗਲ ਕਟਾਂ ਕਾ ਸੁਆਮੀ ਨਾਨਕ ਪਿਆਸ ਲੱਗੀ ਦਰਸ਼ਨ ਕੀ ਪ੍ਰਾ ਮਿਲਿਆ ਅੰਤਰ ਜਾਮੀ ਸੋਰਠ ਮਹੱਲਾ ਪੰਜਵਾਂ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਦਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੂੰ ਪਾਪ ਖੰਡਨ ਨਿਕੋ ਠਾਕੁਰ ਦੇਸਾ ਰਹਾਓ ਤੁਮ ਸਭ ਸਾਜੇ ਸਾਜ ਨਿਵਾਜੇ ਜੀਓ ਪਿੰਡ ਦੇ ਪ੍ਰਾਨਾ ਨਿਰਗੁਣਿਆ ਰੇ ਗੁਣ ਨਹੀਂ ਕੋਈ ਤੁਮ ਦਾਨ ਦਿਓ ਮਿਹਰਬਾਨਾ ਤੁਮ ਕਰੋ ਭਲਾ ਹਮ ਪਲੋ ਨਾ ਜਾਣੇ ਤੁਮ ਸਦਾ ਸਦਾ ਦਇਆਲਾ ਤੁਮ ਸੁਖਦਾਈ ਪੁਰਖ ਵਿਧਾਤੇ ਤੁਮ ਰਾਖੋ ਆਪਣੇ ਬਾਲਾ ਤੁਮ ਨਿਧਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ ਕਹੋ ਨਾਨਕ ਹਮ ਇਹ ਹਵਾਲਾ ਰਾਗ ਸੰਤਨ ਕੈ ਪਾਛੈ

ਆਪ ਸਗ ਅਥਾ ਲਹਿ ਰਮਹਿ ਤਾਰੋ ਧਾਰਨ ਹਾਰੇ ਮਾਧੋ ਤੂੰ ਠਾਕੁਰ ਸਿਰ ਮੋਰਾ ਈਗਾ ਉਹਾਂ ਤੁਹਾਰੋ ਤੋਰਾ ਰਗਾਓ ਕੀਤੇ ਕਉ ਮੇਰੇ ਸਮਨ ਕਰਨ ਹਾਰ ਤਿਰਨ ਜਨ ਤੂੰ ਦਾਤਾ ਮਾਂਗਣ ਕਉ ਸਗਲੀ ਦਾਨ ਦੇ ਪ੍ਰਾਪਨ ਖਿਰ ਮੈਂ ਅਵਰ ਖਿਨੇ ਮੈਂ ਅਵਰਾ ਅਚਰਜ ਚਲਤ ਤੁਮਾਰੇ ਰੂੜੋ ਗੂੜੋ ਗੈਰ ਗੰਭੀਰੋ ਉੱਚੋ ਅਗਮ ਅਪਾਰੇ ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਅੰਧ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ। ਸੋਰਠ ਮਹੱਲਾ ਪੰਜਵਾਂ। ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓੜ ਸਤਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਸਿਉ ਬਣਿਆਈ ਪੂਰਬ ਲਿਖਿਆ ਪਾਈ।

ਖਾਟਿਆ ਹਰ ਭਗਤ ਪਰੇ ਭੰਡਾਰਾ ਸੰਤਨ ਮੋਕੋ ਪੂੰਜੀ ਸੌਂਪੀ ਤਾਂ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਾਂ ਕਰੇ ਗੋ ਜੋ ਵਾਟਿਓ ਸਗਲੋ ਲੇਖਾ ਮਹਾ ਆਨੰਦ ਪਏ ਸੁਖ ਪਾਇਆ ਸੰਤਨ ਕਹਿ ਪ੍ਰਸਾਦੇ ਕਹੋ ਨਾਨਕ ਹਰਸੋ ਮਨ ਮਾਨਿਆ ਰੰਗ ਰਤੇ ਵਿਸਮਾਦੇ ਸੋਰਠ ਮਹੱਲਾ ਪੰਜਵਾਂ ਜੇਤੀ ਸਮੱਗਰੀ

ਹੱਲਾ ਪੰਜਵਾ ਰਤਨ ਛਾੜ ਕੌਡੀ ਸੰਗ ਲਾਗੇ ਜਾਤੇ ਕਛੂ ਨਾ ਪਾਈਏ ਪੂਰਨ ਪਾਰ ਬ੍ਰਹਮ ਪਰਮੇਸ਼ੁਰ ਮੇਰੇ ਮਨਸ ਦਾ ਧਿਆਈ ਹੈ ਸਿਮਰਹੁ ਹਰ ਹਰ ਨਾਮ ਪਰਾਨੀ ਬਿਰਸੇ ਕਾਚੀ ਦੇ ਅਗਿਆਨੀ ਹਰਹਾਉ ਮ੍ਰਿਤ ਨਾ ਅਰ ਸੁਪਨ ਮਨੋਰਤਾ ਕੀ ਕਛ ਨਾ ਵਡਾਈ ਆਰਾਮ ਭਜਨ ਬਿਨ ਕਾਮ ਨ ਆਵਸ ਸੰਗ ਨਾ ਕਾਹੂ ਜਾਈ ਹਉ ਹਉ ਕਰਤ ਬਿਖਾਏ ਅਵਰਦਾ ਜੀ ਕੋ ਕਾਮ ਨ ਕੀਨਾ ਧਾਵਤ ਧਾਵਤ ਨਹਿ ਤ੍ਰਿਪਤਾਸਿਆ ਆਰਾਮ ਨਾਮ ਨਹੀ ਚੀਨਾ ਸਾਧ ਵਿਕਾਰ ਵਿਖੇ ਰਸ ਮਾਤੋ ਅਸੰਖ ਖਤੇ ਘਰ ਫੇਰੇ ਨਾਨਕ ਕੀ ਪ੍ਰਾਪਾਏ ਬੇਨੰਤੀ ਕਾਟੋ ਅਵਗੁਣ ਮੇਰੇ ਸੋਰਠ ਮਹੱਲਾ ਪੰਜਵਾਂ ਗੁਣ ਗਾਵੋ ਪੂਰਨ ਅਵਨਾਸੀ ਕਾਮ ਕ੍ਰੋਧ ਵਿਖ ਜਾਰੇ ਮਹਾਂ ਵਿਘਮ ਅਗਨ ਕੋ ਸਾਗਰ ਸਾਧੂ ਸੰਗ ਉਧਾਰੇ

ਜਦ ਕਦ ਪੂਰ ਰਹੇ ਹੋ ਪਰਮੇਸ਼ਰ, ਕਤ ਆਵੇ ਕਦ ਜਾਈ, ਜਪ ਤਬ ਸੰਜਮ ਗਿਆਨ ਤਦ ਬੇਤਾ, ਜਿਸ ਮਨ ਵਸੇ ਗੋਪਾਲਾ, ਨਾਮ ਰਤੰਜਨ ਗੁਰਮੁਖ ਪਾਇਆ, ਤਾਕੀ ਪੂਰਨ ਕਾਲਾ, ਕਾਲ ਕਲੇਸ਼ ਮਿਟੇ ਦੁਖ ਸਗਲੇ, ਕਾਟੀ ਜਮਕੀ ਵਾਸਾ, ਕਹੋ ਨਾਨਕ ਪ੍ਰਭ ਕਿਰਪਾ ਧਾਰੀ।

ਮਾਨੇ ਗੁਣ ਗਾਵਤ ਆਰਾਦ ਨਾਮ ਹਰ ਆਏ ਆਪਣੇ ਥਾਨੇ ਜੈ ਜੈਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੀ ਸਭ ਬਲਿਹਾਰ ਜਾਓ ਪ੍ਰਭ ਆਪਣੇ ਜਿਨ ਪੂਰਨ ਪੈ ਜਸਵਾਰੀ ਗੋਸ਼ਟ ਗਿਆਨ ਨਾਮ ਸੁਨ ਉਧਰੇ ਜਿਨ ਜਿਨ

ਜੋਸ਼ ਕਰੇ ਸੋਈ ਸੋਈ ਜਾਣੇ, ਰਹੇ ਨਾ ਕਛੂਏ ਸ਼ਾਨੀ ਰਖਾਓ। ਜੇ ਬਾ ਸਵਾਤ ਲੋਭ ਮਦ ਮਾਤੋ ਉਪਜੇ ਅਨਕ ਬੇਕਾਰਾ, ਬਹੁ ਜੂਨ ਪਰਮ ਦੁਖ ਪਾਇਆ, ਹੋਮੇ ਬੰਧਨ ਕੇ ਪਾਰਾ। ਦੇ ਕਿਵਾੜ ਅਨਕ ਪੜਦੇ ਮਹਿ, ਪਰ ਦਾਰਾ ਸੰਗ ਫਕ ਹੈ, ਚਿੱਤਰ ਗੁਪਤ ਜਬ ਲੇਖਾ ਮੰਗੈ, ਤਬ ਕੌਣ ਪੜਦਾ ਤੇਰਾ ਠੱਕ। ਦੀਨ ਦਿਆਲ ਪੂਰਨ ਦੁਖ ਪੰਜਨ, ਤੁਮ ਬਿਨ ਓਟ ਨ ਕਾਈ, ਕਾਢ ਲਿਓ ਸੰਸਾਰ ਸਾਗਰ ਮੈਂ, ਨਾਨਕ ਪ੍ਰਭ ਸਰਣਾਈ। ਸੋਰਠ ਮਹੱਲਾ ਪੰਜਵਾਂ, ਪਾਰ ਬ੍ਰਹਮ ਹੋਆ ਸਖਾਈ, ਕਥਾ ਕੀਰਤਨ ਸੁਖਦਾਈ, ਗੁਰਪੂਰੇ ਕੀ ਬਾਣੀ, ਜਪ ਅੰਦ ਕਰੋ ਨਿਤ ਪ੍ਰਾਣੀ, ਹਰ ਸਾਚਾ ਸਿਮਰ ਹੋ ਪਾਈ, ਸਾਧ ਸੰਗ ਸਦਾ ਸੋ ਪਾਈਏ, ਹਰ ਵਿਸਰਨਾ ਕਬ ਹੋ ਜਾਈ। ਹਰਹਾਉ ਅੰਮ੍ਰਿਤ ਨਾ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ, ਜਿਸਨੂੰ ਕਰਮ ਪ੍ਰਾਪਤ ਹੋਵੇ ਤੋ ਜਨ ਨਿਰਮਲ ਜੀਵੈ। ਵਿਘਨ ਬਿਨਾਸਨ ਸਭ ਦੁਖ ਨਾਸਨ, ਗੁਰ ਚਰਣੀ ਮਨ ਲਾਗਾ, ਗੁਣ ਗਾਵ ਅਜੁਤ ਅਬਨਾਸੀ, ਆਨੰਦਨ ਹਾ ਰੰਗ ਜਾਗਾ। ਮਨ ਇੱਛੇ ਸੇਹੀ ਫਲ ਪਾਏ, ਹਰ ਕੀ ਕੜਾ ਸੁਹੇਲੀ, ਆਦ ਅੰਤ ਮਦ ਨਾਨਕੋ ਤੋ ਪ੍ਰਭੋ ਆ ਬੇਲੀ। ਸੋਰਠ ਮਹੱਲਾ ਪੰਜਵਾਂ, ਪੰਜ ਪਦਾ ਬਿਨਸੇ ਮੋਹ ਮੇਰਾ ਅਰ ਤੇਰਾ, ਬਿਨਸੇ ਆਪਣੀ ਤਾਰੀ, ਸੰਤ ਇਹਾ ਬਤਾਵੋ ਕਾਰੀ, ਜਿਤ ਹੋਮੇ ਗਰਭ ਨਿਵਾਰੀ ਰਖਾਓ। ਸਰਬ ਭੂਤ ਪਾਰ ਬ੍ਰਹਮ ਕਰ ਮਾਨਿਆ, ਹੋਵਾ ਸਗਲ ਰੇ ਨਾਰੀ, ਦੇਖੋ ਪ੍ਰਭਜੂ ਆਪਣੇ ਸੰਗੇ, ਚੂਕੇ ਪੀਤ ਪਰਮਾਰੀ। ਔਖਦ ਨਾਮ ਨਿਰਮਲ ਜਲ ਅੰਮ੍ਰਿਤ, ਪਾਈਏ ਗੁਰੂ ਦੁਆਰੀ, ਕਹੋ ਨਾਨਕ ਜਿਸ ਮਸਤਕ ਲਿਖਿਆ, ਤਿਸ ਗੁਰ ਮਿਲੇ ਰੋਗ ਬਿਦਾਰੀ। ਸੋਰ

ਸ਼ਬਦ ਮੈਂ ਬੈਸੰਤਰ, ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋਸਤ ਮਾਣੀ, ਖੜਕੜ ਮਾਧੋ ਜੀਆ, ਸੰਤੋ ਕੜਕੜ ਰਹਿਆ ਸਮਾਇਓ, ਪੂਰਨ ਪੂਰ ਰਹੋ ਸਰਬ ਮੈਂ, ਜਲ ਥਲ ਰਮਈਆ ਆਇਓ ਰਗਾਓ, ਗੁਣ ਨਿਧਾਨ ਨਾਨਕ ਜਗਾਵੇ, ਸਤਿਗੁਰ ਪਰਮ ਚੁਕਾਇਓ, ਸਰਬ ਨਿਵਾਸੀ ਸਦਾ ਅਲੇਪਾ, ਸਭ ਮੈਂ ਰਹਿਆ ਸਮਾਇਓ। ਸੋਰਠ ਮਹੱਲਾ ਪੰਜਵਾਂ, ਜਾ ਕੇ ਸਿਮਰਨ ਹੋਏ ਆਨੰਦਾ, ਬਿਨ ਸੇ ਜਨਮ ਮਰਨ ਪੈ ਦੁਖੀ, ਚਾਰ ਪਦਾਰਥ ਨਾ ਬਿੰਦ ਪਾਵੇ, ਬੌਰ ਨਾ ਤਿਸ ਨਾ ਭੁਖੀ, ਜਾ ਕੋ ਨਾਮ ਲੈ ਤੂੰ ਸੁਖੀ, ਸਾ ਸਾ ਧਿਆਵੋ ਠਾਕੁਰ ਕਹੋ, ਮਨ ਤਨ ਜੀਅਰੇ ਮੁਖੀ ਰਖਾਓ, ਸਾਂਧ ਪਾਵੇ ਹੋਵੇ ਮਨ ਸੀਤਲ, ਅਗਨ ਅੰਤਰ ਤੁਖੀ।

ਇਹ ਭੀਤਰ ਤੇ ਇਨ ਕੋ ਡਾਰ ਹੋ, ਆਪਨ ਨਿਕਟ ਬੁਲਾਓ, ਆਪਣੀ ਵਿਧ ਆਪ ਜਨਾਵ ਹੋ, ਹਰ ਜਨ ਮੰਗਲ ਗਾਵ ਹੋ ਰਖਾਓ, ਬਿਸਰ ਨਾਹੀ ਕਹੂ ਹੀ ਏ ਤੇ, ਹੇ ਵਿਦ ਮਨ ਮੈਂ ਪਾਵ ਹੋ, ਗੁਰਪੂਰਾ ਫੇਟਿਓ ਵਡਭਾਗੀ, ਜਨ ਨਾਨਕ ਤੇ ਨਾ ਤਾਵ। ਸੋਰਠ ਮਹੱਲਾ ਪੰਜਵਾਂ, ਜਾ ਕੇ ਸਿਮਰਨ ਸਭ ਕੁਛ ਪਾਈਏ, ਬਿਰਤੀ ਕਾਲ ਨਾ ਜਾਈ, ਤਿਸ ਪ੍ਰਤਿਆਗ ਅਵਰ ਕਤਰਾ ਚੋ, ਜੋ ਸਮੈ ਰਹਿਆ ਸਮਾਈ, ਹਰ ਘਰ ਸਿਮਰੂ ਸੰਤ ਗੋਪਾਲਾ, ਸਾਧ ਸੰਗ ਮਿਲ ਨਾਮ ਤੇ ਆਵੋ, ਪੂਰਨ ਹੋਵੇ ਕਾਲਾ ਰਖਾਓ, ਸਾਰ ਸੰਭਾਲੇ ਨਿਤ ਪ੍ਰਤਪਾਲੇ, ਪ੍ਰੇਮ ਸਹਿਤ ਗਲ ਲਾਵੇ, ਕਹੋ ਨਾਂਗ ਪ੍ਰਤੁਮਰੇ ਬਿਸਰਤ, ਜਗਤ ਜੀਵਨ ਕੈਸੇ ਪਾਵੇ।

ਤੂਰ ਨਾਨਕ ਦਾਸ ਬਾਂਛੈ ਜਿਨ ਹਰ ਨਾਮ ਹਿਰਦੇ ਪਰੋਈ। ਸੋਰਠ ਮਹੱਲਾ ਪੰਜਵਾਂ। ਜਨਮ ਜਨਮ ਕੇ ਦੁਖ ਨਿਵਾਰੈ, ਸੂਕਾ ਮਨ ਸਾਧਾਰੈ, ਦਰਸ਼ਨ ਪੀੜਤ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੈ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਘਾਟੈ ਜਮਕੀ ਫੰਦਾ ਰਹਾਉ, ਸਮਰਥ ਪੁਰਖ ਪੂਰਨ ਵਿਧਾਤੇ, ਆਪੇ ਕਰਣੇ ਹਾਰਾ, ਆਪਣਾ ਦਾਸ ਹਰ

ਮਿਲੇ ਸੁਆਮੀ ਪ੍ਰੀਤਮ ਆਪਣੇ, ਹਰ ਮੰਦਰ ਸੁਖਦਾਈ, ਹਰ ਨਾਮ ਨਿਧਾਨ ਨਾਨਕ ਜਨ ਪਾਇਆ, ਸਗਲੀ ਇਛ ਪੁਜਾਈ। ਸੋਰਠ ਮਹੱਲਾ ਪੰਜਵਾਂ, ਗੁਰ ਕੇ ਚਰਨ ਬਸੇ ਪੀਤਰ, ਸੁਭ ਲਖਣ ਪ੍ਰਾਪਤੀ ਨੇ, ਹੈ ਕਿਰਪਾਲ ਪੂਰਨ ਪਰਮੇਸ਼ਰ, ਨਾਮ ਨਿਧਾਨ ਮਨ ਚੀਨੇ, ਮੇਰੋ ਗੁਰ ਰਖਵਾਰੋ ਮੀਤ, ਦੂਣ ਚੌਣੀ ਦੇ ਵਡਿਆਈ, ਹੋਬਾ ਨੀਤਾ ਨੀਤ ਰਹਾਉ, ਜੀ ਜਨ ਪ੍ਰਸਗਲ ਉਧਾਰੇ, ਦਰਸ਼ਨ ਦੇਖਣ ਹਾਰੇ, ਗੁਰਪੂਰੇ ਕੀ ਅਚਰਜ ਵਡਿਆਈ, ਨਾਨਕ ਸਦਭਲੇ ਹਾਰੇ। ਸੋਰਠ ਮਹੱਲਾ ਪੰਜਵਾਂ, ਸੰਚਨ ਕਰੋ ਨਾਮ ਤਾਂ ਨਿਰਮਲ, ਧਰਤੀ ਅਗਮ ਅਪਾਰ, ਬਿਲਸ਼ ਮਨੋਦ ਆਨਾ ਸੁਗਮਾਣੋ, ਖਾਏ ਜੀਵੋ ਸਿਖ ਪਰਵਾਰ, ਹਰ ਕੇ ਚਰਨ ਕਮਲ ਆਧਾਰ, ਸੰਤ ਪ੍ਰਸਾਦ ਪਾਇਓ ਸਰਬੋਇਥ, ਜੜ ਲੰਗੋ ਬਿਗ ਸੰਸਾਰ ਰਖਾਓ, ਹੈ ਕਿਰਪਾਲ ਪੂਰਨ ਅਵਨਾਸੀ,

ਆਪਣੀ ਕਲਤਾਰੀ ਸਾਬ ਉਬਜੀ ਦਇਆ ਆਪੇ ਵੇਲ ਵਡਾਈ ਕੀਨੀ ਕੁਦਲ ਖੇਮ ਸਭ ਭਇਆ ਸਤਿਗੁਰ ਪੂਰਾ ਮੇਰੇ ਨਾਲ ਪਾਰ ਬ੍ਰਹਮ ਜਿਸ ਦਾ ਨਿਹਾਲ ਰਖਾਓ ਅੰਤਰ ਬਾਰ ਥਨ ਥਨੰਤਰ ਜਲ ਕਦ ਪੇਖੋ ਸੋਈ ਨਾਨ ਗੁਰ ਪਾਇਓ ਵੜ ਭਾਗੀ ਤੇ ਜੇਵੜ ਅਵਰ ਨਾ ਕੋਈ ਸੋਰਠ ਮਹੱਲਾ ਪੰਜਵਾਂ ਸੁਖ ਮੰਗਲ ਕਲਿਆਣ ਸਹਿਜ ਧੋਨ ਪ੍ਰਭ ਕੇ ਚਰਨ ਨਿਹਾਰਿਆ ਰੱਖ ਨਿਹਾਰੇ ਰੱਖ ਉਬਾਰਕ ਸਤਿਗੁਰ ਤਾਪ ਉਤਾਰਿਆ ਉਬਰੇ ਸਤਿਗੁਰ ਕੀ ਸਰਣਾਈ ਜਾ ਕੀ ਸੇਵਨਾ ਬਿਰਤੀ ਜਾਈ ਰਖਾਓ ਕਰ ਮੈਂ ਸੁਖ ਵਾਰ ਪੁਨ ਸੁਖਾ ਪ੍ਰਭ ਆਪਣੇ ਪਏ ਦਿਆਲਾ ਨਾਨਕ ਬਿਘਨ ਨਾ ਲਾਗੇ ਕੋ ਮੇਰਾ ਪ੍ਰਭੋਆ ਕਿਰਪਾਲਾ ਸੋਰਠ ਮਹੱਲਾ ਪੰਜਵਾਂ ਸਾਧੂ ਸੰਗ ਪਇਆ ਮਨ ਉਦਮ ਨਾਮ ਰਤਨ ਜਸ ਗਾਈ ਮਿੜ ਗਈ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਪਾਈ ਹਿਰਦੇ ਹਰ ਕੇ ਚਰਨ ਵਸਾਈ ਸੁਖ ਪਾਇਆ ਸਹਿਤ ਉਬਜੀ ਰੋਗਾਂ ਕਾਣ ਮਿਟਾਈ ਰਖਾਓ ਕਿਆ ਗੁਣ ਤੇਰੇ ਆਖ ਵਖਾਣਾ ਕੀਮਤ ਕਹਿਣ ਨਾ ਜਾਈ ਨਾਨਕ ਭਗਤ ਪਏ ਅਵਨਾਸੀ ਆਪਣਾ ਪਪਿਆ ਸਖਾਈ ਸੋਰਠ ਮਹੱਲਾ ਪੰਜਵਾਂ ਗਏ ਕਲੇਸ਼ ਰੋਸ ਵਨਸ ਪ੍ਰਭ ਆਪਣੇ ਕਿਰਪਾ ਧਾਰੀ ਆੜ ਪੈਰ ਆਰਾਧੋ ਸਵਾਮੀ ਪੂਰਨ ਕਾਲ ਹਮਾਰੀ ਹਰ ਜੀਓ ਤੂੰ ਸੁਖ ਸੰਪਤ ਰਾਸ ਰਾਖ ਲੈ ਹੋ ਪਾਈ ਮੇਰੇ ਕਹੋ ਪ੍ਰਭ ਆਗੇ ਅਰਦਾਸ ਰਖਾਓ ਜੋ ਮੰਗੋ ਸੋਈ ਸੋਈ ਪਾਵ ਆਪਣੇ ਖਸਮ ਭਰੋਸਾ ਕਹੋ ਨਾਨਕ ਗੁਰਪੂਰਾ ਪੇਟਿਓ ਮਿਟਿਓ ਸਗਲ ਅੰਦੇਸਾ ਸੋਰਠ ਮਹੱਲਾ ਪੰਜਵਾਂ ਸੇਮਰ ਸੇਮਰ ਗੁਰ ਸਤਿਗੁਰ ਅਪਨਾ ਅਗਲਾ ਦੁੱਖ ਮਿਟਾਇਆ ਤਾਪ ਰੋਗੇ ਗੁਰਬਚਨੀ ਮਾਂ ਇੱਛੇ

ਹਮਰੀ ਗਣਤ ਨਾ ਗਣੀਆਂ ਤਾਈ, ਆਪਣਾ ਬਿਰਧ ਪਛਾਣ, ਹਾ ਦੇ ਰਾਖੇ ਘਰ ਆਪਣੇ, ਸਦਾ ਸਦਾ ਰੰਗ ਮਾਣ, ਸਾਚਾ ਸਾਹਿਬ ਸਦ ਮਿਹਰਵਾਨ, ਬੰਧ ਪਾਇਆ ਮੇਰੇ ਸਤਿਗੁਰ ਪੂਰੇ, ਹੋਈ ਸਰਬ ਕਲਿਆਣ, ਰਹਾਓ ਜੀਉ ਪਾਏ ਪਿੰਡ ਦਿਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆ ਪੈਜ ਰਾਖੀ, ਨਾਨਕ ਸਦ ਕੁਰਬਾਨ। ਸੋਰਠ ਮਹੱਲਾ ਪੰਜਵਾਂ, ਦੁਰਤ ਗਵਾਇਆ ਘਰ ਪ੍ਰਵਿਆਪੇ, ਸਭ ਸੰਸਾਰ ਉਬਾਰਿਆ, ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ, ਆਪਣਾ ਬਿਰਧ ਸਮਾਰਿਆ, ਹੋਈ ਰਾਜੇ ਰਾਮ ਕੀ ਰਖਵਾਲੀ, ਤੂਖ ਸਹਿਜ ਆਨੰਦ ਗੁਣ ਗਾਵੋ, ਮਨ ਤਨ ਦੇਹ ਸੁਖਾਲੀ ਰਖਾਓ। ਪਤਿਤ ਉਧਾਰਨ ਸਤਿਗੁਰ ਮੇਰਾ, ਮੁਇਤ ਕਾ ਪਰਵਾਸਾ, ਬਖਸ ਲਏ ਸਰ ਸੱਚੇ ਸਾਹਿਬ,

ਗੁਰਪੂਰੇ ਕੀ ਸਰਣੀ ਉਭਰੇ, ਕਾਰਜ ਸਗਲ ਸਵਾਰੇ, ਹਰ ਦਿਨ ਸਿਮਰਿਆ ਨਾਮ ਆਧਾਰ, ਤਾਵਿ ਉਤਾਰਿਆ ਸਤਿਗੁਰ ਪੂਰੇ, ਆਪਣੀ ਕਿਰਪਾ ਧਾਰ ਰਖਾਓ, ਸਦਾ ਆਨੰਦ ਕਰੇ ਮੇਰੇ ਪਿਆਰੇ, ਹਰ ਗੋਬਿੰਦ ਗੁਰ ਰਾਖਿਆ, ਵੱਡੀ ਵਡਿਆਈ ਨਾਨਕ ਕਰਤੇ ਕੀ, ਸਾਚ ਸਬਦ ਸਦ ਪਾਖਿਆ, ਸੋਰਠ ਮਹੱਲਾ ਪੰਜਵਾਂ, ਭਏ ਕਿਰਪਾਲ ਸੁਆਮੀ ਮੇਰੇ, ਤੇ ਸਾਚੇ ਦਰਬਾਰ, ਤਾ ਗੁਰਤਾਪ ਗੁਆਇਆ ਪਾਈ, ਠਾਂਡ ਪਈ ਸੰਸਾਰ, ਆਪਣੇ ਜੀ ਜੰਤ ਆਪੇ ਰਾਖੇ, ਜਮੇ ਕੀ ਉਹਟ ਤਾਰ, ਹਰ ਕੇ ਚਰਨ ਹਿਰਦੇ ਉਰਧਾਰ, ਸਦਾ ਸਦਾ ਪ੍ਰਭ ਸਿਮਰ ਗੇ ਪਾਈ, ਦੁੱਖ ਕਿਲ ਵੇ ਕਾਟਣ ਹਾਰ, ਹਰਹਾਉ ਤਿਸ ਕੀ ਸਰਣੀ ਉਬਰੇ ਭਾਈ, ਜਿਨ ਰਚਿਆ ਸਭ ਕੋਏ, ਕਾਰਨ ਕਾਰਨ ਸਮਰਸ ਤੋ ਪਾਈ, ਸੱਚੇ ਸੱਚੀ ਸੋਏ, ਨਾਨਕ ਪ੍ਰਭੂ ਤੇ ਆਈ ਗੇ ਪਾਈ, ਮਨ ਤਨ ਸੀਤਲ ਹੋਏ, ਸੋਰਠ ਮਹੱਲਾ ਪੰਜਵਾਂ, ਸੰਤੋ ਹਰ ਹਰ ਨਾਮ ਤੇ ਆਈ, ਸੁਖ ਸਾਗਰ ਪ੍ਰਾ ਵਿਸਰੋ ਨਾਹੀ, ਮਨ ਚਿੰਦੇ ਅੜਾ ਫਲ ਪਾਈ, ਰਹਾਉ ਸਭ ਗੁਰਪੂਰੇ ਤਾਪ ਗਵਾਇਆ, ਆਪਣੀ ਕਿਰਪਾ ਥਾਰੀ, ਪਾਰ ਬ੍ਰਹਮ ਪ੍ਰਭੈ ਦਯਾਲਾ, ਦੁਖ ਮਿਟਿਆ ਸਭ ਪਰਵਾਰੀ, ਸਰਬਨਦਾਨ ਮੰਗਲ ਸਰੂਪਾ, ਹਰ ਕਾ ਨਾਮ ਅਧਾਰੋ, ਨਾਨਕ ਪਤ ਰਾਖੀ ਪਰਮੇਸ਼ਰ, ਉਦਰਿਆ ਸਭ ਸੰਸਾਰੋ।

ਆਇਆ ਜਨ ਕੀ ਲਾਜ ਰਖਾਈ ਸਾਧ ਸੰਗਤੇ ਸਾ ਫਲ ਪਾਏ ਸਤਿਗੁਰ ਕੈ ਬਲ ਜਾਇ ਹਲਤ ਪਲਤ ਭਵ ਦੋਵੇਂ ਸਵਾਰੇ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਬਲ ਕਰ ਮਸਤਕ ਧਾਰਿਆ ਸੋਰਠ ਮਹੱਲਾ ਪੰਜਵਾਂ ਜੀ ਜੰਤਰ ਸਖਸ ਕੇ ਕੀ ਹੈ ਸੋਈ ਸੰਸਖਾਈ ਆਪਣੇ ਸੇਵ ਕੀ ਆਪੇ ਰੱਖ ਪੂਰਨ ਪਈ ਬੜਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰੇ ਪੂਰੀ ਸਬ ਰਾਖੀ ਹੋਏ ਸਰਬ ਦਿਆਲ ਅਰਹਾਉ ਅਨਦਿਨ ਨਾਨਕ ਨਾਮ ਤਿਹਾਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕਹੋ ਕੰਠ ਲੈ ਰਾਖੈ ਜਿਉ ਬਾਰਗ ਪਿਤ ਮਾਤਾ ਸੋਰਠ ਮਹੱਲਾ ਪੰਜਵਾਂ ਕਰ ਤੀਜਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਲ ਪੰਚੋ ਨੀ ਸਹਿਸਾ ਚੁਕਾਇਆ ਸਿਗਦਾਰੋ ਨਹਿ ਪਤੀ ਆਇਆ ਉਮਰਾਵੋ ਆਗੇ ਤੇਰਾ ਮਿਲ ਰਾਜਨ ਰਾਮ ਨਬੇਰਾ ਅਬ ਟੂੰਡਨ ਕਤੋ ਨ ਜਾਈ ਗੋਬਿੰਦ ਪੇਟੇ ਗੁਰ ਗੋਸਾਈ ਰਹਾਓ ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿੱਟੀ ਪੁਕਾਰਾ ਲਭਦੇ ਆਪਣੀ ਪਾਈ ਤਾਂ ਕਤਿਆਵੇ ਕਦ ਜਾਈ ਤੇ ਸਾਚ ਨਿਆਏ ਨਬੇਰਾ ਊਹਾਂ ਸਮਠਾ ਗੁਰ ਸਮਚੇਰਾ ਅੰਤਰ ਜਾਮੀ ਜਾਣੈ ਬਿਨ ਬੋਲਤੇ ਆ ਪਛਾਣੈ ਸਰਬ ਥਾਨ ਕੋ ਰਾਜਾ ਤੇ ਅਨਹਦ ਸ਼ਬਦ ਅਗਾਜਾ ਤਿਸ ਪੈ ਕਿਆ ਚਤਰਾਈ ਮਿਲ ਨਾਨਕ ਆਪ ਗਵਾਈ ਸੋਰਠ ਮਹੱਲਾ ਪੰਜਵਾਂ ਹਿਰਦੇ ਨਾਮ ਸਾਏ ਹੋ ਕਰ ਬੈਠੇ ਗੁਰੂ ਧਿਆਏ ਹੋ ਗੁਰ ਪੂਰੇ ਸਤ ਕਹਿਆ ਸੋ ਸੁਖ ਸਾਚਾ ਲਹਿ ਆ ਆਪਣਾ ਹੋਇਓ ਗੁਰ ਮਿਹਰਵਾਨਾ ਅੰਧ ਸੂਖ ਕਲਿਆਣ ਮੰਗਲ ਸਿਉ ਕਰ ਆਏ ਕਰ ਸਿਨਾਨਾ ਰਹਾਉ ਸਾਚੀ ਗੁਰ ਵਡਿਆਈ ਤਾਂ ਕੀ ਕੀਮਤ ਕਹਿਣ ਨਾ ਜਾਈ ਸਿਰ ਸਾਹਾ ਪਾਤਸ਼ਾਹ ਉਰ ਪੇੜਤ ਮਨ ਓ ਮਾਹਾ ਸਗਲ ਪਰਾਜਤ ਲਾਥੇ ਮਿਲ ਸਾਧ ਸੰਗਤ ਕੈ ਸਾਥੇ ਗੁਣ ਨਿਦਾਨ ਹਰ ਨਾਮਾ ਜਪ ਪੂਰਨ ਹੋਏ ਕਾਮਾ ਗੁਰ ਕੀਨੋ ਮੁਕਤ ਦੁਆਰਾ ਫਲ ਸਿੱਟ ਕਰੇ ਜੈਕਾਰਾ ਨਾਂਗ ਪਾ ਮੇਰੇ ਸਾਥੇ ਜਨਮ ਮਰਨ ਪੈ ਲਾਥੇ ਤੋਰਠ ਮਹੱਲਾ ਪੰਜਵਾਂ ਗੁਰ ਪੂਰੇ ਕਿਰਪਾ ਤਾਰੀ ਪ੍ਰਾ ਪੂਰੀ ਲੋਚ ਹਮਾਰੀ ਕਰ ਇਸ਼ਨਾਨ ਗ੍ਰਹਿ ਆਏ ਅੰਧ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀਏ ਉਠਤ ਬੈਠਤ ਹਰ ਹਰ ਧਿਆਈਏ ਆਨ ਦਿਨ ਸੁਕਰਤ ਕਰੀਏ ਰਹਾਓ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵੜ ਪਾਗੀ ਪਾਏ ਕੋੜ ਜਨਮ ਕੇ ਕਿਲ ਵਿਖ ਨਾਸੇ ਹਰ ਚਰਣੀ ਚਿਤ ਲਾਏ ਉਸਤ ਕਰੋ ਉਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜਨ ਸਭ ਪਏ ਪਵਿੱਤਰਾ ਸਤਿਗੁਰ ਕੀ ਸਚ ਸਾਖੀ ਬਿਗਨ ਮਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਖੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੋ ਕਰ ਆਇਆ ਸੋਰਠ ਮਹੱਲਾ ਪੰਜਵਾਂ ਸਾਹਿਬ ਗੁਣੀ ਗਹੇਰਾ ਕਰ ਲਸਕਰ ਸਭ ਤੇਰਾ ਰਖਵਾਲੇ ਗੁਰ ਗੋਪਾਲਾ ਸਭ ਜੀ ਪਏ ਦਇਆਲਾ ਜਾਪ ਅੰਦਰ ਹੋ ਗੁਰ ਚਰਣਾ ਪਉ ਕਤੇ ਨਹੀਂ ਪ੍ਰਸਰਣਾ ਪਰਹਾਉ ਤੇਰਿਆਂ ਦਾਸਾਂ ਰਿਦੇ ਮੁਰਾਰੀ ਪ੍ਰਭ ਅਵਚਲ ਨੀਬ ਉਸਾਰੀ ਬਾਲ ਤਨ ਤਕੀਆ ਤੇਰਾ ਤੂੰ ਪਾਰ ਉਠਾ ਗੁਰ ਮੇਰਾ ਜਿਨ ਜਿਨ ਸਾਧ ਸੰਗ ਪਾਇਆ ਤੂੰ ਪ੍ਰਭ ਆਪ ਤਰਾਇਆ ਕਰ ਕਿਰਪਾ ਨਾਮ ਰਹਦੀਆ ਫੁਦਲ ਖੇਮ ਸਵਤੀਆ ਹੋਏ ਪ੍ਰਭੂ ਸਗਾਈ ਸਭ ਉਠ ਲਾਗੀ ਪਾਈ ਸਾਸ ਸਾਸ ਪ੍ਰਤਿਆਈ ਹੈ ਹਰ ਮੰਗਲ ਨਾਨਕ ਗਾਈਏ ਸੋਰਠ ਮਹੱਲਾ ਪੰਜਵਾਂ ਸੋਗ ਸਹਿਜ ਆਨੰਦਾ ਪ੍ਰਾ ਮਿਲਿਓ ਮਨ ਪਾਵੰਦਾ ਪੂਰੇ ਗੁਰ ਕਿਰਪਾ ਤਾਰੀ ਤਾਂਗਲ ਪਈ ਹਮਾਰੀ ਹਰ ਕੀ ਪ੍ਰੇਮ ਭਗਤ ਮਨ ਲੀਨਾ ਨਿਤ ਬਾਜੇ ਅਨਹਤ ਬੀਨਾ ਰਖਾਓ ਹਰ ਚਰਨ ਕੀ ਓੜ ਸਤਾਣੀ ਸਾ ਚੁੱਕੀ ਕਾਣ ਲੁਕਾਣੀ ਜਗ ਜੀਵਨ ਦਾਤਾ ਪਾਇਆ ਹਰ ਰਸਕ ਰਸ ਗੁਣ ਗਾਇਆ ਕਟਿਆ ਜਮਕਾ ਫਾਸਾ ਮਨ ਪੂਰਨ ਹੋਈ ਆਸਾ ਜੈ ਪੇਖਾਂ ਤੈ ਸੋਈ ਹਾਰ ਪ੍ਰਭ ਅਵਰ ਨ ਕੋਈ ਕਰ ਕਿਰਪਾ ਪ੍ਰਭ ਰਾਖੇ ਸਭ ਜਨਮ ਜਨਮ ਦੁਖ ਲਾਥੇ ਨਿਰਭਉ ਨਾਮ ਧਿਆਇਆ ਅਟਲ ਸੁਖ ਨਾਨਕ ਪਾਇਆ ਸੋਰਠ ਮਹੱਲਾ ਪੰਜਵਾਂ ਠਾਣ ਪਾਈ ਕਰਤਾਰੇ ਤਾਵ ਛੋੜ ਗਿਆ ਪਰਵਾਰੇ ਗੁਰਪੂਰੇ ਹੈ ਰਾਖੀ ਸਰਨ ਸੱਚੇ ਕੀ ਤਾਕੀ ਪਰਮੇਸ਼ਰ ਆਪ ਹੋਆ ਰਖਵਾਲਾ ਸਾਂਤ ਸਹਿਜ ਸੁਖਿਰ ਮੈਂ ਉਪਜੇ ਮਨ ਹੋਵਾ ਸਦਾ ਸੁਖਾਲਾ
ਰਹਾਉ। ਹਰ ਹਰ ਨਾਮ ਦਿਓ ਦਾਰੂ, ਤਿਨ ਸਗਲਾ ਰੋਗ ਬਿਦਾਰੂ, ਆਪਣੀ ਕਿਰਪਾ ਥਾਰੀ, ਤਿਨ ਸਗਲੀ ਬਾਤ ਸਵਾਰੀ। ਪ੍ਰਭ ਆਪਣਾ ਬਿਰਧ ਸਮਾਰਿਆ, ਹਮਰਾ ਗੁਣ ਅਵਗੁਣ ਨਾ ਵਿਚਾਰਿਆ, ਗੁਰ ਕਾ ਸਦ ਪਿਓ ਸਾਖੀ, ਤਿਨ ਸਗਲੀ ਲਾਜ ਰਾਖੀ। ਬੋਲ ਆਇਆ ਬੋਲੀ ਤੇਰਾ, ਤੂੰ ਸਾਹਿਬ ਗੁਣੀ ਗਹਿਰਾ, ਜਪ ਨਾਨਕ ਨਾਮ ਸਾ ਸਾਖੀ, ਆਪਣੇ ਦਾਸ ਕੀ ਪੈਜ ਰਾਖੀ। ਸੋਰਠ ਮਹੱਲਾ ਪੰਜਵਾਂ, ਵਿਧਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ, ਮੱਜਨ ਗੁਰ ਅੰਧਾ ਰਾਸੇ, ਜਪ ਹਰ ਹਰ ਕਿਲ ਖਨਾਸੇ।

ਆਪਣਾ ਪ੍ਰਭੁ ਧਿਆਏ, ਸੰਤ ਸਰੂਵਰ ਨਹਾਵੇ, ਕੋਜਨ ਪਰਮਗਤ ਪਾਵੇ, ਮਰੇ ਨਾ ਆਵੇ ਜਾਈ, ਹਰ ਹਰ ਨਾਮ ਧਿਆਈ, ਉਹ ਬ੍ਰਹਮਚਾਰ ਸੋ ਜਾਣੇ।

ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਤਾਰੀ, ਨਾ ਪਰਿਓ ਭਗਤ ਗੋਬਿੰਦ ਕਾ, ਇਹ ਰਾਖੋ ਪੈਜ ਤੁਮਾਰੀ, ਹਰ ਜੀਉ ਨਿਮਾਣਿਆ ਤੂੰ ਮਾਣ, ਨਤੀਜਿਆ ਚੀਜ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ। ਅਰਹਾਉ ਜੈਸਾ ਬਾਲਕ ਪਾਏ ਸੋ ਪਾਈ, ਲਖ ਅਪਰਾਧ ਕਮਾਵੇ, ਕਰ ਉਪਦੇਸ਼ ਛਿੜਕੇ ਬਹੁ ਪਾਤੀ, ਬੋੜ ਪਿਤਾ ਗਲ ਲਾਵੇ, ਪਿਛਲੇ ਔਗੁਣ ਬਖਸ ਲਏ ਪ੍ਰਭ, ਆਗੇ ਮਾਰਗ ਪਾਵੇ, ਹਰ ਅੰਤਰ ਜਾਮੀ ਸਾਬਿਤ ਜਾਣੇ, ਤਾਂ ਕਿਸ ਪੈ ਆਗ ਸੁਣਾਈਏ, ਕਹਿਣੇ ਕਦਨ ਨਾ ਪੀਜੇ ਗੋਬਿੰਦ, ਹਰ ਪਾਵੇ ਪੈਜ ਰਖਾਈਏ, ਆਵਰ ਓਟ ਮੈਂ ਸਗਲੀ ਦੇਖੀ, ਇਕ ਤੇਰੀ ਓਟ ਰਖਾਈਏ, ਹੋਏ ਦਿਆਲ ਕਿਰਪਾਲ ਪ੍ਰੋ ਠਾਕੁਰ, ਆਪੇ ਸੁਣੇ ਬੇਨਤੀ, ਪੂਰਾ ਸਤਿਗੁਰ ਮੇਲ ਮਿਲਾਵੇ, ਸਭ ਚੁਕੇ ਮਨ ਕੀ ਚਿੰਤੀ, ਹਰ ਹਰ ਨਾਮ ਔਖਦ ਮੁਖ ਪਾਇਆ, ਜਨ ਨਾਨਕ ਸੁਖ ਬਸੰਤੀ। ਸੋਰਠ ਮਹੱਲਾ ਪੰਜਵਾਂ। ਸੇਮਰ ਸਿਮਰ ਪ੍ਰਭ ਪਏ ਆਨੰਦਾ, ਦੁਖ ਕਲੇ ਸਭ ਨਾਠੇ।

ਤੀ ਸੁਣੇ ਪ੍ਰਾ ਤੂੰ ਹੈ ਸਭ ਕੁਛ ਕਰਨੇ ਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਇਹ ਜੰਤ ਵਿਚਾਰਾ ਕਿਆ ਗੁਣ ਤੇਰੇ ਆਖ ਵਖਾਣੀ ਕੀਮਤ ਕਹਿਣ ਨਾ ਜਾਈ ਪੇਖ ਭੇਜੀ ਵੇ ਪ੍ਰਵਿਆਪਣਾ ਅਚਰਜ ਤੁਮੇ ਵਡਾਈ ਤਾਰ ਅਨੁਗ੍ਰਹ ਆਪ ਪ੍ਰਾ ਸੁਆਮੀ ਪਤ ਮਦ ਚੀਨੀ ਪੂਰੀ ਸਦਾ ਸਾ ਨਾਨਕ ਬਲਿਹਾਰੀ ਬਾਛੋ ਸੰਤਾ ਧੂਰੀ ਸੋਰਠ ਮਹੱਲਾ ਪੰਜਵਾਂ ਗੁਰਪੂਰਾ ਨਮਸਕਾਰੇ ਪ੍ਰਭ ਸਭੇ ਕਾ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪਏ ਸਵਾਰੀ ਆਪਣੇ ਦਾਸ ਕੋ ਪਇਓ ਸਹਾਈ ਸਗਲ ਮਨੋਰਥ ਕੀਨੇ ਕਰਤ ਊਣੀ ਬਾਤ ਨਾ ਕਾਈ ਰਹਾਓ।

ਕਿਰਪਾਲਾ ਜੈ ਜੇ ਕਾਰ ਗੁਸਵਾਈ ਜਿਨ ਪੂਰੀ ਬਣਤ ਬਣਾਈ ਤੂੰ ਪਾਰੂ ਸਵਾਮੀ ਮੋਰਾ ਤੇ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਧਿਆਇਆ ਸਰਬ ਫਲਾ ਪੁੰਨ ਪਾਇਆ ਸੋਰਠ ਮਹੱਲਾ ਪੰਜਵਾਂ ਕਰ ਤੀਜਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮਦਾਸ ਤਰੂਵਰ ਨਾਤੇ ਤਬ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸਨਾਨਾ ਗੁਰ ਪੂਰੇ ਕੀਨੇ ਦਾਨਾ ਸਭ ਕੁਸ਼ਲ ਖੇਮ ਪ੍ਰਤਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਹਰਹਾਉ ਸਾਧ ਸੰਗ ਮੱਲਾਥੀ ਪਾਰ ਬ੍ਰਹਮ ਪਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਾਪਾਇਆ ਸੋਰਠ ਮਹੱਲਾ ਪੰਜਵਾਂ ਜਿਦ ਪਾਰ ਬ੍ਰਹਮ ਚਿਤ ਆਇਆ ਸੋ ਕਰ ਦਈਏ ਵਸਾਇਆ ਤੂੰ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆੜ ਪੈਰ ਗੁਣ ਗਾਈ ਗੁਰ ਪੂਰੇ ਤੇ ਪਾਈ ਰਹਾਉ ਪ੍ਰਭ ਕੀ ਅਕਥ ਕਹਾਣੀ ਜਾਂ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੀ ਸੋਰਠ ਮਹੱਲਾ ਪੰਜਵਾਂ ਆਗੇ ਸੋ ਗੁਰ ਦੀਆ ਪਾਛੇ ਕੁਸਲ ਖੇਮ ਗੁਰ ਕੀਆ ਸਰਬ ਨਿਧਾਨ ਸੋ ਪਾਇਆ ਗੁਰ ਆਪਣਾ ਹਿਰਦੇ ਤੇ ਆਇਆ ਆਪਣੇ ਸਤਿਗੁਰ ਕੀ ਵਡਿਆਈ ਮਾਨ ਇੱਛੇ ਬਲ ਪਾਈ ਸੰਤੋ ਦਿਨ ਦਿਨ ਚੜੇ ਸਵਾਈ ਰਹਾਉ ਜੀ ਜਸ ਪਏ ਦਿਆਲਾ ਪ੍ਰਭ ਨੇ ਕਰ ਦੀਨੇ ਸਹਿ ਸੁਪਾਏ ਮਿਲੇ ਗੋਪਾਲ।

ਨਾਨਕ ਪ੍ਰਭ ਅਵਨਾਸੀ ਤਾਂ ਕਿ ਸੇਵਾ ਬਿਰਥੀ ਜਾਸੀ ਅੰਧ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਸੋਰਠ ਮਹੱਲਾ ਪੰਜਵਾਂ ਗੁਰ ਆਪਣੇ ਬਲਿਹਾਰੀ ਜਿਨ ਪੂਰਨ ਪੈ ਜਸਵਾਰੀ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤੋ ਫਿਰ ਬਿਨ ਅਵਰ ਨਾ ਕੋਈ ਕਰਨ ਕਾਰਨ ਪ੍ਰਸੋਈ ਰਹਾਉ ਪ੍ਰਭ ਆਪਣੇ ਵਰਦੀਨੇ ਸਗਲ ਜੀਵ ਅਸਪੀਨੇ ਜਾਂ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ ਸੋਰਠ ਮਹੱਲਾ ਪੰਜਵਾਂ ਤਾਪ ਗਵਾਇਆ ਗੁਰਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਾਕੀਨੇ ਕਰ ਕਿਰਪਾ ਆਪ ਦੀਨੇ ਬੇਦਨ ਸਤਗੁਰ ਆਪ ਗਵਾਈ ਸਿੱਖ ਸੰਤ ਸਰਸੇ ਹੋਏ ਹਰ ਹਰ ਨਾਮ ਧਿਆਈ ਰਖਾਓ ਜੋ ਮੰਗੇ ਸੋ ਲੇਵਹਿ ਪ੍ਰਭ ਆਪਣੇ ਸੰਤਾਂ ਦੇਵਹਿ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੋ ਪਾਖਿਆ ਸੋਰਠ ਮਹੱਲਾ ਪੰਜਵਾਂ ਤੋਈ ਕਰਾਏ ਜੋ ਤੁਧ ਪਾਵੇ ਮੋਹੇ ਸਿਆਣਬ ਕਛੂ ਨਾ ਆਵੇ ਅੰਬਾਰਗ ਤੋ ਸਰਣਾਈ ਪ੍ਰਭ ਆਪੇ ਪੈਜ ਰਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਭ ਪਾਲਣ ਲਾਗਾ ਕਰੀ ਤੇਰਾ ਕਰਾਇਆ ਰਖਾਓ ਜੀ ਜਨ ਤੇਰੇ ਤਾਰੇ ਪ੍ਰਭ ਡੋਰੀ ਹੱਥ ਤੋਂ ਮਾਰੇ ਜੇ ਕਰਾਵੇ ਸੋ ਕਰਣਾ ਨਾਨਕ ਦਾ ਤੇਰੀ ਸਰਣਾ ਤੋਰਠ ਮਹੱਲਾ ਪੰਜਵਾਂ ਹਰ ਨਾਮ ਹਿਰਦੇ ਪਰੋਇਆ ਤਬ ਕਾਜ ਹਮਾਰਾ ਹੋਇਆ ਪ੍ਰਭ ਚਰਣੀ ਮਨ ਲਾਗਾ ਪੂਰਨ ਜਾ ਕੇ ਭਾਗਾ ਮਿਲ ਸਾ ਸੰਘਰ ਧਿਆਇਆ ਆੜ ਪੈਰ ਅਰਾਧਿਓ ਹਰ ਹਰ ਮਨ ਚਿੰਦਿਆ ਫਲ ਪਾਇਆ ਰਹਾਉ ਪਰਾ ਪੂਰਬਲਾ ਅੰਕੁਰ ਜਾਗਿਆ ਰਾਮ ਨਾਮ ਮਨ ਲਾਗਿਆ ਮਨ ਤਨਹਰ ਦਰਸ ਸੁਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸੋਰਠ ਮਹੱਲਾ ਪੰਜਵਾਂ ਗੁਰਮਿਲ ਪ੍ਰਭੂ ਚਿਤਾ

ਪਾਵਨ ਪ੍ਰਭ ਨਾਮਾ ਜਾਂ ਨਾਨਕ ਸਤਿਗੁਰੂ ਬਾਨਾ ਤੋਰਠ ਮਹੱਲਾ ਪੰਜਵਾਂ ਪਾਰ ਬ੍ਰਹਮ ਸਾਹਿ ਸਵਾਰਿਆ ਕਿਉ ਲਹੋੜਾ ਗੁਰੂ ਉਬਾਰਿਆ ਅੰਧ ਕਰੋ ਪਿਤ ਮਾਤਾ ਪਰਮੇਸ਼ਵਰ ਜੀ ਕਾ ਦਾਤਾ ਸੁਭ ਚਿਤਵਨ ਦਾਸ ਤੁਮਾਰੇ ਰਾਖੇ ਪੈਜ ਦਾਸ ਆਪ

ਆਇਆ ਮਨ ਚਿੰਦਿਆ ਫਲ ਪਾਇਆ ਚੋਰਠ ਮਹੱਲਾ ਪੰਜਵਾਂ ਸਦਾ ਸਦਾ ਹਰ ਜਾਪੇ ਪ੍ਰਭ ਬਾਲਕ ਰਾਖੇ ਆਪੇ ਸੀਤਲਾ ਠਾਕਰ ਖਾਈ ਵਿਘਨ ਗਏ ਹਰ ਨਾਈ ਮੇਰਾ ਪ੍ਰਭੂ ਆ ਸਦਾ ਦਿਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਇਆ ਕਿਰਪਾਲਾ ਰਹਾਓ ਪ੍ਰਭ ਕਰਨ ਕਾਰਨ ਸਮਰੱਥਾ ਹਰ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੀ ਸੁਣੀ ਬੇਨਤੀ ਸਭ ਨਾਨਕ ਸੁਖ ਸੁਵੰਤੀ ਸੋਰਠ ਮਹੱਲਾ ਪੰਜਵਾਂ ਆਪਣਾ ਗੁਰੂ ਧਿਆਏ ਮਿਲ ਕੁਸ਼ਲ ਸਥਿਤੀ ਕਰ ਆਏ।

ਆਈ ਤਿੰਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਜ ਵਖਾਨਾ। ਸੋਰਠ ਮਹੱਲਾ ਪੰਜਵਾਂ। ਇੱਥੇ ਉੱਥੇ ਰਖਵਾਲਾ, ਪ੍ਰਭ ਸਤਿਗੁਰ ਦੀਨ ਦਇਆਲਾ, ਦਾਸ ਆਪਣੇ ਆਪ ਰਾਖੇ, ਖੜਖੜ ਸ਼ਬਦ ਸੁਪਾਖੇ, ਗੁਰ ਕੇ ਚਰਨ ਉਪਰ ਬਲ ਜਾਈ, ਦਿਨ ਸਰੈਣ ਸਾ ਸਾ ਸੰਭਾਲੀ।

ਨਿਤ ਅਨੰਦ ਸੁਖ ਪਾਇਆ, ਹਾਵ ਸਗਲੇ ਸੁਗੀ ਵਸਾਇਆ। ਹਰ ਕੀ ਭਗਤ ਫਲਦਾਤੀ, ਗੁਰ ਪੂਰੇ ਕਿਰਪਾ ਕਰ ਦੀਨੀ, ਵਿਰਲੇ ਕਿਨਹੀ ਜਾਤੀ ਰਹਾਓ। ਗੁਰਬਾਣੀ ਗਾਵੇ ਭਾਈ, ਉਹ ਸਬਲ ਸਦਾ ਸੁਖਦਾਈ, ਨਾਨਕ ਨਾਮ ਧਿਆਇਆ ਪੂਰਬ ਲਿਖਿਆ ਪਾਇਆ। ਤੋਰਠ ਮਹੱਲਾ ਪੰਜਵਾਂ, ਗੁਰਪੂਰਾ ਆਰਾਧੇ ਕਾਰਜ ਸਗਲੇ ਸਾਧੇ, ਸਗਲ ਮਨੋਰਥ ਪੂਰੇ ਬਾਜੇ ਅਨਹਦ ਤੂਰੇ। ਸੰਤੋ ਰਾਮ ਜਬਦ ਸੁਖ ਪਾਇਆ, ਸੰਤ ਅਸਥਾਨ ਬਸੇ ਸੁਖ ਸਹਿਜੇ, ਸਗਲੇ ਦੁਖ ਮਿਟਾਇਆ ਰਹਾਉ। ਗੁਰਪੂਰੇ ਕੀ ਬਾਣੀ, ਪਾਰ ਬ੍ਰਹਮ ਮਨ ਫਾਣੀ, ਨਾਨਕ ਦਾਸ ਵਖਾਣੀ, ਨਿਰਮਲ ਅਕਥ ਕਹਾਣੀ। ਸੋਰਠ ਮਹੱਲਾ ਪੰਜਵਾਂ, ਭੁੱਖੇ ਖਾਵਤ ਲਾਜਨ ਆਵੇ, ਤਿਉਂ ਹਰ ਜਨ ਹਰ ਗੁਣ ਗਾਵੇ, ਆਪਣੇ ਕਾਜ ਕੋ ਕਿਉਂ ਅਲਕਾਈਏ, ਜਿਤ ਸਿਮਰਨ ਦਰਗਹਿ ਮੁਖ ਉਜਲ।

ਠਠ ਮਹੱਲਾ ਪੰਜਵਾਂ। ਸੁਖ ਸਾਂਦ ਕਰ ਆਇਆ ਨਿੰਦਕ ਕਹਿ ਮੁਗਛਾਇਆ, ਪੂਰੇ ਗੁਰ ਪੈਰ ਆਇਆ ਬਿਨਸੇ ਦੁੱਖ ਸਵਾਇਆ। ਸੰਤੋ ਸਾਚੇ ਕੀ ਵਡਿਆਈ, ਜਿਨ ਅਚਰਜ ਸੋਭ ਬਣਾਈ ਰਖਾਓ। ਬੋਲੇ ਸਾਹਿਬ ਕੇ ਪਾਣੇ, ਦਸ ਬਾਣੀ ਬ੍ਰਹਮ ਮਖਾਣੇ। ਨਾਨਕ ਪ੍ਰਭ ਸੁਖਦਾਈ, ਜਿਨ ਪੂਰੀ ਬਣਤ ਬਣਾਈ। ਤੋਰਠ ਮਹੱਲਾ ਪੰਜਵਾਂ। ਪ੍ਰਭ ਆਪਣਾ ਹਿਰਦੇ ਤੇ ਆਏ, ਕਰ ਸਹੀ ਸਲਾਮ ਤੇ ਆਏ। ਸੰਤੋਖ ਪਇਆ ਸੰਸਾਰੇ।

ਆਰੂ ਸੁਆਮੀ ਮੇਰਾ ਸੰਤਾ ਪਰਵਸਤਾ ਤੇਰਾ ਨਾਨਕ ਪ੍ਰਭ ਸਰਣਾਈ ਮੁਖ ਨਿੰਦਕ ਕੈ ਛਾਈ ਸੋਰਠ ਮਹੱਲਾ ਪੰਜਵਾਂ ਆਗੇ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਦੂ ਨਾਹੀ ਸਾਚੇ ਸਾਹਿਬ ਸਿਓ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ ਰਹਾਉ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰੇ ਪ੍ਰਤਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਈ।

ਸੱਚ ਸਾਖੇ ਗੁਰ ਪੂਰੇ ਪੂਰੀ ਕੀਤੀ ਦੁਸ਼ਮਨ ਮਾਰ ਵਡਾਰੇ ਸਗਲੇ ਦਾਸ ਕੋ ਸੁਮਤ ਦੀਤੀ ਰਖਾਓ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਂਝ ਫਿਰ ਆਏ ਨਾਨਕ ਪ੍ਰਭ ਸਰਣ ਆਏ ਜਿਨ ਸਗਲੇ ਰੋਗ ਮਿਟਾਏ ਸੋਰਠ ਮਹੱਲਾ ਪੰਜਵਾਂ ਸਰ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਏ ਦਰਸ਼ਨ ਤੇੜ ਹੋਦ ਅਨੰਦਾ ਦੁਖ ਗਯਾ ਹਰ ਗਾਈਏ ਹਾਰਸ ਪੀਵੋ ਭਾਈ ਨਾਮ ਜਪੋ ਨਾਮੋ ਆਰਾਧੋ ਗੁਰਪੂਰੇ ਕੀ ਸਰਣਾਈ ਰਹਾਓ ਕਿਸੇ ਪ੍ਰਾਪਤ ਜਿਸ ਤੁਰ

ਸਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾ ਮਨਹਾਰੇ। ਪ੍ਰਭ ਜੀਓ ਖੁਸ਼ਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ ਰਹਾਓ। ਸੁਣੀ ਪੁਕਾਰ ਸੁਮਰਾ ਸੁਵਾਮੀ, ਬੰਧਨ ਕਾੜ ਸੁਵਾਰੇ, ਪੈਰ ਸਿਰ ਪਾਓ ਸੇਵਕ ਜਨ ਮੇਲੇ, ਨਾਨਕ ਪ੍ਰਗਟ ਪਹਾਰੇ। ਸੋਰਠ ਮਹੱਲਾ ਪੰਜਵਾਂ, ਜੀ ਜਨਸਬਸ ਕਰ ਦੀਨ, ਸੇਵਕ ਸਭ ਦਰਬਾਰੇ, ਅੰਗੀਕਾਰ ਕੀ ਓ ਪ੍ਰਭ ਆਪਣੇ ਪਵਨ ਦਾਰੇ ਉਤਾਰੇ। ਸੰਤਨ ਕੇ ਕਾਰਜ ਸਗਲ ਸਵਾਰੇ, ਦੀਨ ਦਿਆਲ ਕਿਰਪਾਲ ਕਿਰਪਾ ਨਿਧ, ਪੂਰਨ ਖਸਮ ਹਮਾਰੇ ਰਹਾਉ। ਆਓ ਬੈਠ ਆਦਰ ਸਵਥਾਈ, ਊ ਨਕਤ ਹੂੰ ਬਾਤਾ, ਭਗਤ ਸਿਰ ਪਾਓ ਜੀਉ ਜਨੇ ਆਪਣੇ।

ਗਾਓ ਪਰ ਸਾਧ ਸੰਗਤ ਸਿਮਰ ਮਾਧੋ ਹੋਏ ਪਤ ਪੁਨੀਤ ਕਾਲ ਵਿਆਹ ਜਿਉਂ ਭਰਿਓ ਡੁੱਲੈ ਮੁੱਖ ਵਿਸਾਰੇ ਮੀਤ ਆਦ ਕਾਲ ਹੁਣ ਤੁਹੇ ਗ੍ਰਸ ਹੈ ਸਮਝੇ ਰਾਖੋ ਚੀਤ ਕਹੇ ਨਾਨਕ ਰਾਮ ਫਜ ਲੈ ਜਾਤ ਅਵਸਰ ਬੀਤ ਸੋਰਠ ਮਹੱਲਾ ਨਾਵਾਂ ਮਨ ਕੀ ਮਨ ਹੀ ਮਾਏ ਰਹੀ।

ਸਜਨ ਰਾਮ ਕੋ ਸਹੀ, ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇ ਲਹੀ ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾ ਨਹੀਂ ਸੋਰਠ ਮਹੱਲਾ ਨਾਵਾਂ, ਮਨ ਰੇ ਕੌਣ ਕੁਮਾ ਤੈਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੈ ਕੀਨੀ ਰਖਾਓ, ਮੁਕਤ ਪੰਥ ਜਾਣੇ ਉਤੇ ਨਾਹਨ, ਧਨ ਜੋਰਨ ਕੋ ਥਾਇਆ, ਅੰਤ ਸੰਗ ਕਾਹੂ ਨੀ ਦੀਨਾ, ਬਿਰਥ ਆਪ ਬੰਧਾਇਆ, ਨਾਹਰ ਭਜੋ ਨਾ ਗੁਰਜਨ ਸੇਵਿਓ, ਨੇ ਉਭਜੋ ਕੁਸ ਗਿਆਨਾ, ਘਟ ਹੀ ਮਾਏ ਨਿਰੰਜਨ ਤੇਰੇ, ਤੈ ਖੋਜ ਉਦਿਆਨਾ, ਬਹੁਤ ਜਨਮ ਪਰਮ ਤੇ ਹਾਰਿਓ, ਹਸਤਰ ਮਤ ਨਹੀਂ ਪਾਈ, ਮਨ ਦੇ ਪਾਏ ਪਦ ਹਰ ਪਦ, ਨਾਨਕ ਬਾਤ ਬਤਾਈ, ਸੋਰਠ ਮਹੱਲਾ ਨਾਵਾ, ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜੇ ਸਿਮਰਤ ਗਨਕਾਸੀ ਉਦਰੀ, ਤਾਕੋ ਜਸ ਉਰ ਤਾਰੋ ਰਖਾਓ, ਅਟਲ ਭਇਓ ਤ੍ਰੂ ਜਾ ਕੇ ਸਿਮਰਨ, ਹਰ ਨਿਰਭੈ ਪਦ ਪਾਇਆ, ਦੋਖਰਤਾ ਏ ਵਿਦਕੋ ਸਵਾਮੀ, ਤੈ ਕਾਹੇ ਬਿਸਰਾਇਆ, ਜਬ ਹੀ ਸਰਨ ਗਹੀ ਕਿਰਪਾ ਨਿਧ, ਗਜ ਗ੍ਰਹ ਤੇ ਛੂਟਾ, ਮਹਿਮਾ ਨਾਮ ਕਹਾਂ ਲਓ ਬਰਨੋ, ਰਾਮ ਕਹਿਤ ਬੰਧਨ ਤੇ ਟੂਟਾ, ਅਜਾਮਲ ਪਾਪੀ ਜਗ ਜਾਨੇ, ਨਿਮਖਮਾਏ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਾਨ, ਤੈ ਭੀ ਉਤਰੇ ਪਾਰਾ।

ਪਇਓ ਬਾਬਰੋ ਤੂ ਤਨੈ ਕਸ ਗਿਆਨਾ। ਕੜਗੀ ਪੀਤਰ ਬਸਤ ਨਰੰਜਨ ਤਾ ਕੋ ਮਰਮ ਨਾ ਜਾਨਾ। ਜਬ ਗੀ ਸਰਨ ਸਾਧ ਕੀ ਆਯੋ ਦੁਰਮ

ਕੀ ਤਾਰ ਸਗਲ ਜਗਤ ਹੈ ਜੈਸੇ ਸੁਬਨਾ ਬਿਨਸਦ ਲਗਤ ਨਾ ਬਾਰ ਰਖਾਓ ਬਾਰੂ ਪੀਤ ਬਨਾਈ ਰਾਜਪਤ ਰਹਿਤ ਨਹੀਂ ਦਿਨ ਚਾਰ ਤੈਸੇ ਹੀ ਇਹ ਸੁਖ ਮਾਇਆ ਕੇ ਪੁਰਜੋ ਖਾਂ ਗਵਾਰ ਅਜਹੂ ਸਮਝ ਅਜ ਬਿਗਰਿਓ ਨਾਹਿਨ ਹਾਜਲੇ ਨਾਮ ਮੁਰਾਰ ਕਹੋ ਨਾਨਕ ਰਿਜਮਤ ਸਾਧਨ ਕਹੋ ਵਾਖਿਓ ਤੋਏ ਪੁਕਾਰ ਚੋਰਠ ਮਹੱਲਾ ਨਾਵਾਂ ਇਹ ਜਗ ਮੀਤ ਨਾ ਦੇਖਿਓ ਕੋਈ ਸਾਗਰ ਜਗਤ ਆਪਣੇ ਸੁਖ ਲਾਗਿਓ ਦੁਖ ਮੈਂ ਸੰਗ ਨਾ ਹੋਈ ਰਹਾਉ ਦਾਰਾ ਮੀਤ ਪੂਸਨ ਬੰਦੀ ਫਗਰੇ ਤਨ ਸਿਉ ਲਾਗੇ ਜਲ ਹੀ ਨਿਰਤਨ ਦੇਖਿਓ ਨਰਕੋ ਸੰਗ ਛੜ

ਸਵਾਨ ਪੂਜੋ ਪਯੋ ਨਾ ਸੁਧ ਬਹੁ ਜਤਨ ਮੈਂ ਕੀਨੋ ਨਾਨਕ ਲਾਜ ਬਿਰਧ ਕੀ ਰਾਖੋ ਨਾਮ ਤੁਹਾਰੋ ਲੀਨੋ ਸੋਰਠ ਮਹੱਲਾ ਨਾਮਾ ਮਨ ਰੇ ਗਯੋ ਨਾ ਗੁਰ ਉਪਦੇਸ਼ ਹਾਂ ਪਯੋ ਜੋ ਮੂਡ ਮੁੰਡਾਯੋ ਭਗਵੋ ਕੀਨੂ ਭੇਸ ਰਹਾਓ ਤਾ ਛੜ ਕੇ ਝੂਠੇ ਲਾਗਿਓ ਜਨਮ ਅਕਾਰਥ ਖੋਯੋ ਕਰ ਪਰਪੰਚ ਉਧਰ ਨਜ ਪੋਖਿਓ ਪਸ ਕੀ ਨਿਆਈ ਸੋਇਓ ਰਾਮ ਭਜਨ ਕੀ ਗਤ ਨਹੀਂ ਜਾਨੀ ਮਾਇਆ ਘਾਤ ਬਿਕਾਨਾ ਉਰਜ ਰਿਹੋ ਬਿਖੇਨ ਸੰਗ ਬੋਰਾ ਨਾਮ ਰਤਨ ਬਸਰਾਨਾ ਰਿਹੋ ਚੇਤਨਾ ਚੇਤਿਓ ਗੋਬਿੰਦ ਬਿਰਧ ਆਓ ਸਿਰਾਨੀ ਹੋ ਨਾਨਕ ਹਰ ਬਿਰਧ ਪਛਾਨੋ ਉਲੇ ਸਦਾ ਪਰਾਨੀ ਸੋਰਠ ਮਹੱਲਾ ਨਾਵਾ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਹੁਕਸਨੇ ਵਰ ਪੈ ਨਹੀਂ ਜਾ ਕਹਿ ਕੰਚਨ ਮਾਟੀ ਮਨ ਹੈ ਰਗਾਵ ਨੈਨ ਦਿਆ ਨੈ ਉਸਤ ਜਾ ਕੇ ਲੋਭ ਮੋਹ ਅਭਮਾਨਾ ਹਰਗ ਸੋਗਤੇ ਰਹੇ ਨਿਆ ਰਹੋ ਨਾਏ ਮਾਨ ਅਪਮਾਨਾ ਅਸਾ ਮਨਸਾ ਸਗਲ ਤਿਆਗੈ।

ਪਇਓ ਗੋਬਿੰਦ ਸਿਓ ਕਿਉ ਪਾਨੀ ਸੰਗ ਪਾਨੀ ਤੋਰਠ ਮਹੱਲਾ ਨਾਮਾ ਪ੍ਰੀਤਮ ਜਾਨ ਲਿਓ ਮਨ ਮਾਹੀ ਆਪਣੇ ਸੁਸਿਓ ਹੀ ਜਗ ਫਾਂਦਿਓ ਓ ਕਾਹੂ ਕੋ ਨਾਹੀ ਰਖਾਵ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੂ ਦਿਸ ਕੇਰੈ ਬਿਤ ਪਰੀ ਸਭ ਕੀ ਸੰਗ ਛਾੜਤ ਓ ਨ ਆਵਤ ਨੇਰੈ ਘਰ ਕੀ ਨਾਰ ਬਹੁਤ ਹਿਤ ਜਾ ਸਿਓ ਸਧਾਰਿਤ ਸੰਗ ਲਾਗੀ ਜਾ ਵੀ ਹੰਸ ਜੀ ਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਏ ਵਿਦ ਕੋ ਵਿਵਹਾਰ ਬਣਿਓ ਹੈ ਜਾ ਸਿਓ ਨਿਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਹੋਊ।

ਸਾਰੀ ਇਹ ਮਾਇਆ ਜਗਮੋਹਣੀ ਪਾਈ ਕਰਮ ਸਭੇ ਵੇਕਾਰੀ ਸੁਣ ਪੰਡਤ ਕਰਮਾ ਕਾਰੀ ਜਿਤ ਕਰਮ ਸੋ ਉਪਜੇ ਪਾਈ ਤੋ ਆਤਮ ਤਤ ਵਿਚਾਰੀ ਰਖਾਵ ਸਾਸਤ ਵੇਦ ਬਕੇ ਖੜੋ ਪਾਈ ਕਰਮ ਕਰੋ ਸੰਸਾਰੀ ਪਾਖੰਡ ਮਹਿਲ ਨਾ ਚੁਕੀ ਪਾਈ ਅੰਤਰ ਮਹਿਲ ਵਿਕਾਰੀ ਇੰਦ ਡੂਬੀ ਮਾਕਰੀ ਪਾਈ ਉਂਡੀ ਸਿਰ ਕੈ ਪਾਰੀ ਦੁਰਮਦ ਕਣੀ ਵਿਭੂਤੀ ਪਾਈ ਦੂਜੇ ਪਾਏ ਖਵਾਈ ਬਿਨ ਸਤਿਗੁਰ ਨਾਮ ਨਾ ਪਾਈਗੇ ਪਾਈ ਬਿਨ ਨਾਮੇ ਪਰਮ ਨ ਜਾਈ ਤਾ ਗੁਰ ਸੇਵੇ ਤਾਂ ਸੁ ਪਾਏ ਪਾਈ ਆਵਣ ਜਾਣ ਰਖਾਈ ਸਾਚ ਸਹਿਜ ਗੁਰ ਤੇ ਉਪਜੇ ਭਾਈ ਮਨ ਨਿਰਮਲ ਸਾਸ ਮਾਈ ਗੁਰ ਸੇਵੇ ਸੋ ਬੂਝੇ ਪਾਈ ਗੁਰ ਬਿਨ ਮਗਨਾ ਪਾਈ ਜੇ ਅੰਤਰ ਲੋਭ ਇਹ ਕਰਮ ਕਮਾਵੇ ਭਾਈ ਕੂੜ ਬੋਲ ਬਿਖਾਈ ਪੰਡ ਦਹੀ ਵਲੋਈ ਗੇ ਪਾਈ ਵਿਚੋ ਨਿਕਲੇ ਤਤ ਜਲ ਮਤੀਏ ਜਲ ਦੇਖੀਏ ਪਾਈ ਜੋ ਜਗ ਇਹ ਆਵਤ ਗੁਰਮ ਪਰਮ ਗੂਚੀਏ ਪਾਈ ਕੜ ਕੜ ਦਿਓ ਅਲਖ ਇਹੋ ਤਾਗੋ ਸੂਤ ਕੋ ਭਾਈ ਦਹਿਤ ਬੰਧੋ ਮਾਏ ਦਿਨ ਗੁਰ ਗਾਂਢ ਨਾ ਛੁੱਟੀ ਪਾਈ ਤਾਕੇ ਕਰਮ ਕਮਾਏ ਕਿਉ ਜਗ ਪਰਮ ਭੁਲਾਇਆ ਭਾਈ ਕਹਿਣਾ ਕਿਛੂ ਨਾ ਜਾਏ ਗੁਰ ਮਿਲੇ ਪਉ ਮਨ ਮਸੇ ਪਾਈ ਪਏ ਮਰਣਾ ਸਚ ਲੇਖ ਮੱਜਨ ਦਾਨ ਚੰਗਿਆਈਆਂ ਭਾਈ ਦਰਗੇ ਨਾਮ ਸੇਖ ਗੁਰ ਅੰਕਸ ਜਿਨ ਨਾਮ ਦਿਰੜਾਇਆ ਪਾਈ ਮਨ ਵਸਿਆ ਚੂਕਾ ਭੇਖ ਇਹੋ ਤਨਹਾਰ ਸਾਬ ਕੋ ਭਾਈ ਵੱਖਰ ਨਾਮ ਅਪਾਰ ਇਹੋ ਵੱਖਰ ਵਾਪਾਰੀ ਸੋ ਦ੍ਰਿੜੇ ਭਾਈ ਗੁਰ ਸ਼ਬਦ ਕਰੇ ਵਿਚਾਰ ਧਨ ਵਾਪਾਰੀ ਨਾਨਕਾ ਭਾਈ ਮੇਲ ਕਰੇ ਵਾਪਾਰ ਸੋਰਠ ਮਹੱਲਾ ਪਹਿਲਾ ਜਿਨੀ ਸਤਿਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾ ਠਾਕ ਨਾ ਪਾਈਏ ਪਿਆਰੇ ਅੰਮ੍ਰਿਤ ਰਸਨ ਹਰੇ।

ਦੋ ਤੁਕੀ ਤੂੰ ਗੁਣ ਦਾਤੋ ਨਿਰਮਲ ਹੋ ਪਾਈ ਨਿਰਮਲ ਨਾ ਮਨ ਹੋਏ ਹਮ ਪਰਾਧੀ ਨਿਰਗੁਣੇ ਪਾਈ ਤੁਝੀ ਤੇ ਗੁਣ ਸੋਏ ਮੇਰੇ ਪ੍ਰੀਤਮਾ ਤੂੰ ਕਰਤਾ ਕਰ ਵੇਖ ਹੋ ਪਾਪੀ ਪਾਖੰਡੀਆ ਪਾਈ ਮਨ ਤਨ ਨਾਮ ਸੇਖ ਰਹਾਉ ਵਿਖ ਮਾਇਆ ਚਿਤ ਮੋਇਆ ਭਾਈ ਚਿਤਰਾਈ ਪਤ ਖੋਏ ਚਿਤ ਮੈਂ ਠਾਕੁਰ ਸਚ ਵਸੇ ਪਾਈ ਜੇ ਗੁਰ ਗਿਆਨ ਸਮੋਏ ਰੂੜੋ ਰੂੜੋ ਆਖੀਏ ਭਾਈ ਰੂੜੋ ਲਾਲ ਚਲੂਲ ਜੇ ਮਨ ਹਰ ਸੁਮ ਬੈਰਾਗੀਏ ਪਾਈ ਦਰ ਖਰ ਸਾਚ ਅਪੂਲ ਪਾਤਾਲੀ ਆਕਾਸ਼ ਤੂੰ ਭਾਈ ਕਰ ਕਰ ਤੂੰ ਗੁਣ ਗਿਆਨ ਗੁਰ ਵਿਲੇ ਸੁਖ ਪਾਇਆ ਭਾਈ ਚੁੱਕਾ ਮਨੋ ਗੁਮਾਨ ਜਲ ਮਲਕਾਇਆ ਮੰਜੀਏ ਭਾਈ ਕੀ ਮਹਿਲਾ ਤਨ ਹੋਏ ਗਿਆਨ ਮਹਾਰ ਸੁਨਾਈਏ ਭਾਈ ਮਨ ਤਨ ਨਿਰਮਲ ਹੋਏ ਦੇਵੀ ਦੇਵਾ ਪੂਜੀਏ ਭਾਈ ਕਿਆ ਮੰਗੋ ਕਿਆ ਦੇਹ ਪਾਹਣ ਨੀਰ ਪਖਾਲੀਏ ਭਾਈ ਜਲ ਮੈਂ ਬੁੱਢੇ ਤੇਹ ਗੁਰਬਿਨ ਅਲੱਖ ਨਾ ਲਖੀਏ ਭਾਈ ਜਬ ਬੁੱਢੇ ਪਦ ਖੋਏ ਮੇਰੇ ਠਾਕੁਰ ਹੱਥ ਵਡਾਈਆਂ ਪਾਈ ਜੈ ਪਾਵੇ ਤੈ ਦੇ ਬਈਅਰ ਬੋਲੇ ਮੀਠਲੀ ਪਾਈ ਸਾਚ ਕਹਿ ਪਿਰ ਪਾਏ ਫਿਰ ਗਏ ਬੇਦੀ ਸਚ ਵਸੀ ਪਾਈ ਅਤ ਕਰਹੀ ਹਰਨਾਏ ਹਕੂ ਆਖੇ ਆਪਣਾ ਭਾਈ ਗੁਰ ਤੇ ਬੁਝੇ ਸੁਜਾਨ ਜੋ ਬੀਦੇ ਸੇ ਉਬਰੇ ਪਾਈ ਸ਼ਬਦ ਸੱਚਾ ਨਿਸ਼ਾਨ ਈਦਨ ਅਦਕ ਸਕੇਲੀਏ ਪਾਈ ਪਾਪ ਕਰਨ ਚੁਗ ਪਾਏ ਖੇਨ ਭਲ ਨਾਮ ਹਿਰਦੈ ਵਸੈ ਪਾਈ ਨਾਨਕ ਮਿਲਣ ਸੁਪਾਏ ਸੋਰਠ ਮਹੱਲਾ ਤੀਜਾ ਕਰ ਪਹਿਲਾ ਤੇ ਤੁਕੀ

ਕੀਓ ਹਰ ਨਾਗਸਵ ਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਗਏ ਹਰ ਜੀਓ ਮਨਮੁਖ ਪਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਣਾਈ ਰਹਾਓ ਭਗਤਾਂ ਨੂੰ ਜਮ ਜੋਏ ਨ ਸਕੈ ਕਾਲ ਨ ਨੇੜੈ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿੱਧ ਸਿੱਧ ਸਾ ਭਗਤਾਂ ਚਰਣੀ ਲਾਗੀ ਗੁਰ ਕੈ ਸਹਿਜ ਸੁਭਾਈ।

ਤਾਂ ਵਿੱਚ ਆਪ ਵਰਤਦਾ ਪ੍ਰਭ ਜੀ। ਭਗਤੀ ਹੂੰ ਤੂੰ ਜਾਤਾ, ਮਾਇਆ ਮੋਹ ਸਭ ਲੋਕ ਹੈ ਤੇਰੀ, ਤੂੰ ਏਕੋ ਪੁਰਖ ਵਿਧਾਤਾ। ਹਉਮੈ ਮਾਰ ਮਨਸਾ ਮਹੇ ਸਮਾਣੀ, ਗੁਰ ਕੈ ਸ਼ਬਦ ਪਛਾਤਾ। ਅਚਿੰਤ ਕੰਮ ਕਰੇ ਪ੍ਰਤਿਨ ਕੇ, ਜਿਨ ਹਰ ਕਾ ਨਾਮ ਪਿਆਰਾ। ਗੁਰ ਪ੍ਰਸਾਦ ਸਦਾ ਮਨ ਵਸਿਆ, ਸਭ ਕਾਜ ਸਵਾਰਨ ਹਾਰਾ। ਉਨ੍ਹਾਂ ਕੀ ਰੀਸ ਕਰੇ ਸੋ ਵਿਗੁਚੈ, ਜਿਨ ਹਰ ਪ੍ਰਭ ਹੈ ਰਖਵਾਰਾ। ਬਿਨ ਸਤਿਗੁਰ ਸੇ ਵੇਖਣੇ ਨਾ ਪਾਇਆ, ਮਨਮੁਖ ਭੌਂਕ ਮੋਏ ਬਿਲ ਲਾਈ। ਆਵੇ ਜਾਵੇ ਠੌਰ ਨਾ ਪਾਵੇ, ਦੁਖ ਮੈਂ ਦੁਖ ਸਮਾਈ। ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ, ਸਹਿਜੇ ਸਾ ਸਮਾਈ। ਬਿਨ ਸਤਿਗੁਰ ਸੇ ਵੇ ਜਨਮ ਨਾ ਛੋਡੈ, ਜੇ ਅਨੇਕ ਕਰਮ ਕਰੇ ਅਧਕਾਈ। ਵੇਦ ਪੜੇ ਤੇ ਵਾਦ ਵਖਾਣੇ, ਬਿਨ ਹਰ ਪਦ ਗਵਾਈ। ਸੱਚਾ ਸਤਿਗੁਰ ਸਾਚੀ ਜਿਸ ਬਾਣੀ, ਵਾ ਛੂਟੈ ਗੁਰ ਸਰਣਾਈ। ਜਿਨ ਹਰ ਮਨ ਵਸਿਆ, ਸੇ ਦਰ ਸਾਚੇ ਦਰ ਸਾਚੇ ਸਚਿਆਰਾ। ਉਨ੍ਹਾਂ ਦੀ ਸੋਭਾ ਜੋ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਨਾਨਕ ਤਿਨ ਕੈ ਸਦ ਬਲਿਹਾਰੇ, ਜਿਨ ਹਾ ਰਾਖਿਆ ਉਰਤਾਰਾ। ਸੋਰਠ ਮਹੱਲਾ ਤੀਜਾ, ਦੋ ਤੁਕੀ ਨਿਗੁਣਿਆ ਨੂੰ ਆਪੇ ਬਖਸ ਲੈ ਪਾਈ। ਸਤਿਗੁਰ ਕੀ ਸੇਵਾ ਲਾਏ, ਸਤਿਗੁਰ ਕੀ ਸੇਵਾ ਉਤਮ ਹੈ ਪਾਈ। ਆਰਾਮ ਨਾਮ ਚਿਤ ਲਾਏ, ਹਰ ਜੀਉ ਆਪੇ ਬਖਸ ਮਿਲਾਏ। ਗੁਣਹੀਨ ਹਮ ਅਪਰਾਧੀ ਪਾਈ, ਪੂਰੇ ਸਤਿਗੁਰ ਲੈ ਰਲਾਏ ਰਹਾਓ। ਕੌਣ ਕੌਣ ਅਪਰਾਧੀ ਬਖਸਿਨ ਪਿਆਰੇ, ਸਾਚੇ ਸ਼ਬਦ ਵਿਚਾਰ। ਭੌਜਲ ਪਾਰ ਉਤਾਰਿਨ ਪਾਈ, ਸਤਿਗੁਰ ਬੇੜੈ ਚਾੜ। ਮਨੂਰੇ ਤੇ ਕੰਚਨ ਪਏ ਭਾਈ, ਗੁਰ ਪਾਰ ਸੁਮੇਲ ਮਿਲਾਏ। ਆਪ ਛੋੜ ਨਾ ਮਨ ਵਸਿਆ ਪਾਈ, ਜੋਤੀ ਜੋਤ ਮਿਲਾਏ। ਹੋ ਵਾਰੀ ਹੋ ਵਾਰਣੇ ਪਾਈ, ਸਤਿਗੁਰ ਕੋ ਸਦ ਬਲਿਹਾਰੇ ਜਾਓ। ਨਾਮ ਨਿਧਾਨ ਜਿਨ ਦਿੱਤਾ ਪਾਈ, ਗੁਰਮਤ ਸਹਿਜ ਸਮਾਓ। ਗੁਰਬਿਨ ਸਹਿਜ ਨਾ ਉਪਜੇ ਪਾਈ, ਪੁੱਛੋ ਗਿਆਨੀਆਂ ਜਾਏ। ਸਤਿਗੁਰ ਕੀ ਸੇਵਾ ਸਦਾ ਕਰ ਪਾਈ, ਵਿੱਚੋਂ ਆਪ ਗਵਾਏ। ਗੁਰਮਤੀ ਪਉ ਉਪਜੇ ਪਾਈ, ਪਉ ਕਰਨੀ ਸਸਾਰ। ਪ੍ਰੇਮ ਪਦਾਰਥ ਪਾਈਏ ਪਾਈ, ਸੱਚ ਨਾਮ ਆਧਾਰ। ਜੋ ਸਤਿਗੁਰ ਸੇਵੇ ਆਪਣਾ ਭਾਈ, ਤਿਨ ਕੇ ਹੋ ਲਾਗੋ ਪਾਏ। ਜਨਮ ਸਵਾਰੀ ਆਪਣਾ ਪਾਈ, ਕੋਲ ਪੀ ਲਈ ਬਗਸਾਏ। ਸੱਚ ਬਾਣੀ ਸਰ ਸ਼ਬਦ ਹੈ ਭਾਈ, ਗੁਰ ਕਿਰਪਾ ਤੇ ਹੋਏ। ਨਾਨਕ ਨਾਮ ਹਰ ਮਨ ਵਸੇ ਪਾਈ, ਤਿਸ ਬਿਘਨ ਨਾ ਲਾਗੈ ਕੋਏ। ਸੋਰਠ ਮਹੱਲਾ ਤੀਜਾ, ਹਰ ਜੀਉ ਸਬਦੇ ਜਾਪਦਾ ਪਾਈ, ਪੂਰੇ ਭਾਗ ਮਿਲਾਏ। ਸਦਾ ਸੁਖ ਸੁਹਾਗਣੀ ਪਾਈ, ਅਨ

ਕੀ ਕਾਰ ਕਮਾਵਣੀ ਭਾਈ, ਆਪ ਛੋੜ ਚਿਤ ਲਾਏ, ਸਦਾ ਸਹਿਜ ਫਿਰ ਦੁੱਖ ਨਾ ਲੱਗੇ ਭਾਈ, ਹਰੇ ਆਪ ਸੇ ਮਨ ਆਏ, ਫਿਰ ਕਾ ਹੁਕਮ ਨਾ ਜਾਣੀ ਭਾਈ, ਸਾਖ ਕੁਲੱਖਣੀ ਕੁਨਾਰ, ਮਨ ਹੜਕਾਰ ਕਮਾਵਣੀ ਭਾਈ, ਵਿਣ ਨਾਵੇ ਕੂੜਿਆਰ, ਸੇ ਗਾਵੇ ਜਿਨ ਮਸਤਕ ਭਾਗ ਹੈ ਭਾਈ, ਪਾਏ ਸੱਚੇ ਬੈਰਾਗ, ਅੰਧ ਨ ਰਾਤੇ ਗੁਣ ਰਵੇ ਭਾਈ, ਨਿਰਭਉ ਗੁਰ ਲਿਵਲਾਗ, ਸਭਨਾ ਮਾਰ ਜੀ ਵਾਲਦਾ ਪਾਈ, ਸੋ ਸੇਵੋ ਦਿਨ ਰਾਤ, ਸੋ ਕਿਉਂ ਮਨੋ ਮਸਾਰੀਏ ਪਾਈ, ਜਿਦੀ ਵੱਡੀ ਹੈ ਦਾਤ, ਮਨਮੁਖ ਮੈਲੀ ਡੁੰਮਣੀ ਪਾਈ, ਦਰਗੇ ਨਾਹੀਂ ਤਾਉ, ਗੁਰਮੁਖ ਹੋਵੇ ਤਾਂ ਗੁਣ ਰਵੇ ਪਾਈ, ਮਿਲ ਪ੍ਰੀਤਮ ਸਾਚ ਸਮਾਉ, ਏਤ ਜਨਮ ਹਰਨਾ ਚੇਤਿਓ ਪਾਈ, ਕਿਆ ਮੋ ਦੇਸੀ ਜਾਏ, ਕਿੜੀ ਪੁੰਦੀ ਮੁਹਾਯੂਨ ਪਾਈ, ਵਿਖਿਆ ਨੂੰ ਲੋਭਾਏ, ਨਾਮ ਸੰਭਾਲ ਹੈ ਸੁਖ ਵਸੇ ਭਾਈ, ਸਦਾ ਸੁਖ ਸ਼ਾਂਤ ਸਰੀਰ, ਨਾਨਕ ਨਾਮ ਸੰਭਾਲ ਤੂੰ ਪਾਈ, ਅਪਰੰਪਰ ਗੁਣੀ ਗਹੀਰ।

ਜਾ ਕੇ ਘਰ ਸਭ ਕਿਸ ਗਏ ਭਾਈ ਨੌਨਦ ਪਰੇ ਭੰਡਾਰ ਜਿਸ ਕੀ ਕੀਮਤ ਨਾ ਪਵੇ ਪਾਈ ਉੱਚਾ ਅਗਮ ਅਪਾਰ ਜੀ ਜੰਦ ਪ੍ਰਤਪਾਲ ਦਾ ਪਾਈ ਨਿਤ ਨਿਤ ਕਰਦਾ ਸਾਰ ਸਤਿਗੁਰ ਪੂਰਾ ਪੇਟੀਏ ਪਾਈ ਸ਼ਬਦ ਮਿਲਾਵਣ ਹਾਰ ਸੱਚੇ ਚਰਨ ਸਰੇਵੀਏ ਪਾਈ ਭ੍ਰਮ ਪਹੋਵੇ ਨਾਸ ਮਿਲ ਸੰਤ ਸਭਾ ਮਨ ਮਾਂਜੀਏ ਪਾਈ ਹਰ ਕੈ ਨਾਮ ਨਿਵਾਸ ਮਿਟੇ ਅੰਧੇਰਾ ਅਗਿਆਨਤਾ ਪਾਈ ਕਮਲ ਹੋਵੇ ਪ੍ਰਗਾਸ ਗੁਰਬਚਨੀ ਸੁਖ ਉਪਜੇ ਪਾਈ ਸਭ ਫਲ ਸਤਿਗੁਰ ਪਾਸ ਮੇਰਾ ਤੇਰਾ ਛੋਡੀਏ ਪਾਈ ਹੋਈਏ ਸਭ ਕੀ ਤੂਰ ਘਟ ਘਟ ਬ੍ਰਹਮ ਪਸਾਰਿਆ ਪਾਈ ਪੇਖੇ ਸੁਣੇ ਹਜੂਰ ਜਿਤ ਦਿਨ ਵਿਸਰੇ ਪਾਰ ਬ੍ਰਹਮ ਪਾਈ ਤਿਸ ਦਿਨ ਮਰੀਏ ਚੂਰ ਕਰਨ ਕਰਮ ਸਮਰਥੋ ਪਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਵਿਨਾਸ਼ ਭਾਵੇ ਤਾਂ ਮੇਲ ਲੈ ਪਾਈ ਹਿਰਦੇ ਨਾਮ ਨਿਵਾਸ ਗੁਰਮੁਖ ਕਮਲ ਪ੍ਰਗਾਸੀਏ ਪਾਈ ਹਿਰਦੇ ਹੋਵੇ ਪ੍ਰਗਾਸ ਫਰਡ ਪਿਆ ਪ੍ਰਤਾਪ ਪ੍ਰਪਾਈ ਮੌਲਿਆ ਤਰਤ ਆਕਾਸ ਗੁਰਪੂਰੇ ਸੰਤੋਖਿਆ ਪਾਈ ਅਹੇ ਨਿਸ ਲਾਗਾ ਪਾਓ ਰਸਨਾ ਰਾਮ ਰਵੇ ਸਦਾ ਪਾਈ ਸਾਚਾ ਸਾਧ ਸੁਆਉ ਕਰਨੀ ਸੁਨ ਸੁਨ ਜੀਵਿਆ ਪਾਈ ਨਿਚਲ ਪਾਇਆ ਥਾਉ ਜਿਸ ਪ੍ਰਤੀਤ ਨ ਆਵੀ ਪਾਈ ਸੋ ਜੀੜਾ ਜਲ ਜਾਓ ਬਹੁ ਗੁਣ ਮੇਰੇ ਸਾਹਿਬੇ ਭਾਈ ਹੌਂ ਕੇ ਬਲ ਜਾਓ ਓ ਨਿਰਗੁਣਿਆਰੇ ਪਾਲਦਾ ਪਾਈ ਦੇਨ ਤਾ ਵੇਤਾਓ ਰਿਜਕ ਸਮਾਗੇ ਸਾਸ ਸਾਸ ਭਾਈ ਗੂੜਾ ਜਾ ਕਾ ਨਾਓ ਜਿਸ ਗੁਰ ਸਾਚਾ ਭੇਟੀਏ ਪਾਈ ਪੂਰਾ ਤਿਸ ਕਰਮ ਆਓ ਜਿਸ ਬਿਨ ਘੜੀ ਨਾ ਜੀਵੀਏ ਭਾਈ ਸਰਬ ਕਲਾ ਭਰਪੂਰ ਸਾਧਗਰਾਸ ਨਾ ਵਿਸਰੈ ਪਾਈ ਵੇਖੋ ਸਦਾ ਹਜੂਰ ਸਾਧੂ ਸੰਗ ਮਿਲਾਇਆ ਭਾਈ ਸਰਬ ਰਹਿਆ ਭਰਪੂਰ ਜਿਨ੍ਹਾਂ ਪ੍ਰੀਤ ਨਾ ਲੱਗਿਆ ਪਾਈ ਸੇ ਨਿਤ ਨਿਤ ਮਰਦੇ ਚੂਰ ਅੰਚਲ ਲਾਏ ਤਰਾਇਆ ਪਾਈ ਭੌਜਲ ਦੁਖ ਸੰਸਾਰ ਕਰ ਕਿਰਪਾ ਨਦ ਨਿਹਾਲਿਆ ਪਾਈ ਕੀ ਤੋਨ ਅੰਗ ਅਪਾਰ ਮਨ ਤਨ ਸੀਤਲ ਹੋਇਆ ਭਾਈ ਹੋਜਨ ਨਾਮ ਆਧਾਰ ਨਾਨਕ ਤੇ ਸਰਣਾ ਗਤੀ ਪਾਈ ਜੇ ਕਿਲ ਰਖ ਕਾਟਣ ਹਾਰ ਸੋਰਠ ਮਹੱਲਾ ਪੰਜਵਾਂ ਮਾਦ ਗਰਭ ਦੁਖ ਸਾਗਰੋ ਪਿਆਰੇ ਤੇ ਆਪਣਾ ਨਾਮ ਜਪਾਇਆ ਬਾਹਰ ਕਾਢ ਦਿਖ ਪਸਰੀਆ ਪਿਆਰੇ ਮਾਇਆ ਮੋਹ ਵਧਾਇਆ ਜਿਸ ਨੂੰ ਕੀਤੋ ਕਰਮ ਆਪ ਪਿਆਰੇ।

ਤੇਰੀ ਟੇਕ, ਤੁਧ ਬਿਨ ਅਵਰ ਨਾ ਕਰਨ ਹਾਰ ਪਿਆਰੇ, ਅੰਤਰ ਜਾਮੀ ਏਕ ਰਵਾਓ, ਕੋੜ ਜਨਮ ਪ੍ਰਮ ਆਇਆ ਪਿਆਰੇ, ਅਨਕ ਜੂਨ ਦੁਖ ਪਾਏ, ਸਾਚਾ ਸਾਹਿਬ ਵਿਸਰਿਆ ਪਿਆਰੇ, ਬਹੁਤੀ ਮਿਲੇ ਸਜਾਏ, ਜਿਨ ਪੀਟੇ ਪੂਰਾ ਸਤਿਗੁਰੂ ਪਿਆਰੇ, ਤੇ ਲਾਗੇ ਸਾਚੇ ਨਾਏ, ਤਿਨਾ ਪਿੱਛੇ ਛੁਟੀਏ ਪਿਆਰੇ, ਜੋ ਸਾਚੀ ਸਰਣ ਆਏ, ਮਿੱਠਾ ਕਰਕੇ ਖਾਇਆ ਪਿਆਰੇ, ਤਿੰਨ ਤਨ ਕੀਤਾ ਰੋਗ, ਕੌੜਾ ਹੋਏ ਪ੍ਰਤਿਸ਼ਟਿਆ ਪਿਆਰੇ, ਤਿਸ ਤੇ ਉਭਜਿਆ ਸੋਗ, ਭੋਗ ਪੁੰਚਾਏ ਪੁਲਾਇਣ ਪਿਆਰੇ, ਉਤਰੇ ਨਹੀਂ ਵਿਜੋਗ, ਜੋ ਗੁਰਮੇਲ ਉਧਾਰਿਆ ਪਿਆਰੇ, ਤਿਨ ਤੁਰੇ ਪਿਆ ਸੰਜੋਗ, ਮਾਇਆ ਲਾਲਚ ਅਟਿਆ ਪਿਆਰੇ, ਚੇਤਨ ਆਵੇ ਮੂਲ, ਜਿਨ ਤੂੰ ਵਿਸਰੇ ਪਾਰ ਬ੍ਰਹਮ ਸੁਆਮੀ, ਚੇਤਨ ਹੋਏ ਧੂੜ, ਬਿਲਾੜ ਕਰੇ ਬੋ ਤੇਰਿਆ ਪਿਆਰੇ, ਉਤਰੇ ਨਾਹੀ ਸੂਲ, ਜੋ ਗੁਰਮੇਲ ਸਵਾਰਿਆ ਪਿਆਰੇ, ਤਿਨਕਾਰੇ ਆ ਮੂਲ, ਸਾਕਤ ਸੰਗ ਨਾ ਕੀਜੇ ਪਿਆਰੇ, ਜੇ ਕਾ ਪਾਰ ਵਸਾਏ, ਜਿਸ ਮਿਲੇ ਹਰ ਵਿਸਰੇ ਪਿਆਰੇ, ਤੋ ਮੁਹਿ ਕਾਲੇ ਉਠ ਜਾਏ, ਮਨਮੁਖ ਢੋਈ ਨਹਿ ਮਿਲੇ ਪਿਆਰੇ, ਦਰਗਹਿ ਮਿਲੇ ਸਜਾਏ, ਜੋ ਗੁਰਮੇਲ ਸਵਾਰਿਆ ਪਿਆਰੇ, ਤਿਨਾ ਪੂਰੀ ਪਾਏ, ਸੰਜਮ ਸਹਿ

ਸਤਿਗੁਰੀ ਨਾਲ ਸਤਿਗੁਰ ਜਿਨ੍ਹਾਂ ਮਿਲਾਏ ਹੋਣ ਪਿਆਰੇ ਸਾਚਾ ਨਾਮ ਸਮਾਲ ਸਤ ਸੰਤੋਖ ਗਿਆਨ ਧਿਆਨ ਪਿਆਰੇ ਜਿਸ ਨੂੰ ਨਦਰ ਕਰੇ ਅਨਦਨ ਕੀਰਤਨ ਗੁਣ ਰਵੇ ਪਿਆਰੇ ਅੰਮ੍ਰਿਤ ਪੂਰ ਭਰੇ ਦੁਖ ਸਾਗਰ ਤਨ ਲੰਘਿਆ ਪਿਆਰੇ ਹਉ ਜਲ ਪਾਰ ਭਰੇ ਜਿਸ ਪਾਵੇ ਤਿਸ ਮੇਲ ਲੈ ਪਿਆਰੇ ਸੇਈ ਸਦਾ ਖਰੇ ਸਮਰੱਥ ਪੁਰਖ ਦਿਆਲ ਦਿਓ ਪਿਆਰੇ ਭਗਤਾਂ ਤਿਸ ਕਾਤਾਣ ਤੇ ਸਰਣਾਈ।

ਕਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾੜ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੋਇੰਗਮ ਸਾਧੇ ਪੰਚ ਜਨਾ ਸੁ ਸੰਗ ਨਾ ਛੁਟਕਿਓ ਅਦਕ ਅੰਗ ਬੁੱਧ ਬਾਧੇ ਪਿਆਰੇ ਇਨ ਵਿਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸਵਾਮੀ ਕੈ ਦੁਆਰੇ ਵੀਜੇ ਬੁੱਧ ਬਵੇਕਾ ਰਹਾਓ ਮੋਨ ਪਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨਮਾਹੀ ਤੜ ਤੀਰਥ ਸਭ ਧਰਤੀ ਭਰਮਿਓ ਦੁਬਦਾ ਛੁਟਕੇ ਨਾਹੀ ਮਨ ਕਾਮਨਾ ਤੀਰਥ ਜਾਇ ਬਸਿਓ ਸਿਰ ਕਰਵਤ ਤਰਾਏ ਮਨ ਕੀ ਮੈਲ ਨਾ ਉਤਰੈ ਇਹ ਵਿਧ ਜੇ ਲਖ ਯਤਨ ਕਰਾਏ ਕਨਕ ਕਾਮਨੀ ਗੈਬਰ ਗੈਬਰ ਬਹੁ ਵਿਧ ਦਾਨ ਦਾ ਤਾਰਾ ਅੰਨ ਬਸਤਰ ਭੂਮ ਬਹੁ ਅਰਪੇ ਨੈ ਮਿਲ ਗਏ ਹਰਦੁਆਰਾ ਪੂਜਾ ਅਰਚਾ ਬੰਧਨ ਡੰਡੋਤ ਖੜ ਕਰ ਮਹਾਰਤ ਰਹਿਤਾ ਹਉ ਕਰਤ ਬੰਧਨ ਮੈਂ ਪਰਿਆ ਨੈ ਮਿਲ ਗਏ ਇਹ ਜੁਗਤਾ ਜੋਗ ਸਿੱਧ ਆਸਨ ਚੌਰਾਸੀ ਇਹ ਪੀ ਕਰ ਰਹੇ ਆ ਵੱਡੀ ਯਾਰ ਜਾ ਫਿਰ ਜਨਮੈ ਹਰਸੋ ਸੰਗ ਨਾ ਗਇਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋ ਨੇ ਚੰਦਨ ਚੋਆ ਨਰਕ ਕੋਰ ਕਾ ਦੁਆਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ।

ਦੀਨ ਦੁਖ ਪੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ ਰਹਾਉ ਦੂਜਾ ਰਾਗ ਸੋਰਠ ਵਾਰ ਮਹੱਲੇ ਚੌਥੇ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਤੋਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ ਦੰਦੀ ਮੈਲ ਨਾ ਘੱਤ ਮਨ ਜੀਬੈ ਸੱਚਾ ਸੋਏ ਸਸਰੇ ਪਈਏ ਪੈ ਵਸੀ ਸਤਿਗੁਰ ਸੇਵਨ ਸੰਗ ਪਰ ਹਰ ਕੱਪੜ ਜੇ ਪਿਰ ਮਿਲੈ ਖੁਸ਼ੀ ਰਾਵੇ ਪਿਰ ਸੰਗ ਸਦਾ ਸਿਗਾਰੀ ਨਾਓ ਮਨ ਕਦੇ ਨਾ ਮੈਲ ਪਤੰਗ ਦੇਵਰ ਜੇਠ ਮੋਏ ਦੁੱਖ ਸੱਸੂ ਕਾ ਡਰ ਕਿਸ ਜੇ ਪਿਰ ਭਾਵੇ ਨਾਨਕਾ ਕਰਮ ਮਣੀ ਸਭ ਸੱਚ ਮਹੱਲਾ ਚੌਥਾ ਸੋਰਠ ਤਾਮ ਸੁਹਾਵਣੀ ਜਾਂ ਹਰ ਨਾਮ ਟੰਡੋਲੇ ਗੁਰਪੁਰਖ ਮਨਾਵੇ ਆਪਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰੱਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨਾ ਲੱਭੇ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਿਗੁਰ ਨਾਮ ਦ੍ਰਿੜਾਇਆ ਮਨ ਅੰਤ ਨ ਕਾਹੂ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੋਲ ਗੋਲੇ ਪੌੜੀ ਤੂੰ ਆਪੇ ਸਿੱਟ ਕਰਤਾ ਸਿਰਜਣ ਹਾਰਿਆ ਤੁਦੇ ਆਪੇ ਖੇਲ ਰਚਾਏ ਤੁਦੇ ਆਪ ਸਵਾਰਿਆ ਦਾਤਾ ਕਰਤਾ ਆਪ ਭੋਗਣ ਹਾਰਿਆ ਸਭ ਤੇਰਾ ਸ਼ਬਦ ਵਰਤ ਹੈ ਉਹ ਪਾਵਣ ਹਾਰਿਆ ਹਉ ਗੁਰਮੁਖ ਸਦਾ ਸਲਾਹੀ ਗੁਰ ਕੋ ਵਾਰਿਆ ਸਲੋਕ ਮਹੱਲਾ ਤੀਜਾ ਹਉਮੈ ਜਲ ਤੇ ਜਲ ਮੋਏ ਫਰਮ ਆਏ ਦੂਜੇ ਪਾਏ ਪੂਰੇ ਸਤਿਗੁਰ ਰਾਖ ਲਈਏ ਆਪਣੇ ਪੰਨੇ ਪਾਏ ਇਹੋ ਜਗ ਜਲਤਾ ਨਦਰੀ ਆਇਆ ਗੁਰ ਕੈ ਸ਼ਬਦ ਸੁਪਾਏ ਸ਼ਬਦ ਰਤੇ ਸੇ ਸੀਤਲ ਪਏ ਨਾਨਕ ਸੱਚ ਕਮਾਏ ਮਹੱਲਾ ਤੀਜਾ ਸਫਲਿਓ ਸਤਿਗੁਰ ਸੇਵਿਆ ਤਨ ਜਨਮ ਪਰਵਾਨ ਜਿਨ੍ਹਾਂ ਸਤਿਗੁਰ ਜੀਵਦਿਆਂ ਮੋਇਆ ਨਾ ਵਿਸਰੇ ਸੇਹੀ ਪੁਰਖ ਸੁਜਾਨ ਕੁਲ ਉਧਾਰੇ ਆਪਣਾ ਦੋ ਜਨ ਹੋਵੇ ਪ੍ਰਵਾਨ ਗੁਰਮੁਖ ਮੋਏ ਜੀਵਦੇ ਪ੍ਰਵਾਨ ਹੈ ਮਨਮੁਖ ਜਨਮ ਮਰਾਹੇ ਨਾਨਕ ਮੋਏ ਨਾ ਆਖੀਐ ਇਹ ਗੁਰ ਕਹਿ ਸ਼ਬਦ ਸਮਾਹੇ ਪੌੜੀ ਹਰ ਪੁਰਖ ਨਿਰੰਜਨ ਸੇਵ ਹਰ ਨਾਮ ਤਿਆਈ ਹੈ ਸਤਸੰਗਤ ਸਾਧੂ ਲੱਗ ਹਰ ਨਾਮ ਸਮਾਈ ਹੈ ਹਰ ਤੇਰੀ ਵੱਡੀ ਕਾਰ ਮੈਂ ਮੂਰਖ ਲਾਈ ਹੈ ਹਉ ਗੋਲਾ ਲਾਲਾ ਤੁਧ ਮੈਂ ਹੁਕਮ ਫੁਰਮਾਈਏ ਹਉ ਗੁਰਮੁਖ ਕਾਰ ਕਮਾਵਾਂ ਜੇ ਗੁਰ ਸਮਝਾਈ ਹੈ ਸਲੋਕ ਮਹੱਲਾ ਤੀਜਾ ਪੂਰਬ ਲਿਖਿਆ ਕਮਾਵਣਾ ਜੇ ਕਰਤੇ ਆਪ ਲਿਖਿਆਸ ਮੋਠ ਗੌਲੀ ਪਾਈਅਨ ਵਿਸਰਿਆ ਗੁਣਤਾਸ ਮਤ ਜਾਣੋ ਜਗ ਜੀਵਨ ਦਾ ਦੂਜੇ ਪਾਏ ਮੁਆਸ ਜਿਨੀ ਗੁਰਮੁਖ ਨਾਮ ਨਾ ਚੇਤਿਓ ਸੇ ਬਹਿਣ ਨਾ ਮਿਲਨੀ ਪਾਸ ਦੁਖ ਲਾਗਾ ਬੋ ਅਤ ਘਣਾ ਉਤ ਕਲਤ ਨਾ ਸਾਥ ਕੋਈ ਜਾਸ ਲੋਕਾਂ ਵਿਚ ਮੋਹ ਕਾਲਾ ਹੋਆ ਅੰਦਰ ਉਬੇ ਸਾਸ ਮਨਮੁਖਾ ਨੂੰ ਕੋ ਨਾ ਵਿਸਹੀ ਚੁੱਕ ਗਿਆ ਵੇ ਸਾਸ ਨਾਨਕ ਗੁਰਮੁਖਾ ਨੂੰ ਸੋ ਅਗਲਾ ਜਿਨ੍ਹਾਂ ਅੰਤਰ ਨਾਮ ਨਿਵਾਸ ਮਹੱਲਾ ਤੀਜਾ ਸੇ ਸੈਣ ਸੇ ਸਜਣਾ ਜੇ ਗੁਰਮੁਖ ਮਿਲੇ ਸੁਭਾਏ ਤਾਂ ਗੁਰ ਕਾ ਪਾਣਾ ਅਨਦਿਨ ਕਰੇ ਸੇ ਸਚਰੇ ਸਮਾਏ ਦੂਜੇ ਭਾਏ ਲੱਗੇ ਸੱਜਣ ਨਾ ਆਖੀਏ ਜੇ ਅਵਮਾਨ ਕਰੇ ਵੇਕਾਰ ਮਨਮੁਖ ਆਪ ਸਵਾਰਥੀ ਕਾਰਜ ਨਾ ਸਕੇ ਸਵਾਰ ਨਾਨਕ ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ ਪੌੜੀ ਤੁਧ ਆਪੇ ਜਗਤਿਓ ਪਾਇਕ ਆਪ ਖੇਲ ਰਚਾਇਆ ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ ਵਿਚ ਹਉਮੈ ਲੇਖਾ ਮੰਗੀਏ ਫਿਰ ਆਵੇ ਜਾਇਆ ਜਿਨ੍ਹਾਂ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ ਸਲੋਕ ਮਹੱਲਾ ਤੀਜਾ ਮਾਇਆ ਮਮਤਾ ਮੋਹਣੀ ਜੇਨ ਵੇਣ ਦੰਤਾ ਜਗ ਖਾਇਆ ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ ਬਿਨ ਨਾਵੇ ਜਗ ਕਮਲਾ ਫਿਰੇ ਗੁਰਮੁਖ ਨਦਰੀ ਆਇਆ ਧੰਦਾ ਕਰਤਿਆਂ ਨੇ ਫਲ ਜਨਮ ਗਵਾਇਆ ਸੁਖਦਾਤਾ ਮਨ ਨਾ ਵਸਾਇਆ ਨਾਨਕ ਨਾਮ ਤਿਨਾ ਕੋ ਮਿਲਿਆ ਜਿਨ ਕਉ ਤੁਰ ਲਿਖ ਪਾਇਆ ਮਹੱਲਾ ਤੀਜਾ ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁਖਾਂ ਸਾਧਨ ਪਾਇਆ ਜੋ ਕਸਤੂਰੀ ਮਿਰਗ ਨਾ ਜਾਣੇ ਰਾਮ ਦਾ ਪਰਮ ਭੁਲਾਇਆ ਅੰਮ੍ਰਿਤ ਤਜ ਬਿਗ ਸੰਗ੍ਰਹਿ ਕਰਤੇ ਆਪ ਖੁਆਇਆ ਗੁਰਮੁਖ ਵਿਰਲੇ ਸੋਝੀ ਪਈ ਤਿਨਾ ਅੰਤਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਘਰ ਸਾਧ ਆਇਆ ਸਬਦੇ ਹੀ ਨਾਉ ਉਪਜੈ ਸਬਦੇ ਮੇਲ ਮਿਲਾਇਆ ਬਿਨ ਸਬਦ ਸਭ ਜਗ ਬਉਰਾਨਾ ਬਿਰਥਾ ਜਨਮ ਗਵਾਇਆ
ਅੰਮ੍ਰਿਤ ਏਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ ਪੌੜੀ। ਸੋ ਹਰ ਪੁਰਖ ਅਗੰਮ ਹੈ, ਕਹੋ ਕਿਦ ਪਾਈਏ, ਤਿਸ ਰੂਪ ਨਾ ਰੇਖ ਅਦ੍ਰਿਸ਼ਟ, ਕਹੋ ਜਨ ਕਿਉਂ ਤਿਆਈਏ। ਨਿਰੰਕਾਰ ਨਿਰੰਜਨ ਹਰ ਅਗਮ, ਕਿਆ ਕਹਿ ਗੁਣ ਗਾਈਏ, ਆਪ ਬੁਝਾਏ ਆਪ।

ਨਾਨਕ ਮੇਲ ਨਾ ਚੁੱਕਈ ਰਾਤੀ ਅਤੇ ਡੇਹ। ਮਹੱਲਾ ਤੀਜਾ ਸੱਜਣ ਮੈਂਡਾ ਰੰਗੁਲਾ ਰੰਗ ਲਾਏ ਮਨ ਲੇਹ, ਜੋ ਮਾਂ ਜੀਠੇ ਕੱਪੜੇ ਰੰਗੇ ਪੀ ਪਾਹੇ। ਨਾਨਕ ਰੰਗ ਨਾ ਉਤਰੇ ਪਿਆਰ ਲੱਗੇ ਕਿਹੇ ਪੌੜੀ, ਹਰ ਆਪ ਵਰਤੇ ਆਪ ਹਰ ਆਪ ਬੁਲਾਏਂਦਾ, ਹਰ ਆਪੇ ਸਿਰਟ ਸਵਾਰ ਸਿਰ ਧੰਦੇ ਲਾਏਂਦਾ। ਇੱਕ ਨਾ ਭਗਤੀ ਲਾਏ ਇੱਕ ਆਪ ਖੁਆਏਂਦਾ, ਇੱਕ ਨਾ ਮਾਰਗ ਪਾਏ ਇੱਕ ਉੱਜੜ ਪਾਏਂਦਾ। ਜਨ ਨਾਨਕ ਨਾਮ ਧਿਆਏ ਗੁਰਮੁਖ ਗੁਣ ਗਾਏਂਦਾ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਮਨ ਚੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਬੰਧਨ ਤੋੜੇ ਮੁਕਤ ਹੋਏ ਸੱਚੇ ਰਹੇ ਸਮਾਏ, ਇਹ ਜਗਮੈ ਨਾਮ ਅਲਭ ਹੈ ਗੁਰਮੁਖ ਵਸੈ ਮਨ ਆਏ। ਨਾਨਕ ਜੋ ਗੁਰ ਸੇਵੇ ਆਪਣਾ ਹਉ ਤਿਨ ਬਰਹਾਰੇ ਜਾਓ। ਮਹੱਲਾ ਤੀਜਾ। ਮਨਮੁਖ ਮਨ ਅਜਿੱਤ ਹੈ ਦੂਜੇ ਲੱਗੇ ਜਾਏ, ਇਸ ਨੂੰ ਸੁਖ ਸੁਪਨੇ ਨਹੀਂ ਦੁਖੇ ਦੁਖ ਵਿਖਾਏ। ਘਰ ਘਰ ਪੜ ਪੜ ਪੰਡਿਤ ਥੱਕੇ ਸਿੱਧ ਸਮਾਧ ਲਗਾਏ, ਜੋ ਮਨ ਵਸ ਨਾ ਆਵਈ ਥੱਕੇ ਕਰਮ ਕਮਾਏ। ਪੇਖ ਧਾਰੀ ਪੇ ਕਰ ਥੱਕੇ ਆਠ ਸਰ ਤੀਰਥ ਨਹਾਏ, ਮਨ ਕੀ ਸਾਰ ਨਾ ਜਾਣਨੀ ਹਉਮੈ ਪਰਮ ਭੁਲਾਏ। ਗੁਰ ਪ੍ਰਸਾਦੀ ਭਉ ਪਇਆ ਵੜ ਭਾਗ ਵਸਿਆ ਮਨ ਆਏ, ਪਏ ਪਏ ਮਨ ਵਸ ਹੋਆ ਹਉਮੈ ਸ਼ਬਦ ਜਲਾਏ। ਸਚ ਰਤੇ ਸੇ ਨਿਰਮਲੇ ਜੋਤੀ ਜੋਤ ਮਲਾਏ, ਸਤਿਗੁਰ ਮਿਲੇ ਨਾ ਹੋ ਪਾਇਆ ਨਾਨਕ ਸੁਖ ਸਮਾਏ ਪੌੜੀ। ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ, ਕਿਉ ਮਾਇਆ ਰੰਗ ਸੁੰਭ ਖਿਰ ਮੈਂ ਲੈ ਜਾਵਣਾ। ਚਲਦਿਆਂ ਨਾਲ ਨਾ ਚੱਲੇ ਸਿਰ ਪਾਪ ਲੈ ਜਾਵਣਾ, ਜਾਂ ਪਗੜ ਚਲਾਇਆ ਕਾਲ ਤਾਂ ਖਰਾ ਡਰਾਵਣਾ। ਉਹ ਵੇਲਾ ਖਤਨ ਆਵੇ ਫਿਰ ਪਛਤਾਵਣਾ। ਸਲੋਕ ਮਹੱਲਾ ਤੀਜਾ। ਸਤਿਗੁਰ ਤੇ ਜੋ ਮੋਹ ਫਿਰੇ ਸੇ ਬੱਧੇ ਦੁਖ ਸਹਾਹੇ, ਫਿਰ ਫਿਰ ਮਿਲਣ ਨਾ ਪਾਏ ਨੀ ਜੰਮੇ ਤੈ ਮਰ ਜਾਹੇ। ਸਹਿਸਾ ਰੋਗ ਨਾ ਛੋਡਈ ਦੁਖ ਹੀ ਮੈਂ ਦੁਖ ਪਾਹੇ, ਨਾਨਕ ਨਦਰੀ ਬਖਸ ਲੇ ਸਭਦੇ ਮੇਲ ਮਿਲਾਹੇ। ਮਹੱਲਾ ਤੀਜਾ। ਜੋ ਸਤਿਗੁਰ ਤੇ ਮੋਹ ਫਿਰੇ ਤਿਨਾ ਠੋਰ ਨਾ ਠਾਓ, ਜਿਉ ਛੁੱਟੜ ਘਰ ਘਰ ਫਿਰੇ ਦੋ ਚਾਰਣ ਬਦਨਾਓ। ਨਾਨਕ ਗੁਰਮੁਖ ਬਖਸੀਏ ਤੇ ਸਤਿਗੁਰ ਮੇਲ ਮਿਲਾਓ ਪੌੜੀ। ਜੋ ਸੇਵੇ ਸਤ ਮੁਰਾਰ ਸੇ ਫਵਜਲ ਤਰ ਗਏ ਆ, ਜੋ ਬੋਲੇ ਹਰ ਹਰ ਨਾਓ ਤਿੰਨ ਜਮ ਛੱਡ ਗਇਆ। ਤੇ ਦਰ ਗਏ ਪੈਦੇ ਜਾਗੇ ਜਿੰਨਾ ਹਰ ਜਪ ਲਿਆ, ਹਰ ਸੇਵੇ ਸੇਈ ਪੁਰਖ ਜਿੰਨਾ ਹਰ ਤੁਦਮਾਇਆ। ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਭ੍ਰਮ ਪਉ ਗਇਆ। ਸਲੋਕ ਮਹੱਲਾ ਤੀਜਾ। ਥਾਲੇ ਵਿਚ ਤੈ ਵਸਤੂ ਪਈਓ ਹਰ ਪੂਜਨ ਅੰਮ੍ਰਿਤ ਸਾਰ, ਜਿਦ ਖਾਦੇ ਮਨ ਤ੍ਰਿਪਤੀ ਹੈ ਪਾਈਏ ਮੋਹ ਦੁਆਰ। ਇਹੋ ਭੋਜਨ ਅਲੱਭ ਹੈ ਸੰਤੋ ਲੱਭੇ ਗੁਰ ਵਿਚਾਰ, ਇਹ ਮੁਦਾਵਣੀ ਕਿਉਂ ਵਿੱਚੋਂ ਕੱਢੀਏ ਸਦਾ ਰੱਖੀਏ ਉਰਤਹਾਰ। ਇਹ ਮੁਦਾਵਣੀ ਸਤਿਗੁਰੂ ਪਾਈ ਗੁਰ ਸਿੱਖਾਂ ਲੱਭੀ ਪਾਲ, ਨਾਨਕ ਜਿਸ ਬੁਝਾਏ ਸੋ ਬੁਝ ਸੀ ਪਰ ਪਾਇਆ ਗੁਰਮੁਖ ਕਾਲ। ਮਹੱਲਾ ਤੀਜਾ। ਜੋ ਤੁਰ ਮੇਲੇ ਸੇ ਮਿਲ ਰਹੇ ਸਤਿਗੁਰ ਸਿਉ ਚਿਤ ਲਾਏ, ਆਪ ਛੋੜੇ ਨ ਸੇ ਵਿਛੜੇ ਦੂਜੇ ਪਾਏ ਖੁਆਏ। ਨਾਨਕ ਵਿਣ ਕਰਮਾ ਕਿਆ ਪਾਈਏ ਪੂਰਬ ਲਿਖਿਆ ਕਮਾਏ ਪੌੜੀ। ਬਹਿ ਸਕੀਆਂ ਜਿਸ ਗਾਵੇ ਗਾਵਣ ਹਾਰੀਆਂ, ਹਰ ਨਾਮ ਸਲਾਹਿਓ ਨਿਤ ਹਰ ਕੋ ਬਲਿਹਾਰੀਆਂ। ਜਿੰਨੀ ਸੁਣ ਮੰਨਿਆ ਹਰ ਨਾਮ ਤਿਨਾ ਹੋਂ ਵਾਰੀਆਂ, ਗੁਰਮੁਖੀਆਂ ਹਰ ਮੇਲ ਮਿਲਾਵਣ ਹਾਰੀਆਂ। ਹਉ ਬਲ ਜਾਵਾਂ ਦਿਨ ਰਾਤ ਗੁਰ ਦੇਖਣ ਹਾਰੀਆਂ। ਸਲੋਕ ਮਹੱਲਾ ਤੀਜਾ। ਵਿਣ ਨਾਵੇ ਸਾ ਭਰਮ ਦੇ ਨਿਤ ਜਗ ਤੋਟਾ ਸਹਿਸਾਰ, ਮਨਮੁਖ ਕਰਮ ਕਮਾਵਣੇ ਹੋਮੇ ਅੰਧ ਗੁਬਾਰ, ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ। ਮਹੱਲਾ ਤੀਜਾ। ਸਹਿਜੇ ਜਾਗੇ ਸਹਿਜੇ ਸੋਵੇ ਗੁਰਮੁਖ ਅਨਦਿਨ ਉਸਤਤ ਹੋਵੇ, ਮਨਮੁਖ ਪਰਮੇ ਸਹਿਸਾ ਹੋਵੇ ਅੰਤਰ ਚਿੰਤਾ ਨੀਂਦ ਨਾ ਸੋਵੇ। ਗਿਆਨੀ ਜਾਗੇ ਸਵੇ ਸੁਭਾਏ ਨਾਨਕ ਨਾਮ ਰਤਿਆ ਬਲ ਜਾਓ ਪੌੜੀ। ਸੇ ਹਰ ਨਾਮ ਧਿਆਵੇ ਜੋ ਹਰ ਰਤਿਆ, ਹਰ ਇੱਕ ਧਿਆਵੇ ਇੱਕ ਇੱਕੋ ਹਰ ਸਤਿਆ, ਹਰ ਇੱਕੋ ਵਰਤੇ ਇੱਕ ਇੱਕੋ ਉਦਪਤਿਆ, ਜੋ ਹਰ ਨਾਮ ਧਿਆਵੇ ਤਿੰਨ ਡਰ ਸਟ ਕਤਿਆ, ਗੁਰਮਤੀ ਦੇਵੇ ਆਪ ਗੁਰਮੁਖ ਹਰ ਜਪਿਆ। ਸਲੋਕ ਮਹੱਲਾ ਤੀਜਾ। ਅੰਤਰ ਗਿਆਨ ਨਾ ਆਇਓ ਜਿਤ ਕਈ ਸੋਝੀ ਪਾਏ, ਵਿਣ ਡਿੱਠਾ ਕਿਆ ਸਾਲ ਆਈਏ ਅੰਧਾ ਅੰਧ ਕਮਾਏ।
ਨਾਨਕ ਸ਼ਬਦ ਪਛਾਣੀਐ ਨਾਮ ਸੇ ਮਨ ਆਏ ਮਹੱਲਾ ਤੀਜਾ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਸੱਚਾ ਸੌਦਾ ਹਟ ਸੱਚ ਰਤਨੀ ਪਰੇ ਭੰਡਾਰ। ਗੁਰ ਕਿਰਪਾ ਤੇ ਪਾਈਨ ਜੇ ਦੇਵੈ ਦੇਵਣ ਹਾਰ, ਸੱਚਾ ਸੌਦਾ ਲਾਭ ਸਦਾ ਖਟਿਆ ਨਾਮ ਅਪਾਰ। ਵਿਖ ਵਿਚ ਅੰਮ੍ਰਿਤ ਪ੍ਰਗਟਿਆ ਕਰਮ ਪਿਆਵਣ ਹਾਰ, ਨਾਨਕ ਸੱਚ ਸਲਾਹੀਐ ਤਨ ਸਵਾਰਣ ਹਾਰ। ਪੌੜੀ ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਪਾਵਈ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ। ਕੂੜਿਆਰੀ ਰੱਜੇ ਕੂੜ ਜੋ ਵਿਸ਼ਟਾ ਕਾਗ ਖਾਵਈ, ਜਿਸ ਹਰ ਹੋਏ ਕਿਰਪਾਲ ਤੂੰ ਨਾਮ ਪਿਆਵਈ। ਹਰ ਗੁਰਮੁਖ ਨਾਮ ਅਰਾਧ ਕੂੜ ਪਾਪ ਲੈ ਜਾਵਈ। ਸਲੋਕ ਮਹੱਲਾ ਤੀਜਾ। ਸੇਖਾ ਚੌ ਚੱਕਿਆ ਚੌ ਵਾਇਆ, ਇਉ ਮਨ ਇਕਤ ਕਰ ਆਣ, ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਸਤਿਗੁਰ ਅੱਗੇ ਟਹਿ ਪਉ ਸਭ ਕੇ ਜਾਣੇ ਜਾਣ, ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਾਨ। ਸਤਿਗੁਰ ਕੇ ਪਾਣੇ ਪੀ ਚੱਲੇ ਤਾਂ ਦਰਗੇ ਪਾਵੇ ਮਾਣ, ਨਾਨਕ ਜੇ ਨਾਮ ਨਾ ਚਿਤਨੀ ਤੇਨ ਤਿਗ ਪਹਿਨਣ ਤਿਗ ਖਾਣ। ਮਹੱਲਾ ਤੀਜਾ। ਹਰ ਗੁਣ ਤੋਟ ਨ ਆਵਈ ਕੀਮਤ ਕਹਿਣ ਨਾ ਜਾਏ, ਨਾਨਕ ਗੁਰਮੁਖ ਹਰ ਗੁਣ ਰਵੇ ਗੁਣਮੈ ਰਹੇ ਸੁਮਾਏ। ਪੌੜੀ ਹਰ ਚੋਲੀ ਦੇ ਸਵਾਰੀ ਕੜ ਪੈਦੀ ਭਗਤ ਕਰ, ਹਰ ਪੜ ਲੱਗਾ ਅਧਕਾਈ ਬਹੁ ਬਹੁਬਤ ਪਾਂਧ ਕਰ। ਕੋਈ ਬੂਝੇ ਬੂਝਣ ਹਾਰਾ ਅੰਤਰ ਬਵੇਕ ਕਰ, ਸੋ ਬੂਝੇ ਇਹੋ ਬਵੇਕ ਜਿਸ ਬੁਝਾਏ ਆਪ ਹਰ। ਜਨ ਨਾਨਕ ਕਹੇ ਵਿਚਾਰਾ ਗੁਰਮੁਖ ਹਰ ਸਤ ਹਰ। ਸਲੋਕ ਮਹੱਲਾ ਤੀਜਾ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ, ਗੁਰਮੁਖ ਹੋਏ ਸੋ ਪਉ ਕਰੇ ਆਪਣਾ ਆਪ ਪਛਾਣੇ। ਗੁਰਪ੍ਰਸਾਦੀ ਜੀਵਿਤ ਮਰੇ ਤਾਂ ਮਨ ਹੀ ਤੇ ਮਨ ਮਾਨੈ, ਜਿਨ ਕੋ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥੈ ਗਿਆਨੈ। ਮਹੱਲਾ ਤੀਜਾ। ਗੁਰਮੁਖ ਚਿੱਤ ਨ ਲਾਇਓ ਅੰਤ ਦੁਖ ਪਹੁਤਾ ਆਏ, ਅੰਦਰੋਂ ਬਾਹਰੋਂ ਅੰਧਿਆਂ ਸੁਧ ਨ ਕਾਹੀ ਪਾਏ। ਪੰਡਿਤ ਤਿਨ ਕੀ ਬਰਕਤੀ ਸਭ ਜਗਤ ਖਾਏ, ਜੋ ਰਤੇ ਹਰਨ ਆਏ ਜਿਨ ਗੁਰ ਕੇ ਸ਼ਬਦ ਸਲਾਹਿਆ ਹਰ ਸਿਉ ਰਹੇ ਸੁਮਾਏ। ਪੰਡਿਤ ਦੂਜੇ ਭਾਏ ਬਰਕਤ ਨਾ ਹੋਵਈ, ਨਾ ਥਨ ਪੱਲੇ ਪਾਏ ਫੜ ਥੱਕੇ ਸੰਤੋਖ ਨ ਆਇਓ ਅਨਦਿਨ।

ਮੇਲ ਪੰਥ ਦਸਾਈ ਚੋ ਹਰ ਦੱਸੇ ਮਿੱਤ ਤੇ ਸਹੋਂ ਬਲ ਜਾਈ ਗੁਣ ਸਾਂਝੀ ਤਿੰਨ ਸਿਉਂ ਕਰੀ ਹਰ ਨਾਮ ਧਿਆਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਲਿਹਾਰੀ ਸਤਿਗੁਰ ਤਿਸ ਜਿਨ ਸੋਝੀ ਪਾਈ ਸਲੋਕ ਮਹੱਲਾ ਤੀਜਾ ਪੰਡਿਤ ਮਹਿਲ ਨਾ ਚੁੱਕਈ ਜੇ ਵੇਦ ਪੜੇ ਜੁਗ ਚਾਰ ਤ੍ਰੈ ਗੁਣ ਮਾਇਆ ਮੂਲ ਹੈ ਵਿਚ ਹਉਮੈ ਨਾਮ ਸਾਰ ਪੰਡਿਤ ਭੁੱਲੇ ਦੂਜੇ ਲਾਗੇ ਮਾਇਆ ਕੈ ਵਾਪਾਰ ਅੰਤਰ ਤਸਨਾ ਭੁੱਖ ਹੈ ਮੂਰਖ ਭੁੱਖਿਆ ਮੋਏ ਗਵਾਰ ਸਤਿਗੁਰ ਸੇਵੇ ਸੁਖ ਪਾਇਆ ਸੱਚੇ ਸ਼ਬਦ ਵਿਚਾਰ ਅੰਦਰੋਂ ਤਸਨਾ ਭੁੱਖ ਗਈ ਸੱਚੇ ਨਾਏ ਪਿਆਰ ਨਾਨਕ ਨਾਮ ਰਤੇ ਸਹਿਜੇ ਰੱਜੇ ਜਿਨ੍ਹਾਂ ਹਰ ਰਾਖਿਆ ਉਰਤਾਰ ਮਹੱਲਾ ਤੀਜਾ ਮਨਮੁਖਰ ਨਾਮ ਨਾ ਸੇਵਿਆ ਦੁਖ ਲੱਗਾ ਬਹੁਤਾ ਆਏ ਅੰਤਰ ਅਗਿਆਨ ਅੰਧੇਰ ਹੈ ਸੁਧ ਨ ਕਾਈ ਪਾਏ ਮਨ ਹੜ ਸਹਿਜ ਨਾ ਬੀਜਿਓ ਭੁੱਖਾ ਕੇ ਅੱਗੇ ਖਾਏ ਨਾਮ ਦਾਨ ਮਸਾਰਿਆ ਦੂਜੇ ਲੱਗਾ ਜਾਏ ਨਾਨਕ ਗੁਰਮੁਖ ਮਿਲੇ ਵਡਿਆਈਆਂ ਜੇ ਆਪੇ ਮੇਲ ਮਿਲਾਏ ਪੌੜੀ ਹਰਸਨ ਹਰਸ ਗਾਵੇ ਖਰੀ ਸੁਹਾਵਣੀ ਜੋ ਮਨ ਤਨ ਮੁਖਰ ਬੋਲੇ ਸਾਹਰ ਭਾਵਣੀ ਜੋ ਗੁਰਮੁਖ ਚੱਖੇ ਸਾਧ ਸਾ ਤ੍ਰਿਪਤਾਵਣੀ ਗੁਣ ਗਾਵੇ ਪਿਆਰੇ ਨਿਤ ਗੁਣ ਗਾਏ ਗੁਣੀ ਸਮਝਾਵਣੀ ਜਿਸ ਹੋਵੇ ਆਪ ਦਿਆਲ ਸਾ ਸਤਿਗੁਰੂ ਗੁਰੂ ਬੁਲਾਵਣੀ ਸਲੋਕ ਮਹੱਲਾ ਤੀਜਾ ਹਸਤੀ ਸਿਰ ਜੋ ਅੰਕਸ ਹੈ ਅਹਿਰਨ ਜੋ ਸਿਰ ਦੇ ਮਨ ਤਨ ਆਗੇ ਰਾਖ ਕਹਿ ਉਬੀ ਸੇਵ ਕਰੇ ਕਿਉਂ ਗੁਰਮੁਖ ਆਪ ਨਿਵਾਰੀਏ ਸਭ ਰਾਸ ਟਕਾ ਲੇ ਨਾਨਕ ਗੁਰਮੁਖ ਬੁਝੀਏ ਜਾਂ ਆਪੇ ਨਦਰ ਕਰੇ ਮਹੱਲਾ ਤੀਜਾ ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪ੍ਰਵਾਨ ਨਾਨਕ ਕੋਲ ਉਧਾਰੇ ਆਪਣਾ ਦਰਗੇ ਪਾਵੇ ਮਾਣ ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮੇਲਾਈਆ ਇਕ ਸੇਵ ਗੁਰਪਾਸ ਇਹ ਗੁਰਕਾਰੇ ਲਾਈਆ ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿਨਾ ਪਾਉ ਗੁਰੂ ਦੇਵਾਈਆ ਗੁਰਸਿੱਖਾਂ ਇਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀਵਾਈਆ ਸਲੋਕ ਮਹੱਲਾ ਤੀਜਾ ਨਾਨਕ ਨਾਮ ਨਾ ਚੇਤਨੀ ਅਗਿਆਨੀ ਅੰਧਲੇ ਅਵਰੇ ਕਰਮ ਕਮਾਹੇ ਜਮ ਦਰ ਬੱਧੇ ਮਾਰੀਏ ਫਿਰ ਵਿਸ਼ਟਾ ਮਾਇ ਪਚਾਹੇ ਮਹੱਲਾ ਤੀਜਾ ਨਾਨਕ ਸਤਿਗੁਰ ਸੇਵੇ ਆਪਣਾ ਸੇਜਨ ਸੱਚੇ ਪ੍ਰਵਾਨ ਹਰ ਕੇ ਨਾਏ ਸਮਾਏ ਰਹੇ ਚੂਕਾ ਆਵਣ ਜਾਣ ਪੌੜੀ ਧਨ ਸੰਪੇ ਮਾਇਆ ਸੰਚੀਏ ਅੰਤੇ ਦੁਖਦਾਈ ਹਰਮੰਦਰ ਮਹਿਲ ਸੁਵਾਰੀਏ ਕਿਸ ਸਾਥ ਨਾ ਜਾਈ ਹਰੰਗੀ ਤੁਰੇ ਨਿਤ ਪਾਲੀਏ ਕਿਤੇ ਕਾਮ ਨਾ ਆਈ ਜਨ ਲਾਭੋ ਚਿਤ ਹਰ ਨਾਮ ਸਿਉ ਅੰਤ ਹੋਏ ਸਖਾਈ ਜਨ ਨਾਨਕ ਨਾਮ ਧਿਆਇਆ ਗੁਰਮੁਖ ਸੁਖ ਪਾਈ ਸਲੋਕ ਮਹੱਲਾ ਤੀਜਾ ਬਿਨ ਕਰਮੇ ਨਾਉ ਨਾ ਪਾਈਏ ਪੂਰੇ ਕਰਮ ਪਾਇਆ ਜਾਏ ਨਾਨਕ ਨਦਰ ਕਰੇ ਜੇ ਆਪਣੀ ਤਾਂ ਗੁਰਮਤ ਮੇਲ ਮਿਲਾਏ ਮਹੱਲਾ ਪਹਿਲਾ ਇਕ ਦੱਜ ਇਕ ਦੱਬੀਏ ਇਕ ਨਾ ਕੁੱਤੇ ਖਾਹੇ ਇਕ ਪਾਣੀ ਵਿਚ ਉਹ ਸੱਟੀਏ ਇਕ ਪੀ ਫਿਰ ਹਸਣ ਪਾਹੇ ਨਾਨਕ ਏਵ ਨਾ ਜਾਪਈ ਕਿੱਥੇ ਜਾਏ ਸਮਾਹੇ ਪੌੜੀ ਤਿਨਕਾ ਖਾਦਾ ਪੈਦਾ ਮਾਇਆ ਸਾ ਪਵਿੱਤ ਹੈ ਜੋ ਨਾਮ ਹਰ ਰਾਤੇ ਤਿਨਕੇ ਘਰ ਮੰਦਰ ਮੈਲ ਸਰਾਈ ਸਾ ਪਵਿੱਤ ਹੈ ਜਿਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ ਤਿਨਕੇ ਤੁਰੇ ਜੀ ਖੁਰਗੀਰ ਸਾ ਪਵਿੱਤ ਹੈ ਜਿਨੀ ਗੁਰਮੁਖ ਸਿੱਖ ਸਾਧ ਸੰਤ ਚੜ ਜਾਤੇ ਤਿਨਕੇ ਕਰਮ ਧਰਮ ਕਾਰ ਸਾ ਪਵਿੱਤ ਹੈ ਜੋ ਬੋਲੇ ਹਰ ਹਰ ਰਾਮ ਨਾਮ ਹਰ ਸਾਤੇ ਜਿਨ ਕਹਿ ਪੋਤੇ ਪੁੰਨ ਹੈ ਸੇ ਗੁਰਮੁਖ ਸਿੱਖ ਗੁਰੂ ਪਹਿ ਜਾਤੇ ਸਲੋਕ ਮਹੱਲਾ ਤੀਜਾ ਨਾਨਕ ਨਾਭ ਕੁੱਤਿਆਂ ਹਲਤ ਪਲਤ ਸਭ ਜਾਏ ਜਬ ਤਬ ਸੰਜਮ ਸਭ ਹਿਰ ਲਿਆ ਮੁੱਠੀ ਦੂਜੇ ਪਾਏ ਜਮ ਦਰ ਬੱਧੇ ਮਾਰੀਏ ਬਹੁਤੀ ਮਿਲੇ ਸਜਾਏ ਮਹੱਲਾ ਤੀਜਾ ਸੰਤਾਂ ਨਾਲ ਵੈਰ ਕਮਾਉਂਦੇ ਦੁਸ਼ਟਾਂ ਨਾਲ ਮੋਹ ਪਿਆਰ ਅੱਗੇ ਪਿੱਛੇ ਸੁਖ ਨਹੀਂ ਮਰ ਜੰਮੇ ਵਾਰੋ ਵਾਰ ਤਿਸ਼ਨਾ ਕਦੇ ਨਾ ਬੁਝਈ ਦੁਬਦਾ ਹੋਏ ਖੁਆਰ ਮੋਕਾ ਲੇ ਤਿਨ ਨਿੰਦਕਾਂ ਤੇ ਸੱਚੇ ਦਰਬਾਰ ਨਾਨਕ ਨਾਮ ਵੀ ਹੋਣਿਆ ਨਾ ਉਰਵਾਰ ਨਾ ਪਾਰ ਪੌੜੀ ਜੋ ਹਰ ਨਾਮ ਤੇ ਆਏ ਦੇ ਸੇ ਹਰ ਹਰ ਨਾਮ ਰਤੇ ਮਨ ਮਾਹੀ ਜਿਨ੍ਹਾਂ ਮਨ ਚ ਇਕ ਅਰਾਧਿਆ ਤਿਨਾ ਇਸ ਬਿਨ ਦੂਜਾ ਕੋ ਨਾਹੀ ਸੇਈ ਪੁਰਖ ਹਰ ਸੇਵ ਦੇ ਜਿਨ ਤੁਰ ਮਸਤਕ ਲੇਖ ਲਿਖਾਹੀ ਹਰ ਕੇ ਗੁਣਤ ਗਾਮ ਦੇ ਹਰ ਗੁਣ ਗਾਏ ਗੁਣੀ ਸਮਝਾਹੀ ਵਡਿਆਈ ਵੱਡੀ ਗੁਰਮੁਖਾਂ ਗੁਰਪੂਰੇ ਹਰ ਨਾਮ ਸਮਾਹੀ ਸਲੋਕ ਮਹੱਲਾ ਤੀਜਾ
ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੇ ਆਪ ਗਵਾਏ, ਸ਼ਬਦ ਮਰੇ ਫਿਰ ਨਾ ਮਰੇ, ਤਾਂ ਸੇਵਾ ਪਵੇ ਸਵਤਾਏ, ਪਾਰਸ ਪਰਸੇ ਪਾਰਸ ਹੋਵੇ, ਸੱਚ ਰਹੇ ਲਿਵ ਲਾਏ, ਜੇ ਪੂਰਬ ਹੋਵੇ ਲਿਖਿਆ, ਤਿਸ ਸਗੁਰ ਮਿਲੇ ਪ੍ਰਭਿਆਏ, ਨਾਨਕ ਗਣਤੇ ਸੇਵਕ ਨਾ ਮਿਲੇ, ਜੇ ਬਗਸੇ ਸੋ ਪਵੇ ਥਾਏ। ਮਹੱਲਾ ਤੀਜਾ, ਮਹਿਲ ਕੁਮਹਿਲ ਨਾ ਜਾਣਨੀ, ਮੂਰਖ ਆਪਣੇ ਸਵਾਏ, ਸਭ ਚੀਨੇ ਤਾਂ ਮਹਿਲ ਲਹਿ, ਜੋ ਤੀਜੋ ਸਮਾਏ, ਸਦਾ ਸੱਚੇ ਕਾ ਪਉ ਮਨ ਵਸੇ, ਤਾਂ ਸਭਾ ਸੋਝੀ ਪਾਏ, ਸਗੁਰ ਆਪਣੇ ਘਰ ਵਰਤਦਾ, ਆਪੇ ਲਏ ਮਿਲਾਏ। ਨਾਨਕ ਸਤਿਗੁਰ ਮਿਲੇ ਸਾ ਪੂਰੀ ਪਈ, ਜਿਸਨੂੰ ਕਿਰਪਾ ਕਰੇ ਰਜਾਏ ਪੌੜੀ। ਤਨ ਤਨ ਭਾਗ ਤਿਨਾ ਭਗਤ ਜਨਾ, ਜੋ ਹਰ ਨਾਮਾ ਹਰ ਮੁਖੇ ਤਿਆ, ਤਨ ਤਨ ਭਾਗ ਤਿਨਾ ਸੰਤ ਜਨਾ, ਜੋ ਹਰ ਜਸ ਰਮਣੀ ਸੁਣਤੇ ਆ, ਤਨ ਤਨ ਭਾਗ ਤਿਨਾ ਸਾਧ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬਣਤੇ ਆ, ਤਨ ਤਨ ਭਾਗ ਤਿਨਾ ਗੁਰਮੁਖਾਂ, ਜੋ ਗੁਰ ਸਿੱਖ ਲਏ ਮਨ ਜਿਣਤੇ ਆ, ਸਭ ਦੂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਕੁਰਚਰਣੀ ਸਿੱਖ ਪੜਤੇ ਆ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੇ ਥਿਦਾ ਬ੍ਰਹਮ ਤਰਹਿ, ਏਕ ਸ਼ਬਦ ਲਿਵ ਲਾਏ, ਨਵ ਨਿਧੀ ਅਠਾਰੇ ਸਿੱਧੀ ਪਿੱਛੇ ਲਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ, ਜਿਨ ਸਤਿਗੁਰ ਨਵ ਨਾ ਪਾਈਏ, ਬੁੱਝੋ ਕਰ ਵਿਚਾਰ, ਨਾਨਕ ਪੂਰੇ ਭਾਗ ਸਗੁਰ ਮਿਲੇ, ਸੁਖ ਪਾਏ ਜੁਗ ਚਾਰ। ਮਹੱਲਾ ਤੀਜਾ। ਕਿਆ ਗੱਭਰੂ ਕਿਆ ਬਿਰਦ ਹੈ, ਮਨੋ ਤਿਸ ਨਾ ਭੁੱਖ ਨਾ ਜਾਏ, ਗੁਰਮੁਖ ਸ਼ਬਦੇ ਰਤਿਆ, ਸੀਤਲ ਹੋਏ ਆਪ ਗਵਾਏ, ਅੰਦਰ ਤ੍ਰਿਪਤ ਸੰਤੋਖਿਆ, ਤੇ ਭੁੱਖ ਨਾ ਲੱਗੇ ਆਏ। ਨਾਨਕ ਜੇ ਗੁਰਮੁਖ ਕਰੇ ਸੋ ਪ੍ਰਵਾਨ ਹੈ, ਜੋ ਨਾਮ ਰਹੇ ਲਿਵ ਲਾਏ ਪੌੜੀ। ਹਉ ਬਲਿਹਾਰੀ ਤਿੰਨ ਕੌ, ਜੋ ਗੁਰਮੁਖ ਸਿੱਖਾ, ਜੋ ਹਰ ਨਾਮ ਤੇ ਆਏ ਦੇ ਤਿੰਨ ਦਰਸ਼ਨ ਪਿਖਾ, ਸੁਣ ਕੀਰਤਨ ਹਰ ਗੁਣ ਰਵਾ, ਹਰ ਜਸ ਮਨ ਲਿਖਾ, ਹਰ ਨਾਮ ਸਲਾਹੀ ਰੰਗ ਸਿਉ, ਸਭ ਕਿਲਵ ਕਿਰਖਾ, ਤਨ ਤਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਤਰੇ ਵਿਖਾ। ਸਲੋਕ ਮਹੱਲਾ ਤੀਜਾ। ਗੁਰ ਬਿਨ ਗਿਆਨ ਨਾ ਹੋਵਈ, ਨਾ ਸੁਖ ਵਸੇ ਮਨ ਆਏ, ਨਾਨਕ ਨਾ ਵਿਹੂਣੇ ਮਨਮੁਖੀ, ਜਸਨ ਜਨਮ ਗਵਾਏ। ਮਹੱਲਾ ਤੀਜਾ। ਸਿੱਧ ਸਾਧਕ ਨਾਵੇ ਨੂੰ ਸਭ ਖੋਜਦੇ, ਥੱਕ ਰਹੇ ਲਿਵ ਲਾਏ, ਬਿਨ ਸਭ ਗੁਰ ਕਿਨੇ ਨਾ ਪਾਇਓ, ਗੁਰਮੁਖ ਮਿਲੇ ਮਿਲਾਏ, ਬਿਨ ਨਾਵੇ ਪਹਿਨਣ ਖਾਣ ਸਾ ਬਾਦ ਹੈ, ਤਿਗ ਸਿੱਧੀ ਤਿਗ ਕਰਮਾਤ, ਸਾ ਸਿੱਧ ਸਾ ਕਰਮਾਤ ਹੈ, ਅਚਿੰਤ ਕਰੇ ਜਿਸ ਦਾਤ, ਨਾਨਕ ਗੁਰਮੁਖ ਹਰ ਨਾਮ ਮਨ ਵਸੈ, ਏਹਾ ਸਿੱਧ ਏਹਾ ਕਰਮਾਤ ਪੌੜੀ। ਹਮ ਢਾਡੀ ਹਰ ਪ੍ਰਭ ਖਸਮ ਕੇ, ਨਿਧ ਗਾਵੇ ਹਰ ਗੁਣ ਸ਼ੰਤਾ, ਹਰ ਕੀਰਤਨ ਕਰੇ ਹਰ ਜਾ ਸੁਣੇ, ਤਿਸ ਕਵਲਾ ਕੰਤਾ, ਹਰ ਦਾਤਾ ਸਭ ਜਗਤ ਪਿਖਾਰੀਆ, ਮੰਗਤ ਜਨ ਜਨਤਾ।

ਵਿਣ ਮਨਮਾਰੇ ਕੋਈ ਨਾ ਸਿੱਝਈ। ਵੇਖੋ ਕੋਲ ਵਿਲਾਏ ਪੇਖ ਤਾਰੀ ਤੀਰਥੀ ਪਵਥ ਕੇ, ਨਾ ਇਹੋ ਮਨ ਮਾਰਿਆ ਜਾਏ। ਗੁਰਮੁਖ ਇਹੋ ਮਨ ਜੀਵਿਤ ਮਰੈ, ਸੱਚ ਰਹੇ ਲਿਵਲਾਏ। ਨਾਨਕ ਇਸ ਮਨ ਕੀ ਮਲ ਇਉ ਉਤਰੈ, ਹਉਮੈ ਸ਼ਬਦ ਜਲਾਏ ਪੌੜੀ। ਹਰ ਘਰ ਸੰਤ ਮਿਲੋ ਮੇਰੇ ਭਾਈ, ਹਰ ਨਾਮ ਦਿਰੜਾਓ ਇਕ ਕਿਨਕਾ। ਹਰ ਘਰ ਸੀਗਾਰ ਬਣਾਵੋ ਹਰ ਜਨ, ਹਰ ਕਾਪੜ ਪਹਿਰੋ ਖਿਮਕਾ।

ਕੰਢੀ ਇਹ ਉਤਮ ਪਦਵੀ ਇਹ ਜੁਗਮਾਹੇ ਗੁਰਮੁਖ ਹਰ ਕੀਰਤ ਫਲ ਪਾਈਏ ਜਿਨ ਕਉ ਹਰ ਲਿਖ ਪਾਹੇ ਨਾਨਕ ਗੁਰਪ੍ਰਸਾਦੀ ਆਨੰਦਨ ਭਗਤ ਹਰ ਉਚਰ ਹੈ ਹਰ ਭਗਤੀ ਮਾਏ ਸਮਾਹੇ ਪੌੜੀ ਹਰ ਹਰ ਮੇਲ ਸਾਧ ਜਨ ਸੰਗਤ ਮੁਖ ਬੋਲੀ ਹਰ ਹਰ ਭਲੀ ਬਾਣ ਹਰ ਗੁਣ ਗਾਵਾਂ ਹਰ ਨਿਤ ਚਵਾਂ ਗੁਰਮਤੀ ਹਰ ਸਦਾ ਮਾਣ ਹਰ ਜਪ ਜਪ ਔਖਦ ਖਾਧਿਆ ਸਭ ਰੋਗ ਗਵਾਤੇ ਦੁੱਖਾ ਕਾਣ ਜਿਨ੍ਹਾਂ ਸਾਧ ਗਰਾਸਨਾ ਵਿਸਰੈ ਸੇ ਹਰ ਜਨ ਪੂਰੇ ਸਹੀ ਜਾਣ ਜੋ ਗੁਰਮੁਖ ਹਰ ਆਰਾਧ ਦੇ ਤਿੰਨ ਚੂਕੀ ਜਮ ਕੀ ਜਗਤ ਕਾਣ ਸਲੋਕ ਮਹੱਲਾ ਤੀਜਾ ਰੇ ਜਨ ਉਥਾਰੇ ਦੱਬਿਓ ਤੁਤਿਆਂ ਗਈ ਵਿਖਾਏ ਤਾਂ ਗੁਰ ਕਾ ਸ਼ਬਦ ਸੁਣਨਾ ਜਾਗਿਓ ਅੰਤਰ ਨਾ ਉਪਜਿਓ ਚਾਓ ਸਰੀਰ ਜਲੋ ਗੁਣਵਾਰਾ ਜੋ ਗੁਰ ਕਾਰਨਾ ਕਮਾਏ ਜਗਤ ਜਲੰਦਾ ਡਿਠਮੈ ਹੋਮੈ ਦੂਜੇ ਪਾਏ ਨਾਨਕ ਗੁਰ ਸਰਣਾਈ ਉਭਰੇ ਸੱਚ ਮਨ ਸਬਦ ਤਿਹਾਏ ਮਹੱਲਾ ਤੀਜਾ ਸਭ ਦਰਤੇ ਹੋਮੈ ਗਈ ਸੋ ਬਾਵੰਤੀ ਨਾਰ ਤਿਰਕੇ ਭਾਣੇ ਸਦਾ ਚੱਲੇ ਤਾਂ ਬਣਿਆ ਸੀ ਗਾਰ ਸੇਜ ਸੁਹਾਵੀ ਸਦਾ ਪਿਰ ਰਾਵੇ ਹਰ ਵਰ ਪਾਇਆ ਨਾਰ ਨਾ ਹਰ ਮਰੈ ਨਾ ਕਦੇ ਦੁੱਖ ਲਾਗੈ ਸਦਾ ਸੁਹਾਗਣ ਨਾਰ ਨਾਨਕ ਹਰ ਪ੍ਰਾਮੇਲ ਲਈ ਗੁਰਕੇ ਹਿਤ ਪਿਆਰ ਪੌੜੀ ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ ਹਰ ਜੀਓ ਤਿਨ ਕਾ ਦਰਸ਼ਨ ਨਾ ਕਰੋ ਪਾਪਿਸ਼ਟ ਹਤਿਆਰੀ ਓਏ ਕਰ ਕਰ ਫਿਰ ਇੱਕ ਸੁਧ ਮਨ ਜਿਉ ਧਰਕਟ ਨਾਰੀ ਵਡਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ ਹਰ ਮਿਲ ਲਓ ਸਤਿਗੁਰ ਦਇਆ ਕਰ ਗੁਰ ਕੋ ਬਲਿਹਾਰੀ ਸਲੋਕ ਮਹੱਲਾ ਤੀਜਾ ਗੁਰਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲੱਗੇ ਆਏ ਜੰਮਣ ਮਰਣਾ ਮਿਟ ਗਿਆ ਕਾਲੇ ਕਾ ਕਿਛ ਨਾ ਵਸਾਏ ਹਰ ਸੇ ਤੀ ਮਨ ਰਵ ਰਹਿਆ ਸੱਚੇ ਰਹਿਆ ਸਮਾਏ ਨਾਨਕ ਹੋਂ ਬਲਿਹਾਰੀ ਤਿੰਨ ਕਹੋ ਜੋ ਚੱਲਣ ਸਤਿਗੁਰ ਭਾਏ ਮਹੱਲਾ ਤੀਜਾ ਬਿਨ ਸਬਦੇ ਸੁਧ ਨਾ ਹੋ ਗਈ ਜੇ ਅਨੇਕ ਕਰੇ ਸੀਗਾਰ ਫਿਰ ਕੀ ਸਾਰ ਨਾ ਜਾਣੇ ਦੂਜੇ ਪਾਏ ਪਿਆਰ ਸਾਕ ਸੁਧ ਸਾਕ ਲਖਣੀ ਨਾਨਕ ਨਾਰੀ ਵਿੱਚ ਕੁਨਾਰ ਪੌੜੀ ਹਰ ਘਰ ਆਪਣੀ ਦਇਆ ਕਰ ਹਰ ਬੋਲੀ ਬਹਿਣੀ ਹਰ ਨਾਮ ਤੇ ਆਈ ਹਰ ਉਚਰਾਂ ਹਰ ਲਾਹਾ ਲੈਣੀ ਜੋ ਜਪਦੇ ਹਰ ਹਰ ਦਿਨ ਸਰਾਤ ਤਿਨ ਹਉ ਕੁਰਬਹਿਣੀ ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਅਰਾਧਿਆ ਤਿੰਨ ਜਨ ਦੇਖਾ ਨੈਣੀ ਹਉ ਵਾਰਿਆ ਆਪਣੇ ਗੁਰੂ ਕਹੋ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ ਸਲੋਕ ਮਹੱਲਾ ਚੌਥਾ ਹਰ ਦਰਸ਼ਨ ਸਿਉ ਪ੍ਰੀਤ ਹੈ ਹਰ ਦਰਸ਼ਨ ਕੋ ਮਿੱਤ ਹਰ ਦਰਸ਼ਨ ਕੇ ਵਸ ਹੈ ਜੋ ਜੰਤੀ ਕਹਿ ਵਸ ਜੰਤ ਹਰ ਕੇ ਦਾਸ ਹਰ ਧਿਆਏ ਦੇ ਕਰ ਪ੍ਰੀਤਮ ਸਿਉ ਨੇਹ ਕਿਰਪਾ ਕਰਕੇ ਸੁਣੋ ਪ੍ਰਭ ਸਭ ਜਗ ਮੈਂ ਵਰਸੇ ਮੇਹੋ ਜੋ ਹਰ ਦਰਸ਼ਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਮ ਦੀ ਜਨਕਾ ਜੈਕਾਰ ਕਰਾਈ ਸੋ ਹਰ ਜਨ ਨਾਮ ਧਿਆਏ ਦਾ ਹਰ ਹਰ ਜਨ ਇੱਕ ਸਮਾਨ ਜਨ ਨਾਨਕ ਹਰ ਕਾ ਦਾਸ ਹੈ ਹਰ ਪੈਜ ਰੱਖੋ ਭਗਵਾਨ ਮਹੱਲਾ ਚੌਥਾ ਨਾਨਕ ਪ੍ਰੀਤ ਲਾਈ ਤਿਨ ਸਾਚੇ ਤਿਸ ਬਿਨ ਰਹਿਣ ਨਾ ਜਾਈ ਸਗੁਰ ਮਿਲੇ ਤਾਂ ਪੂਰਾ ਪਾਈਏ ਹਰ ਰਸ ਰਸਨ ਰਸਾਈ ਪੌੜੀ ਰਹਿਣ

ਭਗਤ ਜਿਨਾ ਕੈ ਸੰਗ ਪਾਪ ਗੁਵਾਵਣਾ, ਜਨ ਨਾਨਕ ਸਦ ਬਲਿਹਾਰ ਬਲ ਬਲ ਜਾਵਣਾ। ਸਲੋਕ ਮੁਹੱਲਾ ਚੌਥਾ। ਅੰਤਰ ਅਗਿਆਨ ਪਈ ਮਤ ਮੱਧਮ, ਸਤਿਗੁਰ ਕੀ ਪ੍ਰਤੀਤ ਨਾਹੀ। ਅੰਦਰ ਕਵਟ ਸਭ ਕਵਟੋ ਕਰ ਜਾਣੇ, ਕਵਟੇ ਖਪੇ ਖਪਾਹੀ। ਸਤਿਗੁਰ ਕਾ ਪਾਣਾ ਚਿੱਤ ਨ ਆਵੇ, ਆਪਣੇ ਸੁਆਏ ਫਿਰਾਹੀ। ਕਿਰਪਾ ਕਰੇ ਜੇ ਆਪਣੀ, ਤਾ ਨਾਨਕ ਸਬਦ ਸਵਾਹੀ। ਮੁਹੱਲਾ ਚੌਥਾ। ਮਨੁੱਖ ਮਾਇਆ ਮੋਹਵੇ ਆਪੇ, ਦੂਜੇ ਪਾਏ ਮਨੁਆ ਸਿਰ ਨਾਹੇ। ਅਨਦਿਨ ਜਲ ਰਹਿ ਦਿਨ ਰਾਤੀ, ਹੋਮੇ ਖਪੇ ਖਪਾਹੇ। ਅੰਤਰ ਲੋਭ ਮਹਾਂ ਗੁਬਾਰਾ, ਤਿਨਕੇ ਨਿਟ ਨਾ ਕੋਈ ਜਾਵੇ। ਕੋਈ ਆਪ ਦੁਖੀ ਸੋ ਕਭੂ ਨਾ ਪਾਵੇ, ਜਨਮ ਮਰੇ ਮਰ ਜਾਹੇ। ਨਾਨਕ ਬਖਸ ਲਏ ਪ੍ਰਾ ਸਾਚਾ, ਜੇ ਗੁਰਚਰਣੀ ਚਿਤ ਲਾਹੇ ਪੌੜੀ। ਸੰਤ ਭਗਤ ਪ੍ਰਵਾਨ ਜੋ ਪ੍ਰਭਾਇਆ, ਸਹੀ ਵਿਚੱਖਣ ਜੰਤ ਜਿਨੀ ਹਰਚਾਇਆ। ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ, ਸੰਤ ਜਨਾ ਕੀ ਧੂਰ ਮਸਤਕ ਲਾਇਆ। ਨਾਨਕ ਪਏ ਪੁਨੀਤ ਹਰ ਤੀਰਥ ਨਹਾਇਆ। ਸਲੋਕ ਮਹੱਲਾ ਚੌਥਾ। ਗੁਰਮੁਖ ਅੰਤਰ ਸ਼ਾਂਤ ਹੈ, ਮਨ ਤਨ ਨਾਮ ਸਮਾਏ। ਨਾਮੋ ਚਿਤਵੇ ਨਾਮ ਪੜੇ, ਨਾਮ ਰਹੇ ਲਿਵ ਲਾਏ। ਨਾਮ ਪਦਾਰਥ ਪਾਇਆ, ਚਿੰਤਾ ਗਈ ਬਲਾਏ। ਸਤਿਗੁਰ ਮਿਲਿਆ ਨਾਮ ਉਭਜੇ, ਤਿਸ ਨਾ ਭੁੱਖ ਸਭ ਜਾਏ। ਨਾਨਕ ਨਾਮੇ ਰਤਿਆ, ਨਾਮੋ ਪੱਲੇ ਪਾਏ। ਮਹੱਲਾ ਚੌਥਾ। ਸਤਿਗੁਰ ਪੁਰਖ ਜੇ ਮਾਰਿਆ, ਪ੍ਰਮ ਪ੍ਰਮਿਆ ਕਰ ਛੋੜ ਗਇਆ। ਉਸ ਪਿੱਛੇ ਵੱਜੇ ਫੱਕੜੀ, ਮੋਹ ਕਾਲਾ ਅੱਗੇ ਪਇਆ। ਉਸ ਅਰਲ ਬਰਲ ਮੋਹ ਨਿਕਲੇ, ਨਿਤ ਝੱਗੂ ਸੁੜਦਾ ਮੋਹਾ। ਕਿਆ ਹੋਵੇ ਕਿਸੇ ਹੀ ਦੇ ਕੀਤੇ, ਜਾਂ ਤੁਰ ਕਿਰਤ ਉਸ ਦਾ ਇਹੋ ਜਿਹਾ ਪਇਆ। ਜਿੱਥੇ ਉਹ ਜਾਏ ਤਿੱਥੇ ਉਹ ਝੂਠਾ, ਕੂੜ ਬੋਲੇ ਕਿਸੇ ਨਾ ਭਾਵੇ। ਵੇਖੋ ਭਾਈ ਵਡਿਆਈ, ਹਰ ਸੰਤੋ ਸਵਾਮੀ ਆਪਣੇ ਕੀ। ਜੈਸਾ ਕੋਈ ਕਰੇ ਤੈਸਾ ਕੋਈ ਪਾਵੇ, ਕਿਉਂ ਬ੍ਰਹਮ ਵਿਚਾਰ ਹੋਵੇ ਦਰ ਸਾਚੇ ਅੱਗੋਂ ਦੇ। ਜਨ ਨਾਨਕ ਆਖ ਸੁਣਾਵੇ ਪੌੜੀ, ਉਹ ਸੱਚੇ ਬੱਧਾ ਥੇ ਹੋ ਰਖਵਾਲੇ ਗੁਰ ਦਿੱਤੇ। ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ, ਗੁਰ ਕਿਰਪਾਲ ਬੇਅੰਤ ਅਵਗਣ ਸਭ ਹਤੇ। ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ, ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਇੱਤੇ। ਸਲੋਕ ਮਹੱਲਾ ਪਹਿਲਾ। ਤਾ ਕੀ ਰਜਾਏ ਲਿਖਿਆ ਪਾਏ, ਆਬ ਕਾ ਕੀਜੇ ਪਾਂਡੇ। ਹੁਕਮ ਹੁਆ ਹਾਸਲ ਤਦੇ ਹੋਏ ਨਿਬੜਿਆ, ਪੰਡੇ ਜੀ ਕਮਾਂਦੇ। ਮਹੱਲਾ ਦੂਜਾ। ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ ਜਹਾਂ ਦਾਣੇ ਤਾਂ ਖਾਣੇ। ਨਾਨਕਾ ਸੱਚ ਹੇ ਪੌੜੀ, ਸਭੇ ਗੱਲਾਂ ਆਪ ਹਾੜ ਬਹਾਲਿਓਨ। ਆਪੇ ਰਚਨ ਰਚਾਏ ਆਪੇ ਹੀ ਕਾਲਿਓਨ, ਆਪੇ ਜੰਤਿਓ ਪਾਏ ਆਪ ਪ੍ਰਤਪਾਲਿਓਨ। ਦਸ ਰੱਖੇ ਕੰਠ ਲਾਏ ਨਦਰ ਨਿਹਾਲਿਓਨ, ਨਾਨਕ ਭਗਤਾਂ ਸਦਾ ਆਨੰਦ ਪਾਉ ਦੂਜਾ ਜਾ ਲਿਓਨ। ਸਲੋਕ ਮਹੱਲਾ ਤੀਜਾ। ਏ ਮਨ ਹਰ ਜੀ ਧਿਆਏ ਤੂੰ, ਇਕ ਮਨ ਇਕ ਚਿਤ ਭਾਏ। ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਹਉ ਹਰ ਕੇ ਸਦ ਬਲਿਹਾਰਣੇ, ਜਿਤ ਸੇਵੇ ਸੁਖ ਪਾਏ। ਨਾਨਕ ਗੁਰਮੁਖ ਮਿਲ ਰਹੇ, ਹਉਮੈ ਸਬਦ ਜਲਾਏ। ਮਹੱਲਾ ਤੀਜਾ। ਆਪੇ ਸੇਵਾ ਲਾਇਨ ਆਪੇ ਬਖਸ ਕਰੇ, ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ। ਨਾਨਕ ਨਾਮ ਧਿਆਇਨ ਤੇ ਨਿਜ ਕਰਵਾਸ ਹੈ, ਜੁਗ ਜੁਗ ਸੋਭਾ ਹੋਏ ਪੌੜੀ। ਤੂੰ ਕਰਨ ਕਾਰਨ ਸਮਰਥ ਹੈ ਕਰਤੇ, ਮੈਂ ਤੁਝ ਬਿਨ ਅਵਰ ਨਾ ਕੋਈ। ਤੁਧ ਆਪੇ ਸਿੱਟ ਸਿਰਜੀਆ ਆਪੇ ਫੁਨਗੋਈ, ਤਾ ਵੇਖੋ ਸ਼ਬਦ ਵਰਤਦਾ ਜੋ ਕਰੇ ਸੋਈ। ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ। ਧੰਨ ਧੰਨ ਧੰਨ ਗੁਰ ਸੋਈ ਸੁਧ। ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ। ਹਰ ਪਹਿਲਾ ਇਕ ਓਅੰਕਾਰ, ਸਤਿਗੁਰ ਪ੍ਰਸਾਦ ਬੁੱਤ ਪੂਜ ਪੂਜ ਹਿੰਦੂ ਮੂਹੇ, ਤੁਰਕ ਮੂਹੇ ਸਿਰ ਨਾਈ। ਉਇਲੇ ਜਾਰੇ ਉਇਲੇ ਗਾਡੇ, ਤੇਰੀ ਗਦ ਦੂਹੂ ਨਾ ਪਾਈ। ਮਨ ਰੇ ਸੰਸਾਰ ਅੰਧ ਗਹੇਰਾ, ਚੌਧ ਪਸਰੇ ਹੋਏ ਜਮ ਜੇਵਰ ਆ ਰਹਾਓ। ਕਵਿਤ ਪੜੇ ਪੜ ਕਵਿਤਾ ਮੂਹੇ, ਕਪੜ ਕੇ ਦਾਰੇ ਜਾਈ। ਜਟਾ ਧਾਰ ਤਰ ਜੋਗੀ ਮੂਹੇ, ਤੇਰੀ ਗਤ ਇਹਨੇ ਨਾ ਪਾਈ। ਦਰਬ ਸੰਚ ਸੰਜਰਾ ਜੇ ਮੂਹੇ, ਗੜਲੇ ਕੰਚਨ ਭਾਰੀ। ਵੇਦ ਪੜੇ ਪੜ ਪੰਡਿਤ ਮੂਹੇ, ਰੂਪ ਦੇਖ ਦੇਖ ਨਾਰੀ। ਰਾਮ ਨਾ ਬਿਨ ਸਭੇ ਬਗੂਤੇ, ਦੇਖੋ ਨਿਰਖ ਸਰੀਰਾ। ਹਰ ਕੇ ਨਾ ਬਿਨ ਕਿਨ ਗਦ ਪਾਈ, ਹੈ ਉਪਦੇਸ਼ ਕਬੀਰਾ। ਜਬ ਜਰਗੇ ਤਬ ਹੋਏ ਪਸਮ ਤਨ, ਰਹੇ ਕਿਰਮ ਦਲ ਖਾਈ। ਕਾਚੀ ਗਾਗਰ ਨੀਰ ਪਰਤ ਹੈ, ਇਹ ਤਨ ਕੀ ਇਹ ਬੜਾਈ। ਆਹੇ ਪਈਆ
फिर तो फूलिया फूलिया जब दस मास उर्द मुखरेता सोदन कैसे फूलिया रहाओ जो मधुमाखी क्यों सठोर रस जोर जोर तन किया मरती बार लिहो लिहो करिए भूत रहन क्यों दिया ज्योरी लाओ बरी नार संग पई आग गए सजन सुहेला मारकट लो सब लोग कुटम पयो आगे हंस अकेला कहे तो कबीर सुनो रे पानी परे कागरस गुआ झूठी माया आप बंधाया जो नलनी प्रमसुआ वेद पुराण सबे मत सुनके करी कर्म की आसा काल ग्रह सब लोग सियाने उड़ पंडित पै चले निरासा मान रे सरयो ना एक काजा पजो ना रग पद राजा रखाओ बाण खण जाए जोग तब कीनो कंद मूल चुन खाया नादी बेदी सब दी मोनी जमके पटे लिखाया।

ਹਾਥ ਵਿਚਾਰੀ ਸੋਈ ਸੋਈ ਜਾਗੀ ਜਿਤ ਲਾਈ ਤਿਤ ਲਾਗੀ ਤੇਰੀ ਤੈ ਸੁਮਤ ਕਹਾਂ ਤੇ ਪਾਈ ਜਾ ਤੇ ਭ੍ਰਮ ਕੀ ਲੀਕ ਮਿਟਾਈ ਤੋ ਰਸ ਕਬੀਰੇ ਜਾਣਿਆ ਮੇਰੋ ਗੁਰਪ੍ਰਸਾਦ ਮਨ ਮਾਨਿਆ ਜੇ ਬਾਜ ਨਾ ਜੀਆ ਜਾਈ ਜੋ ਮਿਲੇ ਤਾਂ ਕਾਲ ਅਘਾਈ ਤਾਂ ਜੀਵਨ ਪਲੋ ਕਹਾਂ ਹੀ ਮੂਏ ਬਿਨ ਜੀਵਨ ਨਾਹੀ ਅਬ ਕਿਆ ਕਸੀਏ ਗਿਆਨ ਵਿਚਾਰਾ ਨਿਜ ਨਿਰਖਤ ਗਲ ਵਿਉਹਾਰਾ ਰਖਾਓ ਕਸ ਕੁੰਕਮ ਚੰਦਨ ਗਾਰਿਆ ਬਿਨ ਨਹਿਨ ਨੂੰ ਜਗਤ ਨਿਹਾਰਿਆ ਪੂਤ ਪਿਤਾ ਇਕ ਜਾਇਆ ਬਿਨ ਠਾਹਰ ਨਗਰ ਵਸਾਇਆ

ਝੂਠੇ ਖਾਂ ਬਿਲੋਬਸ ਪਾਨੀ, ਤਾਇਆ ਮਾਜਸ ਕੌਣ ਗੁਨਾ, ਜੋ ਕੜਪੀਤਰ ਗਏ ਮਲਨਾ ਰਗਾਓ, ਲੌਕੀ ਅੱਠ ਸੜ ਤੀਰਥ ਨਾਈ।

ਓ ਮਨ ਪਵਨੇ ਸੁਖ ਬਣਿਆ ਕਿਸੇ ਜੋਗ ਪ੍ਰਾਪਤ ਗਣਿਆ ਰਖਾਓ ਗੁਰਦ ਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਮੂੰਹ ਦਲਿਗੇ ਦਰਵਾਜੇ ਬਾਜੀ ਅਲੇ ਅਨਹਦ ਬਾਜੇ ਕੁੰਭ ਕਮਲ ਜਲ ਭਰਿਆ ਜਲ ਮਿਟਿਆ ਉਬਾ ਕਰਿਆ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤਉ ਮਨ ਮਾਨਿਆ ਰਾਗ ਸੋਰਠ

ਗਿਆਨੀ ਰਤਨ ਕਮਲ ਕੋਠਰੀ ਚਮਕਾਰ ਬੀਜਲ ਤਹੀ ਨੇਰੈ ਨਾਹੀ ਦੂਰ ਨਿਜ ਆਤਮੈ ਰਹਿਆ ਭਰਪੂਰ ਜੇ ਅਣਖ ਸੂਰ ਉਜਿਆਰਾ ਤੇ ਦੀਪਕ ਜਲੇ ਸੰਸਾਰਾ ਗੁਰਪ੍ਰਸਾਦੀ ਜਾਣਿਆ ਜਨਨਾਮਾ ਸਹਿਜ ਸਮਾਨਿਆ ਕਾਰ ਚੌਥਾ ਸੋਰਠ ਪਾੜ ਪੜੋਸਨ ਪੂਛਲੇ ਨਾਮਾ ਕਾ ਪਹਿਚਾਣ ਸੁਵਾਈ ਹੋ ਤੋ ਪੈ ਦੁਗਣੀ ਮਜੂਰੀ ਦੇਹੋ ਮੋਕੋ ਬੇਡੀ ਦੇਹੋ ਬਤਾਈ ਹੋ ਰੀ ਬਾਈ ਬੇਡੀ ਦੇਣ ਨਾ ਜਾਈ ਦੇਖ ਬੇਡੀ ਰਹੋ ਸਮਾਈ।

ਚਾਰਿਓ ਰਾਜਾ ਰਾਮ ਕੋ ਰਸ ਜੇ ਰਸ ਅਨਸ ਬਿਸਰ ਜਾਹੀ ਰਹਾਉ ਜਾਨ ਅਜਾਨ ਪਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ਇੰਦਰੀ ਸਬਲ ਨਿਬਰ ਵਿਵੇਕ ਬੁੱਧ ਪਰਮਾਰਥ ਪਰਵੇਸ ਨਹੀਂ ਸਹੀਤ ਆਨ ਅਚਰੀਤ ਅਨਕਸ਼ ਸਮਝਣਾ ਪਰੇ ਅਪਰਮਾਇ।

ਚਾਰ ਪਦਾਰਥ ਅਜਤ ਦਸਾ ਸਿੱਧ ਨਮਰਦ ਕਰਤਲ ਤਾਕੇ ਹਰ ਹਰ ਹਰ ਨਾ ਜਪੇ ਰਸਨਾ ਅਵਰ ਸਭ ਤਿਆਗ ਬਚਨ ਰਚਨਾ ਰਹਾਉ ਨਾਨਾ ਖਿਆਨ ਪੁਰਾਣ ਵੇਦ ਵਿਧ ਚੌ ਤੀਸ ਅੱਖਰ ਮਾਹੀ ਬਿਆਸ ਵਿਚਾਰ ਕਹਿਓ ਪਰਮਾਰਥ ਰਾਮ ਨਾਮ ਸਰਨਾਹੀ ਸਹਿਜ ਸਮਾਦ ਉਪਾਤ ਰਹਿਤ ਫੁਨ ਵੱਡੇ ਪਗ ਲਿਵ ਲਾਗੀ ਕਹੇ ਰਵਿਦਾਸ ਪ੍ਰਗਾਸ ਹਿਰਦੇ ਤਰ ਜਨਮ ਮਰਨ ਪੈ ਭਾਗੀ ਜੋ ਤੁਮ ਗਿਰਵਰ ਤਉ ਹਮ ਮੋਰਾ ਜੋ ਤੁਮ ਚੰਦ ਤਉ ਹਮ

ਵਿਗੂਚਾ ਹੋਂ ਵਿਰਗੰਠੇ ਜਾਏ ਪਹੁੰਚਾ ਰਵਿਦਾਸ ਜਪੇ ਰਾਮ ਨਾਮਾ ਮੋਹੀ ਜਮਸੂ ਨਾਹੀ ਕਾਮਾ ਰਾਗ ਸੋਰਠ ਬਾਣੀ ਭਗਤ ਭੀਖਣ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੈਣੋ ਨੀਰ ਵਹਿ ਤਨ ਕੀਨਾ ਭਏ ਕਿਸ ਦੁਦਵਾਨੀ ਰੂਦਾ ਕੰਠ ਸ਼ਬਦ ਨਹੀਂ ਉਚਰੇ।

ਸੈ ਕਰਕ ਕਰੇ ਜੇ ਮਾਹੀ ਐਸੀ ਬੇਦਨ ਉਪਜ ਖਰੀ ਪਈ ਵਾ ਕਾ ਔਖਦ ਨਾਹੀ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹੋ ਔਖਦ ਜਗ ਸਾਰਾ ਗੁਰ ਪ੍ਰਸਾਦ ਕਹੇ ਜਨ ਪੀਖਣ ਪਾਵੋ ਮੋਖ ਦੁਆਰਾ ਐਸਾ ਨਾਮ ਰਤਨ ਨਿਰਮੋਲ ਪੁੰਨ ਪਦਾਰਥ ਪਾਇਆ ਆਨਕ ਜਤਨ ਕਰ ਹਿਰਦੇ ਰਾਖਿਆ ਰਤਨ ਨਾ ਛੱਪੇ ਛਪਾਇਆ ਹਰ ਗੁਣ ਕਹਿਤੇ ਕਹਿਣ ਨ ਜਾਈ ਜੈਸੇ ਗੂੰਗੇ ਕੀ ਮਿਠਿਆਈ ਰਹਾਉ ਰਸਨਾ ਰਮਤ ਸੁਨਤ ਸੁਖ ਸਰਵਨਾ ਚਿਤ ਚੇਤੇ ਸੁਖ ਹੋਈ ਕਹੋ ਪੀਖਣ ਦੁਇ ਨੈਣ ਸੰਤੋਖੇ ਜੈ ਦੇਖਾਂ ਤੈ ਸੋਈ ਤਨਾਸਰੀ ਮਹੱਲਾ ਪਹਿਲਾ ਕਰ ਪਹਿਲਾ ਚੌਪਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ

ਆਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ। ਤੁਧ ਬਾਜ ਪਿਆਰੇ ਕੇਵ ਰਹਾ ਸਾਵੜੇ ਆਈ ਦੇਹ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀ ਕੋਏ ਜਿਸ ਆਗੇ ਪਿਆਰੇ ਜਾਏ ਕਹਾਂ ਰਹਾਉ। ਸੇਵੀ ਸਾਹਿਬ ਆਪਣਾ ਅਵਰ ਨਾ ਜਾ ਚੌਂ ਕੋਏ ਨਾਨਕ ਤਾ ਕਾ ਦਾਸ ਹੋਏ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁਖ ਚੁਖ।

ਸਾਰ ਜਬ ਤਬ ਸਭ ਇਹੋ ਸਬਦ ਗਏ ਸਾਰ ਤਨਾ ਸ੍ਰੀ ਮਹੱਲਾ ਪਹਿਲਾ ਜੀਉ ਤਬ ਹੈ ਬਾਰੋ ਬਾਰ ਤਬ ਤਬ ਖਾਵੇ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਚੱਖਣ ਹੋਏ ਬਿਨ ਬੋਲੇ ਜਾਣੇ ਸਭ ਸੋਏ ਰਹਾਉ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੇਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੇ ਪਵਣ ਆਖੇ ਸਭ ਜਾਏ ਜੇਤਾ ਮੋਹ ਪ੍ਰੀਤ ਸੁਆਦ ਸਭਾ ਕਾਲਖ ਦਾ ਗਾਦਾ ਦਾਗ ਦੋਸ਼ ਮੁਚ ਲਿਆ।

ਹੰਲਾ ਪਹਿਲਾ ਚੋਰ ਸਲਾਹੇ ਚੀਤ ਨਾ ਭੀਜੈ ਜੇ ਬਧੀ ਕਰੇ ਤਾਂ ਕਸੂਰ ਨਾ ਸੀਜੈ ਚੋਰ ਕੀ ਹਾਮਾ ਪਰੇ ਨਾ ਕੋਏ ਚੋਰ ਕੀਆ ਚੰਗਾ ਕਿਉਂ ਹੋਏ ਸੁਣ ਮਨ ਅੰਧੇ ਕੁੱਤੇ ਕੂੜਿਆਰ ਬਿਨ ਬੋਲੇ ਬੂਝੀਏ ਸਤਿਆਰ ਰਹਾਓ ਚੋਰ ਸਵਾਲਿਓ ਚੋਰ ਸਿਆਣਾ ਖੋਟੇ ਕਾ ਮੁੱਲ ਏਕ ਦੁਗਾਣਾ ਜੇ ਸਾਧ ਰੱਖੀਏ ਦੀਜੇ ਰਲਾਏ ਜਾਂ ਪਰਖੀਏ ਖੋਟਾ ਹੋਈ ਜਾਏ ਜੈਸਾ ਕਰੇ ਸੋ ਤੈਸਾ ਪਾਵੇ ਆਪ ਬੀਜ ਆਪੇ ਹੀ ਖਾਵੇ ਜੇ ਵਡਿਆਈਆਂ ਆਪੇ ਖਾਏ ਜੇ ਹੀ ਸੁਰਤ ਤੇ ਹੈ ਰਾਹੇ ਜਾਏ ਜੇ ਸੋ